ਨਮਸਕਾਰ, FM 107 MHz 'ਤੇ ਅਸੀਂ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ ਬੋਲ ਰਹੇ ਹਾਂ। ਅੱਜ ਮੰਗਲਵਾਰ ਹੈ, ਸ਼ਕ ਸੰਵਤ 1948 ਦੇ ਵੈਸਾਖ ਮਹੀਨੇ ਦੀ 22 ਤਾਰੀਖ ਅਤੇ ਈਸਵੀ ਸੰਨ 2026 ਦੇ ਮਈ ਮਹੀਨੇ ਦੀ 12 ਤਾਰੀਖ ਹੈ। ਇਸ ਵੇਲੇ ਸਟੂਡੀਓ ਘੜੀ ਮੁਤਾਬਕ 5:58 ਹੋ ਰਹੇ ਨੇ ਅਤੇ ਸਾਡੀ ਅੱਜ ਦੀ ਸਭਾ ਦੇ ਪ੍ਰੋਗਰਾਮ ਹੁਣ ਸ਼ੁਰੂ ਹੁੰਦੇ ਨੇ। ਸਭਾ ਦੀ ਇਸ ਖੂਬਸੂਰਤ ਸ਼ੁਰੂਆਤ ਦੇ ਵਿੱਚ ਅਸੀਂ ਆਪਣੇ ਸਾਰੇ ਸੁਣਨ ਵਾਲਿਆਂ ਦਾ ਨਿੱਘਾ ਸਵਾਗਤ ਕਰਦੇ ਹਾਂ।

FM 102.7 MHz ਤੇ ਤੁਸੀਂ ਸੁਣ ਰਹੇ ਹੋ FM Rainbow Channel ਸਵੇਰ ਦੀ 6 ਵਜੇ ਦੀ। ਆਓ ਦੋਸਤੋ, ਸਭ ਤੋਂ ਪਹਿਲਾਂ ਜਾਣਦੇ ਹਾਂ ਸਾਡੇ ਅੱਜ ਰਾਤ 11 ਵਜੇ ਤੱਕ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਤੇ ਪ੍ਰਸਾਰਣ ਸਮਾਂ ਪਰਿਚੇ ਦੇ ਮੁਤਾਬਕ। ਹੁਣ ਤੋਂ ਕੁਝ ਪਲਾਂ ਦੇ ਬਾਅਦ ਤੁਸੀਂ ਸਰਵਣ ਕਰੋਗੇ ਭਗਤੀ ਸੰਗੀਤ ਦਾ ਪ੍ਰੋਗਰਾਮ ਵੰਦਨਾ। ਸਵੇਰ ਦੇ 7 ਵਜੇ ਤੁਸੀਂ ਸੁਣੋਗੇ FM ਨਿਊਜ਼ ਹੈਡਲਾਈਨਸ। 7:02 ਤੇ ਸਿਲਸਿਲਾ ਸ਼ੁਰੂ ਹੋਏਗਾ ਤੁਹਾਡੀਆਂ ਮੇਰੀਆਂ ਗੱਲਾਂ ਬਾਤਾਂ ਦਾ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ। ਬਹੁਤ ਸਾਰੀ ਜਾਣਕਾਰੀ, ਬਹੁਤ ਸਾਰੇ ਦਿਨ ਦੇ ਬਾਰੇ ਖਾਸ ਔਰ ਗੀਤ ਸੰਗੀਤ ਦਾ ਸਿਲਸਿਲਾ। 8:30 ਤੇ ਤੁਸੀਂ ਸੁਣੋਗੇ ਪੰਜਾਬੀ ਖ਼ਬਰਾਂ। 8:40 ਤੇ ਇੰਜੋਏ ਕਰੋਗੇ ਪੰਜਾਬੀ ਬੀਟ ਸੌਂਗਸ ਦੇ ਨਾਲ ਪ੍ਰੋਗਰਾਮ ਅੱਡੀ ਟੱਪਾ। ਸਵੇਰ 9 ਵਜੇ ਸੁਣੋਗੇ FM ਨਿਊਜ਼ ਹੈਡਲਾਈਨਸ। 9:02 ਤੇ ਦਿਲ ਆਪਣਾ ਪੰਜਾਬੀ ਪ੍ਰੋਗਰਾਮ। ਸਵੇਰ 10 ਵਜੇ ਸੁਣੋਗੇ FM ਨਿਊਜ਼ ਹੈਡਲਾਈਨਸ। 10:02 ਤੇ ਸਿਲਸਿਲਾ ਸ਼ੁਰੂ ਹੋਏਗਾ ਹਿੰਦੀ ਫਿਲਮੀ ਗੀਤਾਂ ਦਾ, ਜਿਸ ਦੇ ਵਿੱਚ ਕਿ ਬਹੁਤ ਸਾਰੇ ਗੀਤ ਹਿੰਦੀ ਗਾਣਿਆਂ ਦਾ ਤੁਸੀਂ ਆਨੰਦ ਮਾਣੋਗੇ। 11 ਵਜੇ ਸੁਣੋਗੇ FM ਨਿਊਜ਼ ਹੈਡਲਾਈਨਸ। ਪੰਜਾਬੀ ਗੀਤਾਂ ਦੀਆਂ ਫਰਮਾਇਸ਼ਾਂ ਪੂਰੀਆਂ ਹੋਣਗੀਆਂ 11:02 ਤੇ, ਪ੍ਰੋਗਰਾਮ ਹੋਏਗਾ ਪੰਜਾਬੀ ਤੜਕਾ। 12 ਵਜੇ FM ਨਿਊਜ਼ ਹੈਡਲਾਈਨਸ। 12:02 ਤੇ ਗੱਲਾਂ ਬਾਤਾਂ ਹੋਣਗੀਆਂ ਸਾਡੇ ਆਲੇ ਦੁਆਲੇ ਦੀਆਂ, ਸਾਡੀ ਜ਼ਿੰਦਗੀ ਦੀਆਂ, ਸਾਡੇ ਘਰ ਪਰਿਵਾਰ ਦੀਆਂ, ਪ੍ਰੋਗਰਾਮ ਹੋਮ ਸਵੀਟ ਹੋਮ ਦੇ ਰਾਹੀਂ। 1 ਵਜੇ ਇੰਜੋਏ ਕਰੋਗੇ ਮਿਡ ਡੇ ਮੈਲੋਡੀਜ਼ ਪ੍ਰੋਗਰਾਮ। 1:40 ਤੇ ਤੁਸੀਂ ਸੁਣੋਗੇ ਪੰਜਾਬੀ ਖ਼ਬਰਾਂ। ਮਿਡ ਡੇ ਮੈਲੋਡੀਜ਼ ਪ੍ਰੋਗਰਾਮ ਚੱਲਦਾ ਰਹੇਗਾ 2 ਵਜੇ ਤੱਕ, ਤੇ 2 ਵਜੇ ਤੁਹਾਡੇ ਲਈ ਵਿਸ਼ ਹੋਏਗਾ ਦਿਲ ਅੱਜ ਸ਼ਾਇਰ ਹੈ ਪ੍ਰੋਗਰਾਮ। 3 ਵਜੇ ਖਾਸ ਸਿਹਤ ਦੇ ਨਾਲ ਜੁੜੀਆਂ ਗੱਲਾਂ ਬਾਤਾਂ ਹੋਣਗੀਆਂ ਡਾਕਟਰ ਦੇ ਨਾਲ, ਪ੍ਰੋਗਰਾਮ ਰੇਡੀਓ ਡਾਕਟਰ ਦੇ ਰਾਹੀਂ। ਸ਼ਾਮ 4 ਵਜੇ ਹੈਲੋ ਜਲੰਧਰ ਪ੍ਰੋਗਰਾਮ। ਪੰਜ ਵਜੇ ਇੰਜੋਏ ਕਰੋਗੇ ਯੁਵਾ ਦੋਸਤਾਂ ਦਾ ਪ੍ਰੋਗਰਾਮ ਯੁਵਾਨੀ। 6 ਵਜੇ ਲਵ ਯੂ ਜ਼ਿੰਦਗੀ ਪ੍ਰੋਗਰਾਮ। 6:20 ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖ਼ਬਰਾਂ। ਸੱਤ ਵਜੇ ਸੁਣੋਗੇ

ਹਮੇਸ਼ਾ ਅਸੀਂ ਸਵੇਰੇ ਉੱਠ ਕੇ ਉਸ ਰੱਬ ਦਾ ਸ਼ੁਕਰਾਨਾ ਕਰਦੇ ਹਾਂ, ਆਪਣੇ ਉਸ ਪਰਮਾਤਮਾ ਨੂੰ ਯਾਦ ਕਰਦੇ ਹਾਂ। ਔਰ ਇਸ ਗੱਲ ਨੂੰ ਹਮੇਸ਼ਾ ਕਹਿੰਦੇ ਨਾ ਯਾਦ ਰੱਖਣਾ ਚਾਹੀਦਾ ਕਿ ਸਾਡੀ ਜ਼ਿੰਦਗੀ ਦੇ ਵਿੱਚ ਜੋ ਕੁਛ ਵੀ ਹੋ ਰਿਹਾ, ਜਿੱਦਾਂ ਦਾ ਵੀ ਹੋ ਰਿਹਾ, ਉਸ ਰੱਬ ਦਾ ਫੈਸਲਾ ਹੁੰਦਾ, ਉਸ ਪਰਮਾਤਮਾ ਦਾ ਫੈਸਲਾ ਹੁੰਦਾ, ਔਰ ਉਹਦਾ ਫੈਸਲਾ ਹੀ ਹਮੇਸ਼ਾ ਸਰਵਸ਼੍ਰੇਸ਼ਠ ਹੁੰਦਾ। ਉਸ 'ਤੇ ਕੋਈ ਵੀ ਦੋ ਰਾਏ ਨਹੀਂ ਹੁੰਦੀ ਕਿ ਉਹ ਕਿਵੇਂ ਦਾ ਆ, ਕਿੱਦਾਂ ਦਾ ਆ, ਪਰ ਹਾਂ ਜਿਸ ਤਰ੍ਹਾਂ ਦਾ ਵੀ ਉਸ ਰੱਬ ਨੇ ਸੋਚਿਆ ਹੋਇਆ ਸਾਡੇ ਲਈ, ਉਹ ਸਭ ਤੋਂ ਵਧੀਆ ਹੈ।

FM 102.7 MHz ਦੇ ਨਾਲ ਨਾਲ ਅਸੀਂ 103.6 MHz ਦੇ ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤਿਆਂ ਦਾ ਵੀ ਨਿੱਘਾ ਸਵਾਗਤ ਕਰਦੇ ਹਾਂ। ਤੁਸੀਂ ਸੁਣ ਰਹੇ ਹੋ FM ਰੇਨਬੋ ਜਲੰਧਰ, ਭਗਤੀ ਸੰਗੀਤ ਦਾ ਪ੍ਰੋਗਰਾਮ ਵੰਦਨਾ।

ਫਰੀਦਾ ਬੁਰੇ ਕਾ ਭਰਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇ ਰੋਗ ਨਾ ਲੱਗਦੀ, ਭਲਾ ਸਭ ਕੁਛ ਪਾਏ। ਬਾਕੀ ਜੇਕਰ ਬੁਰਾਈ ਕਰਨ ਵਾਲੇ ਨਾਲ ਵੀ ਭਲਾਈ ਅਸੀਂ ਕਰ ਸਕੀਏ ਤਾਂ ਕਿੰਨਾ ਚੰਗਾ ਹੋ ਸਕਦਾ। ਬੁਰਾਈ ਕਰਨ ਵਾਲੇ ਦੇ ਨਾਲ ਵੀ ਹਮੇਸ਼ਾ ਸਾਨੂੰ ਚੰਗਾ ਹੀ ਕਰਨਾ ਚਾਹੀਦਾ, ਗੁੱਸਾ ਮਨ ਦੇ ਵਿੱਚ ਕਦੇ ਨਹੀਂ ਆਉਣਾ ਚਾਹੀਦਾ। ਇਸ ਤਰ੍ਹਾਂ ਸਰੀਰ ਨੂੰ ਕੋਈ ਰੋਗ ਵੀ ਨਹੀਂ ਲੱਗਦਾ ਅਤੇ ਸਾਡੇ ਜਿਹੜੇ ਸਾਰੇ ਚੰਗੇ ਗੁਣ ਹੁੰਦੇ ਨੇ ਨਾ, ਚੰਗੇ ਕੰਮ ਹੁੰਦੇ ਨੇ, ਉਹ ਵੀ ਹਮੇਸ਼ਾ ਕਹਿੰਦੇ ਨਾ, ਹਰ ਇੱਕ ਸਾਡੇ ਕੰਮ ਦਾ ਲੇਖਾ ਜੋਖਾ ਲਿਖਿਆ ਜਾਂਦਾ ਹੈ। ਅਸੀਂ ਚੰਗਾ ਕੰਮ ਕਰਾਂਗੇ, ਚੰਗੇ ਕੰਮ ਦਾ ਲੇਖਾ ਲਿਖਿਆ ਜਾਣਾ, ਮਾੜਾ ਕੰਮ ਕਰਾਂਗੇ ਤਾਂ ਮਾੜੇ ਕੰਮ ਦਾ ਲੇਖਾ

FMN 102.7 MHz ਆਕਾਸ਼ਵਾਣੀ ਜਲੰਧਰ ਤੇ ਰੇਨਬੋ ਚੈਨਲ ਤੁਸੀਂ ਸੁਣ ਰਹੇ ਹੋ। ਸਵੇਰ ਦੇ 7 ਵਜੇ ਟ੍ਰੇਨਿੰਗ ਪੇਸ਼ ਨੇ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ। ਸਰਕਾਰ ਦਾ ਕਹਿਣਾ ਹੈ ਕਿ ਦੇਸ਼ ਦੇ ਵਿੱਚ ਕਿਸੇ ਵੀ ਪੈਟਰੋਲੀਅਮ ਉਤਪਾਦ ਦੀ ਕੋਈ ਵੀ ਕਮੀ ਨਹੀਂ ਹੈ। 60 ਦਿਨਾਂ ਦਾ ਕੱਚਾ ਤੇਲ, 60 ਦਿਨਾਂ ਲਈ ਕੁਦਰਤੀ ਗੈਸ ਅਤੇ 45 ਦਿਨਾਂ ਦਾ LPG ਭੰਡਾਰ ਮੌਜੂਦ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਹੈ ਕਿ ਭਾਰਤ ਦੇ ਵਿੱਚ ਅਨਾਜ ਦੇ ਭੰਡਾਰ ਭਰਪੂਰ ਨੇ ਅਤੇ ਦੇਸ਼ ਦੇ ਵਿੱਚ ਅਨਾਜ ਦੀ ਕੋਈ ਕਮੀ ਨਹੀਂ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸੋਮਨਾਥ ਮੰਦਰ

ਮਹੋਤਸਵ ਆਉਣ ਵਾਲੇ ਹਜ਼ਾਰਾਂ ਸਾਲਾਂ ਲਈ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਪ੍ਰੇਰਿਤ ਕਰੇਗਾ। ਉਹਨਾਂ ਨੇ ਮੰਦਰ ਮੁੜ ਉਸਾਰੀ ਦੇ 75 ਸਾਲ ਪੂਰੇ ਹੋਣ ਤੇ ਮਹਾਂਪੂਜਾ ਕੀਤੀ। ਕੇਂਦਰ ਸਰਕਾਰ ਨੇ ਵਿਕਸਿਤ ਭਾਰਤ ਜੀ ਰਾਮ ਜੀ ਰੁਜ਼ਗਾਰ ਅਤੇ ਆਜੀਵਿਕਾ ਮਿਸ਼ਨ ਗ੍ਰਾਮੀਣ ਕਾਨੂੰਨ 2025 ਨੂੰ ਲਾਗੂ ਕਰਨ ਲਈ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਪੰਜਾਬ ਰਾਜ ਚੋਣ ਕਮਿਸ਼ਨ ਦੇ ਵੱਲੋਂ ਸੂਬੇ ਦੀਆਂ 105 ਸਥਾਨਕ ਸੰਸਥਾਵਾਂ ਲਈ ਚੋਣਾਂ 26 ਮਈ ਨੂੰ ਕਰਵਾਉਣ ਦਾ ਐਲਾਨ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਅੱਜ ਕਿਹਾ ਹੈ ਕਿ ਭਾਰਤ ਮਲਟੀ ਲੇਨ ਫ੍ਰੀ ਫਲੋ ਬੈਰੀਅਰ ਮੁਕਤ ਟੋਲ ਵਸੂਲੀ ਸਿਸਟਮ ਦੀ ਸ਼ੁਰੂਆਤ ਨਾਲ ਟੈਕਨੋਲੋਜੀ ਆਧਾਰਿਤ ਸ਼ਾਹਰਾਹ ਪ੍ਰਬੰਧਨ ਦੇ ਇੱਕ ਨਵੇਂ ਯੁੱਗ ਦੇ ਵਿੱਚ ਪ੍ਰਵੇਸ਼ ਕਰ ਗਿਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਜਮਾਤ ਦਾ ਨਤੀਜਾ ਐਲਾਨਿਆ। ਪਾਸ ਫੀਸਦੀ 94.52 ਫੀਸਦੀ ਰਹੀ। ਕੁੜੀਆਂ ਵੱਲੋਂ ਮੁੰਡਿਆਂ ਨੂੰ ਪਿੱਛੇ ਛੱਡਿਆ। ਫਰੀਦਕੋਟ ਦੇ ਜੈਤੋ ਦੀ ਹਰਲੀਨ ਸ਼ਰਮਾ ਰਹੀ ਅੱਵਲ। ਜਲੰਧਰ ਪੁਲਿਸ ਕਮਿਸ਼ਨਰੇਟ ਦੇ ਜ਼ਿਲ੍ਹੇ ਦੇ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਨੂੰ ਬਣਾਈ ਰੱਖਣ ਲਈ ਸਮੂਹ, ਰੈਸਟੋਰੈਂਟਸ, ਕਲੱਬ, ਹੋਰ ਅਜਿਹੀਆਂ ਲਾਇਸੈਂਸ ਖਾਣ ਪੀਣ ਦੀਆਂ ਥਾਵਾਂ ਅੱਧੀ ਰਾਤ 12 ਵਜੇ ਤੱਕ ਮੁਕੰਮਲ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ। ਭਾਰਤੀ ਟੈਕਨੋਲੋਜੀ ਸੰਸਥਾਨ ਰੋਪੜ ਨੇ VUI ਕੰਸਲਟੈਂਸੀ ਪ੍ਰਾਈਵੇਟ ਲਿਮਿਟਡ ਨਾਲ ਇੱਕ ਸਮਝੌਤਾ ਪੱਤਰ ਤੇ ਦਸਤਖਤ ਕੀਤੇ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਵਕਾਰੀ ਆਲਮੀ ਯੂਨੀਵਰਸਿਟੀ ਰੈਂਕਿੰਗਸ ਫਾਰ ਇਨੋਵੇਸ਼ਨਸ ਦੇ ਵਿੱਚ ਯੂਨੀਵਰਸਿਟੀ ਬ੍ਰਾਂਡ ਐਂਡ ਪ੍ਰਤਿਸ਼ਠਾ ਦੀ ਸ਼੍ਰੇਣੀ ਦੇ ਵਿੱਚ ਵਿਸ਼ਵ ਪੱਧਰ ਤੇ 78ਵਾਂ ਸਥਾਨ ਪ੍ਰਾਪਤ ਕੀਤਾ। ਮੌਸਮ ਵਿਭਾਗ ਵੱਲੋਂ ਪੰਜਾਬ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ 15 ਮਈ ਤੱਕ ਹਨੇਰੀ ਝੱਖੜ ਨਾਲ ਬਿਜਲੀ ਲਿਸ਼ਕਣ ਬਾਰੇ ਯੈਲੋ ਅਲਰਟ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ।

ਨਮਸਕਾਰ ਆਦਾਬ, ਸਤਿ ਸ਼੍ਰੀ ਅਕਾਲ ਹੈ ਜੀ, ਸਭ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੇ ਵਿੱਚ, ਤੁਹਾਡੀ ਆਪਣੀ ਆਰਜੇ ਅੰਜਲੀ ਦੇ ਨਾਲ। ਸਵੇਰ ਦੀ ਸੋਹਣੀ ਜੀ ਸ਼ੁਰੂਆਤ, ਤੁਹਾਡਾ ਆਪਣਾ ਸ਼ੋਅ ਗੁੱਡ ਮਾਰਨਿੰਗ ਜਲੰਧਰ, ਤੇ ਇਹ ਪੂਰਾ ਇੱਕ 7 ਵਜੇ ਤੋਂ ਲੈ ਕੇ 8:30 ਵਜੇ ਤੱਕ ਦਾ ਸਫ਼ਰ ਜਿਹੜਾ ਹੁੰਦਾ ਨਾ ਸਾਡਾ, ਬਹੁਤ ਹੀ ਸੋਹਣਾ ਜਿਹਾ ਸਫ਼ਰ ਹੁੰਦਾ। ਬਹੁਤ ਸਾਰੀਆਂ ਗੱਲਾਂ ਬਾਤਾਂ, ਬਹੁਤ ਸਾਰੀ ਜਾਣਕਾਰੀ ਔਰ ਬਹੁਤ ਸਾਰੇ ਗੀਤਾਂ ਦਾ ਖਜ਼ਾਨਾ ਜਿਹੜਾ ਤੁਹਾਡੇ ਲਈ ਲੈ ਕੇ ਆਉਂਦੀ ਹੈ ਤੁਹਾਡੀ ਆਪਣੀ ਆਰਜੇ ਅੰਜਲੀ ਅਤੇ ਹੋਰ ਵੀ ਬਹੁਤ ਸਾਰੇ ਆਰਜੇ। ਇਸ ਪ੍ਰੋਗਰਾਮ ਦੇ ਵਿੱਚ ਕੁਝ ਮਿੰਟਾਂ ਦੀਆਂ ਗੱਲਾਂ ਨਹੀਂ ਹੋਣੀਆਂ, ਬਲਕਿ ਜ਼ਿੰਦਗੀ ਦੀਆਂ ਗੱਲਾਂ ਹੋਣੀਆਂ ਨੇ। ਔਰ ਤੁਹਾਡੀ ਜ਼ਿੰਦਗੀ ਦੇ ਵਿੱਚ ਕੀ ਚੱਲ ਰਿਹਾ, ਤੁਹਾਡੇ ਆਲੇ ਦੁਆਲੇ ਦੇ ਵਿੱਚ ਕੀ ਚੱਲ ਰਿਹਾ, ਉਸ ਸਭ ਦੇ ਬਾਰੇ ਮੈਂ ਕਿਹਾ ਤੁਹਾਡੇ ਨਾਲ ਥੋੜ੍ਹੀਆਂ ਜਿਹੀਆਂ ਗੱਲਾਂ ਮੈਂ ਕਰਨੀਆਂ ਨੇ। ਔਰ ਗੁੱਡ ਮਾਰਨਿੰਗ ਜਲੰਧਰ ਪ੍ਰੋਗਰਾਮ ਜਿਹੜਾ ਤੁਸੀਂ ਸੁਣ ਰਹੇ ਹੋ, 102.7 ਮੈਗਾਹਰਟਸ ਆਕਾਸ਼ਵਾਣੀ ਜਲੰਧਰ, 103.6 ਮੈਗਾਹਰਟਸ ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤੇ ਮੇਰੇ ਨਾਲ ਜੁੜੇ ਨੇ, ਔਰ ਨਾਲ ਦੀ ਨਾਲ ਲਿਸਨਰਸ ਜਿਹੜੇ ਨੇ ਨਾ ਨਿਊਜ਼ ਔਨ ਏਅਰ ਐਪ ਦੇ ਰਾਹੀਂ ਵੀ ਸਾਡਾ ਪ੍ਰੋਗਰਾਮ ਸੁਣ ਰਹੇ ਨੇ, ਮੇਰੀ ਆਵਾਜ਼ ਯਾਨੀ ਕਿ ਤੁਹਾਡੀ ਆਪਣੀ ਆਰਜੀ ਅੰਜਲੀ ਦੀ ਆਵਾਜ਼ ਸੁਣ ਰਹੀ। ਮੈਂ ਕਿਹਾ ਜੀ ਸਵੇਰ ਦੀ ਸ਼ੁਰੂਆਤ ਜਿਹੜੀ ਆ ਨਾ ਸੋਹਣੀ ਜੀ ਸ਼ੁਰੂਆਤ ਹੁੰਦੀ ਹੈ ਰੱਬ ਦੇ ਵੱਲੋਂ। ਸਿਰਫ ਇੱਕ ਨਵੀਂ ਦਿਨ ਦੀ ਮੌਕਾ ਨਹੀਂ ਸਾਨੂੰ ਦਿੱਤਾ ਜਾਂਦਾ, ਬਲਕਿ ਇੱਕ ਹੋਰ ਐਸਾ ਚਾਂਸ ਦਿੱਤਾ ਜਾਂਦਾ ਕਿ ਅਸੀਂ ਸਾਡੇ ਕੁਛ ਵਿਗੜੇ ਕੰਮ ਨੇ ਉਹਨਾਂ ਨੂੰ ਅਸੀਂ ਥੋੜ੍ਹਾ ਜਿਹਾ ਠੀਕ ਕਰ ਲਈਏ, ਜਾਂ ਫਿਰ ਕੁਛ ਚੰਗੇ ਕੰਮ ਕਰਨ ਦੇ ਬਾਰੇ ਸੋਚਿਆ ਹੋਵੇ ਤਾਂ ਉਹ ਅਸੀਂ ਚੰਗੇ ਕੰਮ ਕਰ ਲਈਏ। ਸੋ ਮੈਂ ਕਿਹਾ ਜੀ ਬਸ ਇਸ ਦਿਨ ਦੀ ਵੀ ਅਸੀਂ ਸੋਹਣੀ ਜਿਹੀ ਸ਼ੁਰੂਆਤ ਇੱਦਾਂ ਹੀ ਕਰਦੇ ਹਾਂ। ਸੋ ਇੱਕ ਗੱਲ ਨਾ ਕਹੀ ਜਾਂਦੀ ਹੈ ਹਮੇਸ਼ਾ ਕਿ ਜਿਸ ਘਰ ਦੇ ਵਿੱਚ ਹਾਸਾ ਰਹਿੰਦਾ, ਖੁਸ਼ੀਆਂ ਰਹਿੰਦੀਆਂ ਨੇ, ਉਸ ਘਰ ਦੇ ਵਿੱਚ ਜਿਹੜੀ ਟੈਨਸ਼ਨ ਹੈ ਨਾ ਉਹ ਵੀ ਆਪਣੀ ਚੱਪਲ ਬਾਹਰ ਲਾ ਕੇ ਜਾਂਦੀ ਹੈ। ਸੁਣਿਆ ਤੁਸੀਂ ਇਹ ਗੱਲ? ਐਕਚੁਅਲ ਦੇ ਵਿੱਚ ਮੈਂ ਇਹ ਗੱਲ ਸੁਣੀ ਹੋਈ ਹੈ ਕਿ ਜਦੋਂ ਜਿਸ ਘਰ ਦੇ ਵਿੱਚ ਹਾਸੇ ਖੁਸ਼ੀਆਂ ਰਹਿੰਦੇ ਨੇ ਨਾ, ਤੁਸੀਂ ਆਪਣੇ ਗੱਲਾਂ ਦੇ ਵਿੱਚ ਜਦੋਂ ਉਹ ਜਿਹੜਾ ਕਹਿੰਦੇ ਨਾ ਸੁੱਖ ਮਹਿਸੂਸ ਕਰਨ ਲੱਗਦੇ ਹੋ ਤਾਂ ਆਪਣੇ ਆਪ ਜਿਹੜੀਆਂ ਟੈਨਸ਼ਨਾਂ ਨੇ ਨਾ ਉਹ ਦੂਰ ਹੋ ਜਾਂਦੀਆਂ ਨੇ। ਜਦੋਂ ਅਸੀਂ ਇੱਕ ਦੂਸਰੇ ਦੇ ਨਾਲ ਗੱਲ ਕਰਦੇ ਹਾਂ, ਇੱਕ ਦੂਸਰੇ ਨੂੰ ਸਮਝ

ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਨਾ, ਜਦੋਂ ਅਸੀਂ ਇੱਕ ਦੂਸਰੇ ਦੇ ਵਿਚਾਰਾਂ ਨੂੰ ਕਿ ਅਗਲੇ ਦੇ ਦਿਲ ਦੇ ਦਿਮਾਗ ਦੇ ਵਿੱਚ ਕੀ ਚੱਲ ਰਿਹਾ ਉਸਨੂੰ ਅਗਰ ਅਸੀਂ ਸਮਝਣਾ ਸ਼ੁਰੂ ਕਰ ਦਿੰਦੇ ਹਾਂ ਨਾ, ਤਾਂ ਆਪਣੇ ਆਪ ਜਿਹੜੀਆਂ ਟੈਨਸ਼ਨਾਂ ਨੇ, ਫਿਕਰਾਂ ਨੇ, ਉਹ ਦੂਰ ਰਹਿ ਜਾਂਦੀਆਂ ਨੇ, ਸਾਡੇ ਘਰ ਤੋਂ ਬਾਹਰ ਦਾ ਹੀ ਰਸਤਾ ਜਿਹੜਿਆਂ ਨੇ ਉਹ ਮੰਨ ਲੈਂਦੀਆਂ ਨੇ। ਇਸੇ ਲਈ ਕਿਹਾ ਜਾਂਦਾ ਨਾ ਕਿ ਜਿਹੜੇ ਸਾਡੇ ਵਰਕਿੰਗ ਆਰਟਸ ਦੇ ਵਿੱਚ ਜੇਕਰ ਜਿਹੜਾ ਕੰਮ ਹੋ ਗਿਆ, ਟੈਨਸ਼ਨ ਹੋ ਗਿਆ, ਉਸਨੂੰ ਅਸੀਂ ਕੰਮਾਂ 'ਤੇ ਰੱਖ ਲਈਏ। ਘਰ ਜਿਹੜਾ ਹੈ, ਘਰ ਘਰਦਿਆਂ ਲਈ ਹੁੰਦਾ, ਪਰਿਵਾਰ ਜਿਹੜਾ ਹੁੰਦਾ ਉਹ ਤੁਹਾਡੇ ਆਪਣੇ ਲਈ ਹੁੰਦਾ, ਤੁਹਾਡੇ ਆਪਣੇ ਸਮੇਂ ਲਈ ਹੁੰਦਾ। ਸੋ ਉਸ ਦੀ ਅਹਿਮੀਅਤ ਨੂੰ ਸਮਝਣਾ, ਉਸ ਦੀ ਇੰਪੋਰਟੈਂਸ ਨੂੰ ਸਮਝਣਾ, ਔਰ ਬਸ ਟੈਨਸ਼ਨਾਂ ਨੂੰ, ਫਿਕਰਾਂ ਨੂੰ ਘਰ ਤੋਂ ਬਾਹਰ ਹੀ ਜਿਹੜਾ ਉਸਨੂੰ ਛੱਡ ਕੇ। ਇੱਕ ਗੱਲ ਹੋਰ, ਤੁਹਾਨੂੰ ਇਸ ਗੱਲ ਦਾ ਵੀ ਸ਼ਾਇਦ ਪਤਾ ਹੋਵੇਗਾ ਕਿ ਜਦੋਂ ਅਸੀਂ ਸਵੇਰੇ ਉੱਠ ਕੇ ਮੋਬਾਈਲ ਫੋਨ, ਸਵੇਰੇ ਉੱਠਦੇ ਸਾਰ ਹੀ, ਬਸ ਕਈਆਂ ਦੀ ਆਦਤ ਹੁੰਦੀ ਹੈ, ਮੈਂ ਦੇਖਿਆ ਵੀ ਸਵੇਰੇ ਉੱਠਦੇ ਸਾਰ ਹੀ ਜਦੋਂ ਅਸੀਂ ਮੋਬਾਈਲ ਫੋਨ ਫੜ ਲੈਂਦੇ ਹਾਂ, ਅੱਧਾ ਪੌਣਾ ਘੰਟਾ ਅਸੀਂ ਉਸਨੂੰ ਸਕਰੋਲ ਕਰਦੇ ਰਹਿੰਦੇ ਹਾਂ ਨਾ, ਤਾਂ ਇਸ ਚੀਜ਼ ਦੇ ਨਾਲ, ਇੱਕ ਸਟੱਡੀ 'ਚੋਂ ਸਾਹਮਣੇ ਆਈ ਹੈ ਕਿ ਇਸ ਚੀਜ਼ ਦੇ ਨਾਲ ਟੈਨਸ਼ਨ, ਸਟ੍ਰੈਸ ਲੈਵਲ ਹੋਰ ਵੀ ਜ਼ਿਆਦਾ ਵੱਧ ਜਾਂਦਾ। ਸੋ ਉਹ ਜਿਹੜਾ ਅਸੀਂ 15-20 ਮਿੰਟ ਜਾਂ ਅੱਧਾ ਘੰਟਾ ਅਸੀਂ ਫੋਨ ਸਕਰੋਲਿੰਗ ਦੇ ਵਿੱਚ ਲਾਉਣਾ ਨਾ, ਹਾਂ ਠੀਕ ਹੈ, ਫੋਨ ਚੱਕੋ, ਥੋੜ੍ਹਾ ਜਿਹਾ ਸੋਫਟ ਮਿਊਜ਼ਿਕ ਲਗਾਓ, ਉਸ ਰੱਬ ਦਾ ਨਾਮ ਤਾਂ ਅਸੀਂ ਲੈਂਦੇ ਹੀ ਹਾਂ, ਔਰ ਸੋਫਟ ਮਿਊਜ਼ਿਕ ਜੋ ਤੁਹਾਨੂੰ ਰਿਲੈਕਸ ਕਰਦਾ ਉਹ ਤੁਸੀਂ ਪਲੇ ਕਰੋ, ਔਰ ਬਸ ਫੋਨ ਨੂੰ ਉੱਥੇ ਹੀ ਛੱਡ ਦਿਓ, ਉਸ ਮਿਊਜ਼ਿਕ ਨੂੰ ਇੰਜੋਏ ਕਰੋ, ਆਪਣੇ ਆਪ ਨੂੰ ਜਿਹੜਾ ਹੈ ਕਾਮ ਸ਼ਾਂਤ ਕਰਨ ਦੀ ਕੋਸ਼ਿਸ਼ ਕਰੋ, ਨਵੇਂ ਦਿਨ ਦੇ ਲਈ ਤਿਆਰ ਕਰੋ, ਔਰ ਇਸ ਦੇ ਨਾਲ ਮੈਂ ਕਿਹਾ ਤੁਸੀਂ ਆਪਣੇ ਆਪ ਦੇ ਵਿੱਚ, ਮੈਂ ਕਿਹਾ ਇੰਨਾ ਵਧੀਆ ਚੇਂਜ ਮਹਿਸੂਸ ਕਰੋਗੇ ਨਾ। ਔਰ ਮੈਂ ਹਮੇਸ਼ਾ ਗੱਲ ਕਰਦੀ ਹਾਂ, ਇੱਕ ਸੈਲਫ ਟਾਕ ਜ਼ਰੂਰ ਹੋਣੀ ਚਾਹੀਦੀ ਹੈ, ਬੇਸ਼ੱਕ ਸਵੇਰ ਦੇ ਟਾਈਮ 'ਤੇ ਹੋਵੇ, ਅਗਰ ਸਵੇਰ ਦੇ ਟਾਈਮ 'ਤੇ ਨਹੀਂ ਵੀ ਹੁੰਦੀ ਤਾਂ ਕੋਈ ਗੱਲ ਨਹੀਂ ਬਾਈ, ਦਿਨ ਦੇ ਵਿੱਚ ਤੁਹਾਨੂੰ ਜਦੋਂ ਵੀ ਮੌਕਾ ਮਿਲਦਾ ਨਾ, ਸ਼ੀਸ਼ੇ ਅੱਗੇ ਖੜ੍ਹ ਜਾਓ, ਆਪਣੇ ਆਪ ਦੇ ਨਾਲ ਗੱਲ ਕਰੋ, ਆਪਣੀ ਖੂਬਸੂਰਤੀ ਨੂੰ ਨਿਹਾਰੋ, ਕੋਈ ਨਹੀਂ ਨਿਹਾਰਦਾ ਤਾਂ ਫਿਰ ਕੀ ਹੋਇਆ, ਆਪਣੇ ਆਪ ਨੂੰ ਤਾਂ ਅਸੀਂ ਨਿਹਾਰ ਸਕਦੇ ਹਾਂ ਨਾ। ਸੋ ਆਪਣੇ ਆਪ ਨੂੰ ਨਿਹਾਰੋ, ਆਪਣੇ ਆਪ ਨੂੰ ਪ੍ਰੇਸ ਕਰੋ, ਆਪਣੇ ਆਪ ਦੀ ਤਾਰੀਫ ਕਰਨਾ ਕਦੇ ਨਾ ਭੁੱਲੋ, ਔਰ ਆਪਣੇ ਆਪ ਦੇ ਨਾਲ ਇਸ ਗੱਲ 'ਤੇ ਜ਼ਿਕਰ ਕਰਨਾ ਕਦੇ ਨਾ ਭੁੱਲੋ ਕਿ ਤੁਸੀਂ ਕਿਉਂ ਆਏ ਹੋ, ਕੀ ਕਰਨਾ ਚਾਹੁੰਦੇ ਹੋ, ਔਰ ਜ਼ਿੰਦਗੀ ਦੇ ਵਿੱਚ ਤੁਸੀਂ ਕੀ ਕਰ ਰਹੇ ਹੋ। ਸੋ ਹਰ ਘਰ ਦੀ ਸ਼ੁਰੂਆਤ ਜਿਹੜੀ ਹੈ ਨਾ, ਇਹ ਗੱਲ ਹਮੇਸ਼ਾ ਅਸੀਂ ਦੇਖੀ ਹੋਏਗੀ, ਸਾਡੇ ਮੰਮੀ ਸਵੇਰੇ ਉੱਠਦੇ ਨੇ, ਉੱਠ ਜਾ, ਰੋਟੀ ਖਾ ਲੈ, ਉੱਠ ਜਾ, ਤਿਆਰ ਹੋ ਜਾ, ਔਰ ਅਸੀਂ ਕਹਿੰਦੇ ਬਸ 2 ਮਿੰਟ 2 ਮਿੰਟ 2 ਮਿੰਟ, ਅਤੇ ਉਸ 2 ਮਿੰਟ ਦਾ ਸਾਡੇ ਕੋਲ ਟਾਈਮ ਹੋ ਰਿਹਾ ਹੁੰਦਾ, ਅਸੀਂ ਲੇਟ ਵੀ ਹੋ ਰਹੇ ਹਾਂ ਕੰਮਾਂ ਕਰਨ ਦੇ ਲਈ, ਲੇਟ ਵੀ ਹੋ ਜਾਂਦੇ ਹਾਂ, ਪਰ ਉਸ 2 ਮਿੰਟ ਦੇ ਵਿੱਚ ਹੀ ਸਾਡੀਆਂ ਪਲੇਟਾਂ ਦੇ ਉੱਤੇ ਆਏ ਹੋਏ, ਮੈਂ ਕਿਹਾ ਜੀ ਪਰਾਂਠੇ ਆ ਜਾਂਦੇ ਨੇ, ਮੱਖਣ ਆ ਜਾਂਦਾ, ਕਿੰਨੀਆਂ ਸਾਰੀਆਂ ਚੀਜ਼ਾਂ ਆ ਜਾਂਦੀਆਂ ਨੇ। ਬਸ ਇਸੇ ਹੀ ਚੀਜ਼ ਦੇ ਤੁਸੀਂ ਧਿਆਨ ਰੱਖਣਾ ਕਿ ਜਦੋਂ ਅਸੀਂ ਖਾਣੇ ਨੂੰ ਦੇਖ ਕੇ ਅਸੀਂ ਖੁਸ਼ ਹੋ ਸਕਦੇ ਹਾਂ, ਤਾਂ ਜ਼ਿੰਦਗੀ ਦੇ ਹਰ ਇੱਕ ਪਲ ਨੂੰ ਅਸੀਂ ਦੇਖ ਕੇ ਖੁਸ਼ ਹੋ ਸਕਦੇ ਹਾਂ। ਕੁਛ ਨੈਗੇਟਿਵ ਚੀਜ਼ਾਂ ਵੀ ਹੁੰਦੀਆਂ ਨੇ ਲਾਈਫ ਦੇ ਵਿੱਚ, ਪਰ ਉਹਨਾਂ ਤੋਂ ਅਸੀਂ ਸਿੱਖ ਸਕਦੇ ਹਾਂ, ਉਸਨੂੰ ਹਮੇਸ਼ਾ ਜ਼ਿੰਦਗੀ ਦੇ ਵਿੱਚ ਨਾਲ ਲੈ ਕੇ ਚੱਲਣਾ ਸਹੀ ਨਹੀਂ ਹੈ। ਸੋ ਬਸ ਹੱਸਦੇ ਮੁਸਕਰਾਉਂਦੇ ਰਹੋ, ਖੁਸ਼ੀਆਂ ਵੰਡਦੇ ਰਹੋ, ਔਰ ਹਰ ਪਾਸੇ ਖਿੜੇ ਚਿਹਰੇ ਦੇ ਨਾਲ, ਮੁਸਕਰਾਹਟ ਦੇ ਨਾਲ ਮਿਲੋ, ਔਰ ਹਰ ਇੱਕ ਨੂੰ ਬਸ ਇਹੀ ਕਹੋ ਕਿ ਕਿੰਨਾ ਸੋਹਣਾ ਚਿਹਰਾ ਆ, ਕਿੰਨੀ ਸੋਹਣੀ ਸਵੇਰ ਹੈ, ਔਰ ਬਸ ਇਸ ਸੋਹਣੀ ਸਵੇਰ ਦੇ ਨਾਲ ਹੀ ਪ੍ਰੋਗਰਾਮ ਦੀ ਸ਼ੁਰੂਆਤ ਵੀ ਹੁੰਦੀ ਹੈ। ਗੁੱਡ ਮਾਰਨਿੰਗ ਜਲੰਧਰ ਪ੍ਰੋਗਰਾਮ ਦੀ, ਤੁਹਾਡੀ ਆਪਣੀ ਆਰਜੇ ਅੰਜਲੀ ਤੁਹਾਡੇ ਨਾਲ, ਔਰ ਪੂਰਾ 8:30 ਵਜੇ ਤੱਕ ਦਾ ਇਹ ਸਫ਼ਰ ਜਿਹਾ ਇਸ ਦੀ ਸ਼ੁਰੂਆਤ ਹੋ ਗਈ ਹੈ ਜੀ। ਆ ਜਾਓ, ਬੈਠਦੇ ਹਾਂ ਇਸ ਟ੍ਰੇਨ ਦੇ ਵਿੱਚ, ਔਰ ਮਜ਼ਾ ਲੈਂਦੇ ਹਾਂ।

ਮੈਂ ਕਿਹਾ ਜੀ ਜ਼ਿੰਦਗੀ ਦੇ ਪ੍ਰਤੀ ਜਿਹੜਾ ਸਾਡਾ ਨਜ਼ਰੀਆ ਹੁੰਦਾ ਨਾ ਉਹ ਦੱਸਦਾ ਕਿ ਜ਼ਿੰਦਗੀ ਜਿਹੜੀ ਹੈ ਨਾ ਉਹ ਸਾਡੇ ਨਾਲ ਕਿੱਦਾਂ ਦਾ ਵਤੀਰਾ ਕਰਨ ਵਾਲੀ ਹੈ ਔਰ ਕਿੱਦਾਂ ਸਾਡੇ ਨਾਲ ਉਹ ਜ਼ਿੰਦਗੀ ਜਿਹੜੀ ਹੈ ਨਾ ਉਹ ਸਾਡੀ ਜ਼ਿੰਦਗੀ ਬੀਤਣ ਵਾਲੀ ਹੈ। ਸੋ ਸਾਡਾ ਜ਼ਿੰਦਗੀ ਦੇ ਪ੍ਰਤੀ ਨਜ਼ਰੀਆ ਜਦੋਂ ਚੰਗਾ ਹੋ ਜਾਏਗਾ, ਜ਼ਿੰਦਗੀ ਦੇ ਪ੍ਰਤੀ ਸਾਡੀ ਸੋਚ ਜਿਹੜੀ ਹੈ ਉਹ ਵਧੀਆ ਹੋ ਜਾਏਗੀ, ਡਿਫਰੈਂਟ ਹੋ ਜਾਏਗੀ, ਤਾਂ ਮੈਂ ਕਿਹਾ ਆਪਣੇ ਆਪ ਹੀ ਜਿਹੜੀ ਜ਼ਿੰਦਗੀ ਹੈ ਨਾ ਉਹ ਹੋਰ ਵੀ ਖੂਬਸੂਰਤ ਬਣ ਜਾਣੀ ਹੈ। ਜ਼ਿੰਦਗੀ ਦੇ ਵਿੱਚ ਜਦੋਂ ਅਸੀਂ ਕੁਛ ਨਵਾਂ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਕੁਛ ਡਿਫਰੈਂਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਨਾ, ਤਾਂ ਉਹ ਤੁਹਾਡੇ ਲਈ ਤੁਹਾਡੇ ਜਿਹੜਾ ਹੈ ਉਸ ਦਿਨ ਨੂੰ ਹੋਰ ਵੀ ਵੱਖਰਾ ਬਣਾ ਦਿੰਦਾ। ਔਰ ਦਿਨ ਜਦੋਂ ਵੱਖਰਾ ਬਣਦਾ ਔਰ ਆਪਣੇ ਆਪ ਹੀ ਉਹ ਇਤਿਹਾਸ ਦੇ ਵਿੱਚ ਖੂਬਸੂਰਤ ਬਣ ਜਾਂਦਾ। ਇਸ ਕਰਕੇ ਹੀ ਨਾ ਹਰ ਦਿਨ ਜਿਹੜਾ ਤੁਹਾਡੇ ਅੰਦਰ ਕਈ ਇਤਿਹਾਸ ਦੀਆਂ ਘਟਨਾਵਾਂ ਜਿਹੜੀਆਂ ਨੇ ਲੁਕੋ ਕੇ ਰੱਖਦਾ ਹੁੰਦਾ, ਤੁਹਾਨੂੰ ਪਤਾ ਵੀ ਹੁੰਦਾ, ਤੁਹਾਨੂੰ ਨਹੀਂ ਵੀ ਪਤਾ ਹੁੰਦਾ, ਔਰ ਆਲੇ ਦੁਆਲੇ ਦੇ ਬਾਰੇ ਜਾਣਨਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ। ਸੋ ਅੱਜ ਤਰੀਕ ਹੈ ਜੀ 12 ਮਈ, 12 ਮਈ ਦੀ ਤਰੀਕ ਹੈ ਔਰ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਘਟਨਾਵਾਂ ਹੋਈਆਂ ਨੇ, ਬਹੁਤ ਸਾਰੇ ਐਸੇ ਯੁੱਧੀਆਂ ਘਟਨਾਵਾਂ, ਮਹਾਨ ਵਿਅਕਤੀਆਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਘਟਨਾਵਾਂ ਜਾਂ ਫਿਰ ਕੁਛ ਐਸੀਆਂ ਸੰਸਥਾਵਾਂ ਦੇ ਵਿੱਚ ਵੱਡੀਆਂ ਤਬਦੀਲੀਆਂ ਹੋਈਆਂ ਨੇ, ਉਸ ਕਰਕੇ ਇਹ ਤਰੀਕ

ਕਿ ਜਿਹੜੀਆਂ ਨੇ ਇਤਿਹਾਸ ਦੇ ਵਿੱਚ ਬਹੁਤ ਖਾਸ ਜਿਹੜਾ ਹੈ ਥਾਂ ਰੱਖਦੀ ਹੈ। ਜੇਕਰ ਭਾਰਤ ਦੇ ਵਿੱਚ ਗੱਲ ਕੀਤੀ ਜਾਏ ਤਾਂ ਭਾਰਤੀ ਇਤਿਹਾਸ ਦੇ ਵਿੱਚ 12 ਮਈ ਦੀ ਤਰੀਕ ਐਸੀ ਤਰੀਕ ਹੈ ਜਦੋਂ ਭਾਰਤ ਦੇ ਵਿੱਚ ਇੰਟਰਨੈਟ ਜਿਹੜਾ ਹੈ ਇਸਦੇ ਇੱਕ ਇਨਕਲਾਬ ਦੀ ਸ਼ੁਰੂਆਤ ਹੋਈ ਸੀਗੀ। 12 ਮਈ 2000 ਨੂੰ ਭਾਰਤ ਸਰਕਾਰ ਦੇ ਵਿੱਚ ਵੱਲੋਂ ਸੂਚਨਾ ਟੈਕਨੋਲੋਜੀ ਐਕਟ 2000 ਨੂੰ ਲਾਗੂ ਕੀਤਾ ਗਿਆ। ਦੇਸ਼ ਦੇ ਵਿੱਚ ਡਿਜੀਟਲ ਯੁੱਗ ਦੀ ਨੀਂਹ ਰੱਖੀ ਗਈ, ਪਰ ਇਸ ਨੂੰ ਲਾਗੂ ਕਰਨਾ ਨੋਟੀਫਿਕੇਸ਼ਨ ਜਿਹੜੀ ਹੈ ਐਚਲ ਦੇ ਵਿੱਚ 17 ਅਕਤੂਬਰ 2000 ਨੂੰ ਜਾਰੀ ਕੀਤੀ ਗਈ ਸੀ। ਔਰ ਕਾਨੂੰਨ ਜਿਹੜਾ ਸਾਈਬਰ ਅਪਰਾਧ ਹੋ ਗਏ ਜਾਂ ਫਿਰ ਈ ਕਮਰਸ ਨੂੰ ਕਾਨੂੰਨੀ ਰੂਪ ਦੇਣ ਦੇ ਲਈ ਇੱਕ ਪਹਿਲੀ ਕੋਸ਼ਿਸ਼ ਦੇ ਵਜੋਂ ਵੀ ਉਭਰਿਆ ਸੀਗਾ। ਇਸ ਤੋਂ ਇਲਾਵਾ ਜਿਹੜਾ ਹੈ 1915 ਦੇ ਵਿੱਚ ਇਨਕਲਾਬੀ ਰਾਸ ਬਿਹਾਰੀ ਬੋਸ ਦੇ ਵੱਲੋਂ ਭਾਰਤ ਛੱਡਿਆ ਗਿਆ ਸੀਗਾ ਔਰ ਉਹਨਾਂ ਨੇ ਜਾਜਾਨ ਜੋਨ ਸਨੂਕੀ ਮਾਰੂ ਦੇ ਉੱਤੇ ਸਵਾਰ ਹੋ ਕੇ ਭਾਰਤ ਨੂੰ ਉਹਨਾਂ ਨੇ ਛੱਡ ਦਿੱਤਾ ਸੀ। ਔਰ ਖੂਬਸੂਰਤ ਸ਼ਹਿਰ ਘੁੰਮਣ ਫਿਰਨ ਦੇ ਲਈ ਖਾਸ ਜੋਧਪੁਰ ਰਾਜਸਥਾਨ ਅਸੀਂ ਘੁੰਮਦੇ ਫਿਰਦੇ ਹਾਂ, ਖਾਸ ਗੱਲਾਂ ਦੇ ਕਰਕੇ ਇਸ ਨੂੰ ਪਹਿਚਾਣਦੇ ਹਾਂ। ਔਰ ਉਸਦੀ ਜਿਹੜੀ ਹੈ ਜੋਧਪੁਰ ਦੀ ਸਥਾਪਨਾ ਹੋਈ ਸੀਗੀ 1469 ਨੂੰ 12 ਮਈ ਦੀ ਤਰੀਕ ਨੂੰ। ਇਸ ਦੇ ਬਾਰੇ ਹੋਰ ਵੀ ਤੁਹਾਡੇ ਨਾਲ ਸਾਂਝਾ ਕਰਾਂਗੀ ਗੱਲਾਂ ਬਾਤਾਂ। ਵਿਸ਼ਵ ਦੇ ਇਤਿਹਾਸ ਦੀ ਗੱਲ ਕੀਤੀ ਜਾਏ ਤਾਂ 2008 ਦੇ ਵਿੱਚ 12 ਮਈ ਨੂੰ ਜਿਹੜਾ ਹੈ ਚੀਨ ਦੇ ਸਿੰਚੁਆਨ ਪ੍ਰਾਂਤ ਦੇ ਵਿੱਚ ਭਿਆਨਕ ਭੂਕੰਪ ਆਇਆ ਸੀਗਾ। 7.9 ਤੀਬਰਤਾ ਦਾ ਇਹ ਜਿਹੜਾ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸੀਗੇ ਔਰ ਇਸ ਦੇ ਵਿੱਚ 87,000 ਤੋਂ ਵੱਧ ਲੋਕ ਜਿਹੜੇ ਨੇ ਨਾ ਉਹਨਾਂ ਦੀਆਂ ਜਾਨਾਂ ਗਈਆਂ ਸੀਗੀਆਂ, ਲੱਖਾਂ ਲੋਕ ਬੇਘਰ ਹੋ ਗਏ ਸੀਗੇ ਔਰ ਚੀਨ ਦੇ ਇਤਿਹਾਸ ਦੇ ਵਿੱਚ ਸਭ ਤੋਂ ਇੱਕ ਵੱਡੀ ਕੁਦਰਤੀ ਆਪਦਾ ਦੇ ਤੌਰ 'ਤੇ ਇਸ ਘਟਨਾ ਨੂੰ ਯਾਦ ਕੀਤਾ ਜਾਂਦਾ। ਔਰ ਅੱਜ ਜੇਕਰ ਗੱਲ ਕੀਤੀ ਜਾਏ ਨਾ ਕਿ ਅੱਜ ਦਾ ਦਿਨ ਅਸੀਂ ਸਾਡੀ ਜ਼ਿੰਦਗੀ ਜਿਹੜੀ ਹੈ ਨਾ ਉਹ ਅਸੀਂ ਇੱਕ ਐਸੇ ਰੱਬ ਦੇ ਰੂਪ ਦੇ ਵਿੱਚ ਅਸੀਂ ਡਾਕਟਰਸ ਨੂੰ ਦੇਖਦੇ ਹਾਂ, ਨਰਸਿਸ ਨੂੰ ਦੇਖਦੇ ਹਾਂ, ਕਿਉਂਕਿ ਸਾਨੂੰ ਕੋਈ ਵੀ ਪ੍ਰੋਬਲਮ ਆਉਂਦੀ ਹੈ ਸਾਡੀ ਸਿਹਤ ਦੇ ਨਾਲ ਜੁੜੀ ਹੋਈ ਤਾਂ ਅਸੀਂ ਉਸ ਸਮੱਸਿਆ ਦਾ ਹੱਲ ਲੱਭਣ ਦੇ ਲਈ ਸਿਰਫ ਡਾਕਟਰਸ ਦੇ ਕੋਲ ਜਾਂਦੇ ਹਾਂ ਔਰ ਨਰਸਿਸ ਦੇ ਕੋਲ ਜਾਂਦੇ ਹਾਂ। ਉੱਥੇ ਜਿਹੜਾ ਹੈ ਖਾਸ ਦਿਨ ਅੱਜ ਦੇ ਕਰਕੇ ਇਸ 'ਤੇ ਬਣ ਜਾਂਦਾ ਕਿ ਅੱਜ ਇੰਟਰਨੈਸ਼ਨਲ ਨਰਸ ਡੇ ਸੈਲੀਬ੍ਰੇਟ ਹੋ ਰਿਹਾ ਔਰ ਮਸ਼ਹੂਰ ਸਮਾਜ ਸੇਵਿਕਾ ਔਰ ਆਧੁਨਿਕ ਸਮੇਂ ਦੇ ਆਧੁਨਿਕ ਜਿਹੜੀ ਨਰਸਿੰਗ ਦੀ ਉਸਦੀ ਸਥਾਪਨਾ ਕੀਤੀ ਗਈ ਸੀ ਔਰ ਫਲੋਰੈਂਸ ਨਾਈਟਿੰਗੇਲ ਜਿਹਨਾਂ ਦਾ ਜਨਮ ਹੋਇਆ ਸੀਗਾ 12 ਮਈ 1820 ਨੂੰ ਹੋਇਆ ਸੀਗਾ ਔਰ ਅੱਜ ਖਾਸ ਜਿਹੜਾ ਹੈ ਇੰਟਰਨੈਸ਼ਨਲ ਨਰਸ ਡੇ ਸੈਲੀਬ੍ਰੇਟ ਹੋ ਰਿਹਾ ਔਰ ਸਾਡੇ ਵਾਰੀਅਰ ਫਰੰਟ ਲਾਈਨ ਵਾਰੀਅਰਸ ਜਿਹਨਾਂ ਨੂੰ ਕਿਹਾ ਜਾਂਦਾ ਉਹਨਾਂ ਦੀ ਖਾਸ ਭੂਮਿਕਾ ਕੀ ਹੈ ਸਾਡੀ ਜ਼ਿੰਦਗੀ ਦੇ ਵਿੱਚ ਉਸ ਪ੍ਰਤੀ ਜਾਗਰੂਕਤਾ ਜਿਹੜੀ ਹੈ ਉਹ ਫੈਲਾਈ ਜਾਂਦੀ। ਭਾਈ ਦੇਖੋ ਇਹ ਦਿਨ ਇਹ ਤਰੀਕ ਸਿਰਫ ਇੱਕ ਤਰੀਕ ਨਹੀਂ ਹੁੰਦੀ, ਬਹੁਤ ਪੂਰਨ ਤੌਰ 'ਤੇ ਜੇਕਰ ਗੱਲ ਕੀਤੀ ਜਾਏ ਸੇਵਾ ਸ਼ਕਤੀ ਯਾਦ ਦੀਆਂ ਕਹਾਣੀਆਂ ਨੂੰ ਸਾਨੂੰ ਯਾਦ ਦਿਵਾਉਂਦੀ ਹੈ। ਸੋ ਇਤਿਹਾਸ ਦੀਆਂ ਕਿਤਾਬਾਂ ਦੇ ਵਿੱਚ ਸਾਡੇ ਗੱਲਾਂ ਦੇ ਵਿੱਚ ਸਾਡੇ ਦਿਮਾਗ ਦੇ ਵਿੱਚ ਇਹ ਤਰੀਕ ਜਿਹੜੀ ਹੈ ਉਹ ਬਹੁਤ ਹੀ ਕੁਛ ਖਾਸ ਦਿਨਾਂ ਦਾ ਇਤਿਹਾਸ ਰੱਖਦੀ ਹੈ। ਸੋ ਮੈਂ ਕਿਹਾ ਜੀ ਇਹ ਤੁਹਾਨੂੰ ਵੀ ਪਤਾ ਹੋਣਾ ਚਾਹੀਦਾ, ਸਾਨੂੰ ਵੀ ਇੱਦਾਂ ਹੀ ਪਤਾ ਹੋਣਾ ਚਾਹੀਦਾ। ਹਰ ਦਿਨ ਅਸੀਂ ਕੁਝ ਨਾ ਕੁਝ ਮੈਂ ਕਿਹਾ ਸਿੱਖਦੇ ਰਹਿੰਦੇ ਹਾਂ ਨਾ, ਇਹ ਵੀ ਸਿੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਬਾਕੀ ਪ੍ਰੋਗਰਾਮ ਚੱਲ ਰਿਹਾ ਜੀ ਤੁਹਾਡੀ ਆਪਣੀ ਆਰਜ਼ੀ ਅੰਜਲੀ ਦੇ ਨਾਲ, ਗੁੱਡ ਮਾਰਨਿੰਗ ਜਲੰਧਰ, ਹੋਰ ਵੀ ਬਹੁਤ ਸਾਰੀ ਜਾਣਕਾਰੀ ਤੁਹਾਡੇ ਲਈ ਆ ਰਹੀ ਹੈ ਜੀ ਇਸ ਗੀਤ ਦੇ ਇਸ ਬਾਰੇ।

ਅਸੀਂ ਵੀ ਮੈਂ ਕਿਹਾ ਜਦੋਂ ਸਾਡਾ ਰਿਜ਼ਲਟ ਆਉਣ ਵਾਲਾ ਹੁੰਦਾ ਸੀਗਾ ਨਾ, ਰੱਬ ਨੂੰ ਇੱਦਾਂ ਹੀ ਯਾਦ ਕਰਦੇ ਸੀਗੇ ਕਿ ਹਾਏ ਮੇਰਾ ਰੱਬ ਮੇਰੇ ਨਾਲ ਹੈ ਔਰ ਮੇਰਾ ਰਿਜ਼ਲਟ ਆਏਗਾ ਤਾਂ ਬਸ ਉਸ ਰੱਬ ਦੇ ਆਸਰੇ ਹੀ ਆਏਗਾ। ਅਸੀਂ ਜਿੰਨੀ ਮਰਜ਼ੀ ਮਿਹਨਤ ਕੀਤੀ ਹੋਵੇ ਨਾ, ਮੈਂ ਕਿਹਾ ਐਂਡ ਦੇ ਵਿੱਚ ਆ ਕੇ ਅਸੀਂ ਉਸ ਰੱਬ ਨੂੰ ਹੀ ਯਾਦ ਕਰਦੇ ਹਾਂ। ਅੱਖਾਂ ਬੰਦ ਹੁੰਦੀਆਂ ਨੇ, ਫਿੰਗਰ ਕ੍ਰੋਸ ਹੁੰਦੀਆਂ ਨੇ ਕਿ ਜਿੱਦਾਂ ਦਾ ਰਿਜ਼ਲਟ ਸਾਡਾ ਵਧੀਆ, ਜਿੱਦਾਂ ਦੀ ਅਸੀਂ ਮਿਹਨਤ ਕੀਤੀ ਆ ਨਾ, ਉੱਦਾਂ ਦਾ ਸਾਡਾ ਰਿਜ਼ਲਟ ਆਏ। ਔਰ 10ਵੀਂ ਕਲਾਸ ਦਾ ਬੋਰਡ ਦਾ ਰਿਜ਼ਲਟ ਜਿਹੜਾ ਉਹ ਆ ਚੁੱਕਿਆ, ਤੁਹਾਨੂੰ ਕੱਲ੍ਹ ਦਾ ਪਤਾ ਲੱਗ ਹੀ ਚੁੱਕਿਆ ਬਈ। ਬਟ ਦੇਖੋ, ਜੈਤੋਂ ਦੀ ਕੁੜੀ ਨੇ ਫਿਰ ਤੋਂ ਇੱਕ ਵਾਰ ਜਿਹੜਾ ਹੈ ਕੁੜੀਆਂ ਦੇ ਅਸ ਕੁੜੀਆਂ ਦੇ ਸਮਾਜ ਦੇ ਵਿੱਚ ਜਿਹੜਾ ਹੈ ਨਾਮ ਰੋਸ਼ਨ ਕਰ ਦਿੱਤਾ। ਹਰਲੀਨ ਸ਼ਰਮਾ ਟੌਪ 'ਤੇ ਰਹੀ ਹੈ ਜੀ, ਔਰ ਮੈਂ ਕਿਹਾ ਜੀ 99.38% ਮਾਰਕਸ ਦੇ ਨਾਲ ਵਧੀਆ ਜਿਹੜਾ ਹੈ ਪੰਜਾਬ ਬੋਰਡਸ ਦੇ ਵਿੱਚ 10th ਕਲਾਸ ਦੇ ਵਿੱਚ ਵਧੀਆ ਪਰਫੋਰਮ ਕੀਤਾ। ਬਾਕੀ ਮੈਂ ਕਿਹਾ ਜੀ ਬੱਚੇ ਮਿਹਨਤ ਕਰਦੇ ਨੇ ਨਾ, ਬਹੁਤ ਜ਼ਿਆਦਾ ਖੁਸ਼ੀ ਹੋ ਜਾਂਦੀ ਹੈ। ਔਰ ਜਦੋਂ ਬੱਚੇ ਨੇ ਮਿਹਨਤ ਕੀਤੀ ਹੋਵੇ ਨਾ, ਐਕਸਪੈਕਟੇਸ਼ਨਸ ਉਸਦੀਆਂ ਬਹੁਤ ਜ਼ਿਆਦਾ ਹੋਣ, ਪਰ ਜਦੋਂ ਮਾਰਕਸ ਘੱਟ ਆ ਜਾਣ ਤਾਂ ਉਸ ਬੱਚੇ ਦਾ ਚਿਹਰਾ ਦੇਖ ਕੇ ਨਾ ਥੋੜ੍ਹੀ ਜਿਹੀ ਉਦਾਸੀ ਵੀ ਹੋ ਜਾਂਦੀ ਹੈ। ਮੈਂ ਆਪਣੇ ਘਰ ਦੀ ਬੱਚੀ ਦੀ ਗੱਲ ਕਰਾਂਗੀ। ਉਸ ਦੀਆਂ ਐਕਸਪੈਕਟੇਸ਼ਨ ਸੀਗੀਆਂ ਕਿ ਬਾਈ 95+ ਸ਼ਾਇਦ ਮਾਰਕਸ ਆ ਜਾਣ, ਬਟ ਜਿਹੜਾ ਹੈ ਜਦੋਂ ਨੰਬਰ ਦੇਖੀ ਤਾਂ ਉਸ ਚਿਹਰੇ 'ਤੇ ਉਦਾਸੀ ਦੇਖਣ ਨੂੰ ਮਿਲੀ ਕਿ ਹਾਂ ਨੰਬਰ ਘੱਟ ਆਇਆ। ਪਰ ਦੇਖੋ, ਇੱਕ ਮੌਕਾ ਤਾਂ ਮਿਲਦਾ ਹੀ ਹੈ। ਉਸਦਾ ਕਹਿਣਾ ਸੀਗਾ ਕਿ ਨਹੀਂ, ਮੈਂ ਦੁਬਾਰਾ ਜਿਹੜਾ ਹੈ ਇਸ ਦੇ ਉੱਤੇ ਕੰਮ ਕਰਾਂਗੀ, ਔਰ ਇਸ ਦੇ ਰਿਜ਼ਲਟ ਤਾਂ ਚਲੋ ਆ ਗਏ ਜਿੱਦਾਂ ਦੀ ਮੈਂ ਮਿਹਨਤ ਕੀਤੀ ਸੀਗੀ, ਔਰ ਹਾਂ ਆਉਣ ਵਾਲੀ ਕਲਾਸਿਸ ਦੇ ਵਿੱਚ ਜਿਹੜੀ ਹੈ ਹੱਡ ਤੋਂ ਹੋਰ ਮਿਹਨਤ ਜਿਹੜੀ ਹੈ ਉਹ ਕਰਨੀ। ਪਰ ਇਸ ਦੇ ਨਾਲ ਹੀ ਨਾ ਦੇਖੋ, 5 ਸਾਲਾਂ ਦੇ ਦੌਰਾਨ 10ਵੀਂ ਕਲਾਸ ਦੇ ਜਿਹੜਾ ਹੈ ਰਿਜ਼ਲਟ ਦੇ ਵਿੱਚ ਬਹੁਤ ਜ਼ਿਆਦਾ ਫਰਕ ਵੀ ਆਇਆ। ਪੰਜਾਬ ਬੋਰਡ ਦੇ ਜੇਕਰ ਸਕੂਲ ਇਹਨਾਂ ਐਗਜ਼ਾਮਸ ਦੀ ਗੱਲ ਕੀਤੀ ਜਾਏ, 10ਵੀਂ ਦੀ ਮੈਰਿਟ ਲਿਸਟ ਜਿਹੜੀ ਹੈ ਇਸ ਦੇ ਵਿੱਚ 272 ਸਟੂਡੈਂਟਸ ਨੇ ਔਰ 220 ਜਿਹੜੀਆਂ ਨੇ ਕੁੜੀਆਂ ਨੇ, ਔਰ 80.88% ਜਿਹੜੇ ਸਟੂਡੈਂਟਸ ਨੇ ਉਹ ਮੈਰਿਟ ਦੇ ਵਿੱਚ ਰਹੇ ਨੇ। ਸਰਕਾਰੀ ਸਕੂਲਾਂ ਦਾ ਜੇਕਰ ਪ੍ਰਦਰਸ਼ਨ ਦੀ ਗੱਲ ਕੀਤੀ ਜਾਏ ਤਾਂ 94% ਜਿਹੜਾ ਹੈ ਇਹ ਰਿਹਾ। ਹਾਲਾਂਕਿ ਪ੍ਰਾਈਵੇਟ ਸਕੂਲਸ ਦੇ ਵਿੱਚ ਪਾਸ ਜਿਹੜੇ ਨੇ 95% ਹੋਏ ਨੇ। ਉੱਥੇ ਹੀ ਐਡਿਡ ਸਕੂਲਸ ਦੀ ਗੱਲ ਕੀਤੀ ਜਾਏ ਤਾਂ ਪਰਸੈਂਟੇਜ ਜਿਹੜੀ ਹੈ 89% ਰਹੀ ਹੈ। ਔਰ ਇਹ ਸਭ ਕੁੱਲ ਮਿਲਾ ਕੇ ਜਿਹੜਾ ਹੈ 10th ਕਲਾਸ ਦੇ ਵਿੱਚੋਂ ਕਈ ਐਸੇ ਸਟੂਡੈਂਟਸ ਵੀ ਨੇ ਰਹੇ ਨੇ ਜਿਹੜੇ ਕਿ ਨਹੀਂ ਪਾਸ ਕਰ ਪਾਏ ਨੇ, ਔਰ ਮਿਹਨਤ ਜਿਹੜੀ ਹੈ ਉਹਨਾਂ ਦੇ ਵੱਲੋਂ ਥੋੜ੍ਹੀ ਜਿਹੀ ਘੱਟ ਕੀਤੀ ਗਈ ਹੋਵੇਗੀ। ਇਸ ਕਰਕੇ ਸ਼ਾਇਦ ਉਹ ਇਸ ਸਾਲ ਜਿਹੜਾ ਹੈ ਅਗਲੀ ਕਲਾਸ ਦਾ ਨਹੀਂ ਉਹ ਰੁੱਖ ਕਰ ਪਾਉਣਗੇ। ਔਰ ਹਰ ਸਾਲ ਨਾ ਇਹ ਅੰਕੜੇ ਜਿਹੜੇ ਬਦਲਦੇ ਰਹਿੰਦੇ ਨੇ। ਹਰ ਸਾਲ ਪਿੱਛੇ 5 ਸਾਲਾਂ ਦੀ ਗੱਲ ਕੀਤੀ ਜਾਏ ਤਾਂ ਇੱਥੇ ਇਸ ਸਾਲ 94% ਜਿਹੜੇ ਸਟੂਡੈਂਟ ਪਾਸ ਹੋਏ ਨੇ, ਪਿਛਲੇ ਸਾਲ 95% ਜਿਹੜੇ ਟੋਟਲ ਪਰਸੈਂਟੇਜ ਸੀਗੇ ਪਾਸ ਸਟੂਡੈਂਟਸ ਦੀ, ਔਰ 2024 ਦੇ ਵਿੱਚ 97% ਸਟੂਡੈਂਟ ਸੀਗੇ, 2023 ਦੇ ਵਿੱਚ 2023 ਦੇ ਵਿੱਚ 97% ਸੀਗੇ, ਔਰ 2022 ਦੇ ਵਿੱਚ 99% ਰਿਜ਼ਲਟ ਆਇਆ ਸੀ। ਪਾਸ ਪਰਸੈਂਟੇਜ ਘੱਟਦੀ ਜਾ ਰਹੀ ਹੈ ਬਈ, ਇੱਦਾਂ ਨਹੀਂ ਹੋਣਾ ਚਾਹੀਦਾ। ਸਟੂਡੈਂਟਸ ਥੋੜ੍ਹੀ ਜਿਹੀ ਹੋਰ ਮਿਹਨਤ ਕਰ ਲੈਣ, ਥੋੜ੍ਹਾ ਜਿਹਾ ਇਸ ਦੇ ਵੱਲ ਹੋਰ ਧਿਆਨ ਦੇ ਲੈਣ। ਔਰ ਜੇਕਰ ਜਲੰਧਰ ਦੇ ਸਟੂਡੈਂਟਸ ਦੀ ਗੱਲ ਕੀਤੀ ਜਾਏ ਨਾ, ਬਾਈ ਮੈਂ ਤਾਂ ਦੇਖੋ ਜਲੰਧਰ ਦੇ ਸਟੂਡੈਂਟਸ ਦੀ ਗੱਲ ਜ਼ਰੂਰ ਕਰਾਂਗੀ, ਔਰ ਸਾਡਾ ਗੁੱਡ ਮਾਰਨਿੰਗ ਜਲੰਧਰ ਪ੍ਰੋਗਰਾਮ ਹੈ। ਜਲੰਧਰ ਦੇ ਸਟੂਡੈਂਟਸ ਵੀ ਥੋੜ੍ਹੀ ਜਿਹੀ ਮਿਹਨਤ ਕਰਨਾ ਹੋਰ ਸ਼ੁਰੂ ਕਰ ਦਿਉ, ਕਿਉਂਕਿ 10th ਕਲਾਸ ਦੇ ਵਿੱਚ ਨਾ ਰਿਜ਼ਲਟ ਦੇ ਵਿੱਚ ਇਸ ਵਾਰ ਜਲੰਧਰ ਜਿਹੜਾ ਪੂਰੇ ਸੂਬੇ ਦੇ ਵਿੱਚ 16ਵੇਂ ਥਾਂ 'ਤੇ ਰਿਹਾ। ਔਰ ਇਸ ਦੇ ਵਿੱਚ ਤਕਰੀਬਨ 19,658 ਸਟੂਡੈਂਟ ਸੀਗੇ ਔਰ ਇਸ ਦੇ ਵਿੱਚ ਸ਼ਾਮਿਲ ਹੋਏ, ਜੋ ਕਿ ਜਿਸ ਦੇ ਵਿੱਚ 18,419 ਸਟੂਡੈਂਟਸ ਪਾਸ ਹੋਏ ਨੇ। ਔਰ ਮਿਹਨਤ ਤਾਂ ਕਰਨੀ ਪੈਣੀ ਆ, ਇੱਦਾਂ ਕਿੱਦਾਂ ਅਸੀਂ ਟੌਪ 'ਤੇ ਆ ਜਾਵਾਂਗੇ। ਭਾਈ ਦੇਖੋ ਬੱਚਿਓ, ਮਿਹਨਤ ਕਰਦੇ ਹੋ ਤੁਸੀਂ ਤਾਂ ਉਸ ਮਿਹਨਤ ਦਾ ਫਲ ਵੀ ਮਿਲ ਜਾਂਦਾ ਤੁਹਾਨੂੰ। ਪਰ ਦੇਖੋ, ਮਿਹਨਤ ਕਰਨਾ ਅਲੱਗ ਚੀਜ਼ ਹੁੰਦੀ ਹੈ, ਸਿਰਫ ਪੜ੍ਹਾਈ ਦੇ ਵਿੱਚ ਹੀ ਇਕੱਲੇ ਰੁੱਝੇ ਰਹਿਣਾ ਇੱਕ ਅਲੱਗ ਚੀਜ਼ ਹੁੰਦੀ ਹੈ। ਸੋ ਤੁਹਾਨੂੰ ਇੱਕ ਸਲਾਹ ਇਹੀ ਹੈ ਕਿ ਜੇਕਰ ਤੁਸੀਂ ਪੜ੍ਹਾਈ ਕਰਦੇ ਹੋ ਤਾਂ ਬਹੁਤ ਅੱਛੀ ਗੱਲ ਹੈ, ਪਰ ਨਾਲ ਦੀ ਨਾਲ ਕੋਈ ਐਕਟੀਵਿਟੀਜ਼ ਵੀ ਕਰਦੇ ਰਹਿੰਦੇ ਹੋ ਤਾਂ ਉਹ ਵੀ ਤੁਹਾਨੂੰ ਜਿਹੜਾ ਹੈ ਮੈਂਟਲੀ ਸਟਰੋਂਗ ਬਣਾਉਂਦੇ ਨੇ। ਤੁਹਾਡੀ ਐਕਟੀਵਿਟੀਜ਼ ਜਿਹੜੀਆਂ ਨੇ ਨਾ, ਤੁਹਾਨੂੰ ਹੋਰ ਵੀ ਜ਼ਿਆਦਾ ਕਹਿੰਦੇ ਨੇ ਨਿਖਾਰਨ ਦੇ ਵਿੱਚ ਨਿਖਾਰਨ ਦਾ ਕੰਮ ਕਰਦੇ ਨੇ। ਸੋ ਪੜ੍ਹਾਈ ਦੇ ਵੱਲ ਤੁਸੀਂ ਧਿਆਨ ਦੇ ਰਹੇ ਹੋ, ਕਿਤਾਬੀ ਗਿਆਨ ਬਹੁਤ ਜ਼ਿਆਦਾ ਜ਼ਰੂਰੀ ਹੈ, ਪਰ ਨਾਲ

ਨਾ ਜਿਹੜਾ ਐਕਚੁਅਲ ਜ਼ਿੰਦਗੀ ਦੇ ਵਿੱਚ ਜਿਹੜਾ ਗਿਆਨ ਹੈ ਨਾ ਉਹ ਵੀ ਮਿਲਦੇ ਰਹਿਣਾ ਚਾਹੀਦਾ। ਸੋ ਤੁਸੀਂ ਵੀ ਮੈਂ ਕਿਹਾ ਜੀ ਇਹਨਾਂ ਬੱਚਿਆਂ ਦਾ ਸਾਥ ਦੇਣਾ ਨਾ ਭੁੱਲੋ। ਪੇਰੈਂਟਸ ਦੇ ਲਈ ਇੱਕ ਸਲਾਹ ਇਹੀ ਹੈ ਕਿ ਬੱਚੇ ਜੋ ਕਰਨਾ ਚਾਹੁੰਦੇ ਨੇ ਜਿਸ ਫੀਲਡ ਦੇ ਵਿੱਚ ਹੋਣ, ਕਿਉਂਕਿ 10th ਕਲਾਸ ਪਾਸ ਕਰ ਲਈ ਹੈ, ਅੱਗੇ ਉਹਨਾਂ ਨੇ ਮੈਡੀਕਲ, ਨੋਨ ਮੈਡੀਕਲ, ਆਰਟਸ, ਸਿੰਪਲ ਕਮਰਸ, ਕੋਈ ਵੀ ਉਹਨਾਂ ਦਾ ਸਟ੍ਰੀਮ ਉਹਨਾਂ ਨੇ ਚੂਜ਼ ਕਰਨੀ ਹੋ ਸਕਦੀ ਹੈ ਬੱਚਿਆਂ ਨੇ। ਸੋ ਬੱਚੇ ਦੇ ਇੰਟਰਸਟ ਦੇ ਮੁਤਾਬਿਕ, ਬੱਚੇ ਦੇ ਜਿਹੜਾ ਹੈ, ਬੱਚਾ ਜੋ ਕਰਨਾ ਚਾਹੁੰਦਾ ਇਨ ਫਿਊਚਰ, ਜੋ ਬਣਨਾ ਚਾਹੁੰਦਾ ਉਸ ਦੇ ਮੁਤਾਬਿਕ ਜਿਹੜਾ ਹੈ ਉਹਨਾਂ ਨੂੰ ਇਹ ਸਟ੍ਰੀਮ ਜਿਹੜੀ ਹੈ ਚੂਜ਼ ਕਰਵਾਈ ਜਾਵੇ, ਸਬਜੈਕਟ ਚੂਜ਼ ਕਰਵਾਏ ਜਾਣ, ਔਰ ਜਿਸ ਦੇ ਨਾਲ ਬੱਚਾ, ਜੇਕਰ ਕਹਿੰਦੇ ਨਾ ਅਸੀਂ ਖੁਸ਼ ਹੋਵਾਂਗੇ ਔਰ ਹੈਪੀ ਹੋਵਾਂਗੇ ਨਾ, ਆਪਣੇ ਆਪ ਜਿਹੜਾ ਰਿਜ਼ਲਟ ਵੀ ਵਧੀਆ ਜਿਹਾ ਹੀ ਆਉਂਦਾ। ਇਸੇ ਕਰਕੇ ਬਸ ਸਲਾਹ ਇਹੀ ਹੈ ਕਿ ਪੇਰੈਂਟਸ ਨੂੰ ਖੁਸ਼ ਹੋ ਕੇ ਜੋ ਬੱਚਾ ਕਰਨਾ ਚਾਹੁੰਦਾ ਉਸਨੂੰ ਖੁਸ਼ ਕਰੋ, ਔਰ ਬਸ ਇਸੇ ਦੇ ਨਾਲ ਹੀ ਬੱਚਿਆਂ ਦੀ ਖੁਸ਼ੀਆਂ ਦੇ ਨਾਲ ਮੈਂ ਕਿਹਾ ਚੱਲਦੇ ਰਹੋ, ਔਰ ਬਸ ਇਸੇ ਤਰ੍ਹਾਂ ਟਾਈਮ ਜਿਹੜਾ ਹੈ ਆਪਣੇ ਆਪ ਨਿਕਲ ਜਾਂਦਾ। ਤੁਹਾਡਾ ਵਧੀਆ ਟਾਈਮ ਕਦੋਂ ਆਉਂਦਾ ਹੈ? ਵਧੀਆ ਟਾਈਮ ਉਦੋਂ ਆਉਂਦਾ ਨਾ ਜਦੋਂ ਤੁਹਾਡੇ ਬੱਚੇ ਖੁਸ਼ ਹੁੰਦੇ ਆ, ਤੁਹਾਡੇ ਬੱਚੇ ਹੈਪੀ ਹੁੰਦੇ ਆ, ਮੂਡ ਸਾਰਾ ਦਿਨ ਦਾ ਥੱਕਿਆ ਹਾਰਾ ਜਦੋਂ ਬੰਦਾ ਘਰ ਆਉਂਦਾ ਤਾਂ ਬੱਚੇ ਨੂੰ ਮੁਸਕਰਾਉਂਦਾ ਦੇਖਦਾ ਤਾਂ ਆਪਣੇ ਆਪ ਖੁਸ਼ ਹੋ ਜਾਂਦਾ। ਸੋ ਮੁਸਕਰਾਹਟ ਕਾਇਮ ਰੱਖਣ ਦੇ ਲਈ ਬੱਚੇ ਦਾ ਸਾਥ ਦੇਣਾ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ। ਸੋ ਤੁਸੀਂ ਵੀ ਆਪਣੀ ਇਸ ਜ਼ਿੰਮੇਵਾਰੀ ਨੂੰ ਮੈਂ ਕਿਹਾ ਨਿਭਾਉਣਾ ਨਾ ਭੁੱਲੋ, ਔਰ ਬਸ ਇੱਕ ਚੰਗੇ ਪੇਰੈਂਟਸ ਦੀ ਤਰ੍ਹਾਂ ਆਪਣੇ ਬੱਚਿਆਂ ਦਾ ਸਾਥ ਦਿਓ। ਪ੍ਰੋਗਰਾਮ ਚੱਲ ਰਿਹਾ ਜੀ ਗੁੱਡ ਮਾਰਨਿੰਗ ਜਲੰਧਰ, ਤੁਹਾਡੀ ਆਪਣੀ ਆਰਜੀ ਅੰਜਲੀ ਦੇ ਨਾਲ।

ਇਹ ਖੁੱਲ੍ਹਾ ਆਸਮਾਨ ਜਿਹੜਾ ਨਾ ਇਹ ਬਹੁਤ ਹੀ ਖੂਬਸੂਰਤ ਲੱਗਦਾ ਔਰ ਇਸ ਖੁੱਲ੍ਹੇ ਆਸਮਾਨ ਨੂੰ ਅਸੀਂ ਇਸਦੇ ਨੀਲੇ ਰੰਗ ਦੇ ਕਰਕੇ ਪਹਿਚਾਣਦੇ ਹਾਂ ਔਰ ਅਸੀਂ ਸਾਡੀ ਅੱਖਾਂ ਨੂੰ ਸਕੂਨ ਦੇਣ ਵਾਲਾ ਰੰਗ ਕਿਹੜਾ ਹੈ ਤੁਸੀਂ ਦੱਸੋ ਤੁਸੀਂ ਸੋਚਿਆ ਹੋਵੇਗਾ ਕਦੀ ਕਦੀ ਕੋਈ ਰੰਗ ਤੁਸੀਂ ਚੂਜ਼ ਕੀਤਾ ਜ਼ਿੰਦਗੀ ਦੇ ਵਿੱਚ ਜਿਹੜਾ ਤੁਹਾਨੂੰ ਸੁੱਖ ਦਿੰਦਾ ਹੋਵੇ ਚ ਸ਼ਾਂਤੀ ਦਿੰਦਾ ਹੋਵੇ ਮੇਰੇ ਲਈ ਹਰਾ ਰੰਗ ਔਰ ਸਫੇਦ ਰੰਗ ਚਿੱਟਾ ਰੰਗ ਹੈ ਨਾ ਉਹ ਹਮੇਸ਼ਾ ਸ਼ਾਂਤੀ ਮੈਨੂੰ ਦਿੰਦਾ ਹਾਂ ਬਹੁਤ ਹੀ ਕਾਮ ਦਿਮਾਗ ਅਗਰ ਕਿਤੇ ਵੀ ਦੌੜ ਰਿਹਾ ਨਾ ਉਸ ਮੈਨੂੰ ਸ਼ਾਂਤ ਕਰ ਦਿੰਦਾ ਉਦੋਂ ਮੈਂ ਕਲਰ ਸੋ ਤੁਹਾਡੇ ਲਈ ਐਸਾ ਕੋਈ ਰੰਗ ਹੋਵੇ ਤਾਂ ਮੈਂ ਕਿਹਾ ਜ਼ਰੂਰ ਦੱਸਿਓ ਹੈ ਨਾ ਖੂਬਸੂਰਤ ਜਿਹਾ ਰੰਗ ਜਿਹੜਾ ਨਾ ਇੱਕ ਰੰਗ ਐਸਾ ਰੰਗ ਹੈ ਹਰਾ ਰੰਗ ਜਿਹੜਾ ਕਿ ਸਾਨੂੰ ਸ਼ਾਂਤ ਵੀ ਕਰਦਾ ਇੱਕ ਪੋਜ਼ਿਟਿਵ ਐਨਰਜੀ ਵੀ ਦਿੰਦਾ ਆ ਔਰ ਸਾਨੂੰ ਹਰ ਇੱਕ ਬਾਕੀ ਰੰਗਾਂ ਦੇ ਨਾਲ ਜੁੜਨ ਰੰਗਾਂ ਦੀ ਗੱਲ ਹੋਈ ਹੈ ਔਰ ਹਰੇ ਰੰਗ ਦੀ ਗੱਲ ਹੋਈ ਹੈ ਹਰਾ ਰੰਗ ਜਿਹੜਾ ਨਾ ਸਾਡੇ ਪੌਦਿਆਂ ਦਾ ਰੰਗ ਸਾਡੇ ਪਲਾਂਟਸ ਦਾ ਰੰਗ ਹੈ ਔਰ ਇਹ ਰੰਗ ਸਾਨੂੰ ਯਾਦ ਦਵਾਉਂਦਾ ਬਾਈ ਔਰ ਅੱਜ ਹੈ ਅੰਤਰਰਾਸ਼ਟਰੀ ਇੰਟਰਨੈਸ਼ਨਲ ਡੇ ਆਫ ਪਲਾਂਟ ਹੈਲਥ ਔਰ ਪੌਦਿਆਂ ਦੀ ਸਿਹਤ ਨੂੰ ਲੈ ਕੇ ਪੌਦੇ ਚੰਗੇ ਹੋਣ ਔਰ ਕਿਵੇਂ ਉਹਨਾਂ ਦੀ ਦੇਖਭਾਲ ਕਰਨੀ ਹੈ ਕਿਵੇਂ ਉਹ ਸਾਡੇ ਲਈ ਅਗਰ ਅਸੀਂ ਉਹਨਾਂ ਦੀ ਦੇਖਭਾਲ ਕਰ ਸਕਦੇ ਹਾਂ ਕਰ ਰਹੇ ਹਾਂ ਤਾਂ ਉਹ ਅੱਗੇ ਜਾ ਕੇ ਕਿਵੇਂ ਸਾਨੂੰ ਚੰਗਾ ਫਲ ਦੇਣਗੇ ਚੰਗਾ ਜਿਹੜਾ ਹੈ ਸਾਡੇ ਲਈ ਫੂਡ ਉਹ ਪ੍ਰਿਪੇਅਰ ਕਰਨਗੇ ਅੱਜ ਇੰਟਰਨੈਸ਼ਨਲ ਡੇ ਫੋਰ ਪਲਾਂਟ ਹੈਲਥ ਹੈ ਔਰ ਫੂਡ ਐਂਡ ਐਗਰੀਕਲਚਰ ਔਰਗਨਾਈਜੇਸ਼ਨ ਦੇ ਵੱਲੋਂ ਇਹ ਦਿਨ ਮਨਾਇਆ ਜਾਣਾ ਸ਼ੁਰੂ ਹੋਇਆ ਸੀਗਾ ਅੰਤਰਰਾਸ਼ਟਰੀ ਪੌਦਾ ਸਿਹਤ ਦਿਵਸ ਹਰ ਸਾਲ 12 ਮਈ ਨੂੰ ਅੱਜ ਦੀ ਤਰੀਕ ਨੂੰ ਜਿਹੜਾ ਹੈ ਇਹ ਦਿਨ ਸੈਲੀਬ੍ਰੇਟ ਹੋਣਾ ਸ਼ੁਰੂ ਹੁੰਦਾ ਔਰ ਬਸ ਪੂਰਾ ਦਿਨ ਜਿਹੜਾ ਹੈ ਲੋਕਾਂ ਨੂੰ ਇਸ ਦੇ ਪ੍ਰਤੀ ਜਾਗਰੂਕਤਾ ਜਿਹੜੀ ਹੈ ਫੈਲਾਈ ਜਾਂਦੀ ਹੈ ਦੱਸਿਆ ਜਾਂਦਾ ਔਰ ਇਸ ਦਾ ਮਕਸਦ ਜਿਹੜਾ ਲੋਕਾਂ ਨੂੰ ਇਹਨਾਂ ਪਲਾਂਟਸ ਦੀ ਜਿਹੜੀ ਹੈ ਚੰਗੀ ਸਿਹਤ ਦੇ ਲਈ ਉਹਨਾਂ ਦੀ ਮਹੱਤਤਾ ਬਾਰੇ ਜਾਗਰੂਕਤਾ ਦਿਵਾਉਣਾ ਹੁੰਦਾ ਸਾਡੀ ਜ਼ਿੰਦਗੀ ਦੇ ਵਿੱਚ ਨਾ ਬਹੁਤ ਵੱਡਾ ਹਿੱਸਾ ਜਿਹੜਾ ਸਾਨੂੰ ਖਾਣ ਦੇ ਲਈ ਅਨਾਜ ਫਲ ਅਤੇ ਸਬਜ਼ੀਆਂ ਇਹਨਾਂ ਪਲਾਂਟਸ ਤੋਂ ਮਿਲਦੀਆਂ ਨੇ ਆਕਸੀਜਨ ਸਾਨੂੰ ਇਹਨਾਂ ਪਲਾਂਟਸ ਤੋਂ ਮਿਲਦੀ ਹੈ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਦਾ ਕੰਮ ਇਹ ਪਲਾਂਟਸ ਕਰਦੇ ਨੇ ਜੰਗਲੀ ਜੀਵਾਂ ਦਾ ਆਸਰਾ ਜਿਹੜਾ ਇਹ ਪਲਾਂਟਸ ਬਣਦੇ ਨੇ ਪਰ ਅੱਜ ਕੱਲ੍ਹ ਅਸੀਂ ਦੇਖੀਏ ਕਿ ਕਈ ਐਸੇ ਕੀੜੀਆਂ ਜਾਂ ਬਿਮਾਰੀਆਂ ਪ੍ਰਦੂਸ਼ਣ ਦੇ ਕਰਕੇ ਮੌਸਮੀ ਤਬਦੀਲੀ ਦੇ ਕਰਕੇ ਇਹਨਾਂ ਪੌਦਿਆਂ ਦੇ ਵਿੱਚ ਕਾਫੀ ਤਰ੍ਹਾਂ ਦਾ ਜਿਹੜਾ ਹੈ ਨੁਕਸਾਨ ਵੀ ਹੋ ਰਿਹਾ ਇਹਨਾਂ ਪੌਦਿਆਂ ਦਾ ਸੋ ਇਹਨਾਂ ਦੀ ਸੁਰੱਖਿਆ ਵੀ ਬਣਦੀ ਹੈ ਇਹਨਾਂ ਦੀ ਸੁਰੱਖਿਆ ਲਈ ਲੋਕਾਂ ਦਾ ਜਾਗਰੂਕ ਹੋਣਾ ਵੀ ਬਣਦਾ ਸੋ ਸਾਲ 2022 ਦੇ ਵਿੱਚ ਯੂਨਾਈਟਿਡ ਨੇਸ਼ਨਸ ਦੇ ਵੱਲੋਂ 12 ਮਈ ਨੂੰ ਜਿਹੜਾ ਇੰਟਰਨੈਸ਼ਨਲ ਪਲਾਂਟਸ ਹੈਲਥ ਡੇ ਸੈਲੀਬ੍ਰੇਟ

ਜਿਹੜਾ ਕਰਨ ਦੇ ਲਈ ਘੋਸ਼ਣਾ ਕੀਤੀ ਗਈ ਸੀ। ਔਰ ਇਸ ਤੋਂ ਪਹਿਲਾਂ 2020 ਦੇ ਵਿੱਚ ਜੇਕਰ ਗੱਲ ਕੀਤੀ ਜਾਏ ਤਾਂ ਇੰਟਰਨੈਸ਼ਨਲ ਈਅਰ ਫੋਰ ਪਲਾਂਟ ਹੈਲਥ ਵਜੋਂ ਮਨਾਇਆ ਗਿਆ ਸੀ। ਸੋ ਪੌਦੇ ਜਿਹੜੇ ਨੇ ਨਾ ਦੁਨੀਆਂ ਦੇ ਵਿੱਚ ਲਗਭਗ ਗੱਲ ਕੀਤੀ ਜਾਏ ਤਾਂ 80% ਭੋਜਨ ਜਿਹੜਾ ਪੌਦਿਆਂ ਤੋਂ ਮਿਲਦਾ ਸਾਨੂੰ। ਔਰ ਇਹ ਪਲਾਂਟਸ ਜਿਹੜੇ ਨੇ ਬਿਮਾਰ ਜੇਕਰ ਹੋ ਜਾਣਗੇ ਤਾਂ ਓਬਵੀਅਸਲੀ ਗੱਲ ਹੈ ਨਾ ਸਾਡੇ ਅਨਾਜ ਦੀ ਵੀ ਕਮੀ ਹੋਏਗੀ। ਔਰ ਜੇਕਰ ਗੱਲ ਕੀਤੀ ਜਾਏ ਤਾਂ ਸਿਹਤਮੰਦ ਪੌਦੇ ਸਾਨੂੰ ਜੇ ਕਾਰਬਨ ਡਾਈਆਕਸਾਈਡ ਜਿਹੜੇ ਘਟਾਉਂਦੇ ਨੇ ਧਰਤੀ ਤੋਂ ਤਾਪਮਾਨ ਜਿਹੜਾ ਇਸਨੂੰ ਸੰਤੁਲਿਤ ਰੱਖਣ ਦੇ ਵਿੱਚ ਮਦਦ ਕਰਦੇ ਨੇ, ਸਾਨੂੰ ਆਕਸੀਜਨ ਦਿੰਦੇ ਨੇ, ਸਾਨੂੰ ਖਾਣਾ ਦਿੰਦੇ ਨੇ, ਸਾਨੂੰ ਹੋਰ ਕਿੰਨਾ ਕੁਛ ਸਾਫ਼ ਵਾਤਾਵਰਨ ਦਿੰਦੇ ਨੇ। ਔਰ ਖੇਤੀਬਾੜੀ ਦੇ ਨਾਲ ਜੁੜੇ ਲੱਖਾਂ ਲੋਕਾਂ ਦੇ ਲਈ ਰੋਜ਼ੀ ਰੋਟੀ ਦਾ ਕੰਮ ਕਰਦੇ ਨੇ, ਉਹ ਨਿਰਭਰ ਨੇ ਇਹਨਾਂ ਪੌਦਿਆਂ ਦੇ ਉੱਤੇ, ਖਾਸ ਕਰਕੇ ਇੰਡੀਆ ਦੇ ਵਿੱਚ ਜੇਕਰ ਜਿਹੜਾ ਕਿ ਖੇਤੀ ਪ੍ਰਧਾਨ ਦੇਸ਼ ਹੈ ਔਰ ਸਾਡਾ ਪੰਜਾਬ ਜਿਹੜਾ ਅਨਾਜ ਦੇ ਲਈ ਜਾਣਿਆ ਜਾਂਦਾ। ਭਾਰਤ ਦੇ ਵਿੱਚ ਜੇ ਗੱਲ ਕਰ ਕੀਤੀ ਜਾਏ ਤਾਂ ਕਪਾਹ ਫਲਾਂ ਦੀਆਂ ਫਸਲਾਂ ਜੁੜੀਆਂ ਨੇ, ਕਈ ਵਾਰ ਇਸ ਦੇ ਵਿੱਚ ਕੀੜੇ ਬਿਮਾਰੀਆਂ ਦਾ ਨੁਕਸਾਨ ਬਿਮਾਰੀਆਂ ਦੇ ਕਰਕੇ ਨੁਕਸਾਨ ਪਹੁੰਚਦਾ। ਜੈਵਿਕ ਖੇਤੀ ਕਿਸਾਨ ਜਿਹੜੇ ਨੇ ਜੈਵਿਕ ਖੇਤੀ ਘੱਟ ਕੀਟਨਾਸ਼ਕ ਜਾਂ ਰੁੱਖ ਲਗਾਉਣ ਦੇ ਵੱਲ ਜ਼ਿਆਦਾ ਧਿਆਨ ਦੇਣ ਦੀ ਗੱਲ ਕਹੀ ਜਾਂਦੀ ਹੈ ਹਮੇਸ਼ਾ ਹੀ। ਪੰਜਾਬ ਦੇ ਵਿੱਚ ਪਰਾਲੀ ਪ੍ਰਬੰਧ ਹੋ ਗਿਆ, ਮਿੱਟੀ ਦੀ ਸਿਹਤ ਦੇ ਬਾਰੇ ਲੋਕਾਂ ਨੂੰ ਹਮੇਸ਼ਾ ਜਾਂ ਕਿਸਾਨਾਂ ਨੂੰ ਖਾਸ ਤੌਰ 'ਤੇ ਦੱਸਿਆ ਜਾਂਦਾ ਔਰ ਜਾਗਰੂਕਤਾ ਜਿਹੜੀ ਹੈ ਫੈਲਾਈ ਜਾਂਦੀ। ਹੈਲਦੀ ਪਲਾਂਟਸ ਹੈਲਦੀ ਪਲਾਂਟ, ਅਸੀਂ ਸਿਹਤਮੰਦ ਪੌਦੇ ਹੋਣਗੇ ਤਾਂ ਸਾਡੀ ਧਰਤੀ ਦੀ ਜਿਹੜੀ ਹੈ ਸਿਹਤਮੰਦ ਧਰਤੀ ਦੀ ਵੀ ਨੀਂਹ ਰੱਖੀ ਜਾ ਸਕਦੀ ਹੈ ਉੱਥੇ। ਸੋ ਇਸੇ ਕਰਕੇ ਵੱਧ ਤੋਂ ਵੱਧ ਜਿਹੜਾ ਹੈ ਰੁੱਖ ਲਗਾਓ, ਇੱਕ ਪੌਦਾ ਤਾਂ ਜ਼ਰੂਰ ਲਗਾਉਣਾ ਚਾਹੀਦਾ, ਇੱਕ ਰੁੱਖ ਲਗਾਓਗੇ ਅੱਜ ਤੁਸੀਂ ਉਹ ਪੌਦਾ ਲਗਾਓਗੇ ਨਾ ਛੋਟਾ ਜਿਹਾ ਲਗਾਓਗੇ, ਸਾਲ ਦਰ ਸਾਲ ਉਸਨੂੰ ਪਾਣੀ ਮਿਲਦਾ ਰਹੇਗਾ, ਖਾਦ ਮਿਲਦੀ ਰਹੇਗੀ, ਹਵਾ ਸੂਰਜ ਦੀਆਂ ਕਿਰਨਾਂ ਸਭ ਕੁਛ ਮਿਲਦਾ ਰਹੇਗਾ। ਹੌਲੀ ਹੌਲੀ ਜਾ ਕੇ ਕਈ ਸਾਲਾਂ ਤੱਕ ਉਹ ਇੱਕ ਰੁੱਖ ਬਣੇਗਾ, ਰੁੱਖ ਤੋਂ ਸਾਨੂੰ ਫਲ ਵੀ ਮਿਲ ਸਕਦਾ, ਹਵਾ ਤਾਂ ਆਕਸੀਜਨ ਤਾਂ ਸਾਨੂੰ ਵਧੀਆ ਮਿਲਣੀ ਹੈ, ਛਾਂ ਵੀ ਮਿਲੇਗੀ, ਕਿੰਨਾ ਕੁਛ ਹੋਰ ਮਿਲੇਗਾ, ਹੈ ਨਾ। ਬਸ ਇੱਕ ਕੋਸ਼ਿਸ਼ ਕਿਹੜੀ ਹੈ ਨਾ ਸਾਡੀ ਛੋਟੀ ਜਿਹੀ ਹੈ, ਅਸੀਂ ਉਹ ਪੌਦਾ ਲਗਾਉਣਾ ਔਰ ਜਗ੍ਹਾ ਜਿੱਥੇ ਵੀ ਮਿਲਦੀ ਹੈ ਨਾ ਉੱਥੇ ਮੈਂ ਕਿਹਾ ਆਪਣਾ ਆਪਣੇ ਇੱਕ ਬੱਚੇ ਦੇ ਤਰ੍ਹਾਂ ਉਸਨੂੰ ਪਾਲਣਾ ਸ਼ੁਰੂ ਕਰ ਦਿਉ, ਹਾਂ ਆਪਣੀ ਡਿਊਟੀ ਸਾਰੀ, ਸਮੇਂ ਸਮੇਂ ਇਸਨੂੰ ਪਾਣੀ ਦੇਣਾ, ਖਾਦ ਦੇਣਾ, ਬਿਨਾਂ ਜ਼ਰੂਰਤ ਦੇ ਕੀਟਨਾਸ਼ਕਾਂ ਦੀ ਵਰਤੋਂ ਨਹੀਂ ਕਰਨੀ। ਬਿਮਾਰ ਜੇਕਰ ਪੌਦੇ ਨੇ ਤਾਂ ਉਹਨਾਂ ਨੂੰ ਸਮੇਂ ਸਿਰ ਸੰਭਾਲ ਲਿਆ ਜਾਵੇ, ਘਰਾਂ ਦੇ ਵਿੱਚ ਸਕੂਲਾਂ ਦੇ ਵਿੱਚ ਹਰਿਆਲੀ ਵਧਾਉਣ ਦੇ ਲਈ ਇੱਕ ਕੋਸ਼ਿਸ਼ ਕੀਤੀ ਜਾਵੇ, ਇਹਨਾਂ ਪਲਾਂਟਸ ਨੂੰ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਸੋ ਸਾਡੇ ਲਈ ਤਾਂ ਬਹੁਤ ਵਧੀਆ ਇੱਕ ਦਵਾਈਆਂ ਦਾ ਸਰੋਤ ਵੀ ਨੇ, ਮੌਸਮੀ ਸੰਤੁਲਨ ਬਣਾਉਣ ਦਾ ਇੱਕ ਤਰੀਕਾ ਆ। ਸੋ ਹਰ ਸਾਲ ਕਈ ਫਸਲਾਂ ਜੁੜੀਆਂ ਨੇ ਕੀੜਿਆਂ ਜਾਂ ਇਸ ਤਰ੍ਹਾਂ ਦੇ ਜਿਹੜਾ ਖਤਰੇ ਦੇ ਨਾਲ ਘਿਰੀਆਂ ਰਹਿੰਦੀਆਂ ਨੇ। ਸੋ ਅਸੀਂ ਇੱਕ ਕੋਸ਼ਿਸ਼ ਕਰਨੀ ਹੈ ਬਸ ਆਪਣੇ ਇਸ ਮੌਸਮ ਦੀ ਤਬਦੀਲੀ ਨੂੰ ਔਰ ਇਸ ਨੂੰ ਸਹੀ ਕਰਨ ਦੇ ਵਿੱਚ ਸਾਡਾ ਕੀ ਯੋਗਦਾਨ ਹੋ ਸਕਦਾ ਉਹ ਅਸੀਂ ਸਭ ਜਾਣਦੇ ਹਾਂ, ਅਤੇ ਬਸ ਇਸ ਪ੍ਰਤੀ ਅਸੀਂ ਜਾਗਰੂਕ ਹੋਈਏ ਔਰ ਅਸੀਂ ਜਿੰਨਾ ਹੋ ਸਕਦਾ ਜਿੰਨਾ ਅਸੀਂ ਇਸ ਦੇ ਪ੍ਰਤੀ ਜਾਗਰੂਕ ਆਪੇ ਹੋਵਾਂਗੇ ਉਸੇ ਤਰ੍ਹਾਂ ਹੀ ਅਸੀਂ ਦੂਸਰਿਆਂ ਨੂੰ ਵੀ ਜਾਗਰੂਕ ਕਰ ਪਾਵਾਂਗੇ। ਸੋ ਪ੍ਰੋਗਰਾਮ ਚੱਲ ਰਿਹਾ ਜੀ ਤੁਹਾਡੀ ਆਪਣੀ ਆਰ ਜੇ ਅੰਜਲੀ ਦੇ ਨਾਲ, ਔਰ ਹੁਣ ਵੇਲਾ ਹੋ ਗਿਆ ਜੀ ਇੱਕ ਗੀਤ ਦਾ, ਔਰ ਗੀਤ ਤੋਂ ਉਸ ਪਾਰ ਹੋਰ ਵੀ ਜਾਣਕਾਰੀ ਤੁਹਾਡੇ ਲਈ।

ਗੁਜ਼ਾਰਾ ਤਾਂ ਸਾਡਾ ਇੱਕ ਹੋਰ ਮੈਂ ਕਿਹਾ ਪ੍ਰੋਫੈਸ਼ਨ ਦੇ ਨਾਲ ਜੁੜੇ ਹੋਏ ਇਨਸਾਨਾਂ ਦੇ ਨਾਲ ਵੀ ਨਹੀਂ ਉਹ ਹੈ, ਉਹਨਾਂ ਤੋਂ ਬਿਨਾਂ ਅਸੀਂ ਜਿੰਨਾ ਮਰਜ਼ੀ ਕਹਿ ਰਹੀ ਹੈ ਸਾਨੂੰ ਕੋਈ ਵੀ ਦੁੱਖ ਤਕਲੀਫ ਆਉਂਦੀ ਹੈ ਨਾ, ਅਸੀਂ ਫਟਾਫਟ ਭੱਜੇ ਜਾਂਦੇ ਹਾਂ। ਮੈਡੀਕਲ ਐਮਰਜੈਂਸੀ ਕੋਈ ਵੀ ਆਉਂਦੀ ਹੈ, ਸਾਡੀ ਸਿਹਤ ਦੇ ਨਾਲ ਜੁੜਿਆ ਕੋਈ ਵੀ ਬਦਲਾਅ ਆਉਂਦਾ ਤਾਂ ਅਸੀਂ ਸਭ ਤੋਂ ਪਹਿਲਾਂ ਭੱਜੇ ਜਾਂਦੇ ਹਾਂ ਡਾਕਟਰ ਨਰਸਿਸ ਦੇ ਕੋਲ। ਸੋ ਅੱਜ ਦਾ ਦਿਨ ਜਿਹੜਾ ਹੈ ਨਾ ਖਾਸ ਸੈਲੀਬ੍ਰੇਟ ਹੋ ਰਿਹਾ ਜਾਂ ਫਿਰ ਉਹਨਾਂ ਲੋਕਾਂ ਨੂੰ ਸਮਰਪਿਤ ਹੈ ਜਿਹੜੇ ਕਿ ਇਸ ਪ੍ਰੋਫੈਸ਼ਨ ਦੇ ਨਾਲ ਜੁੜੇ ਹੋਏ ਨੇ, ਇਸ ਕਿੱਤੇ ਦੇ ਨਾਲ ਜੁੜੇ ਹੋਏ ਨੇ। ਅੱਜ ਹੈ ਜੀ ਇੰਟਰਨੈਸ਼ਨਲ ਨਰਸਿਸ ਡੇ, ਔਰ ਫਰੰਟ ਲਾਈਨ ਵਾਰੀਅਰ ਕੋਵਿਡ ਟਾਈਮ ਦੇ ਵਿੱਚ ਜਿਨ੍ਹਾਂ ਨੇ ਦਿਨ ਰਾਤ ਐਸੀ ਮਿਹਨਤ ਕੀਤੀ ਕਿ ਉਸ ਟਾਈਮ ਦੇ ਉੱਤੇ ਜਿੱਥੇ ਸਾਨੂੰ ਆਮ ਲੋਕਾਂ ਨੂੰ ਸਿਰਫ ਘਰਾਂ ਦੇ ਵਿੱਚ ਰਹਿਣ ਦੇ ਹੁਕਮ ਸੀਗੇ, ਘਰਾਂ ਤੋਂ ਬਾਹਰ ਨਾ ਨਿਕਲਣ ਦੇ ਲਈ ਜਿੱਥੇ ਐਡਵਾਈਜ਼ਰੀ ਸੀਗੀਆਂ, ਉੱਥੇ ਹੀ ਇਹਨਾਂ ਨਰਸਿਸ ਨੂੰ ਦਿਨ ਰਾਤ ਡਿਊਟੀ ਦੇ ਲਈ ਨਿਕਲਣਾ ਪੈਂਦਾ ਸੀਗਾ, ਆਪਣੇ ਪਰਿਵਾਰਾਂ ਨੂੰ ਛੱਡਣਾ ਪੈਂਦਾ ਸੀਗਾ। ਔਰ ਹਰ ਦਿਨ ਜਿਹੜਾ ਹੈ ਇਹਨਾਂ ਦੇ ਵੱਲੋਂ ਐਸੀ ਮਿਹਨਤ ਕੀਤੀ ਗਈ ਕਿ ਕਿਤੇ ਨਾ ਕਿਤੇ ਯੋਗਦਾਨ ਜਿਹੜਾ ਹੈ ਇੰਨਾ ਵੱਡਾ ਯੋਗਦਾਨ ਇਹਨਾਂ ਦੇ ਵੱਲੋਂ ਪਾ ਲਿਆ ਗਿਆ। ਅੱਜ ਅੰਤਰਰਾਸ਼ਟਰੀ ਨਰਸਿਸ ਦਿਵਸ ਨਰਸਿਸ ਡੇ ਸੈਲੀਬ੍ਰੇਟ ਹੋ ਰਿਹਾ। ਹਰ ਸਾਲ 12 ਮਈ ਨੂੰ ਜਿਹੜਾ ਹੈ ਇਹ ਦਿਨ ਸੈਲੀਬ੍ਰੇਟ ਹੁੰਦਾ, ਔਰ ਨਰਸਾਂ ਦੇ ਯੋਗਦਾਨ ਨੂੰ ਲੈ ਕੇ ਉਹਨਾਂ ਦੇ ਸਮਰਪਣ ਨੂੰ ਲੈ ਕੇ ਉਹਨਾਂ ਨੂੰ ਸਨਮਾਨ ਦੇਣ ਦਾ ਇਹ ਦਿਨ ਸੈਲੀਬ੍ਰੇਟ ਹੁੰਦਾ। ਇਹ ਤਰੀਕ ਜਿਹੜੀ ਹੈ ਨਾ ਫਲੋਰੈਂਸ ਨਾਈਟਿਗਲ ਦੇ ਜਨਮਦਿਨ ਦੇ ਰੂਪ ਦੇ ਵਿੱਚ ਚੁਣੀ ਗਈ ਹੈ, ਜੋ ਕਿ ਆਧੁਨਿਕ ਨਰਸਿੰਗ ਦੀ ਜਨਨੀ ਮੰਨਿਆ ਜਾਂਦਾ ਸੀ। ਉਹਨਾਂ ਨੂੰ ਨਰਸਿਸ ਦੇ ਮਹੱਤਵਪੂਰਨ ਯੋਗਦਾਨ ਨੂੰ ਪਛਾਣਨਾ, ਸਿਹਤ ਸੇਵਾਵਾਂ ਦੇ ਵਿੱਚ ਉਹਨਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕਰਨਾ, ਨਰਸਿੰਗ ਪੇਸ਼ੇ ਨੂੰ ਲੈ ਕੇ ਉਸ ਪ੍ਰਤੀ ਜਾਗਰੂਕਤਾ ਵਧਾਉਣ ਦੇ ਲਈ ਇਹ ਦਿਨ ਜਿਹੜਾ ਹੈ ਸੈਲੀਬ੍ਰੇਟ ਕੀਤਾ ਜਾਂਦਾ। ਇੰਟਰਨੈਸ਼ਨਲ ਕੌਂਸਲ ਆਫ ਨਰਸਿਸ ਦੇ ਵੱਲੋਂ ਹਰ ਸਾਲ ਵੱਖਰਾ ਥੀਮ ਸੈਲੀਬ੍ਰੇਟ ਹੁੰਦਾ, ਔਰ ਜਿਵੇਂ ਕਿ ਮਰੀਜ਼ਾਂ ਦੀ ਦੇਖਭਾਲ, ਉਹਨਾਂ ਦੇ ਕੰਮ ਦੀਆਂ ਸਥਿਤੀਆਂ ਔਰ ਸਿਹਤ ਪ੍ਰਣਾਲੀ ਦੇ ਵਿੱਚ ਸੁਧਾਰ ਨੂੰ ਲੈ ਕੇ ਇਹ ਦਿਨ ਖਾਸ ਕੀ ਹੈ, ਕਿਉਂ ਜਿਹੜਾ ਹੈ ਇਹ ਦਿਨ ਸੈਲੀਬ੍ਰੇਟ ਹੁੰਦਾ, ਉਹ ਤਾਂ ਉਸਦੇ ਪ੍ਰਤੀ ਤਾਂ ਤੁਹਾਨੂੰ ਵੀ ਜਾਣਨਾ ਚਾਹੀਦਾ ਹੈ। ਸੋ ਜੇਕਰ ਭਾਰਤ ਦੇ ਵਿੱਚ ਗੱਲ ਕੀਤੀ ਜਾਏ ਨਾ, ਭਾਰਤ ਦੇ ਵਿੱਚ ਨਰਸਿੰਗ ਸੇਵਾ ਨੂੰ

ਲੈਕੇ ਗਠਿਤ ਰੂਪ ਦੇ ਵਿੱਚ ਸੰਗਠਿਤ ਰੂਪ ਦੇਣ ਦੇ ਲਈ ਫਲੋਰੈਂਸ ਨਾਈਟਿੰਗੇਲ ਦੀ ਸੋਚ ਨੂੰ ਹੋਰ ਵੀ ਜ਼ਿਆਦਾ ਵੱਡਾ ਪ੍ਰਭਾਵ ਉਸਨੂੰ ਮੰਨਿਆ ਗਿਆ ਸੀਗਾ। ਇਸ ਦੇ ਵਿੱਚ ਭਾਰਤ ਦੇ ਵਿੱਚ ਪਹਿਲੀ ਵਾਰ ਜਿਹੜਾ ਹੈ ਭਾਰਤੀ ਨਰਸ ਜਿਹੜੀ ਹੈ ਐਨੀ ਜਗਨਨਾਥਨ ਉਹਨਾਂ ਦਾ ਨਾਮ ਨੂੰ ਜਿਹੜਾ ਹੈ ਪ੍ਰੇਰਣਾ ਉਹਨਾਂ ਦੇ ਨਾਮ ਤੋਂ ਲਈ ਗਈ। ਬਾਅਦ ਦੇ ਵਿੱਚ ਕਈ ਔਰਤਾਂ ਦੇ ਲਈ ਮੈਡੀਕਲ ਐਜੂਕੇਸ਼ਨ ਜਿਹੜੀ ਹੈ ਉਸਦਾ ਰਾਸਤਾ ਆਸਾਨ ਹੋਇਆ, ਸੌਖਾ ਹੋਇਆ। ਔਰ ਇੰਡੀਅਨ ਨਰਸਿੰਗ ਕੌਂਸਲ ਦੀ ਸਥਾਪਨਾ ਜਿਹੜੀ ਹੈ 1947 ਦੇ ਵਿੱਚ ਹੋਈ ਸੀਗੀ। ਔਰ ਇਹ ਜਿਹੜੀ ਸੰਸਥਾ ਨਾ ਭਾਰਤ ਦੇ ਵਿੱਚ ਨਰਸਿੰਗ ਸਿੱਖਿਆ ਨੂੰ ਲੈ ਕੇ ਔਰ ਬਹੁਤ ਹਰ ਦਿਨ ਕੰਮ ਕਰਦੀ ਹੈ, ਹਰ ਦਿਨ ਸੋਚ ਵਿਚਾਰ ਕਰਦੀ ਹੈ ਔਰ ਨਵੇਂ ਨਵੇਂ ਜਿਹੜੇ ਹੈ ਇਸ ਨੂੰ ਹੋਰ ਸੁਧਾਰਾਂ ਦੇ ਵੱਲ ਧਿਆਨ ਕੇਂਦਰਿਤ ਕਰਦੀ ਹੈ। ਭਾਰਤ ਵਿੱਚ ਨਾ ਨਰਸਿੰਗ ਐਸਾ ਪੇਸ਼ਾ ਹੈ ਜਿਸ ਨੂੰ ਬਹੁਤ ਹੀ ਸਨਮਾਨ ਦੀਆਂ ਨਜ਼ਰਾਂ ਦੇ ਨਾਲ ਦੇਖਿਆ ਜਾਂਦਾ। ਖਾਸ ਤੌਰ 'ਤੇ ਕੇਰਲ ਹੋ ਗਿਆ, ਪੰਜਾਬ ਹੋ ਗਿਆ, ਜਾਂ ਫਿਰ ਕਹਿ ਦਿਓ ਕਿ ਦੱਖਣੀ ਭਾਰਤ ਦੇ ਕਈ ਐਸੇ ਸੂਬੇ ਨੇ ਜਿੱਥੋਂ ਵੱਡੀ ਸੰਖਿਆ ਦੇ ਵਿੱਚ ਨਰਸਾਂ ਜੁੜੀਆਂ ਨੇ ਨਾ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਆਪਣੀ ਸਰਵਿਸ ਦਿੰਦੀਆਂ ਨੇ। ਔਰ ਕੋਵਿਡ-19 ਦੇ ਟਾਈਮ ਦੇ ਉੱਤੇ, ਮਹਾਂਮਾਰੀ ਦੇ ਟਾਈਮ ਦੇ ਉੱਤੇ ਅਸੀਂ ਦੇਖਿਆ ਕਿ ਭਾਰਤੀ ਨਰਸਾਂ ਨੇ ਨਾ, ਉਹਨਾਂ ਨੇ ਦਿਨ ਰਾਤ ਕੰਮ ਕੀਤਾ, ਲੱਖਾਂ ਲੋਕਾਂ ਦੀ ਜਾਨ ਬਚਾਉਣ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਔਰ ਫਰੰਟ ਲਾਈਨ ਵਾਰੀਅਰ ਉਹਨਾਂ ਨੂੰ ਉਸ ਟਾਈਮ ਦੇ ਉੱਤੇ ਕਿਹਾ ਗਿਆ ਸੀਗਾ। ਅਤੇ ਹੁਣ ਜਿਹੜਾ ਹੈ ਭਾਰਤ ਦੀ ਸੈਨਾ ਸੇਵਾਵਾਂ ਦੇ ਵਿੱਚ ਵੀ ਨਰਸਾਂ ਦਾ ਜਿਹੜਾ ਵੱਡਾ ਯੋਗਦਾਨ ਹੈ। ਮਿਲਟਰੀ ਨਰਸਿੰਗ ਸਰਵਿਸਿਜ਼ ਜਿਹੜੀਆਂ ਨੇ ਭਾਰਤੀ ਸੈਨਾ ਦੇ ਵਿੱਚ ਮੈਡੀਕਲ ਸੇਵਾਵਾਂ ਦੇ ਲਈ ਮਹੱਤਵਪੂਰਨ ਹਿੱਸਾ ਹੈ ਉਹਨਾਂ ਦਾ। ਦੇਸ਼ ਦੇ ਵਿੱਚ ਕਈ ਵੱਡੇ ਹਸਪਤਾਲ ਨੇ ਔਰ ਜਿਸ ਦੇ ਵਿੱਚ ਹਰ ਸਾਲ 12 ਮਈ ਨੂੰ ਜਿਹੜਾ ਨਰਸਿਸ ਨੂੰ ਸਨਮਾਨਿਤ ਕੀਤਾ ਜਾਂਦਾ ਔਰ ਵਿਸ਼ੇਸ਼ ਤੌਰ 'ਤੇ ਪ੍ਰੋਗਰਾਮਸ ਵੀ ਜਿਹੜੇ ਉਸ ਟਾਈਮ 'ਤੇ ਰੱਖੇ ਜਾਂਦੇ ਨੇ। ਭਾਰਤ ਦੇ ਵਿੱਚ ਨਰਸਿੰਗ ਨੂੰ ਹੋਰ ਵੀ ਵਧਾਉਣ ਦੇ ਲਈ ਕੁੜੀਆਂ ਨੂੰ, ਮੁੰਡਿਆਂ ਨੂੰ ਇਸ ਪ੍ਰਤੀ ਜਿਹੜਾ ਹੈ ਜਾਗਰੂਕਤਾ, ਉਹਨਾਂ ਨੂੰ ਵੱਧ ਚੜ੍ਹ ਕੇ ਇਸ ਪ੍ਰੋਫੈਸ਼ਨ ਦੇ ਵਿੱਚ ਆਉਣ, ਉਸ ਦੇ ਲਈ ਕਈ ਸਰਕਾਰੀ ਯੋਜਨਾਵਾਂ ਵੀ ਨੇ, ਸਕੋਲਰਸ਼ਿਪਸ ਤੱਕ ਚਲਾਈਆਂ ਜਾ ਰਹੀਆਂ ਨੇ ਜਿਸ ਦੇ ਵਿੱਚ ਕਿ ਪੇਂਡੂ ਖੇਤਰਾਂ ਤੋਂ ਲੈ ਕੇ ਬਿਹਤਰ ਸਿਹਤ ਸੇਵਾਵਾਂ ਉਹਨਾਂ ਤੱਕ ਪਹੁੰਚਾਈਆਂ ਜਾਣ। ਸੋ ਡਾਕਟਰ ਤਾਂ ਕਹਿੰਦੇ ਨੇ, ਡਾਕਟਰ ਤਾਂ ਇਲਾਜ ਸ਼ੁਰੂ ਕਰਦਾ ਪਰ ਮਰੀਜ਼ ਨੂੰ ਜਿਹੜਾ ਉਮੀਦ, ਹਿੰਮਤ ਅਕਸਰ ਜਿਹੜੀ ਹੈ ਨਰਸ ਦੇ ਵੱਲੋਂ ਹੀ ਦਿੱਤੀ ਜਾਂਦੀ ਹੈ। ਸੋ ਬਹੁਤ ਹੀ ਵੱਡਾ ਯੋਗਦਾਨ ਉਹਨਾਂ ਦਾ ਹੈਗਾ ਇਸ ਪ੍ਰੋਫੈਸ਼ਨ ਦੇ ਵਿੱਚ, ਇਸ ਕੰਮ ਦੇ ਵਿੱਚ। ਸੋ ਬਸ ਅੱਜ ਉਹਨਾਂ ਨੂੰ ਇੱਕ ਸਲਾਮ ਕਰਦੇ ਹਾਂ, ਉਹਨਾਂ ਦਾ ਇੱਕ ਥੈਂਕ ਯੂ ਜਿਹੜਾ ਹੈ ਕੀਤਾ ਜਾਵੇ ਕਿ ਕਿਸ ਤਰ੍ਹਾਂ ਉਹ ਸਾਡੀ ਮਦਦ ਕਰਦੇ ਨੇ, ਕਿਸ ਤਰ੍ਹਾਂ ਜਿਹੜਾ ਹੈ ਉਹ ਜਦੋਂ ਅਸੀਂ ਹਰ ਤਰ੍ਹਾਂ ਕਹਿੰਦੇ ਦੁੱਖ ਦੇ ਨਾਲ, ਹਰ ਤਰ੍ਹਾਂ ਨਿਰਾਸ਼ ਹੋ ਕੇ ਅਸੀਂ ਉੱਥੇ ਜਾਂਦੇ ਹਾਂ ਨਾ, ਹੋਸਪਿਟਲਸ ਦੇ ਵਿੱਚ ਜਾਂਦੇ ਹਾਂ, ਉਹ ਇੱਕ ਮੁਸਕਰਾਹਟ ਵਾਲਾ ਚਿਹਰਾ ਹੀ ਸਾਨੂੰ ਮਿਲ ਜਾਵੇ, ਜਾਂ ਕਹਿੰਦੇ ਨਾ ਖੁੱਲ੍ਹੇ ਦਿਲ ਦੇ ਨਾਲ ਸਾਡੀ ਗੱਲ ਸੁਣਨ ਦੇ ਲਈ ਕੋਈ ਸਾਨੂੰ ਉੱਥੇ ਮਿਲ ਜਾਵੇ, ਤਾਂ ਆਪਣੇ ਆਪ ਸਾਡਾ ਅੱਧਾ ਦੁੱਖ ਉੱਥੇ ਹੀ ਖਤਮ ਹੋ ਜਾਂਦਾ। ਸੋ ਬਸ ਉਹਨਾਂ ਦਾ ਅੱਜ ਇੱਕ ਥੈਂਕ ਯੂ ਕੀਤਾ ਜਾਵੇ। ਪ੍ਰੋਗਰਾਮ ਚੱਲ ਰਿਹਾ ਜੀ ਗੁੱਡ ਮਾਰਨਿੰਗ ਜਲੰਧਰ, ਤੁਹਾਡੀ ਆਪਣੀ ਆਰਜੇ ਅੰਜਲੀ ਦੇ ਨਾਲ, ਔਰ ਪ੍ਰੋਗਰਾਮ ਨੂੰ ਅੱਗੇ ਲੈ ਕੇ ਚੱਲਦੇ ਹਾਂ ਇਸ ਗੀਤ ਦੇ ਰਾਹੀਂ।

ਪਿਆਰ ਤਾਂ ਆਪਾਂ ਪੰਜਾਬੀ ਵੀ ਬੜਾ ਕਰਦੇ ਹਾਂ, ਇੱਕ ਦੂਜੇ ਨੂੰ ਕਹਿ ਲਓ, ਦੋਸਤਾਂ ਮਿੱਤਰਾਂ ਨੂੰ ਕਹਿ ਲਓ, ਆਪਣੇ ਜੋਸ਼ ਜਨੂੰਨ ਨੂੰ ਕਹਿ ਲਓ, ਜਾਂ ਫਿਰ ਘੁੰਮਣ ਫਿਰਨ ਦੀ ਸਾਡੀ ਆਦਤ ਨੂੰ ਕਹਿ ਲਓ। ਪਿਆਰ ਦੀ ਐਕਚੁਲੀ ਗੱਲ ਇਹ ਆ ਕਿ ਅਸੀਂ ਜਦੋਂ ਸਾਨੂੰ ਘੁੰਮਣ ਫਿਰਨ ਦੀ ਕੋਈ ਗੱਲ ਕਹਿ ਰਹੇ ਨਾ ਕਿ ਚੱਲ ਘੁੰਮਣ ਚਲੀਏ, ਬਸ ਸਾਨੂੰ ਇੱਕ ਬਸ ਇੱਕ ਥੋੜ੍ਹਾ ਜਿਹਾ 5 ਕੁ ਮਿੰਟ ਚਾਹੀਦੇ ਹੁੰਦੇ ਆ। 5 ਕੁ ਮਿੰਟ ਸੋਚਣ ਲਈ ਨਹੀਂ ਕਿ ਅਸੀਂ ਜਾਣਾ ਕਿ ਨਹੀਂ, 5 ਕੁ ਮਿੰਟ ਕਿ ਇਸ ਤਿਆਰੀ ਨੂੰ ਕਿ ਅਸੀਂ ਘੁੰਮਣ ਕਿੱਥੇ ਜਾਣਾ, ਕਿਤੇ ਜਾ ਰਹੇ ਹਾਂ, ਉਸਦੇ ਅਕੋਰਡਿੰਗਲੀ ਥੋੜ੍ਹੇ ਜਿਹੇ ਕੱਪੜੇ ਕੱਢੇ ਜਾਣ, ਉਸਦੇ ਅਕੋਰਡਿੰਗਲੀ ਥੋੜ੍ਹਾ ਜਿਹਾ ਸਮਾਨ ਪੈਕ ਕੀਤਾ ਜਾਵੇ ਕਿ ਉੱਥੇ ਜਿੱਥੇ ਘੁੰਮਣ ਜਾਣਾ ਤਾਂ ਉਹ ਵਧੀਆ ਥਾਂ ਹੋਣੀ ਚਾਹੀਦੀ ਹੈ, ਉੱਥੇ ਡੈਸ਼ ਵੀ ਤਾਂ ਆਪਾਂ ਮਾਰਨੀ ਹੁੰਦੀ ਹੈ ਨਾ। ਪਰ ਘੁੰਮਣ ਫਿਰਨ ਦੀਆਂ ਥਾਵਾਂ ਨੂੰ ਲੈ ਕੇ ਜਦੋਂ ਗੱਲ ਹੁੰਦੀ ਹੈ ਨਾ, ਤਾਂ ਜੋਧਪੁਰ ਰਾਜਸਥਾਨ ਇੱਕ ਐਸੀ ਥਾਂ ਹੈ ਜਿੱਥੇ ਕਿ ਮੈਂ ਕਿਹਾ ਸਾਲ ਦੇ ਵਿੱਚ ਕੋਈ ਨਾ ਕੋਈ ਐਸਾ ਮੌਕਾ ਬਣ ਹੀ ਜਾਂਦਾ ਕਿ ਜਦੋਂ ਅਸੀਂ ਪੰਜਾਬੀ ਤਾਂ ਨਹੀਂ, ਚਲੋ ਪੂਰੇ ਇੰਡੀਆ ਦੇ ਵਿੱਚ ਲੋਕ ਨੇ, ਉਹ ਜਦੋਂ ਵੀ ਮੌਕਾ ਮਿਲੇ ਇੱਥੇ ਘੁੰਮਣ ਦਾ ਕੋਈ ਵੀ ਮੌਕਾ ਨਹੀਂ ਛੱਡਦੇ ਨੇ। ਸੋ ਰਾਜਸਥਾਨ ਦਾ ਜੋਧਪੁਰ ਜਿਸ ਵਜ੍ਹਾ ਦੇ ਕਰਕੇ ਅੱਜ ਖਾਸ ਹੈ, ਇਸ ਤਰੀਕ ਦੇ ਵਿੱਚ ਖਾਸ ਹੈ, ਉਹ ਤੁਹਾਨੂੰ ਮੈਂ ਦੱਸ ਦਿੰਦੀ ਹਾਂ। ਸੋ ਅੱਜ ਸੈਲੀਬ੍ਰੇਟ ਹੋ ਰਿਹਾ ਜੀ ਜੋਧਪੁਰ ਦਾ ਸਥਾਪਨਾ ਦਿਵਸ ਹੈ। 12 ਮਈ ਨੂੰ ਹੋਈ ਸੀ ਜੋਧਪੁਰ ਦੀ ਸਥਾਪਨਾ, ਔਰ ਇਹ ਸ਼ਹਿਰ ਬਹੁਤ ਹੀ ਇੱਕ ਖਾਸ ਆਪਣੀ ਪਛਾਣ ਰੱਖਦਾ। 12 ਮਈ 1469 ਦੇ ਵਿੱਚ ਇਸ ਦੀ ਸਥਾਪਨਾ ਹੋਈ ਸੀ, ਔਰ ਰਾਓ ਜੋਧਾ ਨੂੰ ਇਸ ਦਾ ਪੂਰਾ ਸ਼੍ਰੇਅ ਜਾਂਦਾ। ਜੋਧਪੁਰ ਦੇ ਇਤਿਹਾਸ ਦੇ ਵਿੱਚ ਰਜਵਾੜੇ ਦੀ ਰਾਜਧਾਨੀ ਹੋਇਆ ਕਰਦੀ ਸੀਗੀ, ਔਰ ਰੇਗਿਸਤਾਨ ਜਿਹੜਾ ਨਾ ਥਾਰ ਦੇ ਰੇਗਿਸਤਾਨ ਦੇ ਵਿੱਚ ਸ਼ਾਨਦਾਰ ਮਹਿਲ ਹੋ ਗਏ, ਦੁਰਗੇ ਹੋ ਗਏ, ਔਰ ਹੋਰ ਜਿਹੜੀਆਂ ਜਿਹੜੇ ਟੂਰਿਸਟ ਪਲੇਸਿਸ ਨੇ ਨਾ, ਇੱਥੇ ਜੋਧਪੁਰ ਪੂਰੀ ਦੁਨੀਆ ਦੇ ਵਿੱਚ ਪ੍ਰਸਿੱਧ ਹੈਗਾ। ਜੋਧਪੁਰ ਦੀ ਪਹਿਚਾਣ ਜਿਹੜੀ ਹੈ ਮਹਿਲਾਂ ਦੇ ਕਰਕੇ, ਪੁਰਾਣੇ ਘਰਾਂ ਦੇ ਵਿੱਚ ਕਰਕੇ ਆਉਂਦੀ ਹੈ, ਛੱਤ ਜਿਹੜੇ ਇੱਥੇ ਲੱਗੇ ਹੋਏ ਪੱਥਰ ਨੇ ਨਾ ਉਹਨਾਂ ਦੇ ਕਰਕੇ ਪਹਿਚਾਣ ਆਉਂਦੀ ਹੈ, ਔਰ ਵੱਖਰੇ ਹੋਰ ਵੀ ਤੁਹਾਨੂੰ ਪਤਾ ਨਾ ਪਤਾ ਕਾਰਨਾਂ ਦਾ ਪਤਾ ਹੋਣਾ, ਤੁਸੀਂ ਵੀ ਦੱਸਿਓ ਕਿ ਆਖਿਰਕਾਰ ਕਿਉਂ ਇੱਥੇ ਇਹ ਫੇਮਸ ਹੈਗੀ ਆ। ਔਰ ਜੋਧਪੁਰ ਦੇ ਵਿੱਚ ਇੱਥੇ ਹਸਤਕਲਾ ਹੋ ਗਈ, ਲੋਕ ਨਾਚ ਹੋ ਗਿਆ, ਮਿਊਜ਼ਿਕ ਹੋ ਗਿਆ, ਇੱਥੋਂ ਦਾ ਪਹਿਰਾਵਾ ਹੋ ਗਿਆ, ਮਨ ਖੁਸ਼ ਹੋ ਜਾਂਦਾ। ਮੈਂ ਜਦੋਂ ਵੀ ਮੌਕਾ ਮਿਲੇ ਮੈਂ ਕਿਹਾ ਰਾਜਸਥਾਨ ਜਾਓ, ਜੋਧਪੁਰ ਜਿਹੜੀ ਹੈ ਇੱਥੋਂ ਦੇਖੋ, ਉੱਥੋਂ ਦੀ ਖੂਬਸੂਰਤੀ ਨੂੰ ਨਿਹਾਰੋ, ਔਰ ਜਾਣੋ ਕਿ ਆਖਿਰਕਾਰ ਇਹ ਖਾਸ ਕਿਉਂ ਹੈਗੀ ਹੈ। ਸੋ ਰਾਓ ਜੋਧਾ ਜੀ ਦੇ ਬਾਰੇ ਤੁਹਾਨੂੰ ਦੱਸ

ਮਾਰਵਾੜ ਦੇ ਸ਼ਾਸਕ ਸਨ ਔਰ ਰਾਥੋੜ ਵੰਸ਼ ਦੇ ਜਿਹੜੇ ਸ਼ਕਤੀਸ਼ਾਲੀ ਰਾਜਾ ਵੀ ਸਨ। ਉਹਨਾਂ ਦੇ ਵੱਲੋਂ ਰਾਓ ਰਣਮਾਲ ਦੇ ਪੁੱਤਰ ਸਨ ਔਰ ਉਹਨਾਂ ਦੇ ਵੱਲੋਂ ਆਪਣੇ ਇਸ ਜਿਹੜੀ ਹੈ ਥਾਂ ਨੂੰ ਹੋਰ ਖਾਸ ਬਣਾਉਣ ਦੇ ਲਈ ਇਸ ਦੀ ਜੋਧਪੁਰ ਦੀ ਸਥਾਪਨਾ ਜਿਹੜੀ ਹੈ ਉਸ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਗਈ ਸੀਗੀ। ਉਸ ਸਮੇਂ ਮਾਰਵਾੜ ਦੀ ਰਾਜਧਾਨੀ ਜਿਹੜੀ ਹੈ ਨਾ ਮੰਡੋਰ ਹੁੰਦੀ ਸੀਗੀ, ਪਰ ਸੁਰੱਖਿਆ ਕਾਰਨਾਂ ਦੇ ਕਰਕੇ ਉਹ ਥਾਂ ਜਿਹੜੀ ਹੈ ਕਮਜ਼ੋਰ ਮੰਨੀ ਜਾਂਦੀ ਸੀਗੀ ਔਰ ਇਸੇ ਲਈ ਰਾਓ ਜੋਧਾ ਜੀ ਦੇ ਵੱਲੋਂ ਇੱਕ ਉੱਚੀ ਪਹਾੜੀ ਦੇ ਉੱਤੇ ਪੋਸ਼ੜੀਆ ਦੇ ਉੱਤੇ ਇੱਕ ਨਵਾਂ ਕਿਲ੍ਹਾ ਸ਼ਹਿਰ ਵਸਾਉਣ ਦਾ ਸੋਚਿਆ ਗਿਆ ਅਤੇ ਉਸਦਾ ਨਿਰਮਾਣ ਕਰਵਾਇਆ ਗਿਆ। ਬਾਅਦ ਦੇ ਵਿੱਚ ਜਿਹੜਾ ਹੈ ਮਹਿਰੰਗਤ ਫੋਰਟ ਦੇ ਵੱਲੋਂ ਉਹ ਜਾਣਿਆ ਜਾਂਦਾ ਹੈ ਔਰ ਦੁਨੀਆ ਭਰ ਦੇ ਵਿੱਚ ਵਿਸ਼ਾਲ ਅਤੇ ਪ੍ਰਸਿੱਧ ਕਿਲ੍ਹਿਆਂ ਦੇ ਵਿੱਚੋਂ ਇੱਕ ਗਿਣਿਆ ਜਾਂਦਾ। ਜੋਧਪੁਰ ਜਿਹੜਾ ਨਾ ਆਪਣੇ ਨੀਲੇ ਘਰਾਂ ਦੇ ਕਰਕੇ ਵੀ ਜਾਣਿਆ ਜਾਂਦਾ ਹੈ ਨਾ, ਤੁਸੀਂ ਕਦੀ ਦੇਖਿਆ ਹੋਏਗਾ ਨਾ ਇੱਕ ਵੱਖਰੇ ਵੱਖਰੇ ਉੱਥੇ ਇੱਕ ਖਾਸ ਤਰ੍ਹਾਂ ਦਾ ਇੱਕ ਪੇਂਟ ਕੀਤਾ ਹੋਇਆ ਨੀਲੇ ਘਰ ਜਿਹੜੇ ਸਾਨੂੰ ਦੇਖਣ ਨੂੰ ਮਿਲਦੇ ਸੀਗੇ। ਔਰ ਉਹ ਖਾਸ ਕਰਕੇ ਪਹਿਲਾਂ ਕਿਹਾ ਜਾਂਦਾ ਹੈ ਕਿ ਉੱਥੇ ਜਿਹੜੇ ਪੰਡਿਤਾਂ ਦੇ ਘਰ ਹੁੰਦੇ ਸੀਗੇ ਉਸ ਉਹਨਾਂ ਦੀ ਵੱਖਰੀ ਪਹਿਚਾਣ ਹੁੰਦੀ ਸੀਗੀ ਉਹ ਥਾਂ, ਕਿ ਇਸ ਕਰਕੇ ਪਹਿਚਾਣੇ ਜਾਂਦੇ ਸੀਗੇ। ਪਰ ਅੱਜ ਕੱਲ੍ਹ ਜੋਧਪੁਰ ਜਿਹੜਾ ਹੈ ਇਹ ਇਸ ਵਜ੍ਹਾ ਦੇ ਕਰਕੇ ਜਾਣਿਆ ਜਾਂਦਾ ਹੈ ਕਿ ਉਹ ਟੂਰਿਸਟ ਪਲੇਸਿਸ ਹੋ ਗਿਆ, ਇੱਥੇ ਤੁਸੀਂ ਘੁੰਮ ਫਿਰ ਸਕਦੇ ਹੋ, ਕਈ ਤਰ੍ਹਾਂ ਦੀਆਂ ਐਸੀਆਂ ਥਾਵਾਂ ਨੇ, ਸਪੈਸ਼ਲ ਚੀਜ਼ਾਂ ਨੇ, ਉੱਥੇ ਤੁਸੀਂ ਜਾ ਸਕਦੇ ਹੋ, ਪਹਿਚਾਣ ਸਕਦੇ ਹੋ। ਔਰ ਅੱਜ 22 ਤਰੀਕ ਹੈ, ਅੱਜ ਤਾਂ ਵੈਸੇ ਹੀ ਮੈਂ ਕਿਹਾ ਖਾਸ ਹੈਗੀ ਹੈ ਉਹ ਤਰੀਕ। ਔਰ ਇਸ ਤੋਂ ਇਲਾਵਾ ਜਿਹੜਾ ਹੈ ਇਸਦਾ ਨਾਮ ਉਸਦੇ ਪਿੱਛੇ ਵੱਖਰੀ ਕਹਾਣੀ ਹੈ ਔਰ ਜਿਹੜਾ ਹੈ ਔਰ ਇਸ ਥਾਂ ਦੀ ਵੱਖਰੀ ਥਾਂ ਜਿਵੇਂ ਕਿ ਨੀਲੇ ਘਰਾਂ ਦੀ ਗੱਲ ਕੀਤੀ ਹੈ ਨਾ, ਇੱਥੋਂ ਦੇ ਜੇਕਰ ਨਾਮ ਦੀ ਵਿਰਾਸਤ ਦੀ ਖਾਸ ਪਹਿਚਾਣ ਦੀ ਗੱਲ ਕੀਤੀ ਜਾਏ ਤਾਂ ਪੂਰੇ ਦੇਸ਼ ਦੇ ਵਿੱਚ ਲੋਕ ਜਾਣਦੇ ਨੇ, ਸਾਡੇ ਦੇਸ਼ ਦਾ ਲੋਕ ਤਾਂ ਜਾਣਦੇ ਨੇ ਪਰ ਬਾਹਰ ਦੇ ਜਿਹੜੇ ਨੇ ਟੂਰਿਸਟ ਇੱਥੇ ਘੁੰਮਣ ਫਿਰਨ ਆਉਂਦੇ ਨੇ। ਰੋਚਕ ਕਹਾਣੀਆਂ ਨੇ, ਜੋਧਪੁਰ ਦਾ ਨਾਮ ਜਿਹੜਾ ਇੱਥੋਂ ਦੇ ਸੰਸਥਾਪਕ ਜਿਹੜੇ ਨੇ ਰਾਓ ਜੋਧਾ ਜੀ ਉਹਨਾਂ ਦੇ ਨਾਮ ਤੋਂ ਪਿਆ ਸੀਗਾ 15ਵੀਂ ਸਦੀ ਦੇ ਇਸ ਸ਼ਹਿਰ ਦੇ ਵੱਲੋਂ ਸ਼ਹਿਰ ਦੇ ਖਾਸ ਨੇਮ ਜਿਹੜੀ ਹੈ।

ਕਿ ਜੀ ਜਦੋਂ ਤੁਹਾਨੂੰ ਮੌਕਾ ਮਿਲੇ ਤਾਂ ਤੁਸੀਂ ਵੀ ਘੁੰਮਣ ਜਾਣਾ। ਔਰ ਇੱਥੋਂ ਦੇ ਰਾਜਸਥਾਨ ਜਦੋਂ ਇੱਧਰ ਵੱਲ ਨੂੰ ਗੇੜੀ ਵੱਜੇ ਨਾ ਤਾਂ ਮੈਂ ਕਿਹਾ ਜ਼ਰੂਰ ਘੁੰਮ ਕੇ ਆਇਓ, ਪਤਾ ਲੱਗੇ ਤੁਹਾਨੂੰ ਕਿ ਕਿੰਨੀ ਖੂਬਸੂਰਤ ਜਿਹੀ ਥਾਵਾਂ ਜਿਹੜੀਆਂ ਨੇ ਸਾਡੇ ਇੰਡੀਆ ਦੇ ਵਿੱਚ ਹੈਗੀਆਂ ਨੇ। ਔਰ ਇਸ ਦੇ ਬਾਰੇ ਸਾਨੂੰ ਪਤਾ ਹੋਏਗਾ ਤਾਂ ਅਸੀਂ ਵੀ ਆਉਣ ਵਾਲੀ ਪੀੜ੍ਹੀ ਨੂੰ ਦੱਸ ਪਾਵਾਂਗੇ। ਸੋਚਣ ਵਾਲੀ ਗੱਲ ਹੈ ਕਿ ਅਸੀਂ ਕਦੋਂ, ਮੈਂ ਕਦੋਂ ਇਹ ਮੌਕਾ ਜਿਹੜਾ ਹੈ, ਮੈਨੂੰ ਕਦੋਂ ਇਹ ਮੌਕਾ ਮਿਲੂਗਾ। ਚਲੋ ਹੋਪਸੋ ਕਿ ਜਲਦੀ ਮੌਕਾ ਮਿਲੇ। ਬਾਕੀ ਪ੍ਰੋਗਰਾਮ ਚੱਲ ਰਿਹਾ ਜੀ ਤੁਹਾਡੀ ਆਪਣੀ ਆਰਜੀ ਅੰਸ਼ਲੀ ਦੇ ਨਾਲ। ਹੋਰ ਵੀ ਗੱਲਾਂ ਬਾਤਾਂ ਨੇ ਬਈ, ਗੱਲਾਂ ਬਾਤਾਂ ਕਰਦੇ ਕਰਦੇ ਕਰਦੇ ਕਰਦੇ ਦੇਖੋ 8:03 ਹੋ ਗਏ ਨੇ। ਪਤਾ ਲੱਗਿਆ ਨਹੀਂ, ਪਤਾ ਲੱਗਿਆ ਮੈਨੂੰ ਵੀ ਨਹੀਂ ਪਤਾ ਲੱਗਿਆ, ਔਰ ਤੁਹਾਨੂੰ ਪਤਾ ਲੱਗਿਆ ਹੋਣਾ, ਪਤਾ ਲੱਗਿਆ ਹੋਣਾ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਪ੍ਰੋਗਰਾਮ ਚੱਲ ਰਿਹਾ ਜੀ ਤੁਹਾਡੀ ਆਪਣੀ ਆਰਜੀ ਅੰਸ਼ਲੀ ਦੇ ਨਾਲ 102.7 MHz 103.6 MHz ਆਕਾਸ਼ਵਾਣੀ ਜਲੰਧਰ ਅੰਮ੍ਰਿਤਸਰ ਦੇ ਸਰੋਤੇ ਜੁੜੇ ਹੋਏ ਨੇ FM ਰੇਨਬੋ ਦੇ ਨਾਲ।

ਭਾਵੋਰੇ ਭਾਵੋਰੇ ਔਰ ਰਾਜਸਥਾਨ ਦਾ ਇਹਨਾਂ ਇਸ ਵਧੀਆ ਜਿਹੇ ਗਾਣੇ ਦੇ ਨਾਲ ਥਿਰਕਣ ਤੋਂ ਬਾਅਦ ਵਾਪਸ ਆ ਜਾਓ, ਵਾਪਸ ਆ ਜਾਓ ਪੰਜਾਬ ਦੇ ਵਿੱਚ, ਵਾਪਸ ਆ ਜਾਓ ਜਲੰਧਰ ਦੇ ਵਿੱਚ, ਵਾਪਸ ਆ ਜਾਓ ਔਰ ਆਪਣੀ ਆਸ਼ੇ ਅੰਸ਼ਲੀ ਹੀ ਦੇ ਕੋਲ ਵਾਪਸ ਆ ਜਾਓ, ਕਿਉਂਕਿ ਘੁੰਮ ਲਿਆ ਆਪਾਂ ਰਾਜਸਥਾਨ, ਹੈ ਨਾ, ਰਾਜਸਥਾਨ ਘੁੰਮ ਲਿਆ ਆਪਾਂ, ਹੁਣ ਅਸੀਂ ਪੰਜਾਬ ਦੇ ਵਿੱਚ ਰਹਿਣਾ। ਦੇਖੋ ਖਾਣਾ ਇੱਕ ਐਸੀ ਚੀਜ਼ ਹੁੰਦੀ ਹੈ ਨਾ, ਜਿਹੜਾ ਅਸੀਂ ਪੰਜਾਬ ਦੇ ਵਿੱਚ ਰਹਿ ਲਈਏ ਪਰ ਫਿਰ ਵੀ ਆਪਾਂ ਇੱਥੇ ਇਡਲੀ ਡੋਸਾ ਖਾਣਾ ਬੜੇ ਮਜ਼ੇ ਦੇ ਨਾਲ ਖਾਣਾ ਖਾਂਦੇ ਹਾਂ ਅਸੀਂ। ਅਸੀਂ ਬਾਹਰ ਕਿਤੇ ਰਹਿ ਲਈਏ ਫਿਰ ਵੀ ਆਪਾਂ ਬੜੇ ਮਜ਼ੇ ਦੇ ਨਾਲ ਅਸੀਂ ਖਾਣਾ, ਇੰਡੀਆ ਦਾ ਅਸੀਂ ਹਰ ਥਾਂ 'ਤੇ ਇੰਜੋਏ ਕਰਦੇ ਹਾਂ, ਮਿਊਜ਼ਿਕ ਅਸੀਂ ਹਰ ਥਾਂ 'ਤੇ ਇੰਜੋਏ ਕਰਦੇ ਹਾਂ। ਔਰ ਬਸ ਜਦੋਂ ਖਾਣ ਪੀਣ ਦੀ ਗੱਲ ਹੁੰਦੀ ਹੈ ਨਾ, ਪੰਜਾਬੀ ਮੈਂ ਕਿਹਾ ਨਵੇਂ ਨਵੇਂ ਤਰੀਕੇ ਲੱਭਦੇ ਰਹਿੰਦੇ ਨੇ, ਕੁਝ ਨਵਾਂ ਕੁਝ ਨਵਾਂ। ਸਵੇਰ ਦੀ ਸ਼ੁਰੂਆਤ ਤਾਂ ਵੈਸੇ ਪਰੌਂਠਿਆਂ ਦੇ ਨਾਲ ਹੀ ਹੁੰਦੀ ਹੈ ਕਈ ਘਰਾਂ ਦੇ ਵਿੱਚ, ਕਈ ਘਰਾਂ ਦੇ ਵਿੱਚ ਨੋਰਮਲ ਸਿੰਪਲ ਰੋਟੀ ਬਣਦੀ ਹੈ, ਸਾਡੇ ਘਰਾਂ ਦੇ ਵਿੱਚ ਸਿੰਪਲ ਰੋਟੀ ਬਣਦੀ ਹੈ। ਔਰ ਖਾਸ ਦਿਨ ਹੁੰਦਾ ਸੰਡੇ ਦਾ ਦਿਨ ਹੁੰਦਾ, ਸੰਡੇ ਦੇ ਦਿਨ ਪਰੌਂਠੇ ਬਣਦੇ ਆ। ਔਰ ਜੇਕਰ ਗੱਲ ਕੀਤੀ ਜਾਏ ਕੁਛ ਡਿਫਰੈਂਟ, ਮੈਂ ਕਿਹਾ ਬ੍ਰੇਕਫਾਸਟ ਵਿੱਚ ਤੁਸੀਂ ਕਰਨਾ ਚਾਹੁੰਦੇ ਹੋ ਨਾ, ਤਾਂ ਮੈਂ ਹੈਗੀ ਹਾਂ ਨਾ ਇੱਥੇ, ਤੁਹਾਨੂੰ ਥੋੜ੍ਹਾ ਜਿਹਾ ਇੱਕ ਛੋਟੀ ਜਿਹੀ ਇੱਕ ਰੈਸਪੀ ਦੱਸ ਦਿੰਦੀ ਹਾਂ ਫਟਾਫਟ, ਕੀ ਮੰਨਣਾ 10-15 ਮਿੰਟ ਦੀ ਖੇਡ ਹੁੰਦੀ ਆ, ਫਟਾਫਟ ਤਿਆਰ ਹੋ ਕੇ ਮੈਂ ਕਿਹਾ ਰੈਸਪੀ ਆ ਗਈ ਜੀ ਤੁਹਾਡੀ ਪਲੇਟ ਦੇ ਵਿੱਚ। ਸੇਵੀਆਂ ਅਸੀਂ ਸਭ ਨੇ ਖਾਧੀਆਂ ਹੋਣਗੀਆਂ ਨਾ, ਔਰ ਏਸ਼ੀਅਨ ਨੂਡਲਸ ਜਿਹੜੇ, ਸੇਵੀਆਂ ਹੋ ਗਈਆਂ, ਵਰਮੇਸੇਲੀ ਉਪਮਾ ਹੋ ਗਿਆ, ਸੇਵੀਆਂ ਉਪਮਾ ਹੋ ਗਿਆ, ਇਹ ਸਭ ਅਸੀਂ ਦੇਖਿਆ ਹੋਏਗਾ। ਬਰੀਕ ਬਰੀਕ ਵਾਲੀਆਂ ਸੇਵੀਆਂ ਹੁੰਦੀਆਂ, ਪੈਕਟਸ ਵਿੱਚ ਕਿਸੇ ਵੀ ਥਾਂ ਤੋਂ ਮਿਲ ਜਾਂਦੀਆਂ, ਔਨਲਾਈਨ ਵੀ ਤੁਸੀਂ ਵੈਸੇ ਅੱਜ ਕੱਲ੍ਹ ਬੜੇ ਸਾਰੇ ਸੋਰਸਿਸ ਨੇ ਮੰਗਵਾਉਣ ਦੇ, ਉਹ ਤੁਸੀਂ ਮੰਗਵਾ ਸਕਦੇ ਹੋ। ਔਰ ਮੈਂ ਇਸ 15 ਮਿੰਟ ਦੇ ਵਿੱਚ ਕੁਛ ਐਸੀ ਰੈਸਪੀ ਤੁਸੀਂ ਤਿਆਰ ਕਰਕੇ

ਖਾ ਸਕਦੇ ਹੋ, ਜਿਸ ਦੇ ਨਾਲ ਮੈਂ ਕਿਹਾ ਪੇਟ ਵੀ ਭਰ ਜਾਏਗਾ, ਤੁਹਾਨੂੰ ਸਵਾਦ ਵੀ ਆ ਜਾਏਗਾ, ਪਲੇਟ ਦੇਖਣ ਨੂੰ ਵੀ ਸੋਹਣੀ ਲੱਗੇਗੀ, ਔਰ ਬਸ ਖੂਬਸੂਰਤ ਜਿਹਾ ਇੱਕ ਵਧੀਆ ਜਿਹਾ ਬ੍ਰੇਕਫਾਸਟ ਆਈਡੀਆ ਜਿਹੜਾ ਤੁਹਾਡੇ ਲਈ ਆ ਜਾਣਾ। ਅੱਜ ਜਿਹੜਾ ਹੈ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ, ਔਰ ਜਿਸ ਨੂੰ ਇਸ ਰੈਸਪੀ ਨੂੰ ਰਵਾ ਉਪਮਾ, ਸੂਜੀ ਉਪਮਾ ਦੇ ਨਾਲ ਕਾਫੀ ਮਿਲਦੀ ਜੁਲਦੀ ਇਹ ਰੈਸਪੀ ਹੈ। ਅਸੀਂ ਇਸ ਦੇ ਵਿੱਚ ਕੀ ਹੈ, ਅਸੀਂ ਸੇਵੀਆਂ ਦਾ ਇਸਤੇਮਾਲ ਕਰਦੇ ਹਾਂ, ਵਰਮੀ ਸੇਲੀ ਜਿਹੜੀਆਂ ਸੇਵੀਆਂ ਨੇ ਨਾ ਉਹਨਾਂ ਦਾ, ਏਸ਼ੀਅਨ ਨੂਡਲਸ ਜਿਨ੍ਹਾਂ ਨੂੰ ਕਹਿ ਦਿੰਦੇ ਹਾਂ, ਉਸ ਦਾ ਅਸੀਂ ਇਸਤੇਮਾਲ ਕਰਦੇ ਹਾਂ। ਬੜੇ ਹੀ ਆਸਾਨ ਜਿਹੇ ਤਰੀਕੇ ਦੇ ਨਾਲ ਇਸ ਨੂੰ ਬਣਾਇਆ ਜਾ ਸਕਦਾ ਹੈ, ਪੁਲਾਓ ਦੀ ਤਰ੍ਹਾਂ, ਖਿਚੜੀ ਦੀ ਤਰ੍ਹਾਂ, ਜਾਂ ਫਿਰ ਹੋਰ ਨੂਡਲਸ ਦੀ ਤਰ੍ਹਾਂ ਵੀ, ਜਿਹੜਾ ਨੋਨਸਟਿਕ ਹੀ ਹੁੰਦੇ ਨੇ, ਇਸ ਨੂੰ ਨੂਡਲਸ ਦੀ ਤਰ੍ਹਾਂ ਵੀ ਇਸ ਨੂੰ ਬਣਾਇਆ ਜਾ ਸਕਦਾ, ਔਰ ਆ ਮਜ਼ੇ ਦੇ ਨਾਲ ਖਾਧਾ ਜਾ ਸਕਦਾ। ਸੇਵੀਆਂ ਉਪਮਾ ਸਾਹਮਣੇ ਆਈਆਂ ਸੀਗੀਆਂ ਕਈ ਘਰਾਂ ਦੇ ਵਿੱਚ, ਜਿਹੜਾ ਹੈ ਮੋਰਨਿੰਗ ਟਾਈਮ ਇਹ ਬਣਾਇਆ ਜਾਂਦਾ। ਆਸਾਨ ਜਿਹਾ ਤਰੀਕਾ ਕੀ ਹੈ ਕਿ ਤੁਸੀਂ ਸੇਵੀਆਂ ਲੈਣੀਆਂ, ਉਸ ਨੂੰ ਤੁਸੀਂ ਇੱਕ ਕੱਪ ਸੇਵੀਆਂ ਲੈਂਦੇ ਹੋ, ਉਸ ਨੂੰ ਚੰਗੀ ਤਰ੍ਹਾਂ ਧੋਵੋ, ਸੇਵੀਆਂ ਨੂੰ ਜਿਹੜਾ ਹੈ ਇਸ ਨੂੰ ਧੋ ਕੇ, ਜਿੱਦਾਂ ਅਸੀਂ ਪੋਹਾ ਧੋ ਕੇ ਰੱਖ ਲੈਂਦੇ ਹਾਂ ਨਾ, ਉਸਨੂੰ ਛਾਨਣੀ ਦੇ ਵਿੱਚ ਪਾ ਕੇ ਰੱਖ ਦਿੰਦੇ ਹਾਂ, ਚੰਗੀ ਤਰ੍ਹਾਂ ਉਸਨੂੰ ਧੋਇਆ ਜਾਵੇ, ਪਾਣੀ ਕੱਢ ਦਿੱਤਾ ਜਾਵੇ, ਔਰ ਇਸਦਾ ਸਟਾਰਚ ਪੂਰੀ ਤਰ੍ਹਾਂ ਹਟਾ ਦੇਣਾ ਚਾਹੀਦਾ। ਬਾਅਦ ਵਿੱਚ ਕੀ ਕਰਨਾ, ਤੁਸੀਂ ਘਿਓ ਪਾਓ ਪੈਨ ਦੇ ਵਿੱਚ, ਹਲਕੀ ਸਲੋ ਜਿਹੜੀ ਹੈ ਗੈਸ ਤੁਸੀਂ ਚਲਾਉਣੀ ਹੈ, ਉਸਨੂੰ ਤੁਸੀਂ ਸੁਨਹਿਰਾ ਹੋਣ ਤੱਕ ਇਸਨੂੰ ਭੁੰਨਣਾ, ਔਰ ਜਦੋਂ ਈਵਨ ਜਿਹਾ ਰੰਗ ਆ ਜਾਵੇ, ਔਰ ਲਗਾਤਾਰ ਇਸਨੂੰ ਹਿਲਾਉਂਦੇ ਰਹਿਣਾ। ਮੈਂ ਪਹਿਲਾਂ ਹੀ ਦੱਸ ਦੇਵਾਂ, ਇਹ ਸੇਵੀਆਂ ਬਹੁਤ ਜਲਦੀ ਜਿਹੜੀਆਂ ਨੇ ਨਾ ਉਹ ਸੜ ਜਾਂਦੀਆਂ ਨੇ, ਕਾਲੀਆਂ ਹੋ ਜਾਂਦੀਆਂ ਨੇ, ਸੋ ਇਸਨੂੰ ਲਗਾਤਾਰ ਤੁਸੀਂ ਪਲਟੇ ਦੇ ਨਾਲ ਜਾਂ ਫਿਰ ਕੜਛੀ ਦੇ ਨਾਲ ਤੁਸੀਂ ਇਸਨੂੰ ਹਿਲਾਉਂਦੇ ਰਹਿਣਾ, ਤਾਂ ਕਿ ਇਸਦਾ ਈਵਨ ਜਿਹਾ ਕਲਰ ਇੱਕ ਨਿਕਲ ਕੇ ਸਾਹਮਣੇ ਆਵੇ। ਇੱਕ ਕੱਪ ਅਗਰ ਤੁਸੀਂ ਸੇਵੀਆਂ ਲੈਂਦੇ ਹੋ ਤਾਂ ਡੇਢ ਕੁ ਕੱਪ ਜਿਹੜਾ ਹੈ ਇਸ ਦੇ ਵਿੱਚ ਤੁਸੀਂ ਪਾਣੀ ਪਾਉਣਾ, ਗਰਮ ਪਾਣੀ ਪਾ ਸਕਦੇ ਹੋ ਔਰ ਨੋਰਮਲ ਪਾਣੀ ਹੈ ਉਸਨੂੰ ਵੀ ਤੁਸੀਂ ਪਾ ਸਕਦੇ ਹੋ, ਤਾਂ ਬਿਲਕੁਲ ਸਲੋ ਜਿਹੜਾ ਹੈ ਗੈਸ ਤੁਸੀਂ ਕਰ ਦੇਣੀ ਹੈ। ਮਸਾਲਿਆਂ ਦੀ ਗੱਲ ਕੀਤੀ ਜਾਏ ਤਾਂ ਜਿਹੜਾ ਹੈ ਇਸ ਦੇ ਵਿੱਚ ਵੱਖਰੀਆਂ ਵੱਖਰੀਆਂ ਸੇਵੀਆਂ ਤਰ੍ਹਾਂ ਦੇ, ਜਿੱਥੇ ਤੁਸੀਂ ਕਹਿੰਦੇ ਨਾ ਅਸੀਂ ਮੈਗੀ ਨੂੰ ਤੜਕਾ ਲਗਾਉਂਦੇ ਹਾਂ, ਬਾਅਦ ਦੇ ਵਿੱਚ ਬੋਇਲ ਕਰਨ ਤੋਂ ਬਾਅਦ ਅਸੀਂ ਤੜਕਾ ਲਗਾਉਂਦੇ ਹਾਂ, ਉਸੇ ਤਰ੍ਹਾਂ ਤੁਸੀਂ ਇਸਨੂੰ ਬਣਾ ਸਕਦੇ ਹੋ। ਜੇਕਰ ਮਸਾਲਾ ਪਹਿਲਾਂ ਤੁਸੀਂ ਤੜਕਾ ਲਗਾਉਣਾ ਤਾਂ ਸਭ ਤੋਂ ਪਹਿਲਾਂ ਕੀ ਹੈ, ਸਰ੍ਹੋਂ ਦਾ ਥੋੜ੍ਹਾ ਜਿਹਾ ਤੇਲ ਗਰਮ ਕਰੋ, ਉਹਦੇ ਵਿੱਚ ਸਰ੍ਹੋਂ ਦੇ ਜਿਹੜੇ ਹੁੰਦੇ ਨਾ ਬੀਜ, ਉਸਨੂੰ ਤੁਸੀਂ ਸੱਟੋ, ਥੋੜ੍ਹੀ ਜਿਹੀ ਦਾਲ ਸੱਟੋ, ਚਨੇ ਦੀ ਦਾਲ ਸੱਟੋ, ਕੜੀ ਪੱਤਾ ਸੱਟੋ, ਔਰ ਇਸ ਦੇ ਵਿੱਚ ਹਰੀ ਮਿਰਚ ਪਾ ਸਕਦੇ ਹੋ, ਸਬਜ਼ੀਆਂ ਜਿਹੜੀਆਂ ਵੀ ਤੁਸੀਂ ਆਪਣੀ ਪਸੰਦ ਦੀਆਂ ਪਾਉਣਾ ਚਾਹੁੰਦੇ ਹੋ ਉਸ ਦੇ ਵਿੱਚ ਪਾਓ, ਸੋਹਣਾ ਜਿਹਾ ਇਸਨੂੰ ਭੁੰਨਣਾ ਸ਼ੁਰੂ ਕਰੋ। ਜ਼ਿਆਦਾ ਬਿਲਕੁਲ ਜ਼ਿਆਦਾ ਅਸੀਂ ਭੁੰਨਣਾ ਨਹੀਂ, ਹਲਕਾ ਫੁਲਕਾ ਭੁੰਨਣਾ ਸ਼ੁਰੂ ਕਰੋ, ਜਦੋਂ ਤੁਹਾਨੂੰ ਸਬਜ਼ੀਆਂ ਦੀ ਖੁਸ਼ਬੂ ਆਉਣਾ ਸ਼ੁਰੂ ਹੋ ਜਾਏ ਨਾ, ਇਸ ਦੇ ਵਿੱਚ ਜਿਹੜਾ ਹੈ ਇਸਨੂੰ ਤੁਸੀਂ ਪਾ ਦੇਣਾ ਆ, ਔਰ ਪਾਣੀ ਆਪਣੇ ਅਕੋਰਡਿੰਗਲੀ ਇੱਕ ਕੱਪ ਜੇਕਰ ਸੇਵੀਆਂ ਨੇ ਤਾਂ ਡੇਢ ਕੱਪ ਪਾ ਕੇ ਇਸਨੂੰ ਬੋਇਲ ਆਉਣ ਤੱਕ ਰੱਖ ਦੇਣਾ, ਕਿਉਂਕਿ ਇੰਨਾ ਖੂਬਸੂਰਤ ਜਿਹਾ ਜਿਹੜਾ ਹੈ ਇਸਦਾ ਰੰਗ ਨਿਕਲ ਕੇ ਆਉਂਦਾ ਨਾ। ਇਸ ਦੇ ਵਿੱਚ ਤੁਸੀਂ ਕਿਹੜਾ, ਇਸ ਦੇ ਵਿੱਚ ਤੁਸੀਂ ਭੁੰਨੀ ਹੋਈ ਮੂੰਗਫਲੀ ਵੀ ਪਾ ਸਕਦੇ ਹੋ, ਔਰ ਅਲੱਗ ਤੋਂ ਜੇਕਰ ਤੁਸੀਂ ਪੇਸਟ ਪਾਉਣਾ ਚਾਹੁੰਦੇ ਹੋ ਕੋਈ ਵੀ, ਉਹ ਵੀ ਪਾ ਸਕਦੇ ਹੋ, ਚਟਨੀ ਪਾਉਣਾ ਚਾਹੁੰਦੇ ਹੋ ਉਹ ਵੀ ਪਾ ਸਕਦੇ ਹੋ, ਔਰ ਇਸਨੂੰ ਇੱਕ ਰੈਸਪੀ ਐਕਚੁਅਲੀ ਦੇ ਵਿੱਚ ਇਹੀ ਆ ਕਿ ਤੁਸੀਂ ਜਿਸ ਤਰ੍ਹਾਂ ਪੋਹਾ ਬਣਾਉਂਦੇ ਹਾਂ, ਅਸੀਂ ਪੋਹਾ ਬਣਾਉਂਦੇ ਹਾਂ ਘਰਾਂ ਦੇ ਵਿੱਚ, ਉਸ ਤਰ੍ਹਾਂ ਚਿੜਬੜੇ ਬਣਾਉਂਦੇ ਹਾਂ ਨਾ, ਉਸੇ ਤਰ੍ਹਾਂ ਹੀ ਤੁਸੀਂ ਬਣਾ ਸਕਦੇ ਹੋ, ਔਰ ਇਸ ਤੋਂ ਇਲਾਵਾ ਤੁਸੀਂ ਮੈਗੀ ਬਣਾਉਂਦੇ ਹੋ, ਮੈਗੀ ਫਾਰਮ ਦੇ ਵਿੱਚ ਵੀ ਇਹ ਬਹੁਤ ਸੋਹਣੀਆਂ ਬਣਦੀਆਂ, ਔਰ ਬੱਚਿਆਂ ਦੇ ਲਈ ਇੱਕ ਹੈਲਦੀ ਫਾਰਮ ਮੈਂ ਕਹਿ ਸਕਦੀ ਹਾਂ ਕਿ ਮਹਿਜ਼ 5 ਮਿੰਟ ਤਿਆਰੀ ਦਾ ਸਮਾਂ ਲੱਗਦਾ, ਔਰ ਪੱਕਣ ਦੇ ਵਿੱਚ 10-15 ਮਿੰਟ ਦਾ ਟਾਈਮ ਲੱਗਦਾ ਆ, ਔਰ ਤੁਹਾਡਾ ਬਹੁਤ ਹੀ ਸੋਹਣਾ ਜਿਹਾ, ਖੂਬਸੂਰਤ ਜਿਹਾ, ਵਧੀਆ ਜਿਹਾ ਪਲੇਟ ਜਿਹੜੀ ਹੈ ਨਾ ਉਹ ਤੁਹਾਡੇ ਸਾਹਮਣੇ ਬਣ ਕੇ ਰੈਡੀ ਹੋ। ਹੋਰ ਅਲੱਗ ਤਰ੍ਹਾਂ ਦੇ ਕੋਈ ਵੀ ਤੁਹਾਡੇ ਸਬਜ਼ੀਆਂ ਤੁਹਾਡੀ ਪਸੰਦ ਦੀਆਂ ਨੇ, ਜਦੋਂ ਇਹ ਬਣ ਕੇ ਰੈਡੀ ਹੋ ਜਾਵੇ ਨਾ, ਇੱਕ ਨਿੰਬੂ, ਅੱਧਾ ਨਿੰਬੂ ਫੜੋ, ਔਰ ਮੈਂ ਕਿਹਾ ਉੱਪਰ ਨਿਚੋੜ ਕੇ ਖਾ ਜਾਓ, ਹੈਲਦੀ ਹੁੰਦੀ। ਮੈਂ ਦੇਖੋ, ਮੈਂ ਆਪਣੇ ਸਾਡੇ ਘਰਾਂ ਦੇ ਵਿੱਚ ਛੋਟੇ ਬੱਚੇ ਹੁੰਦੇ ਨੇ ਨਾ, ਬੜੇ ਨਾ ਖਿਚੜਾ ਹੁੰਦੇ ਨੇ ਖਾਣ ਪੀਣ ਦੇ ਮਾਮਲੇ ਦੇ ਵਿੱਚ, ਮੈਂ ਆਪਣੀ ਬੱਚੀ ਨੂੰ ਇਹੀ ਬਣਾ ਕੇ ਖਵਾਉਂਦੀ ਹਾਂ ਮੋਸਟ ਆਫ ਦਾ ਟਾਈਮ, ਜਦੋਂ ਵੀ ਉਹ ਖਾਣੇ ਵੱਲ ਨਹੀਂ ਹੁੰਦੀ ਤਾਂ ਇੱਕ ਹੈਲਦੀ ਆਪਸ਼ਨ ਇਹੀ ਹੁੰਦਾ ਕਿ ਉਸਨੂੰ ਇਹ ਬਣਾ ਕੇ ਖਵਾਇਆ ਜਾਵੇ, ਇੱਕ ਮੈਗੀ ਫੋਮ ਦੇ ਵਿੱਚ ਉਹ ਖਾ ਲੈਂਦੀ ਹੈ, ਵਿੱਚ ਥੋੜ੍ਹਾ ਜਿਹਾ ਮਸਾਲਾ ਜਿਹੜਾ ਨਾ ਤਿੱਖਾ ਜਿਹਾ ਮਸਾਲਾ ਪਾ ਦਿੱਤਾ ਜਾਵੇ, ਔਰ ਮੈਂ ਕਿਹਾ ਆਪਣੇ ਆਪ ਅੱਛਾ ਟੇਸਟ ਦੇ ਨਾਲ, ਔਰ ਸਬਜ਼ੀਆਂ ਵੀ, ਹਰੀਆਂ ਸਬਜ਼ੀਆਂ ਔਰ ਸੀਜ਼ਨਲ ਸਬਜ਼ੀਆਂ ਵੀ ਬੱਚੇ ਦੇ ਅੰਦਰ ਚਲੀਆਂ ਜਾਂਦੀਆਂ ਨੇ, ਔਰ ਇਸ ਦੇ ਵਿੱਚ ਜੇਕਰ ਗੱਲ ਕੀਤੀ ਜਾਂਦਾ ਕੈਲੋਰੀਜ਼ ਦੀ ਤਾਂ 338 ਕਿਲੋ ਜਿਹੜੀ ਹੈ 338 ਤੱਕ ਦੀ ਕੈਲੋਰੀ

ਜਿਹੜੀਆਂ ਨੇ ਨਾ ਉਹ ਵੀ ਇਸ ਦੇ ਵਿੱਚ ਮਿਲ ਜਾਂਦੀਆਂ ਨੇ ਤੁਹਾਨੂੰ। ਫੂਡ, ਖਾਣਾ, ਸਬਜ਼ੀਆਂ, ਹੈਲਦੀ, ਉਹ ਵੀ ਤੁਹਾਡੇ ਅੰਦਰ ਚਲੀਆਂ ਜਾਂਦੀਆਂ ਨੇ ਔਰ ਵਧੀਆ ਇੱਕ ਹੈਲਦੀ ਆਪਸ਼ਨ ਤੁਹਾਡੇ ਬ੍ਰੇਕਫਾਸਟ ਦਾ। ਨਾਸ਼ਤੇ ਦੇ ਵਿੱਚ ਤੁਸੀਂ ਕਰੋ ਔਰ ਬਸ, ਨਾਸ਼ਤਾ ਨਹੀਂ ਹੈ ਜ਼ਰੂਰੀ, ਨਹੀਂ ਕਿਸੇ ਵੀ ਮੌਕੇ ਖਾ ਸਕਦੇ ਜੀ। ਮੈਂ ਕਿਹਾ ਖਾਓ ਪੀਓ, ਐਸ਼ ਕਰੋ ਮਿੱਤਰੋ, ਦਿਲ ਭਰ ਅਸੀਂ ਨਹੀਂ ਦਿਖਾਉਣਾ ਅਸੀਂ ਕਿਸੇ ਦਾ ਵੀ, ਕਿਉਂਕਿ ਅਸੀਂ ਖਾਣ ਪੀਣ ਦੇ ਵਿੱਚ ਅਸੀਂ ਸਭ ਨੂੰ ਭਰਾ ਮੰਨਦੇ ਹਾਂ, ਖਾਂਦੇ ਪੀਂਦੇ ਹਾਂ, ਐਸ਼ ਕਰਦੇ ਹਾਂ ਔਰ ਖਾਓ ਪੀਓ, ਐਸ਼ ਕਰੋ ਔਰ ਬਸ ਇਸੇ ਹੀ ਖੁਸ਼ ਦਿਲੀ ਦੇ ਨਾਲ ਜਿਹੜਾ ਹੈ ਆਪਣੀ ਜ਼ਿੰਦਗੀ ਇੰਜੋਏ ਕਰੋ ਔਰ ਪ੍ਰੋਗਰਾਮ ਵੀ ਇੰਜੋਏ ਕਰਦੇ ਰਹੋ ਆਪਣੀ ਆਰਜੀ ਅੰਜਲੀ ਦੇ ਨਾਲ। ਗੁੱਡ ਮਾਰਨਿੰਗ ਜਲੰਧਰ।

ਜੇਕਰ ਗੱਲ ਕੀਤੀ ਜਾਏ ਤਾਂ ਇੱਕ ਪਾਸੇ ਜਿੱਥੇ ਕਹਿੰਦੇ ਸੀਗੇ ਏ ਆਈ ਨੇ ਸਭ ਕੁਝ ਖੋਲ ਲੈਣਾ, ਏ ਆਈ ਨੇ ਤੁਹਾਡਾ ਕੰਮ ਖੋਲ ਲੈਣਾ, ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਆਹ ਕਰ ਲੈਣਾ ਉਹ ਕਰ ਲੈਣਾ, ਕੁਝ ਨਹੀਂ ਕਰਨਾ, ਬਲਕਿ ਏ ਆਈ ਜਿਹੜੀ ਹੈ ਤੁਹਾਡੀ ਮਦਦ ਕਰ ਸਕਦੀ ਹੈ, ਤੁਹਾਡੇ ਸਕਿੱਲਸ ਨੂੰ ਇੰਪਰੂਵ ਕਰਨ ਦੇ ਵਿੱਚ ਮਦਦ ਕਰ ਸਕਦੀ ਹੈ। ਜਲੰਧਰ ਦੇ ਵਿੱਚ ਤਾਂ ਮੈਂ ਕਿਹਾ ਇੱਕ ਮੌਕਾ ਤੁਹਾਨੂੰ ਹੋਰ ਵੀ ਮਿਲਣ ਜਾ ਰਿਹਾ। ਜਲੰਧਰ ਦੀ ਇੰਡਸਟਰੀਜ਼ ਦੇ ਵਿੱਚ ਜਿਹੜਾ ਏ ਆਈ ਦਾ ਇਸਤੇਮਾਲ ਵਧਾਉਣ ਦੇ ਲਈ ਸਕਿੱਲ ਇੰਡੀਆ ਯੋਜਨਾ ਦੇ ਤਹਿਤ ਜਿਹੜਾ ਫ੍ਰੀ ਕੋਰਸਿਸ ਹੋ ਰਹੇ ਨੇ, ਔਰ ਫੈਕਟਰੀਆਂ ਦੇ ਮੁਲਾਜ਼ਮ ਹੋ ਗਏ ਜਿੱਥੇ ਮਹਿੰਗੀ ਫੀਸਾਂ ਦੇ ਕਰਕੇ ਜਿਹੜਾ ਇਹ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਕੋਰਸ ਕਰਨ ਤੋਂ ਜਿਹੜਾ ਦੂਰੀ ਬਣਾ ਰਹੇ ਸੀਗੇ, ਪਰ ਇੱਥੇ ਜਿਹੜਾ ਹੈ ਹੁਣ ਫ੍ਰੀ ਕੋਰਸਿਸ ਉਹਨਾਂ ਨੂੰ ਮਿਲ ਰਹੇ ਨੇ। ਸੋ ਜਲੰਧਰ ਦੇ ਵਿੱਚ

ਨੇ ਔਰ ਇਹਨਾਂ ਇੰਡਸਟਰੀਜ਼ ਦੇ ਵਿੱਚੋਂ ਜਿਹੜਾ ਹੈ ਹੁਣ ਜਿਹੜੇ ਕੰਮ ਕਰਨ ਵਾਲੇ ਲੋਕ ਨੇ ਜਲੰਧਰ ਦੀਆਂ ਸਪੋਰਟਸ ਗੁੱਡ ਇੰਡਸਟਰੀਜ਼ ਹੋ ਗਈਆਂ, ਹੈਂਡਲੂਮ ਇੰਡਸਟਰੀ ਹੋ ਗਿਆ, ਆਟੋ ਪਾਰਟਸ, ਮਸ਼ੀਨਸ, ਟੂਲਸ, ਪਾਈਪ ਫਿਟਿੰਗ ਦੇ ਤਹਿਤ ਵੱਖਰੀਆਂ ਵੱਖਰੀਆਂ ਇੰਡਸਟਰੀਜ਼ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਕੁਆਲਿਟੀ ਦੇ ਵਿਕਾਸ ਦੇ ਲਈ, ਉਸ ਨੂੰ ਹੋਰ ਵੀ ਤੇਜ਼ੀ ਦੇ ਨਾਲ ਕੰਮ ਕਰਨ ਦੇ ਲਈ ਇਹ ਜਿਹੜਾ ਹੈ ਮਦਦ ਹੋਵੇਗੀ ਇਹਨਾਂ ਮੁਲਾਜ਼ਮਾਂ ਦੀ ਜਾਂ ਫਿਰ ਇੰਡਸਟਰੀਜ਼ ਦੇ ਨਾਲ ਜੁੜੇ ਹੋਏ ਲੋਕ ਨੇੜੇ ਨੇ ਨਾ ਉਹਨਾਂ ਦੀ ਬਿਜ਼ਨਸਮੈਨ ਨੇ ਔਰ ਕਈ ਵਾਰੀ ਇਹਨਾਂ ਇਹ ਜਿਹੜੇ ਮੁਲਾਜ਼ਮ ਨੇ ਨਾ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਫ੍ਰੀ ਕੋਰਸਿਸ ਤੋਂ ਜਿਹੜਾ ਹੈ ਹੁਣ ਤਾਂ ਚਲੋ ਫ੍ਰੀ ਨੇ, ਉਹਨਾਂ ਨੂੰ ਲੱਗਦਾ ਸੀਗਾ ਕਿ ਕਾਫੀ ਮਹਿੰਗੇ ਨੇ, ਪਰ ਹੁਣ ਜਿਹੜਾ ਹੈ ਸਕਿੱਲ ਇੰਡੀਆ ਦੇ ਵੱਲੋਂ ਇੱਕ ਮੌਕਾ ਮਿਲ ਰਿਹਾ ਸਕਿੱਲ ਇੰਡੀਆ ਹੱਬ ਯੋਜਨਾ ਦੇ ਤਹਿਤ ਉਹਨਾਂ ਨੂੰ ਫ੍ਰੀ ਕੋਰਸਿਸ ਸ਼ੁਰੂ ਹੋ ਰਹੇ ਨੇ। ਸਰਕਾਰ ਦਾ ਫੋਕਸ ਜਿਹੜਾ ਛੋਟੇ ਛੋਟੇ ਜਾਂ ਫਿਰ ਮੱਧ ਵਰਗੀ ਜਿਹੜੇ ਉਦਯੋਗ ਨੇ, ਛੋਟੇ ਬਿਜ਼ਨਸ ਨੇ, ਉਸ ਦੇ ਵਿੱਚ AI ਦੇ ਇਸਤੇਮਾਲ ਨੂੰ ਹੋਰ ਵੀ ਵਧਾਉਣਾ, ਇਸ ਲਈ ਫ੍ਰੀ ਕੋਰਸਿਸ ਜਿਹੜੇ ਨੇ ਉਹਨਾਂ ਜਾਂ ਫਿਰ ਮਿਨੀਮਲ ਕੋਰਸ ਫੀਸ ਵਾਲੇ, ਘੱਟ ਤੋਂ ਘੱਟ ਫੀਸ ਵਾਲੇ ਕੋਰਸਿਸ ਜਿਹੜੇ ਨੇ ਉਹ ਸ਼ੁਰੂ ਕੀਤੇ ਗਏ ਨੇ। ਵੱਖਰੇ ਵੱਖਰੇ ਕੋਰਸਿਸ ਨੇ ਔਰ ਵੱਖਰੇ ਵੱਖਰੇ ਟਾਈਮ ਜਿਹੜਾ ਡਿਊਰੇਸ਼ਨ ਵੀ ਹੈ ਇਹਨਾਂ ਕੋਰਸਿਸ ਦੀ। ਸੋ ਯੂਥ ਦੇ ਲਈ ਕਹਿ ਦੇਵਾਂਗਾ ਯੁਵਾ AI ਫੋਰ ਆਲ 4.5 ਘੰਟੇ ਦਾ ਜਿਹੜਾ ਹੈ ਇਹ ਕੋਰਸ ਹੈ, ਕੋਈ ਵੀ ਇਸ ਦੀ ਫੀਸ ਨਹੀਂ ਹੈ ਔਰ ਇਸ ਦੇ ਵਿੱਚ ਬੁਨਿਆਦੀ ਸਮਝ ਹੋ ਗਿਆ AI ਦੇ ਇਸਤੇਮਾਲ ਕਿੱਦਾਂ ਕਰਨਾ ਜਾਂ ਫਿਰ ਕਿਹੜੇ ਬੇਸਿਕ ਰੂਲਸ ਨੇ ਜਿਨ੍ਹਾਂ ਦਾ ਇਸਤੇਮਾਲ ਕਰਦੇ ਹੋਏ ਤੁਸੀਂ AI ਦਾ ਸਹੀ ਇਸਤੇਮਾਲ ਕਰ ਸਕਦੇ ਹੋ, ਇਸ ਨੂੰ ਸਹੀ ਆਪਣੇ ਕੰਮ ਦੇ ਵਿੱਚ ਮਦਦ ਕਰਵਾ ਸਕਦੇ ਹੋ। ਇਸ ਤੋਂ ਇਲਾਵਾ PM ਵਿਸ਼ਵਕਰਮਾ AI ਟ੍ਰੇਨਿੰਗਸ ਜਿਹੜੀ ਹੈ 5 ਤੋਂ 7 ਦਿਨਾਂ ਦੇ ਲਈ ਹੈ, ਇਸ ਦੀ ਵੀ ਕੋਈ ਫੀਸ ਨਹੀਂ ਹੈ, ਜਿਸ ਦੇ ਵਿੱਚ ਮਾਰਕੀਟਿੰਗ ਔਰ ChatGPT ਦੇ ਇਸਤੇਮਾਲ ਦੇ ਬਾਰੇ ਦੱਸਿਆ ਜਾਂਦਾ। ਡਿਜੀਟਲ 101 ਫਿਊਚਰ ਜਿਹੜਾ ਹੈ ਫਿਊਚਰ ਸਕਿੱਲਸ ਦੇ ਬਾਰੇ ਇਸ ਦੇ ਵਿੱਚ ਦੱਸਿਆ, 30 ਘੰਟੇ ਦਾ ਇਹ ਕੋਰਸ ਹੈ, ਇਸ ਦੀ ਵੀ ਕੋਈ ਫੀਸ ਨਹੀਂ ਹੈ। ਡਿਜੀਟਲ ਸਾਕਸ਼ਰਤਾ ਜਾਂ ਫਿਰ ਉੱਭਰਦੀ ਹੋਈ ਤਕਨੀਕਾਂ ਜਿਹੜੀਆਂ ਨੇ ਉਸ ਦੇ ਬਾਰੇ ਇਸ ਦੇ ਵਿੱਚ ਜਾਣਕਾਰੀ ਦਿੱਤੀ ਜਾਏਗੀ ਔਰ ਇਸ ਦੇ ਬਾਰੇ ਦੱਸਿਆ ਜਾਏਗਾ। AI ਫਾਊਂਡੇਸ਼ਨ ਸਰਟੀਫਿਕੇਸ਼ਨ ਜਿਹੜਾ ਹੈ ਇਹ 60 ਘੰਟੇ ਤੋਂ ਵੱਧ ਦਾ ਕੋਰਸ ਹੈ ਔਰ ਇਸ ਦੇ ਵਿੱਚ ਜਿਹੜਾ ਹੈ ਟਾਈਮ ਦੇ ਅਕੋਰਡਿੰਗਲੀ ਮਸ਼ੀਨ ਲਰਨਿੰਗ ਹੋ ਗਿਆ, ਡੇਟਾ ਐਨਾਲਾਈਸਿਸ ਹੋ ਗਿਆ, ਇਸ ਦੇ ਤਹਿਤ ਫੀਸ ਜਿਹੜੀ ਹੈ ਉੱਥੇ ਤੁਹਾਨੂੰ ਜਾ ਕੇ ਪਤਾ ਲੱਗੇਗੀ ਬਾਈ, ਤੁਹਾਨੂੰ ਉੱਥੇ ਜਾ ਕੇ ਪਤਾ ਕਰਨਾ ਪਏਗਾ ਇਸ 'ਤੇ ਕਿੰਨੀ ਕੁ ਫੀਸ ਹੈ, ਬਟ ਘੱਟ ਤੋਂ ਘੱਟ ਫੀਸ ਹੋਏਗੀ ਇਹ ਤਾਂ ਅਸੀਂ ਜਾਣਦੇ ਹਾਂ। ਸਕਿੱਲ ਇੰਡੀਆ ਦੇ ਤਹਿਤ ਤੁਸੀਂ ਇਸ ਦੇ ਵਿੱਚ ਰਜਿਸਟਰ ਕਰਨਾ ਤਾਂ ਤੁਹਾਨੂੰ ਮਦਦ ਮਿਲ ਜਾਏਗੀ। ਔਰ PM ਵਿਸ਼ਵਕਰਮਾ ਯੋਜਨਾ ਦੇ ਤਹਿਤ ਦੱਸ ਦਈਏ ਕਿ ਇਸ ਦੇ ਵਿੱਚ ਸ਼ਾਮਿਲ ਹੋਣ ਵਾਲੇ ਜਿਹੜੇ ਲੋਕ ਨੇ ਜਲੰਧਰ ਦੇ ਵਿੱਚ ਸ਼ਿਲਪਕਾਰ ਹੋ ਗਿਆ, ਸਰਕਾਰ ਦੇ ਦੁਆਰਾ 500 ਰੁਪਏ ਪ੍ਰਤੀ ਦਿਨ ਦਾ ਜਿਹੜਾ ਵਜ਼ੀਫਾ ਵੀ ਉਹਨਾਂ ਨੂੰ ਮਿਲਦਾ ਆ ਔਰ ਇਸ ਦੇ ਇਲਾਵਾ ਜੇਕਰ ਇਸ ਦੇ ਵਿੱਚ ਟ੍ਰੇਨਿੰਗ ਲੈ ਰਹੇ ਨੇ, ਆਧੁਨਿਕ ਟੂਲ ਕਿੱਟ ਹੋ ਗਿਆ ਖਰੀਦਣ ਦੇ ਲਈ ਵੀ ਜਿਹੜਾ ਹੈ ਉਹਨਾਂ ਨੂੰ ਮਦਦ ਮਿਲਦੀ ਹੈ। ਯੁਵਾ AI ਡਿਜੀਟਲ ਪਲੇਟਫਾਰਮ ਦੇ ਵਿੱਚ ਸਕਿੱਲ ਇੰਡੀਆ ਡਿਜੀਟਲ ਹੱਬ ਜਾਂ ਫਿਰ ਫਿਊਚਰ ਸਕਿੱਲਸ ਪ੍ਰਾਈਮਸ ਜਿਹੜੇ ਨੇ ਵੱਖਰੇ ਵੱਖਰੇ ਤੌਰ 'ਤੇ ਜਲੰਧਰ ਦੇ ਵੱਖਰੇ ਵੱਖਰੇ ਇੰਜੀਨੀਅਰਿੰਗ ਕਾਲਜਸ ਦੇ ਵਿੱਚ ਸਟੂਡੈਂਟਸ ਨੂੰ ਲੈ ਕੇ ਜਿਹੜਾ ਹੈ ਉਹ ਇੱਥੇ ਰਜਿਸਟਰ, ਹਾਲੇ ਤੱਕ 1200 ਤੋਂ ਵੱਧ ਰਜਿਸਟ੍ਰੇਸ਼ਨ ਇੱਥੇ ਹੋ ਚੁੱਕੀਆਂ। ਤਾਂ ਨੋਰਮਲ ਜੇਕਰ ਤਰੀਕੇ ਦੇ ਨਾਲ ਦੱਸਿਆ ਜਾਵੇ ਤਾਂ ਇਸ ਦੇ ਵਿੱਚ ਤੁਸੀਂ ਰਜਿਸਟਰ ਕਿਵੇਂ ਕਰਨਾ, ਸਭ ਤੋਂ ਪਹਿਲਾਂ ਤਾਂ ਤੁਸੀਂ ਸਕਿੱਲ ਇੰਡੀਆ ਡਿਜੀਟਲ .gov.in 'ਤੇ ਜਾ ਕੇ ਜਾਂ ਫਿਰ ਫਿਊਚਰ ਸਕਿੱਲਸ ਪ੍ਰਾਈਮ .in 'ਤੇ ਜਾ ਕੇ ਤੁਸੀਂ ਲੌਗਇਨ ਕਰਨਾ। ਨਵਾਂ ਤੁਹਾਡਾ ਅਕਾਊਂਟ ਓਪਨ ਹੁੰਦਾ, ਰਜਿਸਟਰ ਬਟਨ ਦੇ ਉੱਤੇ ਤੁਸੀਂ ਕਲਿੱਕ ਕਰਨਾ, ਇੱਥੇ ਮੋਬਾਈਲ ਨੰਬਰ ਭਰੋ, ਆਧਾਰ ਕਾਰਡ ਜਿਹੜਾ ਹੈ ਇੱਥੇ ਆਪਣਾ ਨੰਬਰ ਇਸ ਦੇ ਵਿੱਚ ਐਡ ਕਰਨਾ ਹੁੰਦਾ। ਸੋ ਇੱਥੇ ਤੁਹਾਨੂੰ ਕੀ ਹੈ ਆਪਣੇ ਆਧਾਰ ਦੇ ਨਾਲ ਜੁੜੇ ਹੋਏ ਮੋਬਾਈਲ ਨੰਬਰ ਜਿਹੜਾ ਲਿੰਕ ਹੁੰਦਾ ਉੱਥੇ ਇੱਕ OTP ਆਏਗਾ, OTP ਉਸਨੂੰ ਭਰਦੇ ਹੋ, EKYC ਜਿਹੜੀ ਹੈ ਪ੍ਰਕਿਰਿਆ ਇੱਥੇ ਪੂਰੀ ਹੋ ਜਾਂਦੀ ਹੈ। ਸੋ ਜਦੋਂ ਸਾਰਾ ਰਜਿਸਟ੍ਰੇਸ਼ਨ ਇੱਥੇ EKYC ਹੋ ਜਾਂਦੀ ਹੈ ਤਾਂ ਡੈਸ਼ਬੋਰਡ ਦੇ ਉੱਤੇ ਜਾ ਕੇ ਤੁਸੀਂ ਆਪਣੀ ਪਸੰਦ ਦਾ ਕੋਰਸ ਜਿਵੇਂ ਕਿ UA AI ਹੈ ਉਸਨੂੰ ਤੁਸੀਂ ਖੋਲ੍ਹੋ, ਇਸ ਦੇ ਵਿੱਚ ਐਨਰੋਲ ਕਰੋ ਜਾਂ ਫਿਰ ਇਸਨੂੰ ਸਬਸਕ੍ਰਾਈਬ ਬਟਨ 'ਤੇ ਕਲਿੱਕ ਕਰੋ। ਇਸ ਦੇ ਬਾਅਦ ਜਿਹੜਾ ਤੁਸੀਂ ਰਜਿਸਟ੍ਰੇਸ਼ਨ ਹੋ ਜਾਂਦਾ ਤਾਂ ਆਪ ਹੀ ਤੁਸੀਂ ਔਨਲਾਈਨ ਜਿਹੜੀ ਹੈ ਪੜ੍ਹਾਈ ਸ਼ੁਰੂ ਕਰ ਸਕਦੇ ਹੋ। ਕੋਰਸ ਪੂਰਾ ਹੋਣ ਦੇ ਨਾਲ ਔਨਲਾਈਨ ਜਿਹੜੀ ਹੈ ਐਗਜ਼ਾਮ ਦੇ ਕੇ ਤੁਸੀਂ ਜਿਹੜਾ ਤੁਹਾਨੂੰ ਇੱਥੇ ਗਵਰਨਮੈਂਟ ਦਾ ਇੱਕ ਸਰਟੀਫਿਕੇਟ ਮਿਲਦਾ ਉਹਨੂੰ ਤੁਸੀਂ ਡਾਊਨਲੋਡ ਕਰ ਸਕਦੇ ਹੋ। ਦੇਖੋ ਫ੍ਰੀ ਮੌਕਾ ਮਿਲ ਰਿਹਾ ਤਾਂ ਕਿਉਂ ਨਹੀਂ ਉਸ ਮੌਕੇ ਦੇ ਉੱਤੇ ਚੋਕਾ ਮਾਰਿਆ ਜਾਵੇ। ਔਰ ਬਸ ਇਹ ਜਿਹੜਾ ਟਾਈਮ ਤੁਹਾਨੂੰ ਮਿਲ ਰਿਹਾ ਉਸ ਟਾਈਮ ਦੇ ਅਕੋਰਡਿੰਗਲੀ ਮੈਂ ਕਿਹਾ ਆਪਣੇ ਆਪ ਨੂੰ ਤੁਸੀਂ ਵਧੀਆ ਹੋਰ ਵੀ ਇੰਪਰੂਵ ਕਰ ਸਕਦੇ ਹੋ। ਮੌਕਾ ਮਿਲ ਰਿਹਾ ਤਾਂ ਕਿਉਂ ਨਹੀਂ ਮੌਕੇ ਦੇ ਉੱਤੇ ਚੋਕਾ ਮਾਰ ਦਿਓ ਔਰ ਪ੍ਰੋਗਰਾਮ ਸੁਣਦੇ ਰਹੋ।

ਮੈਂ ਕਿਹਾ ਜੀ, ਮੈਂ ਕਿਹਾ ਬਸ ਜੀ ਬਹਿ ਜਾ, ਬਹਿ ਕੇ ਗੱਲ ਸੁਣੋ ਤੁਸੀਂ, ਜਿਹਦੀ ਵੀ ਤੁਸੀਂ ਗੱਲ ਸੁਣਨੀ ਹੈ ਨਾ, ਇੱਕ ਜੇਕਰ ਇੱਕ ਬੰਦੇ ਨੂੰ ਤੁਸੀਂ ਹੱਕ ਦਿੱਤਾ ਤਾਂ ਉਸਦੀ ਗੱਲ ਤਾਂ ਸੁਣਨੀ ਹੀ ਪੈਣੀ ਹੈ। ਪ੍ਰੋਗਰਾਮ ਚੱਲ ਰਿਹਾ ਜੀ ਤੁਹਾਡੀ ਆਪਣੀ ਆਸ਼ਾ ਇੰਚਲੀ ਦੇ ਨਾਲ, ਔਰ ਗੱਲਾਂ ਕਰਦੇ ਕਰਦੇ ਕਰਦੇ ਕਰਦੇ ਕਿਵੇਂ ਮੈਂ ਕਿਹਾ ਟਾਈਮ ਨਿਕਲ ਜਾਂਦਾ, ਸਾਨੂੰ ਪਤਾ ਹੀ ਨਹੀਂ ਲੱਗਦਾ, ਔਰ ਇਹ ਟਾਈਮ ਜਿਹੜਾ ਨਾ, ਇਹ ਟਾਈਮ ਸਾਨੂੰ ਬਹੁਤ ਕੁਛ ਸਿਖਾ ਜਾਂਦਾ, ਚੰਗੀਆਂ ਚੀਜ਼ਾਂ ਵੀ ਸਿਖਾ ਜਾਂਦਾ, ਕੁਝ ਮਾੜੇ ਕੰਮ ਵੀ ਕਈ ਵਾਰੀ ਸਾਡੇ ਕੋਲ ਹੋ ਜਾਂਦੇ ਨੇ, ਪਰ ਇਹ ਜਿਹੜਾ ਟਾਈਮ ਹੈ ਇਹ ਬੜਾ ਬਲਵਾਨ ਹੈ, ਔਰ ਇਸ ਟਾਈਮ ਦੇ ਨਾਲ ਜਿਹੜਾ ਚੱਲ ਪਿਆ, ਇਸ ਟਾਈਮ ਤੋਂ ਜਿਹੜਾ ਸਿੱਖ ਗਿਆ, ਮੈਂ ਕਿਹਾ ਉਹੀ ਵਧੀਆ, ਔਰ ਉਹੀ ਜਿਹੜਾ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਸਕਦਾ। ਤੁਸੀਂ ਵੀ ਇਸ ਟਾਈਮ ਦੇ ਨਾਲ ਰਹਿੰਦਿਆਂ ਬਹੁਤ ਕੁਛ ਸਿੱਖਣਾ, ਔਰ ਇਸ ਟਾਈਮ ਤੋਂ ਬਹੁਤ ਕੁਛ ਸਿੱਖਣਾ, ਔਰ ਇਸੇ ਤਰ੍ਹਾਂ ਆਪਣੀ ਜ਼ਿੰਦਗੀ ਨੂੰ ਹੋਰ ਵੀ ਖੂਬਸੂਰਤ ਬਣਾਉਣ ਦੇ ਲਈ ਮੌਕੇ ਜੇਕਰ ਮਿਲਦੇ ਨੇ ਨਾ, ਉਹਨਾਂ ਮੌਕਿਆਂ ਨੂੰ ਵਧੀਆ ਇੱਕ ਚਾਂਸ ਨੂੰ ਜਿਹੜਾ ਹੈ ਆਪਣੀ ਜ਼ਿੰਦਗੀ ਨੂੰ ਵਧੀਆ ਬਣਾਉਣ ਦੇ ਵਿੱਚ ਉਸ ਮੌਕੇ ਦਾ ਇਸਤੇਮਾਲ ਕਰਨਾ, ਔਰ ਇਸੇ ਤਰ੍ਹਾਂ ਜਿਹੜੀ ਹੈ ਆਪਣੀ ਜ਼ਿੰਦਗੀ ਨੂੰ ਹੋਰ ਵੀ ਖੂਬਸੂਰਤ ਬਣਾਉਂਦੇ ਰਹਿਣਾ। ਇਸੇ ਦੇ ਨਾਲ ਹੀ ਜਿਹੜਾ ਹੈ ਅੱਜ ਦੇ ਇਸ ਗੁੱਡ ਮਾਰਨਿੰਗ ਜਲੰਧਰ ਪ੍ਰੋਗਰਾਮ ਨੂੰ ਵੀ ਇੱਥੇ ਹੀ ਵਾਇੰਡ ਅਪ ਕਰਨਾ ਪੈਣਾ, ਕਿਉਂਕਿ ਗੱਲਾਂ ਕਰਦੇ ਕਰਦੇ ਕਰਦੇ ਕਰਦੇ ਟਾਈਮ ਜਿਹੜਾ ਹੈ ਐਂਡ ਤੱਕ ਪਹੁੰਚ ਗਿਆ। ਸੋ ਅੱਜ ਦਾ ਇਹ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਸੀ 102.7 ਮੈਗਾਹਰਟਸ ਆਕਾਸ਼ਵਾਣੀ ਜਲੰਧਰ ਦੇ ਸਰੋਤੇ, FM ਰੇਨਬੋ ਦੇ ਉੱਤੇ 103.6 ਮੈਗਾਹਰਟਸ ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤੇ। ਅੱਜ ਦਾ ਇਹ ਪ੍ਰੋਗਰਾਮ ਤੁਹਾਡੀ ਆਪਣੀ ਆਸ਼ਾ ਅੰਸ਼ਲੀ ਇੱਥੇ ਹੀ ਵਾਇੰਡ ਅਪ ਕਰਦੀ ਹੈ, ਪਰ ਪ੍ਰੋਗਰਾਮ ਆਕਾਸ਼ਵਾਣੀ ਦੇ ਉੱਤੇ ਹੋਰ ਵੀ ਚੱਲ ਰਹੇ ਨੇ, ਉਹ ਵੀ ਇੰਜੋਏ ਕਰਦੇ ਰਹੋ।

0: FM 102.7 MHz ਤੇ ਤੁਸੀਂ ਸੁਣ ਰਹੇ ਹੋ FM ਰੇਨਬੋ ਚੈਨਲ। ਸਵੇਰ ਦੇ 8:30 ਹੋ ਰਹੇ ਨੇ। ਆਓ ਸੁਣਦੇ ਹਾਂ ਪੰਜਾਬੀ ਖਬਰਾਂ ਸਾਡੇ ਪ੍ਰਦੇਸ਼ਿਕ ਚੈਨਲ ਤੋਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਏਸ਼ੀਆ ਸੰਕਟ ਦਰਮਿਆਨ ਵਿਦੇਸ਼ੀ ਮੁਦਰਾ ਬਚਾਉਣ ਲਈ ਲੋਕਾਂ ਨੂੰ ਈਂਧਨ ਤੇ ਵਿਦੇਸ਼ੀ ਉਤਪਾਦਾਂ ਦੀ ਵਰਤੋਂ ਘਟਾਉਣ ਦੀ ਕੀਤੀ ਅਪੀਲ। ਸੀਨੀਅਰ ਬੀਜੇਪੀ ਨੇਤਾ ਹਿੰਮਤ ਬਿਸਵਾ ਸ਼ਰਮਾ ਅੱਜ ਗੁਹਾਟੀ 'ਚ ਅਸਮ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਐਨਫੋਰਸਮੈਂਟ ਡਾਇਰੈਕਟੋਰੇਟ ਨੇ ਦੱਖਣੀ ਦਮਦਮ ਨਗਰ ਪਾਲਿਕਾ ਭਰਤੀ ਘੁਟਾਲੇ 'ਚ ਪੱਛਮੀ ਬੰਗਾਲ ਦੇ ਸਾਬਕਾ ਮੰਤਰੀ ਸੁਜੀਤ ਬਸੂ ਨੂੰ ਕੀਤਾ ਗ੍ਰਿਫਤਾਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਤੋਂ ਸੰਯੁਕਤ ਅਰਬ ਅਮੀਰਾਤ, ਨੀਦਰਲੈਂਡਸ, ਸਵੀਡਨ, ਨਾਰਵੇ ਤੇ ਇਟਲੀ ਦੇ 6 ਦਿਨਾਂ ਦੌਰੇ ਤੇ ਹੋਣਗੇ ਰਵਾਨਾ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਇਰਾਨ ਨਾਲ ਜੰਗਬੰਦੀ ਬੇਹੱਦ ਕਮਜ਼ੋਰ ਸਥਿਤੀ ਵਿਚ ਹੈ। ਅਤੇ ਬੰਗਲਾਦੇਸ਼ ਨੇ ਭਾਰਤ ਵਿਚ ICC 2020 ਕ੍ਰਿਕਟ ਵਿਸ਼ਵ ਕੱਪ ਤੋਂ ਆਪਣੀ ਟੀਮ ਦੇ ਹਟਣ ਦੇ ਕਾਰਨਾਂ ਦੀ ਜਾਂਚ ਲਈ ਇਕ 3 ਮੈਂਬਰੀ ਜਾਂਚ ਕਮੇਟੀ।

0: ਕਾਇਮ ਕੀਤੀ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਏਸ਼ੀਆ ਸੰਕਟ ਦਰਮਿਆਨ ਵਿਦੇਸ਼ੀ ਮੁਦਰਾ ਦੀ ਬਚਤ ਲਈ ਲੋਕਾਂ ਨੂੰ ਈਂਧਨ ਬਚਾਉਣ ਤੇ ਵਿਦੇਸ਼ੀ ਉਤਪਾਦਾਂ ਦੀ ਵਰਤੋਂ ਘਟਾਉਣ ਦੀ ਅਪੀਲ ਕੀਤੀ ਹੈ। ਕੱਲ੍ਹ ਸ਼ਾਮ ਗੁਜਰਾਤ ਦੇ ਵਡੋਦਰਾ ਵਿਚ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਪੈਟਰੋਲ ਤੇ ਡੀਜ਼ਲ ਦੀ ਖਪਤ ਘਟਾਉਣ ਤੇ ਘਰ ਤੋਂ ਕੰਮ ਕਰਨ, ਆਨਲਾਈਨ ਕਲਾਸਾਂ ਅਤੇ ਵਰਚੁਅਲ ਮੀਟਿੰਗ ਵਰਗੇ ਕੋਵਿਡ ਯੁੱਗ ਦੇ ਉਪਰਾਲਿਆਂ ਨੂੰ ਅਪਣਾਉਣ ਦੀ ਆਪਣੀ ਅਪੀਲ ਨੂੰ ਦੁਹਰਾਇਆ। ਦਰਾਮਦ ਨੂੰ ਘਟਾਉਣ ਤੇ ਦੇਸ਼ ਨੂੰ ਇਸ ਸੰਕਟ ਨੂੰ ਦੂਰ ਕਰਨ 'ਚ ਮਦਦ ਕਰਨ ਲਈ ਸਮੂਹਿਕ ਉਪਰਾਲਿਆਂ ਦੀ ਜ਼ਰੂਰਤ 'ਤੇ ਜ਼ੋਰ ਦਿੰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਸ ਸਮੇਂ ਲੋਕਾਂ ਨੂੰ ਇਕਜੁੱਟ ਹੋਣ ਤੇ ਦੇਸ਼ ਦੇ ਸਰੋਤਾਂ 'ਤੇ ਬੋਝ ਘਟਾਉਣ ਲਈ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਜ਼ਰੂਰਤ ਹੈ।
1: आज समय की मांग है कि हम वोकल फॉर लोकल को एक जन आंदोलन बनाएं, विदेशी सामान की जगह लोकल उत्पादों को अपनाएं, अपने गांव, अपने शहर, अपने देश के उद्यमियों को हम ताकत दें। विदेश में वेडिंग इनका फैशन खूब बढ़ रहा है और लेकिन इस पर भी बहुत विदेशी मुद्रा खर्च हो, जरूरी है कि भारत में ही अपनी वैकेशन मनाएं। और वेडिंग के लिए भी मैं नहीं मानता हूं कि भारत से अधिक कोई अच्छी पवित्र जगह हो सकती है।
0: ਉਨ੍ਹਾਂ ਕਿਹਾ ਕਿ ਹਰ ਛੋਟਾ ਤੇ ਅਰਥਪੂਰਨ ਕਦਮ ਦੇਸ਼ ਦੇ ਹਿੱਤ ਵਿਚ ਹੋਵੇਗਾ ਜਦ ਤੱਕ ਸਥਿਤੀ ਆਮ ਵਾਂਗ ਨਹੀਂ ਹੋ ਜਾਂਦੀ। ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਪੈਟਰੋਲ ਤੇ ਡੀਜ਼ਲ ਨੂੰ ਬਚਾਉਣ ਲਈ ਜਨਤਕ ਆਵਾਜਾਈ, ਇਲੈਕਟ੍ਰਿਕ ਬੱਸਾਂ ਅਤੇ ਕਾਰਪੂਲਿੰਗ ਨੂੰ ਅਪਣਾਉਣ ਦੀ ਅਪੀਲ ਕੀਤੀ। ਉਨ੍ਹਾਂ ਸਥਿਤੀ ਆਮ ਵਾਂਗ ਹੋਣ ਤੱਕ ਸੋਨਾ ਨਾ ਖਰੀਦਣ ਦੀ ਆਪਣੀ ਅਪੀਲ ਨੂੰ ਵੀ ਦੁਹਰਾਇਆ। ਸਰਕਾਰ ਨੇ ਕਿਹਾ ਕਿ ਦੇਸ਼ ਕੋਲ ਪੈਟਰੋਲ ਤੇ ਡੀਜ਼ਲ ਦੇ ਢੁਕਵੇਂ ਭੰਡਾਰ ਨੇ ਅਤੇ ਰਸੋਈ ਗੈਸ ਦੀ ਸਪਲਾਈ ਲਗਾਤਾਰ ਹੋ ਰਹੀ ਹੈ। ਪੱਛਮੀ ਏਸ਼ੀਆ ਵਿਚ ਹਾਲੀਆ ਘਟਨਾਵਾਂ ਤੇ ਕੱਲ੍ਹ ਨਵੀਂ ਦਿੱਲੀ 'ਚ ਇਕ ਅੰਤਰ ਮੰਤਰਾਲਾ ਪ੍ਰੈਸ ਕਾਨਫਰੰਸ ਵਿਚ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਵਿਚ ਸੰਯੁਕਤ ਸਕੱਤਰ ਸੁਜਾਤਾ ਸ਼ਰਮਾ ਨੇ ਕਿਹਾ ਕਿ LPG ਵੰਡ ਕੇਂਦਰਾਂ ਵਿਚ ਕੋਈ ਕਮੀ ਨਹੀਂ ਦੱਸੀ ਗਈ। ਉਨ੍ਹਾਂ ਕਿਹਾ ਕਿ ਪਿਛਲੇ 3 ਦਿਨਾਂ 'ਚ 1,26,00,000 ਤੋਂ ਵੱਧ ਰਸੋਈ ਗੈਸ ਸਿਲੰਡਰਾਂ ਦੀ ਸਪਲਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ,
2: माननीय प्रधानमंत्री जी ने देश के सभी लोगों से आग्रह किया है कि पेट्रोल और डीजल की खपत कम करें, जहां भी संभव हो मेट्रो और सार्वजनिक परिवहन का उपयोग करें, कार पूलिंग का विकल्प चुनें, रेलवे एज अ मोड ऑफ ट्रांसपोर्टेशन फॉर गुड्स को प्रेफर करें और जहां भी संभव हो इलेक्ट्रिक वाहनों का उपयोग बढ़ाएं।
0: रसायन ते खाद्य मंत्रालय दे वधीक सकत्तर ਅਪਰਨਾ ਸ਼ਰਮਾ ਨੇ ਕਿਹਾ ਕਿ ਦੇਸ਼ ਕੋਲ ਸੌਣੀ ਸੀਜ਼ਨ ਲਈ ਖਾਦ ਦੇ ਭੰਡਾਰ ਦਾ 51% ਤੋਂ ਵੱਧ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਲਈ ਉਪਲਬਧਤਾ ਨੂੰ ਯਕੀਨੀ ਬਣਾਉਣ ਵਾਸਤੇ ਵਾਧੂ 97,00,000 ਮੀਟ੍ਰਿਕ ਟਨ ਖਾਦ ਦਾ ਪ੍ਰਬੰਧ ਕੀਤਾ ਗਿਆ। ਇਸ ਦੌਰਾਨ ਬੰਦਰਗਾਹਾਂ, ਜਹਾਜ਼ਰਾਨੀ ਤੇ ਜਲ ਮਾਰਗ ਮੰਤਰਾਲੇ ਦੇ ਨਿਰਦੇਸ਼ਕ ਉਪੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਸਮੁੰਦਰੀ ਖੇਤਰ ਵਿਚ ਸਾਰੇ ਭਾਰਤੀ ਜਹਾਜ਼ ਸੁਰੱਖਿਅਤ ਨੇ। ਉਨ੍ਹਾਂ ਦੱਸਿਆ ਕਿ ਮੰਤਰਾਲੇ ਨੇ ਹੁਣ ਤੱਕ 3,000 ਤੋਂ ਵੱਧ ਭਾਰਤੀ ਮਲਾਹਾਂ ਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਇਆ। ਵਿਦੇਸ਼ ਮੰਤਰਾਲੇ ਦੇ ਵਧੀਕ ਸਕੱਤਰ ਅਸੀਮ ਮਹਾਜਨ ਨੇ ਦੱਸਿਆ ਕਿ ਭਾਰਤੀ ਦੂਤਘਰ ਤੇ ਕੌਂਸਲੇਟ ਸਮੇਂ ਸਿਰ ਸਹਾਇਤਾ ਪ੍ਰਦਾਨ ਕਰਨ ਲਈ ਲਗਾਤਾਰ ਹੈਲਪਲਾਈਨਾਂ ਚਲਾ ਰਹੇ ਨੇ ਤੇ ਜ਼ਰੂਰੀ ਸਲਾਹ ਮਸ਼ਵਰਾ ਵੀ ਕਰ ਰਹੇ ਨੇ। ਭਾਰਤੀ ਜਨਤਾ ਪਾਰਟੀ ਦੇ ਨੇਤਾ ਹਿੰਮਤ ਬਿਸਵਾ ਸ਼ਰਮਾ ਅੱਜ ਦੂਜੀ ਵਾਰ ਅਸਮ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਉਨ੍ਹਾਂ ਦੇ ਨਾਲ 4 ਮੰਤਰੀ ਵੀ ਸਹੁੰ ਚੁੱਕਣਗੇ, ਜਿਨ੍ਹਾਂ ਵਿਚੋਂ 2 BJP ਦੇ ਅਤੇ 1 ਸਹਿਯੋਗੀ ਅਸਮ ਗਣ ਪਰਿਸ਼ਦ ਤੇ ਬੋਡੋਲੈਂਡ ਪੀਪਲਸ ਫਰੰਟ ਤੋਂ ਹੋਣਗੇ। ਇਹ ਅਸਮ 'ਚ 3 ਰਾਸ਼ਟਰੀ ਲੋਕਤੰਤਰੀ ਗੱਠਜੋੜ ਸਰਕਾਰ ਹੋਵੇਗੀ। ਹਿੰਮਤ ਬਿਸਵਾ ਸ਼ਰਮਾ ਮੁੱਖ ਮੰਤਰੀ ਵਜੋਂ ਲਗਾਤਾਰ ਦੂਜੀ ਵਾਰ ਇਸ ਦੀ ਅਗਵਾਈ ਕਰਨਗੇ। ਉਸ ਸੂਬੇ 'ਚ ਇਹ ਉਪਲਬਧੀ ਹਾਸਲ ਕਰਨ ਵਾਲੇ ਇੱਕੋ ਇੱਕ ਗੈਰ ਕਾਂਗਰਸੀ ਮੁੱਖ ਮੰਤਰੀ ਨੇ। ਹਿੰਮਤ ਬਿਸਵਾ ਸ਼ਰਮਾ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਐਲਾਨ ਕੀਤਾ ਕਿ ਸੀਨੀਅਰ BJP ਨੇਤਾ ਰਣਜੀਤ ਕੁਮਾਰ ਦਾਸ ਵਿਧਾਨ ਸਭਾ ਸਪੀਕਰ ਦੇ ਅਹੁਦੇ ਲਈ NDA ਦੇ ਉਮੀਦਵਾਰ ਹੋਣਗੇ। ਇਸ ਤੋਂ ਪਹਿਲਾਂ ਦਿਨ ਵੇਲੇ ਸਹੁੰ ਚੁੱਕ ਸਮਾਰੋਹ ਦੀਆਂ ਤਿਆਰੀਆਂ ਦੀ ਸਮੀਖਿਆ ਕਰਦਿਆਂ ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ, ਵਿੱਤ ਮੰਤਰੀ ਨਿਰਮਲਾ ਸੀਤਾਰਮਨ, BJP ਪ੍ਰਧਾਨ ਨਿਤਿਨ ਨਵੀਨ ਤੇ NDA ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਵੀ ਇਸ ਮੌਕੇ ਮੌਜੂਦ ਰਹਿਣਗੇ। ਮਿਜ਼ੋਰਮ ਦੇ ਮੁੱਖ ਮੰਤਰੀ ਵੀ ਇਸ ਸਮਾਰੋਹ 'ਚ ਸ਼ਿਰਕਤ ਕਰਨਗੇ। NDA ਦੇ 126 ਮੈਂਬਰੀ ਵਿਧਾਨ ਸਭਾ 'ਚ 2 ਤਿਹਾਈ ਬਹੁਮਤ ਪ੍ਰਾਪਤ ਕੀਤਾ। BJP ਨੇ 82 ਸੀਟਾਂ ਜਿੱਤੀਆਂ, ਜਦਕਿ ਇਸ ਦੇ ਸਹਿਯੋਗੀ ਅਸਮ ਗਣ ਪਰਿਸ਼ਦ ਤੇ ਬੋਡੋਲੈਂਡ ਪੀਪਲਸ ਫਰੰਟ ਨੇ 10 ਸੀਟਾਂ ਜਿੱਤੀਆਂ ਸਨ। ਐਨਫੋਰਸਮੈਂਟ ਡਾਇਰੈਕਟੋਰੇਟ ED ਨੇ ਪੱਛਮੀ ਬੰਗਾਲ ਸਰਕਾਰ ਦੇ ਸਾਬਕਾ ਫਾਇਰ ਤੇ ਐਮਰਜੈਂਸੀ ਸੇਵਾਵਾਂ ਮੰਤਰੀ ਸੁਜੀਤ ਬਸੂ ਨੂੰ ਦੱਖਣੀ ਦਮਦਮ ਨਗਰ ਪਾਲਿਕਾ ਭਰਤੀ ਘੁਟਾਲੇ ਦੇ ਸਿਲਸਿਲੇ ਵਿਚ ਕੋਲਕਾਤਾ ਤੋਂ ਗ੍ਰਿਫ਼ਤਾਰ ਕੀਤਾ। ED ਦੇ ਅਧਿਕਾਰੀਆਂ ਨੇ ਕਿਹਾ ਕਿ ਸੁਜੀਤ ਬਸੂ ਨੇ ਸਾਬਕਾ TMC ਸ਼ਾਸਨ ਦੌਰਾਨ ਵਿੱਤੀ ਫਾਇਦਿਆਂ ਦੇ ਬਦਲੇ ਦੱਖਣੀ ਦਮਦਮ ਨਗਰ ਪਾਲਿਕਾ ਅਧੀਨ ਵੱਖ ਵੱਖ ਅਹੁਦਿਆਂ ਲਈ ਲਗਭਗ 150 ਉਮੀਦਵਾਰਾਂ ਦੀ ਸਿਫਾਰਿਸ਼ ਕੀਤੀ ਸੀ। ਜਾਂਚ ਏਜੰਸੀ ਨੇ ਉਨ੍ਹਾਂ ਦੇ ਨਿਯੰਤਰਣ ਅਧੀਨ ਬੈਂਕ ਖਾਤਿਆਂ 'ਚ ਕਾਫ਼ੀ ਨਕਦੀ ਜਮ੍ਹਾਂ ਰਾਸ਼ੀ ਦੀ ਵੀ ਪਛਾਣ ਕੀਤੀ ਹੈ। ਉਨ੍ਹਾਂ ਨੂੰ ਅੱਜ ਵਿਸ਼ੇਸ਼ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIRRNU ਜਲੰਧਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਤੋਂ 5 ਮੁਲਕਾਂ ਦੇ ਦੌਰੇ 'ਤੇ ਰਵਾਨਾ।

0: ਹੋਣਗੇ। ਪਹਿਲੇ ਗੇੜ ਵਿਚ ਉਹ ਸ਼ੁੱਕਰਵਾਰ ਨੂੰ ਸੰਯੁਕਤ ਅਰਬ ਅਮੀਰਾਤ UAE ਪਹੁੰਚਣਗੇ ਤੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਹਯਾਨ ਨਾਲ ਮੁਲਾਕਾਤ ਕਰਨਗੇ। ਦੋਵੇਂ ਨੇਤਾ ਦੁਵੱਲੇ ਮੁੱਦਿਆਂ ਖਾਸ ਕਰਕੇ ਊਰਜਾ ਸਹਿਯੋਗ ਤੇ ਆਪਸੀ ਹਿੱਤ ਦੇ ਖੇਤਰੀ ਤੇ ਕੌਮਾਂਤਰੀ ਮੁੱਦਿਆਂ ਤੇ ਵੀ ਚਰਚਾ ਕਰਨਗੇ। ਦੂਜੇ ਗੇੜ ਵਿਚ ਪ੍ਰਧਾਨ ਮੰਤਰੀ ਸ਼ੁੱਕਰਵਾਰ ਨੂੰ ਹੀ ਨੀਦਰਲੈਂਡਸ ਪਹੁੰਚਣਗੇ। ਇਸ ਤੋਂ ਪਹਿਲਾਂ ਉਹ 2017 'ਚ ਨੀਦਰਲੈਂਡਸ ਗਏ ਸਨ। ਪ੍ਰਧਾਨ ਮੰਤਰੀ ਦਾ ਇਹ ਦੌਰਾ ਨੀਦਰਲੈਂਡਸ ਨਾਲ ਸਬੰਧਾਂ ਨੂੰ ਨਵੀਂ ਗਤੀ ਦੇਵੇਗਾ। ਇਸ ਤੋਂ ਬਾਅਦ ਐਤਵਾਰ ਨੂੰ ਪ੍ਰਧਾਨ ਮੰਤਰੀ ਸਵੀਡਨ ਦੇ ਦੌਰੇ 'ਤੇ ਪਹੁੰਚਣਗੇ। ਉੱਥੇ ਸਵੀਡਨ ਦੇ ਪ੍ਰਧਾਨ ਮੰਤਰੀ ਅਲਫ ਕ੍ਰਿਸਟਨਸ ਨਾਲ ਗੱਲਬਾਤ ਵਿੱਚ ਦੁਵੱਲੇ ਸਬੰਧਾਂ ਦੀ ਸਮੀਖਿਆ ਕੀਤੀ ਜਾਵੇਗੀ ਤੇ ਵਪਾਰ ਤੇ ਵੱਖ ਵੱਖ ਖੇਤਰਾਂ 'ਚ ਸਹਿਯੋਗ ਲਈ ਨਵੇਂ ਉਪਰਾਲਿਆਂ ਦੀ ਪੜਚੋਲ ਹੋਵੇਗੀ। ਦੌਰੇ ਦੇ ਚੌਥੇ ਗੇੜ ਵਿੱਚ ਪ੍ਰਧਾਨ ਮੰਤਰੀ ਸੋਮਵਾਰ ਨੂੰ ਨਾਰਵੇ ਪਹੁੰਚਣਗੇ। ਉਹ ਤੀਜੇ ਭਾਰਤ ਨਾਰਵੇ ਸੰਮੇਲਨ 'ਚ ਸ਼ਾਮਲ ਹੋਣਗੇ। ਪ੍ਰਧਾਨ ਮੰਤਰੀ ਦਾ ਨਾਰਵੇ ਦਾ ਇਹ ਪਹਿਲਾ ਦੌਰਾ ਹੋਵੇਗਾ। ਦੌਰੇ ਦੇ ਆਖਰੀ ਗੇੜ ਵਿੱਚ ਪ੍ਰਧਾਨ ਮੰਤਰੀ ਇਸ ਮਹੀਨੇ ਦੀ 19 ਤਰੀਕ ਨੂੰ ਇਟਲੀ ਦੇ ਸਰਕਾਰੀ ਦੌਰੇ 'ਤੇ ਹੋਣਗੇ। ਉਹ ਇਟਲੀ ਦੇ ਰਾਸ਼ਟਰਪਤੀ ਸਰਜੀਓ ਮੈਟਾਰੇਲਾ ਨਾਲ ਮੁਲਾਕਾਤ ਕਰਨਗੇ। ਸ੍ਰੀ ਮੋਦੀ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਨਾਲ ਵੀ ਵਿਆਪਕ ਗੱਲਬਾਤ ਕਰਨਗੇ। ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਦੇਸ਼ ਕੋਲ ਅਨਾਜ ਦੇ ਢੁਕਵੇਂ ਭੰਡਾਰ ਨੇ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਹੈ। ਕੱਲ੍ਹ ਨਵੀਂ ਦਿੱਲੀ 'ਚ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਦੇ ਨਾਲ ਖੇਤੀਬਾੜੀ ਤਬਦੀਲੀ ਨਾਲ ਸਿਹਤ ਵਾਸਤੇ ਵਿਗਿਆਨ ਸਿਹਤ ਦੀ ਉੱਤਮਤਾ ਦੀ ਸ਼ੁਰੂਆਤ ਕਰਦਿਆਂ ਸ੍ਰੀ ਚੌਹਾਨ ਨੇ ਕਿਹਾ,
1: ਸਦੀਓਂ ਸੇ ਕਹਾ ਗਿਆ ਹੈ, ਪਹਿਲਾ ਸੁਖ ਨਿਰੋਗੀ ਕਾਇਆ, ਸਰੀਰਮ ਆਧਿਅਮ ਖਲੁ ਧਰਮ ਸਾਧਨਮ। ਅਗਰ ਸਰੀਰ ਸਵਸਥ ਹੈ ਤੋ ਆਪ ਸਭ ਧਰਮੋ ਕਾ ਪਾਲਨ ਕਰ ਸਕਤੇ ਹੈ। ਜੋ ਸਰੀਰ ਕੇ ਲਿਏ ਉਪਯੋਗੀ ਹੈ, ਸਵਾਸਥ ਕੇ ਲਿਏ ਉਪਯੋਗੀ ਹੈ, ਪੋਸ਼ਣ ਕੇ ਲਿਏ ਉਪਯੋਗੀ ਹੈ, ਵਹੀ ਖਾਓ, ਸੰਤੁਲਿਤ ਆਹਾਰ।
0: ਇਸ ਮੌਕੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਕਿਹਾ ਕਿ ਇਹ ਪਹਿਲ ਸਿਹਤ ਖੇਤਰ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਕੇਂਦਰੀ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੇ ਕੱਲ੍ਹ ਵੀਡੀਓ ਕਾਨਫਰੰਸਿੰਗ ਰਾਹੀਂ ਦੋਹਰੀ ਘਾਟ ਔੜੀਹਾਰ ਮੁਸਾਫਰ ਰੇਲ ਗੱਡੀ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਮਊ ਅਤੇ ਗਾਜ਼ੀਪੁਰ ਜ਼ਿਲ੍ਹਿਆਂ ਦੇ ਮੁਸਾਫਰਾਂ ਨੂੰ ਕਿਫਾਇਤੀ ਤੇ ਸੁਰੱਖਿਅਤ ਰੇਲ ਸੇਵਾ ਪ੍ਰਦਾਨ ਕਰੇਗੀ। ਸ੍ਰੀ ਵੈਸ਼ਨਵ ਨੇ ਕਿਹਾ ਕਿ ਉੱਤਰ ਪ੍ਰਦੇਸ਼ 'ਚ ਕਈ ਵੱਡੇ ਰੇਲ ਬੁਨਿਆਦੀ ਢਾਂਚੇ ਦੇ ਪ੍ਰੋਜੈਕਟ ਚੱਲ ਰਹੇ ਨੇ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਇਰਾਨ ਨਾਲ ਜੰਗਬੰਦੀ ਬੇਹੱਦ ਕਮਜ਼ੋਰ ਸਥਿਤੀ ਵਿੱਚ ਹੈ। ਵਾਈਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਇਰਾਨ ਵੱਲੋਂ ਭੇਜੀ ਗਈ ਤਜਵੀਜ਼ ਨੂੰ ਪੂਰੀ ਤਰ੍ਹਾਂ ਅਸਵੀਕਾਰਯੋਗ ਮੰਨਦੇ ਨੇ। ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਇਰਾਨ ਦੀ ਪ੍ਰਤੀਕਿਰਿਆ ਨੇ ਜੰਗਬੰਦੀ ਦੀ ਸਥਿਤੀ ਨੂੰ ਹੋਰ ਕਮਜ਼ੋਰ ਕਰ ਦਿੱਤਾ ਹੈ। ਟਰੰਪ ਨੇ ਕਿਹਾ ਕਿ ਇਰਾਨ ਦੇ ਮੁੱਦੇ ਉੱਤੇ ਉਨ੍ਹਾਂ ਨੇ ਉੱਚ ਫੌਜੀ ਅਧਿਕਾਰੀਆਂ ਨਾਲ ਇੱਕ ਮਹੱਤਵਪੂਰਨ ਮੀਟਿੰਗ ਵੀ ਕੀਤੀ। ਜ਼ਿਕਰਯੋਗ ਹੈ ਕਿ ਇਰਾਨ ਨਾਲ 28 ਫਰਵਰੀ ਤੋਂ ਚੱਲ ਰਹੇ ਟਕਰਾਅ ਨੇ ਆਲਮੀ ਤੇਲ ਸਪਲਾਈ ਨੂੰ ਪ੍ਰਭਾਵਿਤ ਕੀਤਾ ਹੈ, ਜਿਸ ਨਾਲ ਕਈ ਮੁਲਕਾਂ ਵਿੱਚ ਈਂਧਨ ਸੰਕਟ ਪੈਦਾ ਹੋ ਗਿਆ। ਬੰਗਲਾਦੇਸ਼ ਨੇ ਭਾਰਤ ਵਿੱਚ ICC 2020 ਵਿਸ਼ਵ ਕੱਪ ਤੋਂ ਹਟਣ ਦੇ ਆਪਣੀ ਟੀਮ ਦੇ ਕਾਰਨਾਂ ਦੀ ਜਾਂਚ ਲਈ ਇੱਕ 3 ਮੈਂਬਰੀ ਜਾਂਚ ਕਮੇਟੀ ਦਾ ਗਠਨ ਕੀਤਾ ਹੈ। 10 ਮਈ ਨੂੰ ਜਾਰੀ ਕੀਤੇ ਗਏ ਇੱਕ ਅਧਿਕਾਰਤ ਨਿਰਦੇਸ਼ ਮੁਤਾਬਕ ਸਾਬਕਾ ਵਧੀਕ ਸਕੱਤਰ ਡਾਕਟਰ AKM ਅਲੀ ਉਲਾਹ ਕਮੇਟੀ ਦੇ ਚੇਅਰਮੈਨ ਹੋਣਗੇ। ਕਮੇਟੀ ਵਿੱਚ ਬੰਗਲਾਦੇਸ਼ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਤੇ ਮੌਜੂਦਾ ਮੁੱਖ ਚੋਣਕਾਰ ਹਬੀਬੁਲ ਬਸ਼ਰ ਅਤੇ ਸੁਪਰੀਮ ਕੋਰਟ ਦੇ ਵਕੀਲ ਫੈਜ਼ਲ ਦਸਤਗੀਰ ਸ਼ਾਮਲ ਨੇ। ਕਮੇਟੀ ਨੂੰ 15 ਦਿਨਾਂ ਵਿੱਚ ਜਵਾਬ ਦੇਣ ਲਈ ਆਖਿਆ ਗਿਆ। IPL ਕ੍ਰਿਕਟ ਵਿੱਚ ਦਿੱਲੀ ਕੈਪੀਟਲਸ ਨੇ ਪੰਜਾਬ ਕਿੰਗਸ ਨੂੰ 3 ਵਿਕਟਾਂ ਨਾਲ ਹਰਾਇਆ। ਅੱਜ ਗੁਜਰਾਤ ਟਾਈਟਨਸ ਦਾ ਮੁਕਾਬਲਾ ਸਨਰਾਈਜ਼ਰਸ ਹੈਦਰਾਬਾਦ ਨਾਲ ਸ਼ਾਮੀ 7:30 ਵਜੇ ਅਹਿਮਦਾਬਾਦ ਵਿੱਚ ਹੋਵੇਗਾ। ਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਏਸ਼ੀਆ ਸੰਕਟ ਦਰਮਿਆਨ ਵਿਦੇਸ਼ੀ ਮੁਦਰਾ ਬਚਾਉਣ ਲਈ ਲੋਕਾਂ ਨੂੰ ਈਂਧਨ ਅਤੇ ਵਿਦੇਸ਼ੀ ਉਤਪਾਦਾਂ ਦੀ ਵਰਤੋਂ ਘਟਾਉਣ ਦੀ ਅਪੀਲ ਕੀਤੀ। ਸੀਨੀਅਰ BJP ਨੇਤਾ ਹਿੰਮਤ ਬਿਸਵਾ ਸ਼ਰਮਾ ਅੱਜ ਗੁਹਾਟੀ ਵਿੱਚ ਅਸਮ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਐਨਫੋਰਸਮੈਂਟ ਡਾਇਰੈਕਟੋਰੇਟ ਨੇ ਦੱਖਣੀ ਦਮਦਮ ਨਗਰਪਾਲਿਕਾ ਭਰਤੀ ਘੁਟਾਲੇ 'ਚ ਪੱਛਮੀ ਬੰਗਾਲ ਦੇ ਸਾਬਕਾ ਮੰਤਰੀ ਸੁਰਜੀਤ ਬਸੂ ਨੂੰ ਗ੍ਰਿਫਤਾਰ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਤੋਂ ਸੰਯੁਕਤ ਅਰਬ ਅਮੀਰਾਤ ਨੀਦਰਲੈਂਡ ਸਵੀਡਨ ਨਾਰਵੇ ਤੇ ਇਟਲੀ ਦੇ 6 ਦਿਨਾਂ ਦੌਰੇ 'ਤੇ ਰਵਾਨਾ ਹੋਣਗੇ ਅਤੇ ਬੰਗਲਾਦੇਸ਼ ਨੇ ਭਾਰਤ ਵਿੱਚ ICC 2020 ਕ੍ਰਿਕਟ ਵਿਸ਼ਵ ਕੱਪ ਤੋਂ ਆਪਣੀ ਟੀਮ ਦੇ ਹਟਣ ਦੇ ਕਾਰਨਾਂ ਦੀ ਜਾਂਚ ਲਈ ਇੱਕ 3 ਮੈਂਬਰੀ ਜਾਂਚ ਕਮੇਟੀ ਕਾਇਮ ਕੀਤੀ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਖਤਮ ਹੋਈਆਂ। ਨਮਸਕਾਰ।

0: ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
1: FM 102.7 MHz FM Rainbow Channel ਤੁਸੀਂ ਸੁਣ ਰਹੇ ਹੋ ਔਰ 103.6 MHz ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤੇ ਵੀ ਮੇਰੇ ਨਾਲ ਜੁੜੇ ਹੋਏ ਨੇ। ਤੁਹਾਡੀ ਆਪਣੀ ਆਰ ਜੇ ਅੰਜਲੀ ਔਰ 8:42 ਹੋ ਗਏ ਨੇ ਔਰ ਹੁਣ ਸ਼ੁਰੂ ਹੋਣ ਜਾ ਰਿਹਾ ਜੀ ਸਿਲਸਿਲਾ ਤੁਹਾਡਾ ਮੇਰਾ ਨੱਚਣ ਟੱਪਣ ਦਾ ਪੰਜਾਬੀ ਬੀਟ ਸੌਂਗਸ ਦੇ ਨਾਲ ਭਰਿਆ ਪ੍ਰੋਗਰਾਮ। ਤੁਹਾਡੇ ਲਈ ਆ ਗਿਆ ਜੀ ਅੱਡੀ ਟੱਪਾ।

0: ਅਵਤਾਰ ਸਿੰਘ ਬਿਲਿੰਗ ਦੇ ਨਾਵਲ ਹੋਇਆ ਦੇਸ ਪਰਾਇਆ ਤੇ ਆਧਾਰਿਤ ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ।
1: ਸੋਚਾਂ ਵਿੱਚ ਮੈਂ ਹੁਣ ਫੋਲਾਂ ਕੀ ਖੋਇਆ ਕੀ ਪਾਇਆ।
0: ਲੜੀਵਾਰ ਨਾਟਕ ਹੋਇਆ।

ਹਮੇਸ਼ਾ ਸਕੀਮ ਦੇ ਟੈਲੀਲੋ ਨਿਆ ਬੰਧੂ ਕਾਨੂੰਨੀ ਸਾਖਰਤਾ ਅਤੇ ਜਾਗਰੂਕਤਾ ਪ੍ਰੋਗਰਾਮ ਨਾਲ ਜੁੜੋ। ਕਾਨੂੰਨੀ ਮਦਦ ਟੈਲੀਲੋ ਤੇ ਟੋਲ ਫ੍ਰੀ ਨੰਬਰ 1444 ਤੇ ਵੈਬਸਾਈਟ www.telilaw.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

FM 92.7 MHz ਤੇ ਤੁਸੀਂ ਸੁਣ ਰਹੇ ਹੋ FM ਰੇਨਬੋ ਚੈਨਲ। ਸਵੇਰ ਦੇ 9 ਵਜ ਰਹੇ ਨੇ। ਪੇਸ਼ ਨੇ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਏਸ਼ੀਆ ਸੰਕਟ ਦਰਮਿਆਨ ਵਿਦੇਸ਼ੀ ਮੁਦਰਾ ਬਚਾਉਣ ਦੇ ਲਈ

ਲੋਕਾਂ ਨੂੰ ਇੰਧਨ ਅਤੇ ਵਿਦੇਸ਼ੀ ਉਤਪਾਦਾਂ ਦੀ ਵਰਤੋਂ ਘਟਾਉਣ ਦੀ ਅਪੀਲ ਕੀਤੀ। ਸੀਨੀਅਰ ਬੀਜੇਪੀ ਨੇਤਾ ਹਿਮੰਤ ਬਿਸਵਾ ਸ਼ਰਮਾ ਅੱਜ ਗੁਹਾਟੀ ਦੇ ਵਿੱਚ ਅਸਾਮ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਦੱਖਣੀ ਦਮਦਮ ਨਗਰ ਪਾਲਿਕਾ ਭਰਤੀ ਘੁਟਾਲੇ 'ਚ ਪੱਛਮੀ ਬੰਗਾਲ ਦੇ ਸਾਬਕਾ ਮੰਤਰੀ ਸੁਜੀਤ ਬਸੂ ਨੂੰ ਗ੍ਰਿਫਤਾਰ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਤੋਂ ਸੰਯੁਕਤ ਅਰਬ ਅਮੀਰਾਤ, ਨੀਦਰਲੈਂਡ, ਸਵੀਡਨ, ਨਾਰਵੇ ਅਤੇ ਇਟਲੀ ਦੇ 6 ਦਿਨਾਂ ਦੌਰੇ 'ਤੇ ਰਵਾਨਾ ਹੋਣਗੇ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਹੈ ਕਿ ਦੇਸ਼ ਕੋਲ ਅਨਾਜ ਦੇ ਢੁਕਵੇਂ ਭੰਡਾਰ ਮੌਜੂਦ, ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਮੀ ਨਹੀਂ ਹੋਏਗੀ। ਪੰਜਾਬ ਰਾਜ ਚੋਣ ਕਮਿਸ਼ਨ ਦੇ ਵੱਲੋਂ ਸੂਬੇ ਦੀਆਂ 105 ਸਥਾਨਕ ਸੰਸਥਾਵਾਂ ਲਈ ਚੋਣਾਂ 26 ਮਈ ਨੂੰ ਕਰਵਾਉਣ ਦਾ ਐਲਾਨ। ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਜਮਾਤ ਦਾ ਨਤੀਜਾ ਐਲਾਨਿਆ। ਪਾਸ ਫੀਸਦੀ 94.52 ਫੀਸਦੀ ਰਹੀ। ਕੁੜੀਆਂ ਵੱਲੋਂ ਮੁੰਡਿਆਂ ਨੂੰ ਪਿੱਛੇ ਛੱਡਦਿਆਂ ਫਰੀਦਕੋਟ ਦੇ ਜੈਤੋ ਦੀ ਹਰਲੀਨ ਸ਼ਰਮਾ ਰਹੀ ਅਵਲ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਇਰਾਨ ਨਾਲ ਜੰਗਬੰਦੀ ਬੇਹੱਦ ਕਮਜ਼ੋਰ ਸਥਿਤੀ ਵਿੱਚ ਹੈ। IPL ਕ੍ਰਿਕਟ ਦੇ ਵਿੱਚ ਦਿੱਲੀ ਕੈਪੀਟਲਸ ਨੇ ਧਰਮਸ਼ਾਲਾ ਦੇ ਵਿੱਚ ਪੰਜਾਬ ਕਿੰਗਸ ਨੂੰ 3 ਵਿਕਟਾਂ ਨਾਲ ਹਰਾਇਆ। ਅਤੇ ਬੰਗਲਾਦੇਸ਼ ਨੇ ਭਾਰਤ ਦੇ ਵਿੱਚ ICC 2020 ਕ੍ਰਿਕਟ ਵਿਸ਼ਵ ਕੱਪ ਤੋਂ ਆਪਣੀ ਟੀਮ ਦੇ ਹਟਣ ਦੇ ਕਾਰਨਾਂ ਦੀ ਜਾਂਚ ਲਈ ਇੱਕ 3 ਮੈਂਬਰੀ ਜਾਂਚ ਕਮੇਟੀ ਕਾਇਮ ਕੀਤੀ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ।

ਹੈਲੋ ਜੀ, ਨਮਸਕਾਰ ਜੀ, ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦੇ ਵਿੱਚ। ਮੈਂ ਹਾਂ ਜੀ ਤੁਹਾਡੀ ਆਪਣੀ ਆਰਜ਼ੀ ਅੰਜਲੀ, ਉਹ ਲੈ ਕੇ ਹਾਜ਼ਰ ਹੋ ਗਈ ਹਾਂ ਜੀ ਤੁਹਾਡਾ ਆਪਣਾ ਮੇਰਾ ਆਪਣਾ ਪ੍ਰੋਗਰਾਮ ਦਿਲ ਆਪਣਾ ਪੰਜਾਬੀ, ਜਿੱਥੇ ਗੱਲਾਂ ਹੁੰਦੀਆਂ ਨੇ ਦਿਲ ਤੋਂ ਦਿਲ ਤੱਕ ਦੀਆਂ ਔਰ ਪੰਜਾਬੀਆਂ ਤੋਂ ਪੰਜਾਬੀਆਂ ਤੱਕ ਦੀਆਂ। ਜਿੱਥੇ ਅਸੀਂ ਗੱਲਾਂ ਬਾਤਾਂ ਹੀ ਨਹੀਂ ਕਰਦੇ, ਜਿੱਥੇ ਅਸੀਂ ਟੈਲੈਂਟ ਵੀ ਸ਼ੇਅਰ ਕਰਦੇ ਹਾਂ। ਟੈਲੈਂਟ ਸ਼ੇਅਰ ਇਸ ਤਰ੍ਹਾਂ ਕਰਦੇ ਹਾਂ ਕਿ ਤੁਸੀਂ ਤੁਹਾਡੇ ਵਿੱਚ ਕੋਈ ਵੀ ਕਲਾਕਾਰੀ ਹੈਗੀ ਹੈ, ਤੁਹਾਡੀ ਕੋਈ ਵੀ ਤੁਹਾਡਾ ਟੈਲੈਂਟ ਹੈਗਾ ਤਾਂ ਤੁਸੀਂ ਮੈਨੂੰ ਭੇਜ ਸਕਦੇ ਹੋ 9855-10-10-27 ਨੰਬਰ ਦੇ ਉੱਤੇ। ਇਸ ਨੰਬਰ 'ਤੇ ਤੁਸੀਂ ਮੈਨੂੰ ਕਰਨਾ ਜੀ ਟੈਕਸਟ ਮੈਸੇਜ ਜਾਂ ਫਿਰ ਆਡੀਓ ਮੈਸੇਜ ਤੁਸੀਂ ਭੇਜ ਸਕਦੇ ਹੋ। ਔਰ ਇਸ ਇਹਨਾਂ ਮੈਸੇਜਸ ਨੂੰ ਮੈਂ ਕਰਾਂਗੀ ਆਪਣੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ। ਬਾਕੀ ਗੱਲਾਂ ਬਾਤਾਂ ਤਾਂ ਹੁੰਦੀਆਂ ਰਹਿਣੀਆਂ ਨੇ, ਹੋਣੀਆਂ ਵੀ ਨੇ। ਬਹੁਤ ਸਾਰੇ ਮੈਸੇਜਸ ਜਿਹੜੇ ਨੇ ਮੈਨੂੰ ਪਤਾ ਸਾਡੇ ਲਿਸਨਰ ਦੋਸਤਾਂ ਨੇ ਭੇਜਣੇ ਸ਼ੁਰੂ ਵੀ ਕਰ ਦੇਣੇ ਨੇ, ਔਰ ਤੁਸੀਂ ਵੀ ਭੇਜੋ। ਬਾਕੀ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ 102.7 ਮੈਗਾਹਰਟਸ ਆਕਾਸ਼ਵਾਣੀ ਜਲੰਧਰ ਦੇ ਉੱਤੇ, ਔਰ ਨਾਲ ਦੀ ਨਾਲ 103.6 ਮੈਗਾਹਰਟਸ ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤੇ ਸਾਡੇ ਨਾਲ ਜੁੜੇ ਹੋਏ ਨੇ। FM ਰੇਨਬੋ ਚੈਨਲ ਦੇ ਉੱਤੇ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਆਪਣੀ ਆਰਜ਼ੀ ਅੰਜਲੀ ਦੇ ਨਾਲ।

ਮੈਂ ਕਿਹਾ ਤੁਸੀਂ ਵੀ ਦੂਰ ਦੂਰ ਕਿਉਂ ਆ, ਤੁਸੀਂ ਵੀ ਫਟਾਫਟ ਜਿਹੜੇ ਨੇ ਨਾ ਉਹ ਮੈਸੇਜਸ ਭੇਜਣੇ ਸ਼ੁਰੂ ਕਰੋ, ਤਾਂ ਕਿ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਮੈਸੇਜਸ ਜਿਹੜੇ ਨੇ ਨਾ ਉਹ ਸ਼ਾਮਿਲ ਹੋਣ, ਔਰ ਤੁਹਾਡੀਆਂ ਮੇਰੀਆਂ ਦਿਲ ਤੋਂ ਦਿਲ ਤੱਕ ਦੀਆਂ ਗੱਲਾਂ ਜਿਹੜੀਆਂ ਨੇ ਨਾ ਉਹ ਸ਼ੁਰੂ ਹੋਣ। ਔਰ ਦੇਖੋ ਤੁਸੀਂ ਮੈਸੇਜਸ ਭੇਜਣੇ ਨੇ ਨਾ, ਪਰ ਅੱਜ ਮੈਂ ਕਿਹਾ ਗੱਲਬਾਤ ਇਸ ਤਰ੍ਹਾਂ ਕਰਦੇ ਹਾਂ, ਕਿਉਂ ਨਾ ਅੱਜ ਗੱਲ ਇਸ 'ਤੇ ਕੀਤੀ ਜਾਵੇ ਕਿ ਅੱਜ ਆਰਟੀਫਿਸ਼ਲ ਇੰਟੈਲੀਜੈਂਸ ਦੀ ਅਸੀਂ ਸੋਚਦੇ ਹਾਂ। ਏ ਆਈ ਜਿਹੜੀ ਹੈ ਬਹੁਤ ਸਾਰੇ ਚੀਜ਼ਾਂ ਦੇ ਵਿੱਚ ਮਦਦ ਕਰ ਰਹੀ ਹੈ, ਪਰ ਕਈ ਲੋਕਾਂ ਨੂੰ ਹਾਲੇ ਵੀ ਇਹ ਜਿਹੜੀ ਔਖੀ ਜਿਹੀ ਲੱਗਦੀ ਹੋਏਗੀ, ਹੈ ਨਾ। ਕਈ ਲੋਕਾਂ ਨੂੰ ਹਾਲੇ ਵੀ ਲੱਗਦਾ ਹੋਏਗਾ ਕਿੰਨਾ ਔਖਾ ਹੈ ਯਾਰ, ਪਹਿਲਾਂ ਤੋਂ ਅਸੀਂ ਮਸੀ ਤਾਂ ਕਿਤੇ ਮੋਬਾਈਲ ਫੋਨ ਨੂੰ ਸਮਝਣਾ ਸ਼ੁਰੂ ਕੀਤਾ, ਮਸੀ ਤਾਂ ਅਸੀਂ ਇਸ ਮੋਬਾਈਲ ਫੋਨ ਦੇ ਫੀਚਰਸ ਨੂੰ ਸਮਝਣਾ ਸ਼ੁਰੂ ਕੀਤਾ ਸੀਗਾ, ਅਤੇ ਹੁਣ ਜਿਹੜਾ ਹੈ ਇਹ ਆਰਟੀਫਿਸ਼ਲ ਇੰਟੈਲੀਜੈਂਸ ਆ ਗਈ ਹੈ, ਇਹ ਕਿਸ ਤਰ੍ਹਾਂ ਸਾਡੀ ਮਦਦ ਕਰੇਗੀ। ਮੈਂ ਜੀ ਇਹ ਵਾਕਈ ਹੀ ਤੁਹਾਡੀ ਮਦਦ ਕਰਨ ਦੇ ਲਈ ਇੱਕ ਵਧੀਆ ਤਰੀਕਾ ਇਹ ਹੋ ਸਕਦਾ ਕਿ ਜਿਹੜੇ ਤੁਹਾਡੇ ਘਰ ਦੇ ਬੱਚੇ ਨੇ ਨਾ, ਯੰਗਸਟਰਸ ਨੇ, ਜਿਹੜੇ ਜ਼ਿਆਦਾਤਰ ਮੋਬਾਈਲ ਫੋਨਸ ਦੇ ਵਿੱਚ ਰੁੱਝੇ ਰਹਿੰਦੇ ਨੇ ਨਾ, ਉਹਨਾਂ ਨੂੰ ਕੰਨੀ ਫੜ ਕੇ ਬਿਠਾਓ ਆਪਣੇ ਕੋਲ, ਉਹਨਾਂ ਦੇ ਕੋਲੋਂ ਜ਼ਬਰਦਸਤੀ ਉਹਨਾਂ ਦੇ ਕੋਲੋਂ ਸਮਝੋ ਕਿ ਆਖਿਰਕਾਰ ਇਹ ਜਿਹੜੀ ਹੈ ਅੱਜ ਦੇ ਟਾਈਮ ਦੇ ਉੱਤੇ ਬਦਲਦੀ ਹੋਈ ਟੈਕਨੋਲੋਜੀ ਕੀ ਹੈਗੀ ਆ, ਔਰ ਕਿੱਦਾਂ ਜਿਹੜੀ ਹੈ ਤੁਹਾਡੀ ਮਦਦ ਕਰ ਸਕਦੀ ਹੈ। ਤੁਸੀਂ ਜਾਣ ਕੇ ਹੈਰਾਨ ਹੋਵੇਗੀ ਤੁਹਾਡੀ ਸਿਹਤ ਦੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਚੀਜ਼ਾਂ ਨੇ ਨਾ, ਬਦਲਦੀ ਹੋਈ ਟੈਕਨੋਲੋਜੀ ਜਿਹੜੀ ਹੈ ਤੁਹਾਡੀ ਮਦਦ ਕਰ ਸਕਦੀ ਹੈ। ਸਿਹਤ ਤੋਂ ਇਲਾਵਾ ਤੁਹਾਨੂੰ ਜਿੱਦਾਂ ਤੁਸੀਂ ਮੋਬਾਈਲ ਫੋਨ ਇਸਤੇਮਾਲ ਕਰਦੇ ਹੋ, ਜਾਂ ਫਿਰ ਬੈਂਕ ਦੇ ਨਾਲ ਜੁੜੀ ਹੋਈ ਬਹੁਤ ਸਾਰੀ ਜਾਣਕਾਰੀ ਜਿਹੜੀ ਹੈ, ਐਗਜੈਕਟਲੀ ਬੈਂਕ ਦੇ ਤੁਹਾਡੇ ਖਾਤੇ ਨਾਲ ਜੁੜੀ ਹੋਈ ਜਾਣਕਾਰੀ ਨਹੀਂ ਸਾਂਝੀ ਕਰਦੀ, ਪਰ ਕਿੱਦਾਂ ਤੁਸੀਂ ਆਪਣੇ ਬੈਂਕ ਖਾਤੇ ਦਾ ਹਿਸਾਬ ਕਿਤਾਬ ਤੁਸੀਂ ਸਹੀ ਤਰੀਕੇ ਦੇ ਨਾਲ ਰੱਖ ਸਕਦੇ ਹੋ, ਕਿੱਦਾਂ ਤੁਸੀਂ ਕੋਈ ਵੀ ਤੁਹਾਡੇ ਨਾਲ ਠੱਗੀ ਹੁੰਦੀ ਹੈ, ਸਾਈਬਰ ਠੱਗੀ ਦਾ ਤੁਸੀਂ ਸ਼ਿਕਾਰ ਬਣ ਸਕਦੇ ਹੋ, ਤਾਂ ਉਸ ਤੋਂ ਤੁਹਾਨੂੰ ਪਹਿਲਾਂ ਹੀ ਜਾਗਰੂਕ ਕਰਨ ਦੇ ਵਿੱਚ ਇਹ ਤੁਹਾਡੀ ਮਦਦ ਜਿਹੜੀ ਹੈ ਨਾ ਉਹ ਕਰ ਦੇਵੇਗੀ। ਨਵੀਂ ਕੋਈ ਚੀਜ਼ ਸਿੱਖਣੀ ਹੈ ਉਹ ਤੁਹਾਡੀ ਮਦਦ ਕਰ ਦੇਵੇਗੀ, ਕਿਸੇ ਨੂੰ ਕੁਛ ਸਿਖਾਉਣਾ ਉਹ

ਤੁਹਾਡੀ ਮਦਦ ਕਰ ਦੇਗੀ, ਕੁਛ ਨਵਾਂ ਬਣਾਉਣਾ ਉਹ ਤੁਹਾਡੀ ਮਦਦ ਕਰ ਦੇਗੀ, ਕੁਛ ਨਵਾਂ ਲਿਆਉਣਾ ਉਸ ਦੇ ਵਿੱਚ ਤੁਹਾਡੀ ਮਦਦ ਕਰ ਦੇਗੀ। ਆਲ ਇਨ ਵਨ ਗੱਲ ਇਹੀ ਹੈ ਕਿ ਇਹ ਜਿਹੜੀ ਨਵੀਂ ਬਦਲਦੀ ਹੋਈ ਟੈਕਨੋਲੋਜੀ ਹੈ, ਇਸਨੇ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਕੁਛ ਨਾ ਕੁਛ ਅਸਰ ਪਾਇਆ ਹੋਏਗਾ, ਕੁਛ ਨਾ ਕੁਛ ਬਦਲਾਅ ਜਿਹੜਾ ਤੁਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਮਹਿਸੂਸ ਕੀਤਾ ਹੋਏਗਾ। ਤਾਂ ਮੈਂ ਕਿਹਾ ਜੀ ਕਿਉਂ ਨਾ ਤੁਸੀਂ ਵੀ ਅੱਜ ਆਪਣੇ ਵਿਚਾਰ ਸਾਂਝੇ ਕਰ ਹੀ ਦਿਓ ਕਿ ਆਖਿਰਕਾਰ ਇਸ ਬਦਲਦੀ ਹੋਈ ਟੈਕਨੋਲੋਜੀ ਦੇ ਨੇ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਵੇਂ ਅਸਰ ਪਾਇਆ, ਔਰ ਤੁਹਾਨੂੰ ਜਿਹੜੀ ਹੈ ਕਿਸ ਤਰ੍ਹਾਂ ਹੈਲਪ ਹੋਈ ਇਸ ਟੈਕਨੋਲੋਜੀ ਦੇ ਨਾਲ। ਅਗਰ ਮੋਬਾਈਲ ਫੋਨ ਤੁਸੀਂ ਪਹਿਲੀ ਵਾਰੀ ਅਗਰ ਇਸਤੇਮਾਲ ਕੀਤਾ, ਅੱਜ ਦੇ ਟਾਈਮ ਦੇ ਉੱਤੇ ਇਹ ਮੋਬਾਈਲ ਫੋਨ ਦਾ ਇਸਤੇਮਾਲ ਕਰਦੇ ਹਾਂ, ਤਾਂ ਉਹ ਕਿਵੇਂ ਜਿਹੜਾ ਹੈ ਤੁਹਾਡੀ ਮਦਦ ਕਰਦਾ ਆ, ਕਿਵੇਂ ਤੁਹਾਨੂੰ ਉਸਨੂੰ ਸਿੱਖਣ ਦੇ ਵਿੱਚ ਜਿਹੜਾ ਹੈ ਹੈਲਪ ਮਿਲਦੀ ਹੈ, ਕਿਸ ਤਰ੍ਹਾਂ ਉਹ ਜਿਹੜਾ ਹੈ ਤੁਹਾਨੂੰ ਬਦਲਦੇ ਹੋਏ ਟਾਈਮ ਦੇ ਨਾਲ ਤੁਹਾਡੀ ਮਦਦ ਕਰ ਰਿਹਾ। ਸੋ ਬਸ ਅੱਜ ਜੋ ਮੈਂ ਕਿਹਾ ਉਸੇ 'ਤੇ ਹੀ ਗੱਲਬਾਤ ਕਰਨੀ ਆ। ਆਪਣੇ ਮੈਸੇਜਸ ਜਿਹੜੇ ਨੇ ਨਾ ਤੁਸੀਂ ਮੈਨੂੰ ਭੇਜ ਸਕਦੇ ਹੋ, ਔਰ ਮੈਸੇਜਸ ਮੇਰੇ ਤੱਕ ਆ ਗਏ ਤਾਂ ਫਟਾਫਟ ਜਿਹੜਾ ਹੈ ਇਸ ਪ੍ਰੋਗਰਾਮ ਦੇ ਵਿੱਚ ਮੈਂ ਕਰ ਦਿੰਦੇ ਨੇ ਤੁਹਾਡੇ ਮੈਸੇਜਸ ਸ਼ਾਮਿਲ। ਔਰ ਪ੍ਰੋਗਰਾਮ ਦੇ ਵਿੱਚ ਆ ਗਿਆ ਜੀ ਅਗਲਾ ਗੀਤ, ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਦੱਸਾਂਗੀ ਕਿ ਐਕਚੁਅਲੀ ਵਿੱਚ ਆਰਟੀਫਿਸ਼ਲ ਇੰਟੈਲੀਜੈਂਸ ਹੈ ਨਾ, ਔਰ AI ਜਿਹੜੀ ਹੈ ਉਹ ਤੁਹਾਡੀ ਕਿੱਦਾਂ ਮਦਦ ਕਰ ਸਕਦੀ ਹੈ, ਔਰ ਟਾਈਮ ਸਪੈਂਡ ਕਰਨ ਦੇ ਵਿੱਚ ਵੀ ਇੱਕ ਅੱਛਾ ਸਕਿੱਲ ਇੰਪਰੂਵ ਕਰਨ ਦੇ ਵਿੱਚ ਵੀ ਅੱਛਾ ਆਪਸ਼ਨ ਹੋ ਸਕਦੀ ਹੈ। ਪ੍ਰੋਗਰਾਮ ਚੱਲ ਰਿਹਾ ਜੀ ਦਿਲ ਆਪਣਾ ਪੰਜਾਬੀ, ਤੁਹਾਡੀ ਆਪਣੀ RJ ਅੰਜਲੀ ਦੇ ਨਾਲ।

ਅਸੀਂ ਬਾਕੀ ਗੱਲਾਂ ਫੇਰ ਕਰਾਂਗੇ, ਪਹਿਲਾਂ ਘੁੱਟ ਕੇ ਜੱਫੀ ਪਾਓ ਜੀ ਉਹਨੂੰ ਜੀ ਜਿਹਨੂੰ ਤੁਸੀਂ ਸਭ ਤੋਂ ਵੱਧ ਪਿਆਰ ਕਰਦੇ ਹੋ, ਆਪਣੇ ਮੰਮੀ ਡੈਡੀ ਹੋ ਗਿਆ, ਆਪਣੇ ਬੱਚੇ ਹੋ ਗਿਆ, ਆਪਣੇ ਪਾਰਟਨਰ ਹੋ ਗਿਆ, ਤੁਹਾਡੇ ਬੈਸਟ ਫਰੈਂਡ ਹੋ ਗਏ ਔਰ ਕੋਈ ਵੀ ਹੋ ਗਏ, ਔਰ ਬਸ ਉਹਨਾਂ ਦੇ ਲਈ ਇਸ ਪਿਆਰ ਨੂੰ ਨਾ ਮੈਂ ਕਦੇ ਲੁਕਾਉਣਾ ਨਹੀਂ।

ਚਾਹੀਦਾ, ਔਰ ਜੇਕਰ ਪਿਆਰ ਉਹਨਾਂ ਨੂੰ ਕਰਦੇ ਹੋ ਤਾਂ ਤਹਿ ਦਿਲੋਂ ਜਿਹੜਾ ਹੈ ਉਸ ਨੂੰ ਜ਼ਾਹਿਰ ਕਰਨਾ ਵੀ ਤੁਸੀਂ ਸਿੱਖੋ। ਪ੍ਰੋਗਰਾਮ ਚੱਲ ਰਿਹਾ ਜੀ ਦਿਲ ਆਪਣਾ ਪੰਜਾਬੀ, ਔਰ ਮੈਂ ਕਿਹਾ ਜੀ ਪ੍ਰੋਗਰਾਮ ਦੇ ਵਿੱਚ ਜਿਹੜੇ ਹੈ ਮੈਸੇਜਸ ਆਉਣੇ ਸ਼ੁਰੂ ਹੋ ਗਏ ਨੇ, ਔਰ ਤੁਸੀਂ ਵੀ ਇਹਨਾਂ ਮੈਸੇਜਸ ਦੇ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ। ਪਹਿਲਾ ਮੈਸੇਜ ਕਿਹੜਾ ਆਇਆ ਜੀ ਸਾਡੇ ਪ੍ਰੋਗਰਾਮ ਦੇ ਵਿੱਚ, ਅੱਜ ਸੁਣਦੇ ਹਾਂ ਔਰ ਜਾਣਦੇ ਹਾਂ ਸਾਡੇ ਲਿਸਨਰ ਦੋਸਤ ਦੇ ਵਿਚਾਰ।

0: ਦੂਰ ਦੂਰ ਜਾਂਦੇ ਜਾਂਦੇ ਅੰਜਲੀ ਜੀ ਆਵਾਜ਼ ਸੁਣ ਕੇ FM ਤੇ ਆ ਗਏ। ਦਿਲ ਆਪਣਾ ਪੰਜਾਬੀ ਪ੍ਰੋਗਰਾਮ ਦੇ ਸਾਰੇ ਹੀ ਸੁਣਨ ਵਾਲਿਆਂ ਨੂੰ ਤੇ ਅੰਜਲੀ ਜੀ ਨਮਸਤੇ, ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ।
0: ਔਰ ਬਹੁਤ ਹੀ ਵਧੀਆ ਅੱਜ ਦੇ ਦਿਨ ਦੀ ਤੁਸੀਂ ਕੀਤੀ ਸਵੇਰ ਤੋਂ ਵਧੀਆ ਸ਼ੁਰੂਆਤ, ਪ੍ਰਭੂ ਬੰਦਨਾ ਤੋਂ ਲੈ ਕੇ ਬਹੁਤ ਹੀ ਵਧੀਆ ਪਰਮਾਤਮਾ ਦੇ ਚਰਨਾਂ ਦੇ ਨਾਲ ਜੋੜਿਆ, ਸਾਨੂੰ ਨਿਹਾਲ ਕੀਤਾ ਔਰ ਨਾਲ ਦੀ ਨਾਲ ਹੀ ਬਹੁਤ ਵਧੀਆ ਗੁੱਡ ਮਾਰਨਿੰਗ ਪ੍ਰੋਗਰਾਮ ਦੇ ਵਿੱਚ ਅੱਜ 10ਵੀਂ ਕਲਾਸ ਦੇ ਰਿਜ਼ਲਟ ਔਰ ਨਤੀਜੇ ਦੇ ਉੱਤੇ ਗੱਲਬਾਤ ਕੀਤੀ। ਬਹੁਤ ਹੀ ਵਧੀਆ ਅੰਕੜਿਆਂ ਤੇ ਗੱਲਬਾਤ ਕਰਦਿਆਂ ਹੋਇਆਂ ਔਰ ਬੱਚਿਆਂ ਨੂੰ ਸੋਹਣੀ ਸਿੱਖਿਆ ਵੀ ਦਿੱਤੀ, ਉਹਨਾਂ ਨੂੰ ਸੁਚੇਤ ਵੀ ਕੀਤਾ ਕਿ ਸੋਹਣਾ ਜਿਹਾ ਪੜ੍ਹੋ, ਸੋਹਣੇ ਸੋਹਣੇ ਹੋਰ ਨੰਬਰ ਲੈ ਕੇ ਆਓ, ਆਪਣੀਆਂ ਡਿਗਰੀਆਂ ਲੈ ਕੇ ਆਓ, ਆਪਣੇ ਸੋਹਣੇ ਸੋਹਣੇ ਨੰਬਰਾਂ ਦੇ ਨਾਲ ਘਰਦਿਆਂ ਨੂੰ ਖੁਸ਼ ਕਰੋ।
2: ਬਿਲਕੁਲ, ਬੱਚਿਆਂ ਨੂੰ ਇਸ ਦੇ ਉੱਤੇ ਗੌਰ ਫਰਮਾਉਣ ਦੀ ਲੋੜ ਆ।
0: ਸੋ ਅੰਜਲੀ ਜੀ, ਬਹੁਤ ਸੋਹਣੀਆਂ ਜਾਣਕਾਰੀਆਂ ਦਿੰਦਿਆਂ ਹੋਇਆਂ ਅੱਜ ਸਾਰੇ ਹੀ ਭੈਣ ਭਰਾਵਾਂ ਨੂੰ ਤੁਸੀਂ ਨਰਸ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਦਿੱਤੀਆਂ। ਇਹ ਜਿਹੜਾ ਦਿਨ ਮਨਾਇਆ ਜਾਂਦਾ ਹੈ, ਇਹਨੂੰ ਅਸੀਂ ਇਸ ਦਿਨ ਦੇ ਉੱਤੇ ਯਾਦ ਕਰਦੇ ਹਾਂ ਕਿ 22 ਮਈ ਦੇ 12 ਮਈ ਦੇ ਉੱਤੇ ਤੁਸੀਂ ਗੱਲਬਾਤ ਕੀਤੀ। 12 ਮਈ ਦਾ ਦਿਨ ਬਹੁਤ ਵਧੀਆ ਇੱਕ ਤਰੀਕ ਹੁੰਦੀ ਆ ਜੋ ਕਿ ਸਾਰਿਆਂ ਨੂੰ ਹਰ ਸਾਲ ਬਾਅਦ ਯਾਦ ਕਰਾਈ ਜਾਂਦੀ ਹੈ। ਦਿਨ ਤੋਂ ਚਲੋ ਰੋਜ਼ ਹੁੰਦੇ ਨੇ, ਪਰ ਇਸ ਦੇ ਉੱਤੇ ਜਦੋਂ ਗੱਲਬਾਤ ਕਰਕੇ ਦੱਸਿਆ ਜਾਂਦਾ ਤੇ ਸਾਰਿਆਂ ਨੂੰ ਯਾਦ ਵੀ ਆ ਜਾਂਦਾ। ਸੋ ਅਸੀਂ ਆਪਣੇ ਜਿੰਨੇ ਵੀ ਨਰਸ ਨੇ, ਜਿੰਨੀਆਂ ਵੀ ਸਿਸਟਮ ਨੇ, ਡਾਕਟਰ ਨੇ, ਸਾਰਿਆਂ ਦਾ ਦਿਲ ਤੋਂ ਧੰਨਵਾਦ ਸ਼ੁਕਰਾਨਾ ਕਰਦੇ ਹਾਂ। ਇਹਨਾਂ ਦੀ ਉਮਰ ਲੰਬੀ ਹੋਵੇ ਕਿ ਜਦੋਂ ਇਹ ਸਾਨੂੰ ਦਵਾਈ ਦਿੰਦੇ ਨੇ, ਟੀਕਾ ਲਾਉਂਦੇ ਨੇ, ਚਲੋ ਉਹੀ ਤਾਂ ਕਰੀਦਾ ਆ, ਪਰ ਲੇਕਿਨ ਆਰਾਮ ਵੀ ਮਿਲਦਾ। ਡਾਕਟਰ ਵੀ ਕਹਿੰਦੇ ਨੇ ਮਿਹਨਤ ਮੇਰੀ ਰਹਿਮਤ ਤੇਰੀ। ਸੋ ਮਿਹਨਤ ਹੀ ਕਰਨੀ ਆ, ਰਹਿਮਤ ਤਾਂ ਉਸ ਪਰਮਾਤਮਾ ਦੀ ਹੋਣੀ ਆ। ਬਹੁਤ ਸੋਹਣੀਆਂ ਗੱਲਾਂ ਬਾਤਾਂ, ਬਹੁਤ ਹੀ ਵਧੀਆ ਤੁਹਾਡੀ ਗੱਲਬਾਤ ਹਰ ਰੋਜ਼ ਦੀ ਤਰ੍ਹਾਂ ਸੋਹਣੀ ਅੱਜ ਦੀ ਸਵੇਰ ਵੀ ਹੁਣ ਤੱਕ ਰੋਸ਼ਨਾਈ ਹੋਈ ਹੈ। ਦਿਲ ਆਪਣਾ ਪੰਜਾਬੀ ਦੇ ਵਿੱਚ ਰੌਣਕ ਤੁਸੀਂ ਅੰਜਲੀ ਜੀ ਲਗਾਈ ਹੋਈ ਆ। ਵਿਨੋਦ ਸੰਧੂ ਜਾਡਲਾ ਟਾਊਨ, ਸ਼ਹੀਦ ਭਗਤ ਸਿੰਘ ਨਗਰ, ਨਵਾਂ ਸ਼ਹਿਰ, ਪੰਜਾਬ ਤੋਂ। ਸੋ ਇੱਥੇ ਮੈਂ ਇੱਕ ਛੋਟੀ ਜਿਹੀ ਹੋਰ ਵੀ ਗੱਲ ਕਰਾਂਗਾ। ਜਿਸ ਤਰ੍ਹਾਂ ਕਿ ਅੱਜ ਕੱਲ੍ਹ ਹਨੇਰੀ ਝੱਖੜ ਚੱਲਦੇ ਨੇ, ਇਸ ਦੇ ਵਿੱਚ ਸਾਨੂੰ ਆਪ ਖਿਆਲ ਰੱਖਣਾ ਚਾਹੀਦਾ। ਜਦੋਂ ਵੀ ਹਨੇਰੀ ਚੱਲਦੀ ਆ, ਹਵਾਵਾਂ ਚੱਲਦੀਆਂ ਨੇ, ਜੇ ਅਸੀਂ ਰੋਡ ਤੇ ਜਾਂਦੇ ਹਾਂ ਤਾਂ ਰੁਕ ਜਾਣਾ ਚਾਹੀਦਾ। ਪਤਾ ਨੀ ਕਿਹੜਾ ਡਾਣਾ ਕਿਸ ਵੇਲੇ ਡਿੱਗ ਜਾਣਾ। ਆਪਣੇ ਆਲੇ ਦੁਆਲੇ ਘਰਾਂ ਦੇ ਜੋ ਵੀ ਦਰਖਤ ਲੱਗੇ ਹੋਏ ਨੇ ਉੱਥੇ ਵੀ ਗੌਰ ਫਰਮਾਓ, ਬੱਚਿਆਂ ਨੂੰ ਖੇਡਣ ਨਾ ਦਿਓ ਤਾਂ ਕਿ ਕੋਈ ਹਾਦਸਾ ਨਾ ਹੋਵੇ। ਸੋ ਇਸ ਤੇ ਗੌਰ ਫਰਮਾਉਣ ਦੀ ਲੋੜ ਆ। ਬਹੁਤ ਹੀ ਵਧੀਆ ਤੁਹਾਡਾ ਪ੍ਰੋਗਰਾਮ, ਬਹੁਤ ਵਧੀਆ ਪੇਸ਼ਕਾਰੀ ਮੈਡਮ ਅੰਜਲੀ ਜੀ, ਹਰ ਵਾਰ ਦੀ ਤਰ੍ਹਾਂ ਛਾਇਓ ਆ। ਸੋਹਣੇ ਜੇ ਮਾਈਕ ਦੇ ਉੱਤੇ ਸੋਹਣੀਆਂ ਸੋਹਣੀਆਂ ਗੱਲਾਂ ਬਾਤਾਂ ਕਰਕੇ ਇਸੇ ਤਰ੍ਹਾਂ ਫੁੱਲਾਂ ਵਾਂਗ ਖਿੜੇ ਰਹੋ, ਸੋਹਣੀਆਂ ਮਹਿਕਾਂ ਖਿਲਾਰੋ ਤੇ ਸਾਰਿਆਂ ਦੇ ਦਿਲਾਂ ਤੇ ਰਾਜ ਕਰੋ। ਧੰਨਵਾਦ, ਸ਼ੁਕਰੀਆ ਜੀ।
1: ਥੈਂਕ ਯੂ ਸੋ ਮਚ ਵਿਨੋਦ ਜੀ, ਥੈਂਕ ਯੂ ਸੋ ਮਚ ਜੀ ਮੈਸੇਜ ਭੇਜਣ ਦੇ ਲਈ। ਔਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਮੈਸੇਜ ਆਪਾਂ ਕਰ ਲਿਆ ਸ਼ਾਮਿਲ। ਔਰ ਬਸ ਬਹੁਤ ਸੋਹਣੀਆਂ ਗੱਲਾਂ ਤੁਸੀਂ ਕੀਤੀਆਂ ਔਰ ਗੱਲ ਬਿਲਕੁਲ ਸਹੀ ਕਿਹਾ ਕਿ ਅੱਜ ਕੱਲ੍ਹ ਹਨੇਰੀ ਝੱਖੜ ਦਾ ਬਾਈ ਟਾਈਮ ਹੈਗਾ। ਆਪਣੇ ਬੱਚਿਆਂ ਨੂੰ ਵੈਸੇ ਤਾਂ ਦੇਖੋ ਇਸ ਬਸ ਖੇਡਣ ਦੇਣਾ ਚਾਹੀਦਾ, ਇਹੀ ਮਿੱਟੀ ਹੈ, ਇਸ ਮਿੱਟੀ ਤੋਂ ਹੀ ਉਹਨਾਂ ਜਾਣਨਾ ਆ, ਬਹੁਤ ਕੁਛ ਜਾਣਨਾ ਆ। ਪਰ ਜਦੋਂ ਇਸ ਤਰ੍ਹਾਂ ਦਾ ਟਾਈਮ ਹੋਵੇ ਤਾਂ ਆਪਣੇ ਬੱਚਿਆਂ ਨੂੰ ਆਪ ਤੁਸੀਂ ਬਚਾ ਕੇ ਰੱਖਣਾ ਬਈ। ਔਰ ਪ੍ਰੋਗਰਾਮ ਦੇ ਵਿੱਚ ਅਗਲਾ ਮੈਸੇਜ ਕਿਹਨਾਂ ਦਾ ਆਇਆ ਹੈ, ਕਿਹਨਾਂ ਦਾ ਆਇਆ ਹੈ, ਅੱਜ ਪਹਿਲਾਂ ਸੁਣਦੇ ਹਾਂ।
3: ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਮੈਂ ਦਵਿੰਦਰ ਕੌਰ, ਲੁਧਿਆਣਾ ਹੰਬੜਾਂ ਦੀ ਰਹਿਣ ਵਾਲੀ, ਅੱਜ ਕੱਲ੍ਹ ਕਨੇਡਾ ਰਹਿ ਰਹੀ ਹਾਂ ਜੀ ਆਪਣੇ ਬੱਚਿਆਂ ਕੋਲ, ਤੇ ਇੱਥੇ ਰਹਿ ਕੇ ਵੀ ਰੇਡੀਓ ਦਾ ਆਨੰਦ ਮਾਣ ਰਹੀ ਹਾਂ ਜੀ। FM ਰੇਡੀਓ ਵਾਕਈ ਬਹੁਤ ਤਰੱਕੀਆਂ ਕਰ ਰਿਹਾ, ਪਰਮਾਤਮਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਹੋਰ ਬਖਸ਼ੇ ਜੀ, ਤੇ ਬਹੁਤ ਆਨੰਦ ਆਉਂਦਾ ਜੀ ਪ੍ਰੋਗਰਾਮ ਸੁਣ ਕੇ।

0: ਤੇ ਕੈਨੇਡਾ ਵਿੱਚ ਰਾਤ ਦਾ ਵੇਲਾ ਹੁੰਦਾ ਹੈ,
1: ਜੀ ਜੀ
0: ਤੇ ਇਸ ਕਰਕੇ ਪੂਰਾ ਸੁਣਨ ਦੀ ਕੋਸ਼ਿਸ਼ ਕਰਦੇ ਹਾਂ ਜੀ ਪ੍ਰੋਗਰਾਮ। ਦਿਲ ਆਪਣਾ ਪੰਜਾਬੀ ਪ੍ਰੋਗਰਾਮ ਬਹੁਤ ਹੀ ਵਧੀਆ ਪੇਸ਼ਕਾਰੀ ਹੁੰਦੀ ਹੈ ਜੀ ਤੁਹਾਡੀ, ਬਹੁਤ ਆਨੰਦ ਆਉਂਦਾ ਹੈ ਜੀ ਪ੍ਰੋਗਰਾਮ ਸੁਣ ਕੇ
1: ਜੀ।
0: ਤੇ ਮੈਂ ਪ੍ਰੋਗਰਾਮ ਤਾਂ ਬਹੁਤ ਵਾਰੀ ਸੁਣਿਆ ਪਰ ਇਸ ਦੇ ਵਿੱਚ ਅੱਜ ਪਹਿਲੀ ਵਾਰ ਆਪਣੀ ਹਾਜ਼ਰੀ ਲਵਾ ਰਹੀ ਹਾਂ ਜੀ, ਆਪਣੀ ਇੱਕ ਛੋਟੀ ਜਿਹੀ ਰਚਨਾ ਲੈ ਕੇ ਆ ਰਹੀ ਹਾਂ ਜੀ। ਸੋ ਆਪ ਕਬੂਲ ਕਰਿਓ ਜੀ ਮੇਰੀ ਇਸ ਰਚਨਾ ਨੂੰ, ਤੇ ਬਹੁਤ ਵਧੀਆ ਲੱਗਦਾ ਜੀ FM ਰੇਨਬੋ ਸੁਣ ਕੇ ਆਨੰਦ ਆ ਜਾਂਦਾ ਪ੍ਰੋਗਰਾਮ ਜਦੋਂ ਸੁਣੀਦਾ ਵਾ ਜੀ। ਤੇ ਕੋਸ਼ਿਸ਼ ਕਰਿਆ ਕਰੂੰਗੀ ਜੀ ਰੋਜ਼ ਹਾਜ਼ਰੀ ਲਵਾ।

0: ਅਕਾਲ ਸਰ ਜੀ,
1: ਸਤਿ ਸ਼੍ਰੀ ਅਕਾਲ।
0: ਮਿਹਨਤ ਕਰ ਯਾਰਾ, ਸਫਲਤਾ ਆਪੇ ਹੀ ਮਿਲ ਜਾਵੇਗੀ। ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਣਾ, ਦੁਨੀਆ ਤੇਰੇ ਹੀ ਗੁਣ ਗਾਵੇਗੀ, ਦੁਨੀਆ ਤੇਰੇ ਹੀ ਗੁਣ ਗਾਵੇਗੀ। ਮਿਹਨਤ ਅੱਗੇ ਲਕਸ਼ਮੀ ਤੇ ਪੱਖੇ ਅੱਗੇ ਪਾਉਣ ਵੇ, ਮਿਹਨਤ ਅੱਗੇ ਲਕਸ਼ਮੀ ਤੇ ਪੱਖੇ ਅੱਗੇ ਪਾਉਣ ਵੇ, ਹੱਥ ਤੇ ਹੱਥ ਧਰ ਕੇ ਬੈਠਾ ਰਹਿਣਾ, ਸਮਝਾਏ ਤੈਨੂੰ ਕੌਣ ਵੇ। ਮਿਹਨਤ ਅੱਗੇ ਲਕਸ਼ਮੀ ਤੇ ਪੱਖੇ ਅੱਗੇ ਪਾਉਣ, ਰਿਸ਼ਤੇ ਸਾਡੇ ਦੀ ਗੱਲ ਚੱਲ ਪਈ ਹੋ, ਰਿਸ਼ਤੇ ਸਾਡੇ ਦੀ ਗੱਲ ਚੱਲ ਪਈ, ਕੰਮ ਧੰਦਾ ਕੋਈ ਕਰਦਾ ਨਹੀਂ, ਐਸ਼ ਕਰਦਾ ਯਾਰਾਂ ਨਾ ਨਸ਼ੇ ਬਿਨਾਂ ਤੇਰਾ ਸਰਦਾ ਨਹੀਂ, ਨਾਲ ਤੇਰੇ ਵੇ ਅੱਖਾਂ ਲਾਗੇ ਲੱਗੀ ਮੈਂ ਪਛਤਾਉਣ ਵੇ, ਹੱਥ ਤੇ ਹੱਥ ਰੱਖ ਕੇ ਬੈਠਾ ਰਹਿਣਾ, ਸਮਝਾਏ ਤੈਨੂੰ ਕੌਣ ਵੇ। ਮਿਹਨਤ ਅੱਗੇ ਲਕਸ਼ਮੀ ਤੇ ਪੱਖੇ ਅੱਗੇ ਪਾਉਣ ਵੇ, ਹੱਥ ਤੇ ਹੱਥ ਧਰ ਕੇ ਬੈਠਾ ਰਹਿਣਾ ਮਲਤਾਨੀ, ਸਮਝਾਏ ਤੈਨੂੰ ਕੌਣ ਵੇ।
1: ਥੈਂਕ ਯੂ ਸੋ ਮਚ ਜੀ, ਤੁਸੀਂ ਮੈਸੇਜ ਭੇਜਿਆ ਔਰ ਹਰ ਵਾਰ ਤੁਸੀਂ ਦੋ ਕੁ ਲਾਈਨਾਂ ਭੇਜਦੇ ਹੋ ਸਾਨੂੰ ਗਾ ਕੇ, ਵੈਸੇ ਤਾਂ ਗਾਣੇ ਪੂਰਾ ਗਾ ਕੇ ਭੇਜਦੇ ਹੋ। ਔਰ ਚਲੋ, ਥੈਂਕ ਯੂ ਸੋ ਮਚ ਜੀ, ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ। ਅਗਲਾ ਮੈਸੇਜ, ਨਾ ਰਾਤੋਂ ਕੋ ਸੋ ਰਹੀ ਹੈ ਨਾ ਆਪਣੇ ਦੁੱਖੋਂ ਮੇ ਰੋ ਰਹੀ ਹੈ। ਓਕੇ ਜੀ, ਚਲੋ ਮੈਂ ਪੰਜਾਬੀ ਦੇ ਵਿੱਚ ਤੁਹਾਨੂੰ ਸੁਣਾਉਂਦੀ ਹਾਂ। ਨਾ ਰਾਤਾਂ ਨੂੰ ਸੋ ਰਹੇ ਹੋ ਨਾ ਹੀ ਦੁੱਖਾਂ ਦੇ ਵਿੱਚ ਰੋ ਰਹੇ ਹੋ, ਨਿੱਜੀ ਸੁੱਖਾਂ ਨੂੰ ਤਿਆਗ ਕੇ ਦੇਸ਼ ਦੇ ਨਾਲ ਜੁੜੇ ਹੋ ਤੁਸੀਂ, ਬਿਨਾਂ ਭੇਦਭਾਵ ਦੇ ਖਿਆਲ ਦੇ ਫਿਰ ਵੀ ਸਾਡਾ ਖਿਆਲ ਰੱਖਦੇ ਹੋ। ਔਰ ਇਹ ਮੈਸੇਜ ਤੁਹਾਨੂੰ ਭੇਜਿਆ, ਗੁੱਡ ਮਾਰਨਿੰਗ ਸਿਸਟਰ ਡਾਕਟਰ ਰਣਜੀਤ ਜੋੜਾ, ਪਰਮਜੀਤ ਜੋੜਾ, ਗੁਰਬਿੰਦਰ ਜੋੜਾ ਜੀ, ਤਰਨ ਤਾਰਨ ਤੋਂ ਸਾਨੂੰ ਇਹ ਮੈਸੇਜ ਇਹਨਾਂ ਨੇ ਪਾਇਆ ਜੀ, ਔਰ ਨਰਸਿਸ ਨੂੰ ਡੈਡੀਕੇਟ ਕੀਤਾ ਜੀ ਇਹ ਮੈਸੇਜ। ਅਗਲਾ ਮੈਸੇਜ ਕਿਹੜਾ ਆਇਆ ਜੀ ਸਾਡੇ ਤੱਕ, ਕਿਹੜਾ ਆਇਆ ਜੀ, ਔਰ ਇੱਕ ਪਿਆਰੀ ਸੀ ਸਵੇਰ ਆਈ ਹੈ ਨਾਲ, ਬੋਲੋ ਗੁੱਡ ਮਾਰਨਿੰਗ ਔਰ ਜੀ ਲਓ ਦਿਨ ਹੈ ਖਾਸ, ਉੱਠੋ ਦੇਖੋ ਨਜ਼ਾਰਾ, ਹਵਾ ਵਿੱਚ ਹੈ ਖੁਸ਼ਬੂ ਅਤੇ ਮੌਸਮ ਪਿਆਰਾ, ਹੱਸਦੇ ਰਹੋ ਖੁਸ਼ ਰਹੋ ਸਾਰਾ ਦਿਨ, ਇਹੀ ਹੈ ਮੇਰੀ ਸ਼ੁਭਕਾਮਨਾਵਾਂ ਤੁਹਾਡੇ ਲਈ, ਹਰ ਦਿਨ ਚਮਕਦਾ ਸੂਰਜ, ਖਿਲਦੇ ਫੁੱਲ, ਇਹ ਬਹਾਰਾਂ ਦਾ ਪੈਗਾਮ ਹੈ, ਅੱਜ ਦਾ ਦਿਨ ਤੁਹਾਡੇ ਸਾਰਿਆਂ ਦੇ ਲਈ ਖੁਸ਼ੀਆਂ ਦੇਵੇ, ਇਹੀ ਸਲਾਮ ਹੈ। ਥੈਂਕ ਯੂ ਸੋ ਮਚ ਜੀ, ਔਰ ਇਹ ਸਾਡੇ ਲਿਸਨਰ ਰਘੁਵੀਰ ਨਗਰ ਤੋਂ ਭੇਜ ਰਹੇ ਨੇ ਸਾਨੂੰ, ਦਿਲਾਵਰ ਖਾਨ, ਹਸੀਨਾ ਬਾਨੋ, ਐਲੀਜ਼ਾ ਨਯਾਬ ਔਰ ਲੱਡੂ ਜੀ ਦਾ ਸਾਨੂੰ ਇਹ ਮੈਸੇਜ ਆਇਆ ਹੈ ਜੀ ਸਾਡੇ ਪ੍ਰੋਗਰਾਮ ਦੇ ਵਿੱਚ। ਔਰ ਸਾਨੂੰ ਹੋਰ ਕਿਹੜੇ ਮੈਸੇਜਿਸ ਸਾਡੇ ਪ੍ਰੋਗਰਾਮ ਦੇ ਵਿੱਚ ਆ ਰਹੇ ਨੇ, ਜ਼ਰੂਰੀ ਤਾਂ ਨਹੀਂ ਮੁਹੱਬਤ ਨੂੰ ਮੁਹੱਬਤ ਹੀ ਮਿਲੇ, ਮੁਹੱਬਤ ਨੂੰ ਕਦੇ ਕਦੇ ਦੋਸਤੀ, ਕਦੇ ਕਦੇ ਨਫ਼ਰਤ, ਕਦੇ ਰਸਵਾਈ ਜਾਂ ਜੁਦਾਈ ਵੀ ਮਿਲ ਜਾਂਦੀ ਹੈ। ਵੀਰ ਹੁੰਦੇ ਨੇ ਸਹਾਰਾ ਸਦਾ ਭੈਣਾਂ ਦਾ, ਭੈਣਾਂ ਨੂੰ ਮਾਣ ਵੀਰਾਂ ਦੇ ਹੁੰਦੇ, ਭੈਣ ਭਰਾ ਦਾ ਰਿਸ਼ਤਾ ਦੁਨੀਆਂ ਦਾ ਸਭ ਤੋਂ ਹਸੀਨ ਰਿਸ਼ਤਾ, ਵੀਰ ਹਮੇਸ਼ਾ ਭੈਣਾਂ ਦੇ ਦਿਲ ਦੇ ਕਰੀਬ ਹੁੰਦੇ। ਇਹ ਮੈਸੇਜਿਸ ਸਾਨੂੰ ਕਿਹਨਾਂ ਨੇ ਭੇਜਿਆ ਹੈ, ਦੀਪਾ, ਚਰਨਜੀਤ, ਪ੍ਰਵੀਨ, ਏਕਮਵੀਰ, ਸ਼ਿਵਜੋਤ, ਦਿਲ, ਕਰਮਗੜ, 17 ਤੋਂ ਬਠਿੰਡਾ ਪੰਜਾਬ ਤੋਂ ਸਾਨੂੰ ਮੈਸੇਜ ਭੇਜ ਰਹੇ ਨੇ, ਉੱਠੋ ਦੇਖੋ ਸਵੇਰ ਦਾ ਨਜ਼ਾਰਾ, ਹਵਾ ਦੇ ਵਿੱਚ ਹੈ ਖੁਸ਼ਬੂ, ਮੌਸਮ ਪਿਆਰਾ। ਔਰ ਵਾਕਈ ਜੀ ਸਾਨੂੰ ਇਹ ਲਿਖ ਕੇ ਭੇਜਿਆ ਸੀ, ਬਹੁਤ ਹੀ ਖੂਬਸੂਰਤ ਜਿਹੀਆਂ ਲਾਈਨਾਂ ਉਹਨਾਂ ਨੇ ਲਿਖ ਕੇ ਭੇਜੀਆਂ ਸੀਗੀਆਂ, ਔਰ ਤੁਸੀਂ ਵੀ ਇੱਦਾਂ ਹੀ ਮੈਸੇਜਿਸ ਜਿਹੜੇ ਨੇ ਨਾ ਸਾਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨੇ ਦੇ ਲਈ ਤੁਸੀਂ ਸਾਨੂੰ ਮੈਸੇਜਿਸ ਭੇਜ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ, ਅੱਜ ਵਿਸ਼ਵ ਨਰਸ

0: ਦਿਵਸ ਹੈ। ਸਮੂਹ ਨਰਸਾਂ ਦੀ ਸੇਵਾ ਭਾਵਨਾ ਅਤੇ ਜਜ਼ਬੇ ਨੂੰ ਸਮਰਪਿਤ ਹੈ ਜੀ ਇੱਕ ਬਾਲ ਕਵਿਤਾ, ਇਹ ਸਾਨੂੰ ਭੇਜੀ ਹੈ ਜੀ ਮਨਜੀਤ ਸਿੰਘ ਬੱਦਣ, ਪਿੰਡ ਬੱਦੋਵਾਲ ਲੁਧਿਆਣਾ ਤੋਂ ਸਾਨੂੰ ਇਹ ਆਈ। ਤੋ ਪੜ੍ਹ ਕੇ ਸੁਣਾਉਂਦੀ ਹਾਂ ਤੁਹਾਨੂੰ ਇਹ ਕਵਿਤਾ ਕੀ ਆਈ ਹੈ ਜੀ। ਕੁਝ ਦਿਨ ਪਹਿਲਾਂ ਮੈਂ ਥੋੜ੍ਹੀ ਬਿਮਾਰ ਹੋ ਗਈ ਸੀ, ਮੰਮੀ ਪਾਪਾ ਨਾਲ ਫਿਰ ਹਸਪਤਾਲ ਮੈਂ ਗਈ ਸੀ। ਰਿਸੈਪਸ਼ਨ 'ਤੇ ਆਂਟੀ ਨੇ ਦੇਰ ਨਾ ਸੀ ਲਗਾਈ, ਵੇਖ ਕੇ ਮੇਰਾ ਕਾਰਡ ਨਵੀਂ ਪਰਚੀ ਸੇ ਬਣਾਈ। ਮੇਰੇ ਵਾਂਗੂ ਉੱਥੇ ਕਈ ਹੋਰ ਬੱਚੇ ਵੀ ਸੇ ਆਏ, ਪਰ ਬੱਚਿਆਂ ਵਾਲੇ ਡਾਕਟਰ ਨਹੀਂ ਸੇ ਆਏ। ਐਤਕੀ ਇੱਕ ਨਵੀਂ ਨਰਸ ਦੀਦੀ ਨਜ਼ਰ ਆਈ, ਫੜ ਕੇ ਸਾਡੀ ਪਰਚੀ, ਮੈਨੂੰ ਵੇਖ ਕੇ ਮੁਸਕਰਾਈ। ਜਿਹੜਾ ਬੱਚਾ ਆਵੇ ਦੀਦੀ ਭਾਰ ਉਸਦਾ ਤੋਲੇ, ਲਾਡ ਨਾਲ ਗੱਲਾਂ ਛੂਹੇ ਅਤੇ ਮਿੱਠਾ ਮਿੱਠਾ ਬੋਲੇ। ਸੋਹਣੀ ਦੀਦੀ ਨੇ ਪਾਈ ਹੋਈ ਸੀ ਸੋਹਣੀ ਵਰਦੀ, ਮੇਰੇ ਸਕੂਲ ਵਾਲੀ ਵਰਦੀ ਵੀ ਹੈ ਸੋਹਣੀ ਵਰਦੀ। ਦੇਰ ਕੁਛ ਬਾਅਦ ਮੇਰੇ ਡਾਕਟਰ ਅੰਕਲ ਵੀ ਆਏ, ਵਾਰੀ ਵਾਰੀ ਦੀਦੀ ਬੱਚਿਆਂ ਨੂੰ ਆਵਾਜ਼ ਲਗਾਏ। ਦਿਵਜੋਤ ਕੌਰ ਬੋਲ, ਦੀਦੀ ਨੇ ਮੈਨੂੰ ਬੁਲਾਇਆ, ਲੱਗਿਆ ਕਿਸੇ ਨੇ ਮੈਨੂੰ ਸੁੱਤੀ ਪਈ ਨੂੰ ਜਗਾਇਆ। ਡਾਕਟਰ ਅੰਕਲ ਬੋਲੇ, ਇਹ ਦਵਾਈ ਰੋਜ਼ ਖਾਂਦੀ, ਪਾਣੀ ਵੱਧ ਪੀਣਾ ਅਤੇ ਸੋਮਵਾਰ ਨੂੰ ਫਿਰ ਤੂੰ ਆਵੀਂ ਮੰਮੀ ਨਾਲ ਕੈਬਿਨ ਵਿੱਚ। ਜਦੋਂ ਬਾਹਰ ਮੈਂ ਇਕੱਲੀ ਦੀਦੀ ਆਖੇ, ਛੇਤੀ ਠੀਕ ਹੋ ਜਾ, ਪਾਵਾਂਗੇ ਕਿੱਕਲੀ। ਮੇਰੇ ਨਾਲ ਹੱਥ ਮਿਲਾਇਆ, ਨਾਲੇ ਕੀਤੀ ਬਾਏ ਬਾਏ। ਉਸ ਨਰਸ ਦੀਦੀ ਦੀ ਯਾਦ ਮੈਨੂੰ ਬਾਰ ਬਾਰ ਆਏ। ਮੰਮਾ ਜੀ ਨੂੰ ਕਿਹਾ, ਵੱਡੀ ਹੋ ਕੇ ਮੈਂ ਵੀ ਨਰਸ ਬਣਨਾ, ਮੈਂ ਵੀ ਚਾਹਾਂ ਬਿਮਾਰਾਂ ਦੀ ਦੀਦੀ ਵਾਂਗ ਸੇਵਾ ਕਰਨਾ। ਮੰਮੀ ਜੀ ਨੇ ਆਖਿਆ, ਫਿਰ ਮੈਨੂੰ ਚੰਗਾ ਪੜ੍ਹਨਾ ਪੈਣਾ, ਜੇ ਬਣਨਾ ਹੈ ਮੈਂ ਡਾਕਟਰ ਹੋਰ ਚੰਗਾ ਪੜ੍ਹਨਾ ਪੈਣਾ। ਪ੍ਰੋਮਿਸ ਹੈ ਮੰਮਾ, ਮੈਂ ਵੀ ਹੁਣ ਚੰਗੀ ਤਰ੍ਹਾਂ ਪੜ੍ਹਾਂਗੀ, ਆਪਣਾ ਸ਼ੌਂਕ ਪੂਰਾ ਅਤੇ ਤੁਹਾਡਾ ਨਾਮ ਰੋਸ਼ਨ ਕਰਾਂਗੀ। ਵਾਹ ਜੀ ਵਾਹ, ਵਾਹ ਬਹੁਤ ਹੀ ਖੂਬਸੂਰਤ ਜੀ ਕਵਿਤਾ, ਔਰ ਵਾਕਈ ਹੀ ਇੱਕ ਬੱਚੇ ਦੇ ਦਿਲ ਦੇ ਭਾਵ, ਦਿਲ ਦੇ ਬਿਆਨ ਜਿਹੜੇ ਨੇ ਨਾ ਇਸ ਕਵਿਤਾ ਦੇ ਵਿੱਚ ਸਾਨੂੰ ਸੁਣਨ ਨੂੰ ਮਿਲ ਗਏ ਨੇ। ਅਗਲਾ ਮੈਸੇਜ ਕਿਹਨਾਂ ਦਾ ਆਇਆ ਜੀ? ਇਕਬਾਲ ਸਿੰਘ ਚੌਹਾਨ ਅੰਮ੍ਰਿਤਸਰ ਤੋਂ ਸਾਨੂੰ ਸ਼ਾਇਦ ਇਹ ਮੈਸੇਜ ਭੇਜ ਰਹੇ ਨੇ, ਅੱਜ ਸੁਣਦੇ।
1: ਦਿਲ ਆਪਣਾ ਪੰਜਾਬੀ ਪ੍ਰੋਗਰਾਮ ਦੀ ਹੋਸਟ ਮੈਮ ਅੰਜਲੀ ਜੀ, ਨਮਸਕਾਰ ਜੀ।
0: ਨਮਸਕਾਰ
1: ਸਾਰੇ ਸੁਣ ਰਹੇ ਸਰੋਤਿਆਂ ਨੂੰ, ਦੋਵੇਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾਉਂਦਾ ਹਾਂ। ਕੁਝ ਵਿਚਾਰ ਸਾਂਝੇ ਕਰ ਰਿਹਾ ਹਾਂ। ਮੈਡਮ ਅੰਜਲੀ ਜੀ ਨੇ ਵੰਦਨਾ ਪ੍ਰੋਗਰਾਮ ਰਾਹੀਂ ਭਗਤੀ ਮਈ ਸੰਗੀਤ ਸੁਣਾ ਕੇ ਈਸ਼ਵਰ ਨਾਲ ਜੋੜਿਆ, ਉਪਰੰਤ ਗੁੱਡ ਮੋਰਨਿੰਗ ਜਲੰਧਰ ਪ੍ਰੋਗਰਾਮ ਵਿੱਚ ਆਪਣੇ ਕੀਮਤੀ ਵਿਚਾਰਾਂ ਨਾਲ।
0: ਸ਼ਾਇਦ ਮੈਸੇਜ ਬੰਦ ਹੋ ਰਿਹਾ ਬਾਈ,
1: ਆਪਣੇ ਕੀਮਤੀ ਵਿਚਾਰਾਂ ਨਾਲ।
0: ਕੀ ਹੋ ਰਿਹਾ ਜੀ?
1: ਵਿਚਾਰਾਂ ਨਾਲ ਬਹੁਤ ਸਾਰੀਆਂ ਜਾਣਕਾਰੀਆਂ ਪ੍ਰਦਾਨ ਕੀਤੀਆਂ, ਫਿਰ ਅੱਡੀ ਟੱਪਾ ਪ੍ਰੋਗਰਾਮ ਰਾਹੀਂ ਅੱਡੀ ਨੂੰ ਤਿਰਕਣ ਦਾ ਮੌਕਾ ਦਿੱਤਾ। ਕੁੱਲ ਮਿਲਾ ਕੇ ਸਵੇਰ ਦਾ ਸਮਾਂ ਖੂਬਸੂਰਤ ਬਣਾ ਦਿੱਤਾ। ਮੈਡਮ ਜੀ, ਸਾਰੇ ਹੀ ਸਰੋਤੇ ਆਪਣੇ ਆਪਣੇ ਮੈਸੇਜ ਰਾਹੀਂ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਨੂੰ 4 ਚੰਦ ਲਗਾ ਦਿੰਦੇ ਹਨ। ਪ੍ਰੋਗਰਾਮ ਵਿੱਚ ਦਿਲ ਤੋਂ ਦਿਲ ਤੱਕ ਦੀਆਂ ਗੱਲਾਂ ਹੁੰਦੀਆਂ ਹਨ, ਬਹੁਤ ਹੀ ਵਧੀਆ ਲੱਗਦਾ ਹੈ। ਮੈਡਮ ਜੀ, ਇੱਕ ਛੋਟੀ ਜੀ ਪੇਸ਼ ਕਰਨ ਜਾ ਰਿਹਾ ਹਾਂ। ਮਾਂ ਦਾ ਲਡਾਇਆ ਲਾਡ ਇੱਕ ਧੀ ਦੇ ਅੰਦਰ ਜ਼ਿੰਦਗੀ ਭਰ ਲਈ ਇੰਨਾ ਪਿਆਰ ਭਰ ਦਿੰਦਾ ਹੈ ਕਿ ਉਹ ਜ਼ਿੰਦਗੀ ਭਰ ਉਸ ਪਿਆਰ ਨੂੰ ਬਣਦੀ ਹੈ, ਅਤੇ ਪਿਤਾ ਦੀ ਹਰ ਮਿਠਾਸ ਭਰੀ ਝਿੜਕ ਦੇ ਵਿੱਚੋਂ ਧੀ ਜ਼ਿੰਦਗੀ ਦੇ ਉਹ ਸਬਕ ਸਿੱਖਦੀ ਹੈ ਜਿਹੜੇ ਉਸਨੂੰ ਜ਼ਿੰਦਗੀ ਦੇ ਹਰ ਔਖੇ ਪੈਂਡੇ ਨੂੰ ਪਾਰ ਕਰਨ ਦੇ ਵਿੱਚ ਉਸਦੇ ਸਾਥੀ ਬਣਦੇ ਹਨ। ਇਸ ਤਰ੍ਹਾਂ ਇੱਕ ਧੀ ਆਪਣੇ ਮਾਤਾ ਅਤੇ ਪਿਤਾ ਦੋਨਾਂ ਤੋਂ ਲਏ ਹੋਏ ਗੁਣਾਂ ਦੇ ਨਾਲ ਜ਼ਿੰਦਗੀ ਦੇ ਔਖੇ ਸਫ਼ਰ ਨੂੰ ਬੜੇ ਸੌਖੇ ਢੰਗ ਨਾਲ ਜਿਉਣਾ ਸਿੱਖ ਲੈਂਦੀ ਹੈ। ਧੰਨਵਾਦ ਜੀ।
0: ਥੈਂਕ ਯੂ ਸੋ ਮਚ ਜੀ, ਤੁਸੀਂ ਮੈਸੇਜ ਭੇਜਿਆ। ਔਰ ਵਾਕਈ ਹੀ ਇੱਕ ਕੁੜੀ ਜਿਹੜੇ ਆਪਣੇ ਮਾਂ ਪਿਓ ਤੋਂ ਉਹ ਘੱਟ ਟਾਈਮ ਦੇ ਵਿੱਚ ਬਹੁਤ ਕੁਝ ਸਿੱਖ ਜਾਂਦੀ ਆ, ਔਰ ਜ਼ਿੰਦਗੀ ਭਰ ਉਸ ਸਿੱਖੇ ਹੋਏ ਨੂੰ ਆਪਣੇ ਤਰੀਕੇ ਦੇ ਨਾਲ ਜਿਉਣ ਦੀ, ਸਮਝਣ ਦੀ, ਔਰ ਔਖੇ ਸਮੇਂ ਦੇ ਵਿੱਚ ਵੀ ਆਪਣੇ ਆਪ ਨੂੰ ਕੱਢਣ ਦੀ ਹਿੰਮਤ ਰੱਖਦੀ ਹੈ। ਸੋ ਥੈਂਕ ਯੂ ਉਹਨ ਪੇਰੈਂਟਸ ਨੂੰ ਵੀ, ਔਰ ਜਿਨ੍ਹਾਂ ਨੇ ਕੁੜੀਆਂ ਨੂੰ ਇੰਨਾ ਤੇ ਕਹਿੰਦੇ ਬੜਾ ਹੌਸਲਾ ਚਾਹੀਦਾ ਹੁੰਦਾ ਹੈ ਨਾ, ਵੱਡਾ ਦਿਲ ਚਾਹੀਦਾ ਹੁੰਦਾ ਧੀਆਂ ਨੂੰ ਇੰਨਾ ਵੱਡਾ ਕਰਕੇ ਘਰੋਂ ਤੋਰਨ ਦਾ, ਹੈ ਨਾ। ਫਿਰ ਪਤਾ ਹੁੰਦਾ ਦਿਲ ਦੇ ਵਿੱਚ ਕਿਤੇ ਨਾ ਕਿਤੇ ਖਿਆਲ ਹੁੰਦਾ ਕਿ ਹਾਂ ਉਹਨਾਂ ਨੇ ਦੂਸਰੇ ਘਰ ਚਲੇ ਜਾਣਾ, ਪਰ ਫਿਰ ਵੀ ਕਿੱਦਾਂ ਲਾਡਾ ਪਿਆਰਾਂ ਦੇ ਨਾਲ, ਇੰਨੇ ਲਾਡ ਪਿਆਰ ਦੇ ਨਾਲ ਪਾਲਦੇ ਨੇ, ਔਰ ਬਸ ਕੋਈ ਉਹ ਨਹੀਂ ਰੱਖਦੇ, ਕੋਈ ਲਾਲਚ ਨਹੀਂ ਹੈ ਕਿ ਕਿਸ ਸਮੇਂ ਦੇ ਵਿੱਚ ਆ ਕੇ ਕਿਸ ਤਰ੍ਹਾਂ ਕਿੱਦਾਂ ਦਾ ਸਮਾਂ ਆਉਣਾ, ਕਿਸ ਤਰ੍ਹਾਂ ਇਹ ਧੀਆਂ ਜਿਹੜੀਆਂ ਨੇ ਆਪਣੇ ਘਰ ਚਲੀਆਂ ਜਾਣੀਆਂ ਨੇ। ਔਰ ਮੈਂ ਕਿਹਾ ਜੀ ਪ੍ਰੋਗਰਾਮ ਦੇ ਵਿੱਚ ਮੈਸੇਜਸ ਬਹੁਤ ਸਾਰੇ ਆ ਰਹੇ ਨੇ ਔਰ ਮੈਸੇਜਸ ਜਿਹੜੇ ਨੇ ਨਾ ਤੁਸੀਂ ਵੀ ਭੇਜ ਸਕਦੇ ਹੋ 9855-10-10-27 ਨੰਬਰ 'ਤੇ ਤੁਸੀਂ ਕਰਨਾ ਜੀ ਮੈਸੇਜ ਔਰ ਮੈਸੇਜ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਬਈ ਕੀ ਮੈਸੇਜ ਕਰਨਾ ਆ ਔਰ ਕਿਸ ਤਰ੍ਹਾਂ ਤੁਸੀਂ ਇਸ ਮੈਸੇਜ ਨੂੰ ਜਿਹੜਾ ਹੈ ਪ੍ਰੋਗਰਾਮ ਦੇ ਵਿੱਚ ਜਦੋਂ ਕਰੋਗੇ ਤੁਸੀਂ ਇਹਨਾਂ ਮੈਸੇਜਸ ਨੂੰ ਭੇਜੋਗੇ ਤਾਂ ਮੈਂ ਅਸੀਂ ਕਰ ਦੇਣਾ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਮੈਸੇਜਸ ਨੂੰ ਸ਼ਾਮਿਲ। ਫਿਲਹਾਲ ਆ ਗਿਆ ਜੀ ਇੱਕ ਗੀਤ ਤੁਹਾਡੇ ਲਈ, ਕਿਉਂਕਿ ਗੱਲਾਂ ਨਾਲ ਦੀ ਨਾਲ ਚੱਲਦੇ ਰਹਿਣੀਆਂ ਨੇ ਤਾਂ ਗੀਤ ਵੀ ਨਾਲ ਦੀ ਨਾਲ ਚੱਲਦੇ ਰਹਿਣੇ ਚਾਹੀਦੇ ਨੇ। ਸੋ ਪ੍ਰੋਗਰਾਮ ਨੂੰ ਅੱਗੇ ਵਧਾ ਰਹੀ ਹੈ ਇਸ ਗੀਤ ਦੇ ਰਾਹੀਂ।

0: ਸੱਚੀ ਇੱਦਾਂ ਹੁੰਦਾ ਹੈ, ਬੂਟੀਆਂ ਖੁਸ਼ ਨਹੀਂ ਹੁੰਦੀਆਂ, ਪਰ ਦੇਖੋ ਉਹਨਾਂ ਨੂੰ ਖੁਸ਼ ਕਰਨਾ ਤਾਂ ਤੁਹਾਡਾ ਹੀ ਕੰਮ ਹੁੰਦਾ ਨਾ। ਤੁਸੀਂ ਥੋੜ੍ਹੇ ਜਿਹੇ ਐਫਰਟਸ ਕਰੋ, ਤੁਸੀਂ ਥੋੜ੍ਹਾ ਜਿਹਾ ਵੱਖਰਾ ਤਰੀਕਾ ਅਪਣਾਓ, ਹੋ ਸਕਦਾ ਖੁਸ਼ ਹੋ ਵੀ ਜਾਣ ਤੁਹਾਡੇ ਕੋਲੋਂ। ਮੈਂ ਕਿਹਾ ਕਿੰਨਾ ਸਿੱਧੇ ਸਿੱਧੇ ਕਹਿ ਰਹੇ, ਕਦੀ ਖੁਸ਼ ਨਹੀਂ ਹੁੰਦੀਆਂ, ਕੋਈ ਮੌਕੇ ਲੱਭਦੀਆਂ ਨੇ, ਪਰ ਚਲੋ ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਤੁਸੀਂ ਕਹਿ ਪਾਵਾ, ਹੋ ਸਕਦਾ। ਪ੍ਰੋਗਰਾਮ ਚੱਲ ਰਿਹਾ ਜੀ ਦਿਲ ਆਪਣਾ ਪੰਜਾਬੀ, ਅਗਲਾ ਮੈਸੇਜ ਕਿਹੜਾ ਆਇਆ ਜੀ, ਆ ਜਾਓ ਪਹਿਲਾਂ ਸੁਣਦੇ ਹਾਂ।
1: ਮੈਡਮ ਅੰਜਲੀ ਜੀ ਅਤੇ ਸਾਰੇ ਹੀ ਸਰੋਤੇ ਜਿਹੜੇ ਇਸ ਟਾਈਮ ਦਿਲ ਆਪਣਾ ਪੰਜਾਬੀ ਨਾਲ FM ਰੈਂਬੋ ਦੇ ਜ਼ਰੀਏ ਜੁੜੇ ਹੋਏ ਨੇ, ਸਾਰਿਆਂ ਦਾ ਸਾਰਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ। ਸਾਰਿਆਂ ਦੇ ਵਿਚਾਰ ਬਹੁਤ ਵਧੀਆ ਹੁੰਦੇ ਨੇ ਅਤੇ ਸਲਾਹੁਣ ਯੋਗ ਹੁੰਦੇ ਨੇ, ਅਤੇ ਤੁਹਾਡਾ ਪ੍ਰੋਗਰਾਮ ਪੇਸ਼ ਕਰਨ ਦਾ ਅੰਦਾਜ਼ ਮੈਡਮ ਜੀ ਲਾਜਵਾਬ, ਤੁਹਾਡਾ ਵੀ ਦਿਲੋਂ ਧੰਨਵਾਦ। ਬਾਕੀ ਬੜੀ ਖੁਸ਼ੀ ਹੁੰਦੀ ਹੈ ਜਦੋਂ ਇੰਡੀਆ ਤੋਂ ਬਾਹਰ ਦੇ ਵੀ ਸਰੋਤੇ, ਜਿਵੇਂ ਕਿ ਅੱਜ ਭੈਣ ਕਨੇਡਾ ਤੋਂ ਇੱਕ ਦਵਿੰਦਰ ਕੌਰ ਜੀ ਨੇ ਆਪਣੀ ਕਵਿਤਾ ਰੱਖੀ ਹੈ, ਬਹੁਤ ਖੁਸ਼ੀ ਹੁੰਦੀ ਹੈ, ਬਹੁਤ ਵਧੀਆ ਕਵਿਤਾ ਸੀ, ਬਹੁਤ ਖੁਸ਼ੀ ਹੁੰਦੀ ਜਦੋਂ ਇੰਡੀਆ ਤੋਂ ਬਾਹਰ ਦੇ ਵੀ ਸਰੋਤੇ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣਦੇ ਨੇ, ਅਤੇ ਇਸ ਤੋਂ ਪਤਾ ਲੱਗਦਾ ਕਿ ਇਸ ਪ੍ਰੋਗਰਾਮ ਦੀ ਪਹਿਚਾਣ ਕਿੰਨੀ ਵੱਧ ਗਈ ਹੈ, ਕਿੰਨੀ ਹੋਰ ਜ਼ਿਆਦਾ ਵਧੇਗੀ, ਲੱਗਦਾ ਹੈ ਬਹੁਤ ਜ਼ਿਆਦਾ ਵਧੇਗੀ। ਅਤੇ ਸਾਰਿਆਂ ਦਾ ਧੰਨਵਾਦ। ਵੈਸੇ ਤੇ ਇੰਡੀਆ ਵਾਲੇ ਵੀ ਸਰੋਤੇ ਬਹੁਤ ਵਧੀਆ ਲਿਖਦੇ ਨੇ, ਜਿਵੇਂ ਭੈਣ ਨਰੁਲਾ ਜੀ, ਉਦੇ ਚੰਦਰ ਜੀ, ਪਰਮਜੀਤ ਬਾਘਾ ਪੁਰਾਣਾ ਤੇ ਸਤਨਾਮ ਸਿੰਘ ਜੀ ਤੇ ਹੋਰ ਵੀ ਕਈ ਸਰੋਤੇ ਨੇ। ਅੱਜ ਜਦੋਂ ਬਾਹਰੋਂ ਇੱਕ ਮੈਸੇਜ ਆਇਆ ਦਵਿੰਦਰ ਕੌਰ ਜੀ ਦਾ, ਬਹੁਤ ਜ਼ਿਆਦਾ ਖੁਸ਼ੀ ਹੋਈ ਸੀ। ਸਾਰਿਆਂ ਦਾ ਦਿਲੋਂ ਧੰਨਵਾਦ।

0: ਤੇ ਮੈਡਮ ਜੀ ਮੈਂ ਇੱਕ ਦੋ ਗੱਲਾਂ ਕਹਿਣ ਲੱਗਾ, ਪਸੰਦ ਆਉਣ ਤੇ ਧੰਨਵਾਦ। ਜ਼ਿੰਦਗੀ ਵਿੱਚੋਂ ਦੋ ਚੀਜ਼ਾਂ ਕਦੇ ਨਾ ਛੱਡੋ, ਉਮੀਦ ਤੇ ਮਿਹਨਤ। ਉਮੀਦ ਰਾਹ ਵਿਖਾਉਂਦੀ ਹੈ ਤੇ ਮਿਹਨਤ ਮੰਜ਼ਿਲ ਤੱਕ ਪਹੁੰਚਾਉਂਦੀ ਹੈ। ਸਾਰਿਆਂ ਨੂੰ ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ। ਮੈਂ ਪਿੰਡ ਤੇ ਡਾਕਖਾਨਾ ਨਿਮਣਾਬਾਦ ਨੇੜੇ ਸਫੀਦੋ ਮੰਡੀ ਜ਼ਿਲ੍ਹਾ ਜੀਂਦ ਹਰਿਆਣਾ ਤੋਂ ਜਸਬੀਰ ਸਿੰਘ ਅਰੋੜਾ ਵਿਦ ਅਰੋੜਾ ਫੈਮਿਲੀ, ਸਭ ਨੂੰ ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ ਜੀ। ਓਕੇ ਜੀ,
1: ਥੈਂਕ ਯੂ ਸੋ ਮਚ ਜੀ ਮੈਸੇਜ ਭੇਜਣ ਦੇ ਲਈ। ਵਾਕਈ ਹੀ ਸਾਡੇ ਲਿਸਨਰ ਦੋਸਤ ਜਿਹੜੇ ਨਾ ਸਾਨੂੰ ਤਾਂ ਵੱਖਰੀ ਪਛਾਣ ਦਵਾਉਂਦੇ ਹੀ ਨੇ, ਔਰ ਆਪਣੇ ਆਪ ਦੇ ਜਦੋਂ ਵੱਖਰੇ ਅੰਦਾਜ਼ ਦੇ ਨਾਲ ਇੱਥੇ ਸ਼ਾਮਿਲ ਹੁੰਦੇ ਨੇ ਪ੍ਰੋਗਰਾਮ ਦੇ ਵਿੱਚ, ਤਾਂ ਉਹ ਵੀ ਆਪਣਾ ਵੱਖਰਾ, ਮੈਂ ਕਿਹਾ ਫੈਨ ਫੋਲੋਇੰਗ ਜਿਹੜੀ ਹੈ ਨਾ ਉਹਨਾਂ ਦੀ ਬਣ ਜਾਂਦੀ ਹੈ, ਔਰ ਲਿਸਨਰ ਦੋਸਤ ਉਹਨਾਂ ਦੇ ਵੀ ਫੈਨ ਬਣ ਜਾਂਦੇ ਨੇ। ਔਰ ਅਗਲਾ ਮੈਸੇਜ ਜਿਹੜਾ ਹੈ, ਸਮੇਂ ਨੇ ਸਿਖਾਇਆ ਕੋਈ ਵੀ ਹਮੇਸ਼ਾ ਇੱਕੋ ਲਿਆ ਨਹੀਂ ਰਹਿੰਦਾ, ਜ਼ਿੰਦਗੀ ਨੇ ਸਿਖਾਇਆ ਕਿ ਆਪਣਿਆਂ ਦਾ ਚਿਹਰਾ ਵੀ ਵਕਤ ਦੇ ਨਾਲ ਬਦਲ ਜਾਂਦਾ ਹੈ। ਰਾਮ ਸਰੂਪ ਅਰੋੜਾ ਜੀ ਸਾਨੂੰ ਮੈਸੇਜ ਕਰ ਰਹੇ ਨੇ ਸੁਲਤਾਨਪੁਰ ਲੋਧੀ ਤੋਂ ਜੀ। ਉਹ ਇੱਦਾਂ ਕਿ ਕੱਲ ਮਰਨ ਵਾਲੇ ਹੋ, ਔਰ ਸਿੱਖੋ ਇੱਦਾਂ ਕਿ ਹਮੇਸ਼ਾ ਜੀਣ ਵਾਲੇ ਹੋ। ਗੁੱਡ ਮਾਰਨਿੰਗ ਜੀ ਜ਼ੋਰਾਵਰ, ਓਕੇ ਜੀ ਗੁੱਡ ਮਾਰਨਿੰਗ। ਮੈਨੂੰ ਲੱਗਦਾ ਤੁਸੀਂ ਕਿਸੇ ਹੋਰ ਨੂੰ ਮੈਸੇਜ ਕਰਨਾ ਸੀਗਾ, ਅੱਜ ਤੁਸੀਂ ਭੁੱਲ ਗਏ ਕਿ ਅੱਜ ਕੌਣ ਆਇਆ ਹੋਇਆ ਪ੍ਰੋਗਰਾਮ ਦੇ ਵਿੱਚ। ਗੁਰਦੀਪ ਪਰਮਾਰ ਪਿੰਡ ਖਾਰਾ ਖੇੜਾ ਰਾਜਸਥਾਨ ਤੋਂ ਮੈਸੇਜ ਕਰ ਰਹੇ ਨੇ ਜੀ। ਅਗਲਾ ਮੈਸੇਜ ਆ ਜਾਓ, ਸੁਣਦੇ ਹਾਂ ਪਹਿਲਾਂ ਕਿਨਾਂ ਦਾ ਆਇਆ ਹੈ।
2: ਆਵਾਜ਼ ਦੀ ਦੁਨੀਆ ਦੇ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਮੈਂ
2: ਸਤਨਾਮ ਸਿੰਘ ਰੱਖੜਾ ਬਾਗਾ ਪੁਰਾਣਾ ਤੋਂ, ਪਿਆਰੀ ਬੇਟੀ ਅੰਜਲੀ ਤੁਹਾਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ
1: ਜੀ।
2: ਹੋਰ ਬੇਟੀ ਠੀਕ ਠਾਕ ਹੋ? ਸਭ ਤੋਂ ਪਹਿਲਾਂ ਤਾਂ ਤੁਹਾਨੂੰ ਆਕਾਸ਼ਵਾਣੀ ਦੇ 90ਵੇਂ ਸਾਲਗਿਰਾ ਦੀਆਂ ਬਹੁਤ ਬਹੁਤ ਮੁਬਾਰਕਾਂ ਬੇਟੀ।
1: ਐਤਕੀ
2: ਪਹਿਲੀ ਵਾਰ ਦੇਖਿਆ ਵੀ ਆਕਾਸ਼ ਦੀਆਂ ਪਰੀਆਂ ਧਰਤੀ ਤੇ ਆਈਆਂ ਫਿਰਦੀਆਂ ਸੀ ਬੇਟੀ। ਬਹੁਤ ਵਧੀਆ ਲੱਗਿਆ ਜਦੋਂ ਤੁਸੀਂ ਇਹ ਖੁਸ਼ੀ ਦਾ ਮਾਰਚ ਕੱਢਿਆ ਸਾਰੇ ਜਲੰਧਰ ਸ਼ਹਿਰ ਦੇ ਵਿੱਚ, ਜਿਨ੍ਹਾਂ ਨੂੰ ਅਸੀਂ ਅਕਸਰ ਹੀ ਆਕਾਸ਼ਵਾਣੀ ਤੇ ਸੁਣਦੇ ਹੁੰਦੇ ਸੀ, ਉਹਨਾਂ ਨੂੰ ਦੇਖਣ ਦਾ ਮੌਕਾ ਵੀ ਮਿਲਿਆ। ਬਹੁਤ ਬਹੁਤ ਧੰਨਵਾਦ ਆਕਾਸ਼ਵਾਣੀ ਐਫ ਐਮ ਰੇਨੋ, ਜਿੰਦਾਬਾਦ। ਦਿਲ ਆਪਣਾ ਪੰਜਾਬੀ, ਮੈਂ ਸਤਨਾਮ ਸਿੰਘ ਰੱਖੜਾ ਬਾਗਾ ਪੁਰਾਣਾ ਤੋਂ ਜੀ, ਸਤਿ ਸ੍ਰੀ ਅਕਾਲ ਦੋਸਤੋ।
1: ਥੈਂਕ ਯੂ ਸੋ ਮਚ ਜੀ ਸਤਨਾਮ ਜੀ, ਤੁਸੀਂ ਮੈਸੇਜ ਕੀਤਾ ਔਰ ਇਸ ਤਰੀਫਾਂ ਹੋਈਆਂ, ਮੈਂ ਕਿਹਾ ਅੱਜ ਇਸ ਦੀਆਂ ਸੱਚੀ ਦਿਨ ਬਣ ਜਾਂਦਾ ਨਾ। ਹਾਂ ਥੈਂਕ ਯੂ ਸੋ ਮਚ ਜੀ, ਔਰ 90 ਸਾਲ ਦੀ ਮੁਬਾਰਕਬਾਦ ਸਾਡੇ ਲਿਸਨਰ ਦੋਸਤਾਂ ਨੂੰ ਵੀ ਜਿਹੜੇ ਕਿ ਇੰਨੇ ਸਾਲਾਂ ਤੋਂ ਸਾਡਾ ਸਾਥ ਦੇ ਰਹੇ ਨੇ। ਅਗਲਾ ਮੈਸੇਜ ਆ ਜਾਓ, ਸੁਣਦੇ ਹਾਂ।
3: ਭੁੱਲ ਕੇ ਕਿਸੇ ਨੂੰ ਮੰਦਾ ਨਾ ਬੋਲ ਬੋਲੀ, ਭੁੱਲ ਕੇ ਕਿਸੇ ਨੂੰ ਮੰਦਾ ਨਾ ਬੋਲ ਬੋਲੀ, ਸਾਰੇ ਆਪਣੇ ਨੇ ਉਹਦਾ ਗੈਰ ਕੋਈ ਨਹੀਂ। ਗੈਰ ਕਿਸੇ ਨੂੰ ਕਦੇ ਜੇ ਕਹਿ ਬੈਠੇ ਫਿਰ ਸਮਝ ਲਿਆ ਤੇਰੀ ਵੀ ਖੈਰ ਕੋਈ ਨਹੀਂ। ਉਹ ਤੇ ਅਰਸ਼ ਤੇ ਫਰਸ਼ ਦਾ ਹੈ ਵਾਰਸ, ਕਿਹੜੀ ਜਗ੍ਹਾ ਤੇ ਕਰਦਾ ਉਹ ਸੈਰ ਕੋਈ ਨਹੀਂ। ਮਾਲਕ ਭਰੇ ਝੋਲੀ ਸਾਰੇ ਬੰਦਿਆਂ ਦੀ, ਦਾਮਨ ਉਸ ਦਾ ਕਿਸੇ ਨਾਲ ਵੈਰ ਕੋਈ ਨਹੀਂ। ਧੜਕਦੇ ਦਿਲਾਂ ਨੂੰ ਤੇ ਸੁਣਦੇ ਕੰਨਾਂ ਨੂੰ, ਵਿਕਟੋਰੀਆ ਗਾਰਡਨ ਜਲੰਧਰ ਤੋਂ ਨਿਵਾਣਾ ਜਾਂ ਸਰੋਤਾ ਉਹਦੇ ਚੰਦਰ, ਸਾਰਿਆਂ ਦੀ ਤੰਦਰੁਸਤੀ ਦੀ ਤੇ ਸਲਾਮਤੀ ਦੀ ਦੁਆ ਮੰਗਦਾ ਏ। ਅੱਜ ਰੇਡੀਓ ਰੇਨਬੋ ਦੀ ਕਮਾਨ ਅੰਜਲੀ ਧੀ ਰਾਣੀ ਨੇ ਸੰਭਾਲੀ ਹੋਈ ਏ। ਰੇਡੀਓ ਰੇਨਬੋ ਦੇ ਯੋਧਾ ਇਹ ਆਰਜੇ ਸਵੇਰੇ ਸਵੇਰੇ ਕਿੰਨੀ ਮਿਹਨਤ ਕਰਕੇ ਤੇ ਸਾਰੇ ਪ੍ਰੋਗਰਾਮ ਨੂੰ ਤਿਆਰ ਕਰਕੇ ਮਾਈਕ ਅੱਗੇ ਬੈਠਦੇ ਨੇ ਤੇ ਕਿੰਨਾ ਗਿਆਨ ਵੰਡਦੇ ਨੇ, ਮਨੋਰੰਜਨ ਕਰਦੇ ਹੋਏ ਬੜੀਆਂ ਕੀਮਤੀ ਜਾਣਕਾਰੀਆਂ ਵੀ ਦਿੰਦੇ ਨੇ। ਪਰਿਵਰਤਨ ਸੰਸਾਰ ਦਾ ਨਿਯਮ ਏ, ਪਰ ਇਹੋ ਜਿਹਾ ਪਰਿਵਰਤਨ ਆਏਗਾ ਸੋਚਿਆ ਨਹੀਂ ਸੀ। ਇਸ ਪਰਿਵਰਤਨ ਤੇ ਕੋਈ ਕਹਿ ਰਿਹਾ ਹਾਂ, ਸੁਣਨਾ ਵੀ ਤੇ ਵਿਚਾਰ ਵੀ ਕਰਨਾ। ਕਿੱਧਰ ਤੁਰ ਗਿਆ ਦੌਰ ਪੁਰਾਣਾ ਪੈ ਗਿਆ ਕਿਹੜੀ ਰਾਹ, ਕਿੱਧਰ ਤੁਰ ਗਿਆ ਦੌਰ ਪੁਰਾਣਾ ਪੈ ਗਿਆ ਕਿਹੜੀ ਰਾਹ, ਉਹ ਸਾਰਾ ਟੱਬਰ ਪੀ ਲੈਂਦੇ ਸਾ ਪਾਈਆ ਦੁੱਧ ਦੀ ਚਾਹ। ਇੱਕ ਉਦੋਂ ਮਸ਼ੀਨੀ ਦੌਰ ਨਹੀਂ ਸੀ, ਸ਼ਹਿਰਾਂ ਦੇ ਵਿੱਚ ਸ਼ੋਰ ਨਹੀਂ ਸੀ, ਇੰਨੇ ਡਾਕੂ ਚੋਰ ਨਹੀਂ ਸੀ, ਸੀ ਅੱਖਾਂ ਦੇ ਵਿੱਚ ਹਯਾ। ਕਿੱਧਰ ਤੁਰ ਗਿਆ ਦੌਰ ਪੁਰਾਣਾ ਪੈ ਗਿਆ ਕਿਹੜੀ ਰਾਹ, ਜਦੋਂ ਕਿਤੇ ਪ੍ਰਾਹੁਣਾ ਆਉਣਾ, ਪੂੜੀਆਂ ਸਬਜ਼ੀ ਕੜਾਹ ਬਣਾਉਣਾ, ਸਭ ਦੇ ਹਿੱਸੇ ਥੋੜਾ ਬਹੁਤਾ ਆਉਣਾ, ਜਾ ਪ੍ਰਾਹੁਣੇ ਮਾਂ ਨੂੰ ਦੱਸਣਾ ਓਏ ਮਾਸੀ ਕੀਤਾ ਵਾਹ ਵਾਹ ਚਾਹ। ਕਿੱਧਰ ਤੁਰ ਗਿਆ ਦੌਰ ਪੁਰਾਣਾ ਪੈ ਗਿਆ ਕਿਹੜੀ ਰਾਹ, ਉਦੋਂ ਕਜਨ ਸਿਆਪਾ ਨਹੀਂ ਸੀ, ਆਂਟੀ ਅੰਕਲ ਪਾਪਾ ਨਹੀਂ ਸੀ, ਇੰਨੇ ਚਿੱਟੇ ਖੂਨ ਨਹੀਂ ਸੀ, ਕੁੜੀਆਂ ਦੇ ਕੋਲ ਫੋਨ ਨਹੀਂ ਸੀ, ਇੱਜ਼ਤ ਵਾਲੇ ਯਾਰ ਸੀ ਹੁੰਦੇ, ਯਾਰਾਂ ਦੇ ਸੋਹਣੇ ਹੁੰਦੇ, ਘੁੰਡ ਸੀ ਮੁਟਿਆਰਾਂ ਦੇ, ਛੋਟੇ ਵੀਰ ਸੀ ਵੀਰੇ ਹੁੰਦੇ,

0: ਵੱਡੇ ਹੋਣੇ ਭਾ ਕਿੱਧਰ ਤੁਰ ਗਿਆ ਦੌਰ ਪੁਰਾਣਾ ਪੈ ਗਿਆ ਕਿਹੜੀ ਰਾਹ ਉਦੋਂ ਦੁਨੀਆ ਮਰ ਨਹੀਂ ਗਈ ਸੀ ਜਦੋਂ ਸ਼ਰਾਬ ਦੀ ਬੋਤਲ ਨਹੀਂ ਸੀ ਬਾਕੀ ਸਭ ਖੁਰਾਕਾਂ ਸਹੀ ਸੀ ਖਾ ਕੇ ਦੁਨੀਆ ਵਾਹੁੰਦੀ ਕਈ ਸੀ ਬਹਿੰਦੇ ਸੀ ਸਭ ਰਲ ਕੇ ਭੈਣ ਭਰਾ ਕਿੱਧਰ ਤੁਰ ਗਿਆ ਦੌਰ ਪੁਰਾਣਾ ਪੈ ਗਿਆ ਕਿਹੜੀ ਰਾਹ ਸਾਰਾ ਟੱਬਰ ਪੀ ਲੈਂਦੇ ਸਾਂ ਪਾਈਆ ਦੁੱਧ ਦੀ ਚਾਹ ਓਏ ਰੱਬ ਰਾਖਾ ਰੱਬ ਰਾਖਾ ਰੱਬ ਰਾਖਾ।
1: ਥੈਂਕ ਯੂ ਸੋ ਮਚ ਜੀ ਤੁਸੀਂ ਮੈਸੇਜ ਭੇਜਿਆ ਔਰ ਵਾਕਈ ਹੀ ਤੁਹਾਡੇ ਮੈਸੇਜ ਦੇ ਰਾਹੀਂ ਬਹੁਤ ਸਾਰੇ ਕਹਿੰਦੇ ਨਾ ਵੱਖਰੇ ਵੱਖਰੇ ਭਾਵਾਂ ਦੇ ਵਿਚਾਰ ਜਿਹੜੇ ਨੇ ਨਾ ਸਾਡੇ ਤੱਕ ਪਹੁੰਚ ਰਹੇ ਨੇ ਔਰ ਦੌਰ ਬਦਲਿਆ ਜ਼ਮਾਨਾ ਬਦਲਿਆ ਬਹੁਤ ਕੁਛ ਚੇਂਜ ਹੋਇਆ ਪਰ ਜਿਵੇਂ ਕਿ ਤੁਸੀਂ ਸਟਾਰਟਿੰਗ ਦੇ ਵਿੱਚ ਹੀ ਨਹੀਂ ਕਿਹਾ ਬਦਲਾਵ ਜਿਹੜਾ ਕੁਦਰਤ ਦਾ ਨਿਯਮ ਹੁੰਦਾ ਔਰ ਇਸ ਬਦਲਦੇ ਹੋਏ ਕੁਦਰਤ ਦੇ ਨਾਲ ਬਦਲਦੇ ਹੋਏ ਸਮਾਜ ਦੇ ਨਾਲ ਸਭ ਨੂੰ ਬਦਲਣਾ ਪੈਂਦਾ ਔਰ ਵਾਕਈ ਹੀ ਬਦਲ ਰਹੇ ਹਾਂ। ਤੁਸੀਂ ਮੈਸੇਜ ਭੇਜਿਆ ਸਾਨੂੰ ਚੰਗਾ ਲੱਗਿਆ ਅਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਲਿਆ। ਅਗਲਾ ਮੈਸੇਜ ਕਿੰਨਾ ਦਾ ਆਇਆ ਜੀ ਆ ਜਾਓ ਪਹਿਲਾਂ ਸੁਣਦੇ ਹਾਂ। ਟਾਈਮ ਥੋੜ੍ਹਾ ਰਹਿ ਗਿਆ ਔਰ ਆਪਣੇ ਅਤੇ ਬੇਗਾਨਿਆਂ 'ਚ ਕੋਈ ਖਾਸਾ ਫਰਕ ਨਹੀਂ ਨਜ਼ਰ ਆਇਆ ਮੈਨੂੰ। ਗਹਿਰਾਂ ਨੇ ਦੱਸਿਆ ਕਿ ਅਸੀਂ ਤੇਰੇ ਕੌਣ ਹੁੰਦੇ ਹਾਂ ਅਤੇ ਆਪਣਿਆਂ ਨੇ ਸਾਬਿਤ ਕੀਤਾ ਕਿ ਅਸੀਂ ਤੇਰੇ ਆਪਣੇ ਹੋ ਕੇ ਵੀ ਤੇਰੇ ਨਹੀਂ ਹਾਂ। ਓਕੇ ਜੀ ਅਮਰਜੀਤ ਜੱਸਲ ਪ੍ਰੇਮ ਮਾਰਕੀਟ ਬਠਿੰਡਾ ਤੋਂ ਸਾਨੂੰ ਮੈਸੇਜ ਕੀਤਾ ਜੀ ਔਰ ਅਗਲਾ ਮੈਸੇਜ ਅੱਜ ਸੁਣਦੇ ਹਾਂ।
2: ਦਿਲ ਆਪਣਾ ਪੰਜਾਬੀ ਅੰਜਲੀ ਮੈਡਮ ਜੀ ਵੈਰੀ ਗੁੱਡ ਮਾਰਨਿੰਗ। ਕੀ ਹਾਲ ਚਾਲ ਸਾਰੇ ਦੋਸਤ ਸਤਿ ਸ਼੍ਰੀ ਅਕਾਲ ਨਮਸਕਾਰ ਮੈਡਮ ਜੀ। ਇੰਟਰਨੈਸ਼ਨਲ ਪੌਦਾ ਸਿਹਤ ਦਿਵਸ ਹੈ ਮੈਡਮ ਜੀ, ਉਹਦੇ ਬਾਰੇ ਬੜੀ ਵਧੀਆ ਜਾਣਕਾਰੀ ਦਿੱਤੀ। ਰੰਗਾਂ ਬਾਰੇ ਵੀ ਦੱਸਿਆ ਕਿ ਸਾਡੇ ਨੇਚਰਸ ਦਾ ਕਲਰ ਜਿਹੜਾ ਹੈ ਉਹ ਹਰਾ ਹੈ ਤੇ ਇਹ ਸਾਰੀ ਜਾਣਕਾਰੀ ਸੇਵੀਆਂ ਬਾਰੇ ਦੱਸਦੇ ਹੋਏ ਨਮਕੀਨ ਸੇਵੀਆਂ ਵੈਜੀਟੇਬਲ ਪਾ ਕੇ ਬੱਚਿਆਂ ਦੇ ਟਿਫਨ ਵਾਸਤੇ ਸਾਰੀਆਂ ਗੱਲਾਂ ਕਰਦੇ ਹੋਏ ਮੈਡਮ ਜੀ ਅੱਜ ਫਿਰ ਅਸੀਂ ਇਸ ਗੱਲ ਤੇ ਪਹੁੰਚੇ ਹਾਂ ਕਿ ਅੱਜ ਸਾਡੀਆਂ ਨਰਸਾਂ ਦਾ ਵੀ ਦਿਨ ਹੈ ਜਿਹੜੀਆਂ ਸਾਡੀਆਂ ਡਾਕਟਰ ਦੀ ਦਵਾਈ ਲਿਖਣ ਤੋਂ ਬਾਅਦ ਸਾਡੀਆਂ ਬਹੁਤ ਸੋਹਣੀਆਂ ਸੇਵਾ ਕਰਦੀਆਂ ਹਨ ਤੇ ਸਾਨੂੰ ਚੰਗੀ ਗਾਈਡਲਾਈਨਸ ਦਿੰਦੀਆਂ ਹਨ ਤੇ ਸਾਡੇ ਹਰ ਦੁੱਖ ਸੁੱਖ ਵਿੱਚ ਸਾਡੀਆਂ ਡਾਕਟਰ ਨਾਲ ਗੱਲ ਕਰਵਾਉਣ ਵਿੱਚ ਸਾਡੀਆਂ ਸਹਾਇਤਾ ਕਰਦੀਆਂ ਨੇ ਸਾਡੀਆਂ ਸਿਸਟਰਸ ਸਾਡੀਆਂ ਨਰਸਾਂ ਮੈਡਮ ਜੀ। ਮੈਡਮ ਜੀ ਇਹ ਸਾਰੀਆਂ ਗੱਲਾਂ ਸੁਣਦੇ ਹੋਏ ਮੈਂ ਤੁਹਾਡੇ ਨਾਲ ਇੱਕ ਵਿਚਾਰ ਸਾਂਝਾ ਕਰਨਾ ਚਾਹੁੰਦੀ ਹਾਂ ਕਿ ਸਾਨੂੰ ਆਪਣੀ ਸਿਹਤ ਦਾ ਪੂਰੀ ਤਰ੍ਹਾਂ ਧਿਆਨ ਰੱਖਣਾ ਚਾਹੀਦਾ ਹੈ, ਥੋੜ੍ਹਾ ਜਿਹਾ ਵਰਕਆਊਟ ਕਰਨਾ ਚਾਹੀਦਾ ਹੈ ਅਤੇ ਨਾਲ ਕੋਈ ਯੋਗਾ ਕੋਈ ਆਪਣੀ ਸਿਹਤ ਨੂੰ ਚੰਗੇ ਤਰੀਕੇ ਨਾਲ ਭੈਣਾਂ ਨੂੰ ਜੀਣਾ ਚਾਹੀਦਾ ਹੈ। ਆਪਣੇ ਵਾਸਤੇ ਇੱਕ ਘੰਟਾ ਜ਼ਰੂਰ ਕੱਢੋ, ਕੱਢਣ ਤੋਂ ਬਾਅਦ ਤੇ ਫਿਰ ਸਾਰੇ ਪਰਿਵਾਰ ਦੀ ਆਪਾਂ ਸੰਭਾਲ ਕਰ ਸਕਦੇ ਹਾਂ ਮੈਡਮ ਜੀ। ਤੇ ਵੀਰ ਬੜੇ ਸੋਹਣੇ ਵਿਚਾਰ ਪ੍ਰਗਟ ਕਰਦੇ ਹਨ ਮੈਡਮ ਜੀ। ਹੁਣ ਸਾਡੀ ਵਧੋ ਵਧੀ ਬਹੁਤ ਵਧੀ ਜਾ ਰਹੀ ਹੈ ਸਾਡੀ ਦਿਲ ਆਪਣੇ ਪੰਜਾਬੀ ਦੀ ਰੇਲ ਤੇ ਇਸ ਰੇਲ ਦੇ ਡੱਬੇ ਹੁਣ ਸਾਨੂੰ ਹੋਰ ਵੀ ਜੋੜਨੇ ਪੈਣਗੇ ਮੈਨੂੰ ਲੱਗਦਾ ਹੈ ਮੈਡਮ ਜੀ। ਤੇ ਮੈਂ ਤੁਹਾਡੀ ਆਪਣੀ ਕਿਰਨ ਨਰੂਲਾ ਗ੍ਰੀਨ ਪਾਰਕ ਕਪੂਰਥਲਾ ਤੋਂ।
1: ਥੈਂਕ ਯੂ ਸੋ ਮਚ ਜੀ ਕਿਰਨ ਜੀ ਔਰ ਮੈਸੇਜ ਤੁਸੀਂ ਭੇਜਿਆ। ਰੂਟੀਨ ਹੈ ਬਈ ਤੁਹਾਡੀ ਵੀ ਰੂਟੀਨ ਬਣ ਚੁੱਕੀ ਆ ਔਰ ਰੋਟੀ ਬਣਾਉਂਦੇ ਬਣਾਉਂਦੇ ਸਾਡਾ ਪ੍ਰੋਗਰਾਮ ਸੁਣਨਾ ਔਰ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਾ। ਥੈਂਕ ਯੂ ਸੋ ਮਚ ਜੀ ਮੈਸੇਜ ਭੇਜਿਆ ਤੁਸੀਂ। ਓਕੇ ਜੀ ਅਗਲਾ ਮੈਸੇਜ ਆ ਜਾਓ ਸੁਣਦੇ ਹਾਂ।
3: ਸਤਿ ਸ੍ਰੀ ਅਕਾਲ ਜੀ, ਮੇਰੇ ਵੱਲੋਂ ਮੈਂ ਬੱਬੂ ਢਿੱਲੋਂ ਜੀਰੇ ਤੋਂ ਹੀ ਪਹਿਲੀ ਵਾਰ ਮੈਸੇਜ ਕਰਦਾ ਪ੍ਰੋਗਰਾਮ ਦੇ ਵਿੱਚ। ਮੈਂ ਗੱਡੀ ਚਲਾਉਣਾ ਡਰਾਈਵਰੀ ਕਰਦਾ ਪਰ ਮੈਂ ਸਾਰੀ ਦਿਹਾੜੀ ਐਫ ਐਮ ਰੈਂਬੋ ਜਲੰਧਰ ਸੁਣਦਾ ਰਹਿੰਦਾ। ਬਹੁਤ ਚੰਗਾ ਲੱਗਦਾ ਤੁਹਾਡਾ ਪ੍ਰੋਗਰਾਮ ਮੈਡਮ। ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ।
1: ਥੈਂਕ ਯੂ ਸੋ ਮਚ ਜੀ ਤੁਸੀਂ ਪ੍ਰੋਗਰਾਮ ਦੇ ਵਿੱਚ ਮੈਸੇਜ ਭੇਜਿਆ ਔਰ ਪਹਿਲੀ ਵਾਰੀ ਭੇਜਿਆ ਤਾਂ ਓਬਵੀਅਸਲੀ ਅੱਜ ਮੈਂ ਕਿਹਾ ਸ਼ੁਰੂਆਤ ਹੋ ਗਈ ਹੈ ਤਾਂ ਚਲੋ ਠੀਕ ਹੈ ਜੀ। ਇਸ ਸ਼ੁਰੂਆਤ ਨੂੰ ਬਹੁਤ ਚੰਗੀ ਸਫ਼ਰ ਦੀ ਸ਼ੁਰੂਆਤ ਤੁਸੀਂ ਹਮੇਸ਼ਾ ਮੈਸੇਜ ਭੇਜੋ ਸਾਡੇ ਪ੍ਰੋਗਰਾਮ ਦੇ ਵਿੱਚ। ਅਗਲਾ ਮੈਸੇਜ ਕਿਹੜਾ ਆਇਆ ਜੀ ਅੱਜ ਸੁਣਦੇ ਹਾਂ।
4: ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ, ਸੁਖਦੇਵ ਸਿੰਘ ਲਖਨਪਾਲ ਬਸਤੀ ਸ਼ੇਖ ਚਾਨਕ ਨਗਰ ਜਲੰਧਰ ਵੱਲੋਂ। ਮੈਡਮ ਜੀ ਬਹੁਤ ਹੀ ਵਧੀਆ ਤੁਸੀਂ ਪ੍ਰੋਗਰਾਮ ਕਰ ਰਹੇ ਹੋ ਅਤੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਕੁਝ ਲਾਈਨਾਂ ਲੈ ਕੇ ਹਾਜ਼ਰ ਹਾਂ ਮੈਡਮ ਜੀ। ਦੁਖੀ ਰਹਿਣ ਦੇ 10 ਕਾਰਨ, ਦੇਰ ਨਾਲ ਸੌਣਾ ਅਤੇ ਦੇਰ ਨਾਲ ਉੱਠਣਾ, ਕਿਸੇ ਹੋਰ ਲਈ ਕੁਝ ਨਾ ਕਰਨਾ, ਸਿਰਫ ਖੁਦ ਨੂੰ ਹੀ ਸਿਆਣਾ ਸਮਝਣਾ, ਕਿਸੇ 'ਤੇ ਵੀ ਭਰੋਸਾ ਨਾ ਕਰਨਾ, ਲੋੜ ਤੋਂ ਜ਼ਿਆਦਾ ਝੂਠ ਬੋਲਣਾ, ਕੰਮ ਨੂੰ ਸਮੇਂ ਸਿਰ ਨਾ ਕਰਨਾ, ਸਿਰਫ ਪੈਸੇ ਬਾਰੇ ਹੀ ਸੋਚਣਾ, ਬੀਤੇ ਸਮੇਂ ਨੂੰ ਵਾਰ ਵਾਰ

0: ਯਾਦ ਕਰਨਾ, ਝੂਠਾ ਮਾਣ ਅਤੇ ਹੰਕਾਰ ਕਰਨਾ, ਪਰਮਾਤਮਾ ਨੂੰ ਭੁੱਲ ਜਾਣਾ। ਅੱਜ ਦੀ ਕੀਤੀ ਹੋਈ ਮਿਹਨਤ ਹੀ ਕੱਲ੍ਹ ਦੀ ਸਭ ਤੋਂ ਵੱਡੀ ਤਾਕਤ ਬਣੇਗੀ। ਜੇ ਤੁਸੀਂ ਅੱਜ ਦਿਨ ਰਾਤ ਮਿਹਨਤ ਕਰਦੇ ਹੋ, ਸਟਰਗਲ ਕਰਦੇ ਹੋ ਤੇ ਕਈ ਵਾਰ ਤੁਹਾਡੀ ਨੀਂਦ ਵੀ ਪੂਰੀ ਨਹੀਂ ਹੁੰਦੀ, ਤਾਂ ਯਕੀਨ ਰੱਖੋ ਇਹ ਔਖਾ ਸਮਾਂ ਹਮੇਸ਼ਾ ਨਹੀਂ ਰਹੇਗਾ। ਅੱਜ ਜਿੰਨਾ ਤੁਸੀਂ ਆਪਣੇ ਆਪ ਨੂੰ ਔਖਾ ਕਰ ਰਹੇ ਹੋ, ਆਉਣ ਵਾਲਾ ਕੱਲ ਤੁਹਾਡਾ ਉਹਨਾਂ ਹੀ ਸੌਖਾ ਬਣੇਗਾ। ਪਰ ਜੇ ਤੁਸੀਂ ਅੱਜ ਆਰਾਮ ਨੂੰ ਚੁਣ ਲੈਂਦੇ ਹੋ, ਤਾਂ ਹੋ ਸਕਦਾ ਹੈ ਕੱਲ ਦੀ ਜ਼ਿੰਦਗੀ ਵੀ ਔਖੀ ਹੋ ਜਾਵੇ।
1: ਥੈਂਕ ਯੂ ਸੋ ਮਚ ਜੀ, ਤੁਸੀਂ ਪ੍ਰੋਗਰਾਮ ਦੇ ਵਿੱਚ ਮੈਸੇਜ ਭੇਜਿਆ ਔਰ ਅਸੀਂ ਕਰ ਦਿੱਤਾ ਜੀ ਤੁਹਾਡੇ ਪ੍ਰੋਗਰਾਮ ਦੇ ਵਿੱਚ ਮੈਸੇਜ ਸ਼ਾਮਿਲ। ਅਗਲਾ ਮੈਸੇਜ ਕਿੰਨਾ ਦਾ ਆਇਆ, ਅੱਜ ਸੁਣਦੇ ਹਾਂ।
2: ਗੁੱਡ ਮਾਰਨਿੰਗ ਐਵਰੀਵਨ, ਭੁਪਿੰਦਰ ਸਿੰਘ ਪਿੰਡ ਚੀਚਾ ਡਿਸਟ੍ਰਿਕਟ ਅੰਮ੍ਰਿਤਸਰ ਤੋਂ ਬੋਲਦਾ ਜੀ।
1: ਜੀ
2: ਮੈਡਮ ਅੰਜਲੀ ਜੀ, ਸਾਰੇ ਸਰੋਤੇ ਜਿਹੜੇ ਆ ਉਹ ਆਪਣੇ ਵਿਚਾਰ ਪੇਸ਼ ਕਰਕੇ ਪ੍ਰੋਗਰਾਮ ਨੂੰ ਬਹੁਤ ਸੋਹਣਾ ਬਣਾਉਂਦੇ ਆ ਔਰ ਚੰਗੇ ਜਿਹੜੇ ਸੁਜੈਸ਼ਨ ਵੀ ਦਿੰਦੇ ਆ ਔਰ ਆਪਣੇ ਜ਼ਿੰਦਗੀ ਨੂੰ ਕਿਸ ਤਰ੍ਹਾਂ ਹੀ ਵਧੀਆ ਤਰੀਕੇ ਦੇ ਨਾਲ ਜਿਹੜਾ ਬਸਰ ਕਰਨਾ ਉਹਦੇ ਸੰਬੰਧੀ ਜਿਹੜੇ ਆ ਉਹ ਆਪਣੇ ਮਸ਼ਵਰੇ ਦਿੰਦੇ ਆ ਔਰ ਸਾਰੇ ਹੀ ਜਿਹੜੇ ਆ ਉਹ ਆਪਣੇ ਸਤਿਕਾਰ ਦੇ ਪਾਤਰ ਆ। ਅਤੇ ਮੈਡਮ ਅੱਜ ਨਾ ਮੈਂ ਤੁਹਾਨੂੰ ਨਾ ਕਹਿੰਦਾ ਛੋਟਾ ਜਿਹਾ ਗੀਤ ਸੁਣਾਉਣਾ ਵਾ ਜੋ ਮੇਰੇ ਬੜੇ ਦਿਲ ਦੇ ਕਰੀਬ ਆ। ਅਸੀਂ ਮਾੜੇ ਗਰੀਬ ਤੇਰੇ ਉੱਚੇ ਨੇ ਚਬਾਰੇ, ਤੂੰ ਏ ਮਹਿਲਾਂ ਦੀ ਰਾਣੀ ਅਸੀਂ ਤੇਰੇ ਵੰਨ ਜਾਰੀ, ਤੇਰੇ ਮਿੱਠਿਆਂ ਬੋਲਾਂ ਦੇ ਨਾਲ ਡੰਗੇ ਪਏ ਆ, ਨੀ ਅਸੀਂ ਇਸ਼ਕ ਤੇਰੇ ਦੇ ਵਿੱਚ ਰੰਗੇ ਗਏ ਆ, ਨੀ ਅਸੀਂ ਇਸ਼ਕ ਤੇਰੇ ਦੇ ਵਿੱਚ ਰੰਗੇ ਗਏ ਆ। ਤੈਨੂੰ ਕਰਦੇ ਪਿਆਰ ਅਸੀਂ ਬੜਾ ਬੇਸ਼ੁਮਾਰ ਨੀ, ਪਰ ਤੈਨੂੰ ਆਵੇ ਸਾਡੇ ਤੇ ਨਾ ਕੋਈ ਇਤਬਾਰ ਨੀ, ਅਸੀਂ ਕਰ ਕਰ ਮਿਹਨਤਾਂ ਹੁਣ ਹੰਬੇ ਪਏ ਆ, ਨੀ ਅਸੀਂ ਇਸ਼ਕ ਤੇਰੇ ਦੇ ਵਿੱਚ ਰੰਗੇ ਗਏ ਆ, ਨੀ ਅਸੀਂ ਇਸ਼ਕ ਤੇਰੇ ਦੇ ਵਿੱਚ ਰੰਗੇ ਪਏ ਆ। ਓਕੇ ਥੈਂਕ ਯੂ ਮੈਡਮ ਜੀ, ਮਿਹਰਬਾਨੀ, ਜ਼ਰੂਰ ਪਲੇ ਕਰਿਓ।
1: ਥੈਂਕ ਯੂ ਸੋ ਮੱਚ ਜੀ। ਮੈਂ ਕਿਹਾ ਜੀ ਤੁਸੀਂ ਜਿਨ੍ਹਾਂ ਦੇ ਇਸ਼ਕ 'ਚ ਰੰਗੇ ਹੋਏ ਹੋ ਬਸ ਉੱਦਾਂ ਹੀ ਰੰਗੇ ਰਹੋ ਔਰ ਇੱਦਾਂ ਹੀ ਸਾਡੇ ਪ੍ਰੋਗਰਾਮ ਦੇ ਨਾਲ ਵੀ ਜੁੜੇ ਰਹੋ, ਪ੍ਰੋਗਰਾਮ ਦੇ ਵਿੱਚ ਮੈਸੇਜ ਭੇਜਦੇ ਰਹੋ। ਔਰ ਸਾਰੇ ਪ੍ਰੋਗਰਾਮ ਦੇ ਵਿੱਚ ਅੱਜ ਮੈਂ ਮੈਸੇਜ ਸ਼ਾਮਿਲ ਕਰ ਦਿੱਤੇ ਨੇ ਔਰ ਇਸੇ ਦੇ ਨਾਲ ਹੀ ਕਦੋਂ 10 ਵੱਜਣ 'ਤੇ ਆ ਗਏ ਨੇ ਸਾਨੂੰ ਇਹ ਵੀ ਨਹੀਂ ਪਤਾ ਲੱਗਿਆ। ਉਸੋ ਕਿ ਅੱਜ ਦਾ ਪ੍ਰੋਗਰਾਮ ਤੁਸੀਂ ਇੰਜੋਏ ਕੀਤਾ ਹੋਏਗਾ ਔਰ ਇੱਦਾਂ ਹੀ ਆਪਣੀ ਸਿਹਤਾਂ ਦਾ ਖਿਆਲ ਰੱਖੋ ਬਾਈ, ਹੱਸਦੇ ਮੁਸਕਰਾਉਂਦੇ ਰਹੋ, ਦੂਸਰਿਆਂ ਨੂੰ ਵੀ ਖੁਸ਼ ਕਰਦੇ ਰਹੋ ਔਰ ਬਸ ਆਪਣੀ ਜ਼ਿੰਦਗੀ ਨੂੰ ਇਸੇ ਹੀ ਵਧੀਆ ਤਰੀਕੇ ਦੇ ਨਾਲ ਜਿਉਂਦੇ ਰਹੋ। ਇਸ ਦੇ ਨਾਲ ਹੀ ਅੱਜ ਦੇ ਇਸ ਪ੍ਰੋਗਰਾਮ ਨੂੰ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਜੋ ਕਿ ਤੁਸੀਂ ਇੰਜੋਏ ਕਰ ਰਹੇ ਸੀ 102.7 ਮੈਗਾਹਰਟਜ਼ ਦੇ ਉੱਤੇ FM ਰੇਨਬੋ ਚੈਨਲ ਦੇ ਉੱਤੇ, ਅੱਜ ਇੱਥੇ ਹੀ ਵਾਈਂਡ ਅਪ ਕਰਦੀ ਹੈ ਤੁਹਾਡੀ ਆਪਣੀ ਆਰਸ਼ੀ ਅੰਜਲੀ। ਤੁਹਾਡੇ ਕੋਲ ਰਹਿੰਦੀ ਹੈ ਇਜਾਜ਼ਤ, ਧੰਨਵਾਦ ਜੀ।

ਐਫਐਮ ਬੈਂਡ 102.7 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਐਫਐਮ ਰੇਨਬੋ ਤੇ ਹੁਣ ਪੇਸ਼ ਨੇ ਐਫਐਮ ਨਿਊਜ਼ ਹੈਡਲਾਈਨਸ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਏਸ਼ੀਆ ਸੰਕਟ ਦਰਮਿਆਨ ਵਿਦੇਸ਼ੀ ਮੁਦਰਾ ਬਚਾਉਣ ਲਈ ਲੋਕਾਂ ਨੂੰ ਈਂਧਨ ਅਤੇ ਵਿਦੇਸ਼ੀ ਉਤਪਾਦਾਂ ਦੀ ਵਰਤੋਂ ਘਟਾਉਣ ਦੀ ਅਪੀਲ ਕੀਤੀ। ਸੀਨੀਅਰ ਬੀਜੇਪੀ ਨੇਤਾ ਹਿਮੰਤ ਬਿਸਵਾ ਸ਼ਰਮਾ ਅੱਜ ਗੁਹਾਟੀ 'ਚ ਆਸਾਮ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ।

ਇਨਫੋਰਸਮੈਂਟ ਡਾਇਰੈਕਟੋਰੇਟ ਨੇ ਦੱਖਣੀ ਦਮਦਮ ਨਗਰ ਪਾਲਿਕਾ ਭਰਤੀ ਘੁਟਾਲੇ ਵਿਚ ਪੱਛਮੀ ਬੰਗਾਲ ਦੇ ਸਾਬਕਾ ਮੰਤਰੀ ਸੁਜੀਤ ਬਸੂ ਨੂੰ ਗ੍ਰਿਫ਼ਤਾਰ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਤੋਂ ਸੰਯੁਕਤ ਅਰਬ ਅਮੀਰਾਤ, ਨੀਦਰਲੈਂਡ, ਸਵੀਡਨ, ਨਾਰਵੇ ਅਤੇ ਇਟਲੀ ਦੇ 6 ਦਿਨਾਂ ਦੌਰੇ ਤੇ ਰਵਾਨਾ ਹੋਣਗੇ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ, ਦੇਸ਼ ਕੋਲ ਅਨਾਜ ਦੇ ਢੁਕਵੇਂ ਭੰਡਾਰ ਮੌਜੂਦ, ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਹੈ। ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਸੂਬੇ ਦੀਆਂ 105 ਸਥਾਨਕ ਸੰਸਥਾਵਾਂ ਲਈ ਚੋਣਾਂ 26 ਮਈ ਨੂੰ ਕਰਵਾਉਣ ਦਾ ਐਲਾਨ। ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਜਮਾਤ ਦਾ ਨਤੀਜਾ ਐਲਾਨਿਆ, ਪਾਸ ਫੀਸਦ 94.52 ਫੀਸਦੀ ਰਹੀ। ਕੁੜੀਆਂ ਵੱਲੋਂ ਮੁੰਡਿਆਂ ਨੂੰ ਪਿੱਛੇ ਛੱਡਦਿਆਂ ਫਰੀਦਕੋਟ ਦੇ ਜੈਤੋ ਦੀ ਹਰਲੀਨ ਸ਼ਰਮਾ ਰਹੀ ਅੱਵਲ। ਜਲੰਧਰ ਪੁਲਿਸ ਕਮਿਸ਼ਨਰੇਟ ਨੇ ਜ਼ਿਲ੍ਹੇ ਵਿਚ ਅਮਨ ਕਾਨੂੰਨ ਦੀ ਵਿਵਸਥਾ ਨੂੰ ਬਣਾਈ ਰੱਖਣ ਲਈ ਸਮੂਹ, ਰੈਸਟੋਰੈਂਟ, ਕਲੱਬ ਅਤੇ ਹੋਰ ਅਜਿਹੀਆਂ ਲਾਇਸੈਂਸ ਸ਼ੁਦਾ ਖਾਣ ਪੀਣ ਵਾਲੀਆਂ ਥਾਵਾਂ ਅੱਧੀ ਰਾਤ 12 ਵਜੇ ਤੱਕ ਮੁਕੰਮਲ ਬੰਦ ਕਰਨ ਦੇ ਹੁਕਮ ਜਾਰੀ ਕੀਤੇ। ਆਈਪੀਐਲ ਕ੍ਰਿਕਟ ਵਿਚ ਅੱਜ ਗੁਜਰਾਤ ਟਾਈਟਨਸ ਦਾ ਮੁਕਾਬਲਾ ਅਹਿਮਦਾਬਾਦ 'ਚ ਸ਼ਾਮੀ 7:30 ਵਜੇ ਸਨਰਾਈਜ਼ਰਸ ਹੈਦਰਾਬਾਦ ਨਾਲ ਹੋਏਗਾ। ਇਹ ਸਨ FM ਨਿਊਜ਼ ਹੈਡਲਾਈਨਜ਼।

ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਗੀਤ ਬਹਾਰ। ਅਤੇ ਦੋਸਤੋ, ਗੀਤ ਬਹਾਰ ਪ੍ਰੋਗਰਾਮ ਮਤਲਬ ਗੀਤਾਂ ਦੀ ਬਹਾਰ, ਅਤੇ ਗੀਤਾਂ ਦੀ ਬਹਾਰ ਮਤਲਬ ਐਂਟਰਟੇਨਮੈਂਟ ਦੀ ਪੂਰੀ ਡੋਜ਼। ਪਰ ਦੋਸਤੋ, ਐਂਟਰਟੇਨਮੈਂਟ ਦੇ ਨਾਲ ਨਾਲ ਤੁਹਾਨੂੰ ਪਤਾ ਕਿ ਇਨਫੋਰਮੇਸ਼ਨ ਕਿੰਨੀ ਜ਼ਰੂਰੀ ਹੁੰਦੀ ਹੈ ਲਾਈਫ ਦੇ ਵਿੱਚ, ਬਹੁਤ ਜ਼ਰੂਰੀ ਹੁੰਦੀ ਹੈ। ਅਤੇ ਇਹੀ ਤਾਂ ਰੀਜ਼ਨ ਹੈ ਕਿ ਰੇਡੀਓ 'ਤੇ ਇਨਫੋਰਮੇਸ਼ਨ ਪਲੱਸ ਐਂਟਰਟੇਨਮੈਂਟ ਦੀ ਡੋਜ਼ ਇਕੱਠੀ ਦਿੱਤੀ ਜਾਂਦੀ ਹੈ ਅਤੇ ਇਨਫੋਰਟੇਨਮੈਂਟ ਬਣ ਜਾਂਦਾ। ਸੋ ਦੋਸਤੋ, ਇਨਫੋਰਟੇਨਮੈਂਟ ਦੀ ਗੱਲ ਕਰਦੇ ਕਰਦੇ ਮੇਰੇ ਦਿਮਾਗ ਵਿੱਚ ਆ ਰਿਹਾ ਸੀ ਕਿ ਪਹਿਲਾਂ ਇਨਫੋਰਮੇਸ਼ਨ ਦਾ ਇੱਕੋ ਇੱਕ ਸੋਰਸ ਹੁੰਦਾ ਸੀ, ਕਿਤਾਬਾਂ ਅਤੇ ਅਖਬਾਰ। ਹੁਣ ਤਾਂ ਇਨਫੋਰਮੇਸ਼ਨ ਦੇ ਬਹੁਤ ਸਾਰੇ ਸੋਰਸਿਸ ਬਣ ਗਏ, ਪਰ ਪਹਿਲਾਂ ਕਿਤਾਬਾਂ ਅਤੇ ਅਖਬਾਰ ਹੀ ਹੁੰਦੇ ਸੀ। ਔਰ ਇਸ ਸੋਰਸ ਦੇ ਜ਼ਰੀਏ ਜਿਹੜੀ ਇਨਫੋਰਮੇਸ਼ਨ ਹਾਸਿਲ ਕੀਤੀ ਜਾਂਦੀ ਸੀ ਨਾ, ਉਹ ਔਥੈਂਟਿਕ ਹੁੰਦੀ ਸੀ ਔਰ ਉਸ ਇਨਫੋਰਮੇਸ਼ਨ ਦਾ ਕੋਈ ਮੁਕਾਬਲਾ ਨਹੀਂ ਸੀ। ਨਾ ਹੀ ਉਹਦੇ ਵਿੱਚ ਫੈਕਟਸ ਦੀ ਤੋੜ ਮਰੋੜ ਹੁੰਦੀ ਸੀ, ਨਾ ਹੀ ਕੋਈ ਗਲਤ ਇਨਫੋਰਮੇਸ਼ਨ ਦਿੱਤੀ ਜਾਂਦੀ ਸੀ, ਅਤੇ ਅਸੀਂ ਅੱਖਾਂ ਬੰਦ ਕਰਕੇ ਵੀ ਵਿਸ਼ਵਾਸ ਕਰ ਸਕਦੇ ਸੀ ਕਿ ਇਨਫੋਰਮੇਸ਼ਨ ਜਿਹੜੀ ਸਾਨੂੰ ਅਖਬਾਰ ਜਾਂ ਕਿਸੇ ਬੁੱਕ 'ਚੋਂ ਮਿਲੀ ਹੈ ਨਾ, ਇਹ ਬਿਲਕੁਲ ਠੀਕ ਹੈ। ਪਰ ਹੁਣ ਜੋ ਸੋਰਸਿਸ ਸਾਡੇ ਕੋਲ ਨੇ, ਉਹਦੇ ਵਿੱਚ ਕੱਚੀ ਪੱਕੀ ਜੀ ਇਨਫੋਰਮੇਸ਼ਨ ਹੁੰਦੀ ਹੈ, ਅਸੀਂ ਅੱਖਾਂ ਬੰਦ ਕਰਕੇ ਵਿਸ਼ਵਾਸ ਕਰ ਲੈਂਦੇ ਹਾਂ, ਅਤੇ ਉਹਨੂੰ ਅਸੀਂ ਕਿਤੋਂ ਵੀ ਕਲੈਰੀਫਾਈ ਕਰਨ ਦੀ ਕਈ ਵਾਰੀ ਕੋਸ਼ਿਸ਼ ਵੀ ਨਹੀਂ ਕਰਦੇ, ਅਤੇ ਅਸੀਂ ਭਰਮ ਦੀ ਦੁਨੀਆ ਦੇ ਵਿੱਚ ਵੀ ਚਲੇ ਜਾਂਦੇ ਹਾਂ। ਸੋ ਗੱਲ ਮੁੱਕਦੀ ਇੱਥੇ ਹੈ ਕਿ ਰੋਜ਼ਾਨਾ ਕੁਝ ਸਮਾਂ ਕਿਤਾਬਾਂ ਜਾਂ ਅਖਬਾਰ ਪੜ੍ਹਨ ਲਈ ਜ਼ਰੂਰ ਕੱਢਿਆ ਜਾਏ, ਕਿਉਂਕਿ ਇਨਫੋਰਮੇਸ਼ਨ ਦਾ ਜੋ ਅਥੈਂਟਿਕ ਸੋਰਸ ਹੈ ਨਾ, ਉਹ ਇਹੀ ਹੈ। ਇਹ ਨਾ ਤਾਂ ਸਿਰਫ ਸਾਡੀ ਜਾਣਕਾਰੀ ਵਧਾਉਂਦਾ ਹੈ, ਸਗੋਂ ਸਾਡੀ ਸੋਚ ਨੂੰ ਵੀ ਇੱਕ ਨਵੀਂ ਦਿਸ਼ਾ ਮਿਲਦੀ ਹੈ। ਸੋ ਬੇਸ਼ੱਕ ਅਸੀਂ ਅਪਡੇਟਡ ਹੋ ਗਏ ਹਾਂ, ਸਾਡੇ ਕੋਲ ਮੋਬਾਈਲ ਫੋਨਸ ਨੇ, ਟੈਬਸ ਹੈ, ਲੈਪਟੋਪ ਹੈ, ਕੰਪਿਊਟਰ ਹੈ, ਅਸੀਂ ਜਿੱਦਾਂ ਦੀ ਇਨਫੋਰਮੇਸ਼ਨ ਚਾਹੀਏ, ਜੋ ਚਾਹੀਦੀ ਹੈ ਸਾਨੂੰ, ਉਹ ਸਾਨੂੰ ਅਵੇਲੇਬਲ ਹੋ ਜਾਂਦੀ ਹੈ, ਮਿਲ ਜਾਂਦੀ ਹੈ। ਪਰ ਕਿਤਾਬਾਂ ਜਾਂ ਅਖਬਾਰਾਂ ਦਾ ਅੱਜ ਵੀ ਕੋਈ ਤੋੜ ਨਹੀਂ ਹੈ। ਸੋ ਥੋੜ੍ਹਾ ਸਮਾਂ ਹੀ ਸਹੀ ਭਾਵੇਂ, ਪਰ ਜ਼ਰੂਰ ਕੱਢੋ, ਕਿਉਂਕਿ ਇਸ ਇਨਫੋਰਮੇਸ਼ਨ ਦਾ ਮੁਕਾਬਲਾ

ਹੋਰ ਕਿਸੇ ਸੋਰਸ ਦੇ ਨਾਲ ਨਹੀਂ ਹੋ ਸਕਦਾ। ਸੋ ਪ੍ਰੋਗਰਾਮ ਗੀਤ ਬਹਾਰ ਦੇ ਵਿੱਚ ਗੀਤਾਂ ਦੀ ਲੱਗੀ ਹੋਈ ਹੈ ਜੀ ਫੁਹਾਰ, ਅਤੇ ਹੁਣ ਮੈਂ ਤੁਹਾਡੇ ਲਈ ਪਲੇ ਕਰਨ ਜਾ ਰਹੀ ਬਹੁਤ ਹੀ ਪਿਆਰਾ ਗੀਤ ਅਲੀ ਬ੍ਰਦਰਸ ਦੀ ਆਵਾਜ਼ ਦੇ ਵਿੱਚ, ਮੁਹੱਬਤ।

ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

ਇੰਜੋਏ ਕਰੋ ਜੀ ਪ੍ਰੋਗਰਾਮ ਗੀਤ ਬਹਾਰ ਨਿਵੇਦਿਤਾ ਦੇ ਨਾਲ। ਵੈਲ ਦੋਸਤੋ, ਅਸੀਂ ਗੱਲ ਕਰ ਰਹੇ ਸੀ ਕਿ ਜੋ ਇਨਫੋਰਮੇਸ਼ਨ ਸਾਨੂੰ ਬੁੱਕਸ ਦੇ ਵਿੱਚੋਂ ਨਿਊਜ਼ ਪੇਪਰ ਵਿੱਚੋਂ ਮਿਲਦੀ ਹੈ ਉਹਦਾ ਕਿਤੇ ਵੀ ਕੋਈ ਤੋੜ ਨਹੀਂ ਹੈ, ਉਹਦਾ ਕੋਈ ਮੁਕਾਬਲਾ ਨਹੀਂ ਹੈ, ਕਿਉਂਕਿ ਉਹ ਅਥੈਂਟਿਕ ਇਨਫੋਰਮੇਸ਼ਨ ਸਿਰਫ ਅਤੇ ਸਿਰਫ ਸਾਨੂੰ ਬੁੱਕਸ ਅਤੇ ਅਖਬਾਰਾਂ ਵਿੱਚੋਂ ਮਿਲਦੀ ਹੈ।

ਬੇਸ਼ੱਕ ਅਸੀਂ ਅੱਜ ਦੇ ਦੌਰ ਦੇ ਵਿੱਚ ਰਹਿ ਰਹੇ ਹਾਂ ਅਤੇ ਜੇਕਰ ਅਸੀਂ ਅੱਜ ਦੀ ਦੁਨੀਆ ਦੇ ਵਿੱਚ ਅਸੀਂ ਬਰਾਬਰ ਦੀ ਦੌੜ ਦੌੜਨੀ ਹੈ, ਸਾਨੂੰ ਅਪਡੇਟਿਡ ਰਹਿਣਾ ਹੈ, ਤਾਂ ਫਿਰ ਸੋਸ਼ਲ ਮੀਡੀਆ ਜਾਂ ਔਨਲਾਈਨ ਮੀਡੀਆ ਸਾਨੂੰ ਐਕਸੈਸ ਕਰਨਾ ਪਏਗਾ। ਪਰ ਇੱਥੇ ਜ਼ਿੰਮੇਵਾਰੀ ਸਾਡੀ ਬਣ ਜਾਂਦੀ ਹੈ ਕਿ ਜਿਹੜੀ ਇਨਫੋਰਮੇਸ਼ਨ ਅਸੀਂ ਗੇਨ ਕਰ ਰਹੇ ਹਾਂ ਉਹਨੂੰ ਡਬਲ ਚੈੱਕ ਕੀਤਾ ਜਾਵੇ, ਵੈਰੀਫਾਈ ਕੀਤਾ ਜਾਵੇ ਕਿ ਜੋ ਵੀ ਇਹ ਇਨਫੋਰਮੇਸ਼ਨ ਹੈ ਕਿ ਉਹ ਠੀਕ ਹੈ। ਦੇਖਿਆ ਗਿਆ ਕਿ ਸੋਸ਼ਲ ਮੀਡੀਆ 'ਤੇ ਕੁਛ ਵੀ ਖਬਰ ਆ ਜਾਂਦੀ ਹੈ ਅਤੇ ਉਹਨੂੰ ਫਟਾਫਟ ਅੱਗੇ ਦੀ ਅੱਗੇ ਪੋਸਟ ਕਰਕੇ ਸੈਂਡ ਕਰਕੇ ਅਸੀਂ ਉਹ ਖਬਰ ਨੂੰ ਫੈਲਾ ਦਿੰਦੇ ਹਾਂ ਅਤੇ ਬਾਅਦ 'ਚ ਪਤਾ ਲੱਗਦਾ ਜੀ ਉਹ ਤਾਂ ਖਬਰ ਗਲਤ ਸੀ, ਅਤੇ ਫਿਰ ਉਹਨੂੰ ਡਿਲੀਟ ਕਰਨ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ। ਸੋ ਸੋਸ਼ਲ ਮੀਡੀਆ 'ਤੇ ਜਦੋਂ ਵੀ ਕੋਈ ਖਬਰ ਅਸੀਂ ਪੋਸਟ ਕਰੀਏ ਜਾਂ ਪੜ੍ਹੀਏ ਤਾਂ ਪਹਿਲਾਂ ਉਹਨੂੰ ਕ੍ਰੋਸ ਚੈੱਕ ਕੀਤਾ ਜਾਏ, ਉਹਨੂੰ ਡਬਲ ਚੈੱਕ ਕੀਤਾ ਜਾਏ

ਇੰਜੋਏ ਕਰ ਰਹੇ ਹੋ ਜੀ 92.7 FM ਰੇਨਬੋ ਦੇ ਪ੍ਰੋਗਰਾਮ ਚੱਲ ਰਿਹਾ ਹੈ ਗੀਤ ਬਹਾਰ, ਤੇ ਗੀਤ ਬਹਾਰ ਦੇ ਵਿੱਚ ਮੈਂ ਹਾਂ ਤੁਹਾਡੇ ਨਾਲ, ਤੁਹਾਡੀ ਦੋਸਤ ਆਰਜੇ ਨਿਵੇਦਿਤਾ। ਵੈਲ ਦੋਸਤੋ, ਕਹਿੰਦੇ ਹੈ ਕਿ ਜਦੋਂ ਸਾਡੇ ਮਨ ਵਿੱਚ ਹੋਵੇ ਨਾ ਕਿ ਅਸੀਂ ਕਿਸੇ ਨੂੰ ਖੁਸ਼ ਕਰਨਾ ਹੈ ਜਾਂ ਅਸੀਂ ਕਿਸੇ ਦੀ ਹੈਲਪ ਕਰਨੀ ਹੈ, ਤਾਂ ਫਿਰ ਉਹਦੇ ਲਈ ਕਿਸੇ ਵੱਡੇ ਮੌਕੇ ਦੀ ਜ਼ਰੂਰਤ ਨਹੀਂ ਹੁੰਦੀ, ਕਿਸੇ ਵੱਡੇ ਇਵੈਂਟ ਦੀ ਜ਼ਰੂਰਤ ਨਹੀਂ ਹੁੰਦੀ। ਹਾਂ, ਬਸ ਸਾਡੀ ਭਾਵਨਾ ਹੋਣੀ ਚਾਹੀਦੀ ਹੈ, ਅਤੇ ਇੱਕ ਛੋਟਾ ਜਿਹਾ ਮਿੱਠਾ ਬੋਲ ਵੀ ਕਿਸੇ ਦਾ ਦਿਨ ਸੁਹਾਵਨਾ ਬਣਾ ਸਕਦਾ। ਸੋ ਜੇਕਰ ਅਸੀਂ ਚਾਹੁੰਦੇ ਹਾਂ ਕਿ ਅਸੀਂ ਕਿਸੇ ਦੀ ਹੈਲਪ ਕਰੀਏ, ਕਿਸੇ ਨੂੰ ਖੁਸ਼ ਕਰੀਏ, ਤਾਂ ਜ਼ਿਆਦਾ ਮਿਹਨਤ ਮੁਸ਼ੱਕਤ, ਜ਼ਿਆਦਾ ਪੈਸਾ ਲਗਾਉਣ ਦੀ ਵੀ ਜ਼ਰੂਰਤ ਨਹੀਂ ਹੈ। ਬਸ ਇੱਕ ਸਾਡਾ ਮਿੱਠਾ ਬੋਲ ਕਿਸੇ ਦਾ ਦਿਨ ਸੋਹਣਾ ਕਰ ਸਕਦਾ, ਕਿਸੇ ਦੀ ਲਾਈਫ ਚੇਂਜ ਕਰ ਸਕਦਾ। ਸੋ ਜੇਕਰ ਅਸੀਂ ਬਹੁਤਾ ਜ਼ਿਆਦਾ ਨਹੀਂ ਕਰ ਸਕਦੇ, ਤਾਂ ਐਟਲੀਸਟ ਕਿਸੇ ਨੂੰ ਮਿੱਠਾ ਬੋਲ ਤਾਂ ਬੋਲ ਹੀ ਸਕਦੇ ਹਾਂ ਨਾ, ਕਿਸੇ ਦੀ ਤਾਰੀਫ ਤਾਂ ਕਰ ਹੀ ਸਕਦੇ ਹਾਂ। ਸੋ ਦਿਨ ਦੀ ਸ਼ੁਰੂਆਤ ਹੋ ਚੁੱਕੀ ਹੈ ਜੀ, ਅਤੇ ਫਿਰ ਕਿਉਂ ਨਾ ਅੱਜ ਕਿਸੇ ਦਾ ਦਿਨ ਸੋਹਣਾ ਕਰ ਦਈਏ, ਕਿਸੇ ਨੂੰ ਤਾਰੀਫ ਦੇ ਨਾਲ ਅਤੇ ਕਿਸੇ ਨੂੰ ਮਿੱਠਾ ਬੋਲ ਕੇ ਕਿਉਂ ਨਾ ਕਿਸੇ ਦਾ ਦਿਨ ਸੋਹਣਾ ਕਰ ਦਈਏ। ਅਤੇ ਜੇਕਰ ਅਸੀਂ ਕਿਸੇ ਦਾ ਦਿਨ ਸੁਹਾਵਨਾ ਕਰਾਂਗੇ, ਤਾਂ ਫਿਰ ਖੁਸ਼ੀਆਂ ਪਰਤ ਕੇ ਵਾਪਸ ਸਾਡੇ ਕੋਲ ਦੁੱਗਣੀਆਂ ਹੋ ਕੇ ਆਉਣਗੀਆਂ। ਸੋ ਚਲੋ, ਅਤੇ ਅੱਜ ਫਿਰ ਸੋਚ ਲਓ ਕਿ ਕਿਹਨੂੰ ਅਸੀਂ ਅੱਜ ਖੁਸ਼ ਕਰਨਾ, ਕਿਹਦੀ ਤਾਰੀਫ ਕਰਨੀ ਹੈ, ਅਤੇ ਕਿਹਨੂੰ ਅਸੀਂ ਮੋਟੀਵੇਟ ਕਰਨਾ ਕਿ ਯੈਸ ਯੂ ਕੈਨ ਡੂ ਇਟ। ਤਾਂ ਲਓ ਜੀ, ਜੁਬਿਨ ਨੋਟਿਆਲ ਵੀ ਆਪਣੇ ਗੀਤ ਦੇ ਵਿੱਚ ਇਹੀ ਕਹਿ ਰਹੇ ਹੈ।

ਪ੍ਰੋਗਰਾਮ ਚੱਲ ਰਿਹਾ ਹੈ ਜੀ ਗੀਤ ਬਹਾਰ ਅਤੇ ਇੰਜੋਏ ਕਰ ਰਹੇ ਸੀ ਆਤੀ ਫਸਲਮ ਦੀ ਸੁਰੀਲੀ ਆਵਾਜ਼ ਦੇ ਵਿੱਚ ਗੀਤ ਦਿਲ ਦੀਆਂ ਗੱਲਾਂ। ਵੈਲ ਦੋਸਤੋ, ਦਿਲ ਦੀਆਂ ਗੱਲਾਂ ਕਰਨੀਆਂ ਵੀ ਬਹੁਤ ਜ਼ਰੂਰੀ ਹੈ। ਜੇਕਰ ਅਸੀਂ ਦਿਲ ਦੀਆਂ ਗੱਲਾਂ ਦਿਲ ਵਿੱਚ ਹੀ ਰੱਖ ਲੈਂਦੇ ਹਾਂ ਤਾਂ ਫਿਰ ਦਿਲ ਬਿਮਾਰ ਹੋ ਜਾਂਦਾ ਹੈ। ਜਦੋਂ ਦਿਲ ਬਿਮਾਰ ਹੋ ਜਾਂਦਾ ਹੈ ਤਾਂ ਫਿਰ ਕਈ ਮਾਨਸਿਕ ਸਰੀਰ

ਬਿਮਾਰੀਆਂ ਲੱਗ ਜਾਂਦੀਆਂ। ਸੋ ਦਿਲ ਦੀਆਂ ਗੱਲਾਂ ਕਰਨੀਆਂ ਬਹੁਤ ਜ਼ਰੂਰੀ ਹੈ। ਆਪਣੇ ਆਸ ਪਾਸ, ਆਪਣੇ ਘਰ ਪਰਿਵਾਰ 'ਚ, ਆਪਣੇ ਰਿਸ਼ਤੇਦਾਰੀ 'ਚ ਕਿਸੇ ਨਾ ਕਿਸੇ ਨੂੰ ਤੁਸੀਂ ਦਿਲ ਦੀ ਗੱਲ ਜ਼ਰੂਰ ਦੱਸ ਸਕਦੇ ਹੋ। ਸੋ ਉਹ ਵਿਅਕਤੀ ਜੇਕਰ ਤੁਸੀਂ ਚੁਣਿਆ ਹੋਇਆ ਤਾਂ ਬਹੁਤ ਹੀ ਵਧੀਆ, ਜੇਕਰ ਅਜੇ ਤੱਕ ਨਹੀਂ ਚੁਣਿਆ ਤਾਂ ਤਲਾਸ਼ ਕਰੋ ਤੁਸੀਂ ਕਿਸ ਦੇ ਨਾਲ ਆਪਣੀ ਦਿਲ ਦੀ ਗੱਲ ਕਰ ਸਕਦੇ ਹੋ। ਦਿਲ ਦੀ ਗੱਲ ਕਰਨੀ ਬਹੁਤ ਹੀ ਜ਼ਰੂਰੀ ਹੁੰਦੀ ਹੈ। ਹੁਣ ਅੱਜ ਦੇ ਰਿਸਰਚਸ ਦੇ ਵਿੱਚ ਆ ਰਿਹਾ ਹੈ ਕਿ ਲੋਕ ਆਪਣੇ ਦਿਲ ਦੀਆਂ ਗੱਲਾਂ AI ਦੇ ਨਾਲ ਕਰ ਰਹੇ ਨੇ ਅਤੇ AI ਉਹਨਾਂ ਨੂੰ ਜਵਾਬ ਦੇ ਰਿਹਾ। ਔਰ ਤੁਹਾਨੂੰ ਪਤਾ ਹੈ ਕਿ AI ਜਿਹੜੇ ਜਵਾਬ ਦਿੰਦਾ ਨਾ ਉਹ ਕਈ ਵਾਰੀ ਘਾਤਕ ਵੀ ਹੋ ਜਾਂਦੇ ਹੈ, ਕਿਉਂਕਿ AI ਦੇ ਕੋਲ ਇਮੋਸ਼ਨਸ ਨਹੀਂ ਨੇ, ਇਮੋਸ਼ਨ ਸਿਰਫ ਹਿਊਮਨ ਬੀਂਗ ਦੇ ਕੋਲ ਹੈ। ਸੋ AI ਦੇ ਨਾਲ ਦਿਲ ਦੀਆਂ ਗੱਲਾਂ ਕਰਨ ਦੀ ਬਜਾਏ ਜੇਕਰ ਅਸੀਂ ਆਪਣੇ ਕਿਸੇ ਨਜ਼ਦੀਕੀ ਨਾਲ, ਕਿਸੇ ਪਿਆਰੇ ਨਾਲ ਦਿਲ ਦੀ ਗੱਲ ਕਰਾਂਗੇ ਤਾਂ ਨਤੀਜੇ ਜ਼ਿਆਦਾ ਸਹੀ ਆਉਣਗੇ। ਬੇਸ਼ੱਕ ਅਸੀਂ ਆਪਣੇ ਆਪ ਨਾਲ ਵੀ ਗੱਲਾਂ ਕਰ ਸਕਦੇ ਹਾਂ, ਆਪਣੇ ਆਪ ਨਾਲ ਗੱਲਾਂ ਕਰਕੇ ਜੋ ਸਲਿਊਸ਼ਨ ਮਿਲਦੇ ਉਹ ਜ਼ਿਆਦਾ ਵਧੀਆ ਹੁੰਦੇ ਆ, ਪਰ ਫਿਰ ਵੀ ਕੋਈ ਨਾ ਕੋਈ ਐਸਾ ਪਰਸਨ ਜ਼ਰੂਰ ਹੋਣਾ ਚਾਹੀਦਾ ਜਿਹਦੇ ਨਾਲ ਅਸੀਂ ਆਪਣਾ ਦਿਲ ਖੋਲ੍ਹ ਸਕੀਏ। ਜੇ ਲੱਭ ਲਿਆ ਤਾਂ ਬਹੁਤ ਵਧੀਆ, ਜੇ ਨਹੀਂ ਤਾਂ ਫਿਰ ਤਲਾਸ਼ ਜਾਰੀ ਰੱਖੋ, ਜ਼ਰੂਰ ਕੋਈ ਨਾ ਕੋਈ ਮਿਲੇਗਾ। ਅਤੇ ਦਿਲ ਦੀ ਗੱਲ ਸਾਂਝੀ ਕਰਨੀ ਬਹੁਤ ਹੀ ਜ਼ਰੂਰੀ ਹੈ। ਸੋ ਪ੍ਰੋਗਰਾਮ ਗੀਤ ਬਹਾਰ ਨੂੰ ਅੱਗੇ ਤੋਰਦੇ ਹਾਂ ਅਤੇ ਅਗਲਾ ਗੀਤ ਸ਼੍ਰੇਆ ਘੋਸ਼ਾਲ ਦੀ ਆਵਾਜ਼ ਦੇ ਵਿੱਚ। ਇੰਜੋਏ ਦਿਸ ਬਿਊਟੀਫੁਲ ਟ੍ਰੈਕ।

ਇੰਜੋਏ ਕਰਿਓ ਜੀ ਪ੍ਰੋਗਰਾਮ ਗੀਤ ਬਹਾਰ। ਅਤੇ ਦੋਸਤੋ, ਗਰਮੀਆਂ ਸ਼ੁਰੂ ਹੋ ਗਈਆਂ ਨੇ ਅਤੇ ਲੰਬੇ ਲੰਬੇ ਬਿੱਲ ਆਉਣ ਦੇ ਦਿਨ ਵੀ ਆ ਗਏ ਨੇ ਜੀ। ਬਿਲਕੁਲ, ਕਿਉਂਕਿ ਏਸੀ ਚੱਲਣੇ ਹੈ, ਪੱਖੇ ਚੱਲਣੇ ਹੈ, ਕੂਲਰ ਚੱਲਦੇ ਹੈ, ਫਰਿੱਜ ਚੱਲਦੇ ਹੈ, ਅਤੇ ਫਿਰ ਬਿਜਲੀ ਦੇ ਲੰਬੇ ਲੰਬੇ ਬਿੱਲ ਤਾਂ ਆਉਣੇ ਹੀ ਨੇ। ਲੰਬੇ ਲੰਬੇ ਬਿੱਲ ਆਉਣਗੇ, ਪਰ ਜੇਕਰ ਅਸੀਂ ਥੋੜ੍ਹੀ ਜਿਹੀ ਅਹਤਿਆਤ ਵਰਤੀਏ ਤਾਂ ਲੰਬਾਈ ਘੱਟ ਵੀ ਹੋ ਸਕਦੀ ਹੈ। ਸੋ ਜਦੋਂ ਵੀ ਅਸੀਂ ਕਮਰੇ 'ਚ ਨਹੀਂ ਹਾਂ ਤਾਂ ਕਿਰਪਾ ਕਰਕੇ ਪੱਖਾ ਬੰਦ ਕਰ ਦਿੱਤਾ ਜਾਏ, ਲਾਈਟ ਸਵਿੱਚ ਆਫ ਕਰ ਦਿੱਤੀ ਜਾਏ, ਕਿਉਂਕਿ ਜੇਕਰ ਐਨਰਜੀ ਦੀ ਸਾਨੂੰ ਜ਼ਰੂਰਤ ਹੈ ਨਾ, ਤਾਂ ਫਿਰ ਇਹਨੂੰ ਸੇਵ ਵੀ ਸਾਨੂੰ ਹੀ ਕਰਨਾ ਪਏਗਾ। ਸੋ ਐਨਰਜੀ ਸੇਵਿੰਗ ਲਈ ਥੋੜ੍ਹੇ ਜੇ ਅਸੀਂ ਚੌਕਸ ਹੋ ਜਾਈਏ, ਕਿਉਂਕਿ ਜਦੋਂ ਕਮਰੇ ਦੇ ਵਿੱਚ ਕੋਈ ਹੈ ਹੀ ਨਹੀਂ ਤਾਂ ਪੱਖਾ ਲਾਈਟ ਕਿਸ ਲਈ ਚੱਲ ਰਿਹਾ, ਕਿਸੇ ਲਈ ਵੀ ਨਹੀਂ, ਅਤੇ ਉਹਨੂੰ ਅਸੀਂ ਸੇਵ ਕਰ ਸਕਦੇ ਹਾਂ, ਅਤੇ ਬਿਜਲੀ ਦੇ ਬਿੱਲ ਦੀ ਲੰਬਾਈ ਹੈ ਜਿਹੜੀ ਉਹ ਵੀ ਥੋੜ੍ਹੀ ਘੱਟ ਹੋ ਜਾਏਗੀ। ਸੋ ਇਹਦੇ ਵਿੱਚ ਕਰਨਾ ਕੁਛ ਵੀ ਨਹੀਂ ਹੈ, ਬਸ ਹੈਬਿਟ ਬਣਾਉਣ ਦੀ ਦੇਰ ਹੈ। ਕਈਆਂ ਨੂੰ ਹੈਬਿਟ ਨਹੀਂ ਹੁੰਦੀ ਅਤੇ ਕਈਆਂ ਨੂੰ ਬਹੁਤ ਹੀ ਜ਼ਿਆਦਾ ਹੈਬਿਟ ਹੁੰਦੀ ਹੈ, ਚਲਦੇ ਚਲਦੇ ਪੱਖੇ ਘੱਟ ਕਰੀ ਜਾਣੇ ਆ ਜਾਂ ਪੱਖੇ ਬੰਦ ਕਰੀ ਜਾਣੇ, ਉਹ ਵੀ ਠੀਕ ਨਹੀਂ। ਪਰ ਜਦੋਂ ਨਹੀਂ ਜ਼ਰੂਰਤ ਤਾਂ ਉਸ ਚੀਜ਼ ਨੂੰ ਬੰਦ ਕਰ ਦਿੱਤਾ ਜਾਏ ਤਾਂ ਜ਼ਿਆਦਾ ਵਧੀਆ ਹੋਏਗਾ। ਸੋ ਥੋੜ੍ਹਾ ਜਿਹਾ ਧਿਆਨ ਰੱਖਾਂਗੇ ਤਾਂ ਬਿਜਲੀ ਦੇ ਬਿੱਲ ਦੀ ਲੰਬਾਈ ਘੱਟ ਹੋ ਜਾਏਗੀ। ਅਤੇ ਲਓ ਜੀ, ਗੀਤ ਬਹਾਰ ਨੂੰ ਅੱਗੇ ਤੋਰਦੇ ਹਾਂ ਅਤੇ ਇੰਜੋਏ ਕਰਦੇ ਹਾਂ। ਬਹੁਤ ਹੀ ਸੋਹਣਾ ਜਿਹਾ ਗੀਤ ਮੈਂ ਤੁਹਾਡੇ ਲਈ ਸਿਲੈਕਟ ਕਰਕੇ ਰੱਖਿਆ, ਆਓ ਇਕੱਠੇ ਇੰਜੋਏ ਕਰਦੇ ਹਾਂ ਅਰਿਜੀਤ ਸਿੰਘ ਅਤੇ ਨੇਹਾ ਕੱਕੜ ਦੀ ਆਵਾਜ਼ ਦੇ ਵਿੱਚ ਇਹ ਗੀਤ।

ਪ੍ਰੋਗਰਾਮ ਚੱਲ ਰਹੇ ਜੀ ਗੀਤ ਬਹਾਰ, ਅਤੇ ਗੀਤ ਬਹਾਰ ਵਿੱਚ ਅਸੀਂ ਹੁਣੇ ਹੁਣੇ ਗੱਲ ਕਰ ਰਹੇ ਸੀ ਕਿ ਗਰਮੀਆਂ ਆਉਣ ਵਾਲੀਆਂ ਅਤੇ ਬਿਜਲੀ ਦੇ ਬਿੱਲ ਵੀ ਲੰਬੇ ਲੰਬੇ ਆਉਣ ਵਾਲੇ ਨੇ, ਅਤੇ ਇਹਨੂੰ ਘਟਾਉਣ ਲਈ ਕੀ ਕੀਤਾ ਜਾ ਸਕਦਾ? ਸੋ ਬੱਚਤ ਕਰਨੀ ਹੈ ਉਹ ਅਸੀਂ ਗੱਲਬਾਤ ਕਰ ਲਈ ਹੈ। ਪਰ ਦੋਸਤੋ, ਗਰਮੀ ਦੇ ਵਿੱਚ ਅਸੀਂ ਬੇਸ਼ੱਕ ਜਿੰਨੇ ਮਰਜ਼ੀ ਏਸੀ ਕੂਲਰ ਪੱਖੇ ਚਲਾ ਲਈਏ, ਪਰ ਜੋ ਰਾਹਤ ਹੈ ਨਾ ਉਹ ਸਾਨੂੰ ਰੁੱਖਾਂ ਦੀ ਛਾਂ ਹੇਠ ਹੀ ਆਉਂਦੀ ਹੈ। ਜਿੱਥੇ ਹਰਿਆਲੀ ਹੋਏਗੀ ਉੱਥੇ ਨੈਚੁਰਲੀ ਜਿਹੜੀ ਠੰਡਕ ਹੋਏਗੀ ਉਹ ਸਾਨੂੰ ਜ਼ਿਆਦਾ ਆਰਾਮ ਦਿੰਦੀ ਹੈ, ਅਤੇ ਟੈਂਪਰੇਚਰ ਵੀ ਠੀਕ ਰਹਿੰਦਾ ਜਦੋਂ ਅਸੀਂ ਹਰਿਆਲੀ ਦੇ ਨੇੜੇ ਤੇੜੇ ਰਹਿੰਦੇ ਹਾਂ, ਬਹੁਤ ਜ਼ਿਆਦਾ ਟੈਂਪਰੇਚਰ ਹਾਈ ਨਹੀਂ ਹੁੰਦਾ। ਸੋ ਹਰਿਆਵਲ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਜੇਕਰ ਅਸੀਂ ਹਰਿਆਲੀ ਦਾ ਆਨੰਦ ਮਾਣਨਾ ਚਾਹੁੰਦੇ ਹਾਂ, ਰੁੱਖਾਂ ਦੀ ਛਾਂ ਮਾਣਨਾ ਚਾਹੁੰਦੇ ਹਾਂ, ਤਾਂ ਫਿਰ ਸਾਡੀ ਵੀ ਤਾਂ ਕੋਈ ਜ਼ਿੰਮੇਵਾਰੀ ਹੈ ਨਾ। ਸਾਡੀ ਜ਼ਿੰਮੇਵਾਰੀ ਹੈ ਕਿ ਇੱਕ ਰੁੱਖ ਘੱਟੋ ਘੱਟ ਅਸੀਂ ਵੀ ਜ਼ਰੂਰ ਲਗਾਈਏ। ਸੋ ਇਸ ਗਰਮੀ ਇੱਕ ਰੁੱਖ ਵਾਤਾਵਰਨ ਨੂੰ ਅਸੀਂ ਵੀ ਦਈਏ। ਜਿਹੜਾ ਰੁੱਖ ਅਸੀਂ ਦੇਵਾਂਗੇ ਉਹ ਠੰਡਕ ਸਾਨੂੰ ਕਦੇ ਨਾ ਕਦੇ ਉਸਦੀ ਜ਼ਰੂਰ ਮਿਲੇਗੀ। ਸੋ ਆਪਣੇ ਆਪ ਦੇ ਨਾਲ ਪ੍ਰਣ ਕਰੀਏ ਕਿ ਅਸੀਂ ਇਸ ਗਰਮੀ ਦੇ ਵਿੱਚ ਜਿਹੜੀ ਠੰਡਕ ਦਾ ਆਨੰਦ ਮਾਣਨਾ ਹੈ, ਜਿਹੜੀ ਛਾਂ ਅਸੀਂ ਮੰਨਣੀ ਹੈ, ਅਤੇ ਪ੍ਰਕਿਰਤੀ ਨੂੰ, ਵਾਤਾਵਰਨ ਨੂੰ ਇੱਕ ਰੁੱਖ ਵੀ ਅਸੀਂ ਜ਼ਰੂਰ ਦਾਨ ਕਰੀਏ। ਸੋ ਇੱਕ ਪੌਦਾ ਇੱਕ ਰੁੱਖ ਜ਼ਰੂਰ ਲਗਾਈਏ ਆਪਣੀ ਗਰਮੀ ਨੂੰ ਸੁਹਾਵਣਾ ਬਣਾਉਣ ਦੇ ਲਈ। ਅਤੇ ਇਸ ਦੇ ਨਾਲ ਹੀ ਦੋਸਤੋ ਪ੍ਰੋਗਰਾਮ ਦੇ ਵਿੱਚ ਮੈਨੂੰ ਹੁਣ ਜਾਣਾ ਪੈਣਾ, ਪ੍ਰੋਗਰਾਮ ਵਾਈਂਡ ਅਪ ਕਰਨ ਦਾ ਸਮਾਂ ਹੋ ਗਿਆ। ਪਰ ਪ੍ਰੋਗਰਾਮ ਦੇ ਵਿੱਚੋਂ ਮੈਂ ਜ਼ਰੂਰ ਜਾਵਾਂਗੀ, ਕੁਝ ਹੀ ਪਲਾਂ ਦੇ ਬਾਅਦ ਤੁਹਾਨੂੰ ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਮਿਲ ਜਾਵਾਂਗੀ। ਸੋ ਗੀਤ ਬਹਾਰ ਨੂੰ ਅਸੀਂ ਇੱਥੇ ਹੀ ਵਿਰਾਮ ਦੇਵਾਂਗੇ, ਪਰ ਜਾਂਦੇ ਜਾਂਦੇ ਇੱਕ ਗੀਤ ਮੈਂ ਤੁਹਾਡੇ ਲਈ ਅਜੇ ਹੋਰ ਪਲੇ ਕਰਨਾ, ਉਹ ਗੀਤ ਇੰਜੋਏ ਕਰੋ। ਉਸ ਤੋਂ ਬਾਅਦ ਹੋਣਗੀਆਂ FM ਨਿਊਜ਼ ਹੈਡਲਾਈਨਸ, ਅਤੇ ਫਿਰ ਮੁਲਾਕਾਤ ਹੋਏਗੀ ਸਾਡੀ ਪ੍ਰੋਗਰਾਮ ਪੰਜਾਬੀ ਤੜਕਾ ਦੇ ਵਿੱਚ। ਅਤੇ ਹੁਣ ਮੈਂ ਤੁਹਾਡੇ ਲਈ ਪਲੇ ਕਰਨ ਜਾ ਰਹੀ ਹਾਂ ਬਹੁਤ ਹੀ ਪਿਆਰਾ ਜਿਹਾ ਗੀਤ, ਇੰਜੋਏ ਕਰਨਾ ਅਤੇ ਵਾਪਿਸ ਆਉਣਾ ਹੈ, ਔਰ ਇਸੇ ਤਰ੍ਹਾਂ ਹੀ ਸੁਣਦੇ ਰਹਿਣਾ ਹੈ 102.7 FM ਰੇਨਬੋ।

ਕਾਨੂੰਨੀ ਸੇਵਾਵਾਂ ਅਥਾਰਟੀ ਐਕਟ 1987 ਦੀ ਧਾਰਾ 12 ਦੇ ਤਹਿਤ ਯੋਗ ਨਾਗਰਿਕ ਮੁਫਤ ਕਾਨੂੰਨੀ ਮਦਦ ਨਿਆਬੰਧੂ ਮੋਬਾਈਲ ਐਪ ਤੇ www.probono-doj.in ਤੋਂ ਪ੍ਰਾਪਤ ਕਰ ਸਕਦੇ ਨੇ। ਇੱਕ ਵਿਸ਼ੇਸ਼ ਸੂਚਨਾ। ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ

ਆਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ਆਈ ਡੀ jalandhar@prasarbharati.gov.in।

FM ਬੈਂਡ 102.7 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ FM ਰੇਨਬੋ ਤੇ ਹੁਣ ਪੇਸ਼ ਨੇ FM ਨਿਊਜ਼ ਹੈਡਲਾਈਨਸ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਏਸ਼ੀਆ ਸੰਕਟ ਦਰਮਿਆਨ ਵਿਦੇਸ਼ੀ ਮੁਦਰਾ ਬਚਾਉਣ ਲਈ ਲੋਕਾਂ ਨੂੰ ਈਂਧਨ ਅਤੇ ਵਿਦੇਸ਼ੀ ਉਤਪਾਦਾਂ ਦੀ ਵਰਤੋਂ ਘਟਾਉਣ ਦੀ ਅਪੀਲ ਕੀਤੀ। ਸੀਨੀਅਰ ਬੀਜੇਪੀ ਨੇਤਾ ਹਿਮੰਤ ਬਿਸਵਾ ਸ਼ਰਮਾ ਅੱਜ ਗੁਹਾਟੀ ਚ ਅਸਾਮ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਦੱਖਣੀ ਦਮਦਮ ਨਗਰ ਪਾਲਿਕਾ ਭਰਤੀ ਘੁਟਾਲੇ ਵਿਚ ਪੱਛਮੀ ਬੰਗਾਲ ਦੇ ਸਾਬਕਾ ਮੰਤਰੀ ਸੁਜੀਤ ਬਸੂ ਨੂੰ ਗ੍ਰਿਫ਼ਤਾਰ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਤੋਂ ਸੰਯੁਕਤ ਅਰਬ ਅਮੀਰਾਤ, ਨੀਦਰਲੈਂਡ, ਸਵੀਡਨ, ਨਾਰਵੇ ਅਤੇ ਇਟਲੀ ਦੇ 6 ਦਿਨਾਂ ਦੌਰੇ ਤੇ ਰਵਾਨਾ ਹੋਣਗੇ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਦੇਸ਼ ਕੋਲ ਅਨਾਜ ਦੇ ਢੁਕਵੇਂ ਭੰਡਾਰ ਮੌਜੂਦ, ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਹੈ। ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਸੂਬੇ ਦੀਆਂ 105 ਸਥਾਨਕ ਸੰਸਥਾਵਾਂ ਲਈ ਚੋਣਾਂ 26 ਮਈ ਨੂੰ ਕਰਵਾਉਣ ਦਾ ਐਲਾਨ। ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਜਮਾਤ ਦਾ ਨਤੀਜਾ ਐਲਾਨਿਆ। ਪਾਸ ਫੀਸਦ 94.52% ਰਹੀ ਕੁੜੀਆਂ ਵੱਲੋਂ, ਮੁੰਡਿਆਂ ਨੂੰ ਪਿੱਛੇ ਛੱਡਦਿਆਂ ਫਰੀਦਕੋਟ ਦੇ ਜੈਤੋ ਦੀ ਹਰਲੀਨ ਸ਼ਰਮਾ ਰਹੀ ਅੱਵਲ। ਜਲੰਧਰ ਪੁਲਿਸ ਕਮਿਸ਼ਨਰੇਟ ਨੇ ਜ਼ਿਲ੍ਹੇ ਵਿਚ ਅਮਨ ਕਾਨੂੰਨ ਦੀ ਵਿਵਸਥਾ ਨੂੰ ਬਣਾਈ ਰੱਖਣ ਲਈ ਸਮੂਹ ਰੈਸਟੋਰੈਂਟ, ਕਲੱਬ ਅਤੇ ਹੋਰ ਅਜਿਹੀਆਂ ਲਾਇਸੈਂਸ ਸ਼ੁਦਾ ਖਾਣ ਪੀਣ ਦੀਆਂ ਥਾਵਾਂ ਅੱਧੀ ਰਾਤ 12 ਵਜੇ ਤੱਕ ਮੁਕੰਮਲ ਬੰਦ ਕਰਨ ਦੇ ਹੁਕਮ ਜਾਰੀ ਕੀਤੇ। ਆਈਪੀਐਲ ਕ੍ਰਿਕਟ ਵਿਚ ਅੱਜ ਗੁਜਰਾਤ ਟਾਈਟਨਸ ਦਾ ਮੁਕਾਬਲਾ ਅਹਿਮਦਾਬਾਦ ਵਿਚ ਸ਼ਾਮੀ 7:30 ਵਜੇ ਸਨਰਾਈਜ਼ਰਸ ਹੈਦਰਾਬਾਦ ਨਾਲ ਹੋਏਗਾ। ਇਹ ਸਨ FM ਨਿਊਜ਼ ਹੈਡਲਾਈਨਸ।

ਇੰਜੋਏ ਕਰ ਰਹੇ ਹੋ ਜੀ 102.7 FM ਰੇਨਬੋ ਤੇ ਦੋਸਤੋ ਪ੍ਰੋਗਰਾਮ ਸ਼ੁਰੂ ਹੋ ਗਿਆ ਹੈ ਜੀ ਤੁਹਾਡਾ ਆਪਣਾ ਪ੍ਰੋਗਰਾਮ ਪੰਜਾਬੀ ਤੜਕਾ ਮੇਰੇ ਯਾਨੀ ਤੁਹਾਡੀ ਦੋਸਤ ਨਿਵੇਦਿਤਾ ਦੇ ਨਾਲ ਵੈਲ ਦੋਸਤੋ ਪੰਜਾਬੀ ਤੜਕਾ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਤੁਸੀਂ ਪੰਜਾਬੀ ਗੀਤਾਂ ਦੀ ਫਰਮਾਇਸ਼ ਕਰ ਸਕਦੇ ਹੋ ਅਤੇ ਫਰਮਾਇਸ਼ ਕਿਵੇਂ ਕਰਨੀ ਹੈ ਜੀ ਫੋਨ ਦੇ ਜ਼ਰੀਏ ਨੰਬਰ ਮੈਂ ਤੁਹਾਨੂੰ ਦੱਸ ਦਿੰਦੀ ਹਾਂ 0181 23 42 174 ਇਹ ਨੰਬਰ ਡਾਇਲ ਕਰਕੇ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ

0: ਇੰਜੋਏ ਕਰ ਰਹੇ ਹੋ ਜੀ 102.7 FM ਰੇਨਬੋ ਤੇ ਪ੍ਰੋਗਰਾਮ ਸ਼ੁਰੂ ਹੋ ਗਿਆ ਜੀ ਪੰਜਾਬੀ ਤੜਕਾ। ਪੰਜਾਬੀ ਤੜਕਾ ਦੇ ਵਿੱਚ ਤੜਕਾ ਲਗਾਉਣ ਲਈ ਪਹੁੰਚ ਚੁੱਕੇ ਨੇ ਸਾਡੇ ਕੋਲ ਅਗਲੇ ਕਾਲਰ। ਗੱਲ ਕਰਦੇ ਇਹਨਾਂ ਦੇ ਨਾਲ। ਹੈਲੋ,
1: ਹੈਲੋ, ਨਮਸਕਾਰ ਮੈਡਮ ਜੀ।
0: ਨਮਸਕਾਰ ਜੀ, ਕੌਣ ਬੋਲ ਰਹੇ ਹੋ ਤੇ ਕਿੱਥੋਂ ਬੋਲ ਰਹੇ ਹੋ?
1: ਮੈਂ ਸਰਸੇਮ ਬੋਲ ਰਿਹਾ ਜੀ, ਜਲੰਧਰ ਤੋਂ, ਬਾਈਪਾਸ ਤੋਂ।
0: ਅੱਛਾ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
1: ਥੈਂਕ ਯੂ ਮੈਡਮ।
0: ਕੀ ਕਰ ਰਹੇ ਹੋ?

0: ਸ਼ੋਪ ਤੇ ਬੈਠੇ ਮੈਮ,
1: ਸ਼ੋਪ ਤੇ ਬੈਠੇ।
0: ਹਾਂਜੀ।
1: ਅੱਛਾ, ਤੁਸੀਂ ਨਾ ਅੱਜ ਤੁਸੀਂ ਸਾਨੂੰ ਪ੍ਰੋਗਰਾਮ ਦੇ ਵਿੱਚ ਦੱਸਣਾ ਹੈ ਕਿ ਤੁਹਾਨੂੰ ਛੋਟੇ ਹੁੰਦਿਆਂ ਕਿਹੜੇ ਨਾਮ ਨਾਲ ਬੁਲਾਉਂਦੇ ਸੀ, ਆਪਣਾ ਨਿਕਨੇਮ ਦੱਸੋ।
0: ਹਾਂਜੀ,
1: ਛੋਟੇ ਹੁੰਦਿਆਂ ਤੁਹਾਨੂੰ ਕਿਹੜੇ ਨਾਮ ਨਾਲ ਬੁਲਾਉਂਦੇ ਸੀ, ਨਿਕਨੇਮ ਦੱਸੋ ਅੱਜ ਆਪਣਾ।
0: ਨਿਕਨੇਮ ਜੀ ਸੋਮਾ।
1: ਸੋਮਾ,
0: ਸੋਮਾ ਠੀਕ ਬੁਲਾਉਂਦੇ।
1: ਠੀਕ ਹੈ, ਤੇ ਅੱਜ ਵੀ ਫਿਰ ਇਹ ਨਾਮ ਚੱਲਦਾ? ਛੁਪਾ ਲੈਣੇ ਆ, ਦੱਸਦੇ ਨੀ ਕਿਸੇ ਨੂੰ, ਤੇ ਉਹ ਨਾਮ ਵੀ ਤੁਹਾਨੂੰ ਅੱਜ ਦੱਸਣਾ ਪੈਣਾ। ਚਲੋ ਠੀਕ ਹੈ, ਠੀਕ ਹੈ। ਮੈਨੂੰ ਫਿਰ ਤੁਸੀਂ ਅੱਜ ਆਪਣੇ ਗੀਤ ਦੀ ਫਰਮਾਇਸ਼ ਦੱਸੋ, ਕਿਹੜਾ ਸੁਣੋਗੇ?
0: ਮੈਡਮ ਜੀ, ਹਾਕਮ ਸੂਫੀ ਦਾ ਸੁਣਾ ਰਹੇ, ਉਡੀਕਾਂ।
1: ਉਡੀਕਾਂ, ਠੀਕ ਹੈ ਜੀ। ਕਿਹਦੀਆਂ ਉਡੀਕਾਂ ਚੱਲ ਰਹੀਆਂ ਨੇ?
0: ਹਾਂਜੀ,
1: ਕਿਹਦੀਆਂ ਉਡੀਕਾਂ ਕਰਦੇ ਪਏ ਹੋ?
0: ਬਸ ਪ੍ਰੋਗਰਾਮ ਦੀ ਉਡੀਕਾਂ ਕਰੀਦੀਆਂ।
1: ਪ੍ਰੋਗਰਾਮ ਦੀ ਉਡੀਕ ਕਰਦੇ ਹੋ? ਗਰਮੀ ਸ਼ੁਰੂ ਹੋ ਗਈ ਹੈ ਤੇ ਫਿਰ ਉਡੀਕ ਨਹੀਂ ਹੁੰਦੀ। ਹਾਏ, ਕੋਈ ਠੰਡਾ ਪਾਣੀ ਲੈ ਕੇ ਆ ਜਾਏ, ਕੋਈ ਸਕੁਐਸ਼ ਲੈ ਕੇ ਆ ਜਾਏ, ਕੋਈ ਠੰਡੀ ਠੰਡੀ ਚੀਜ਼ ਲੈ ਕੇ ਆ ਜਾਵੇ, ਉਹਦੀ ਉਡੀਕ ਨਹੀਂ ਹੁੰਦੀ? ਹਾਕਮ ਸੂਫੀ ਦੀ ਆਵਾਜ਼ ਦੇ ਵਿੱਚ ਤੇ ਇੰਜੋਏ ਕਰਦੇ ਹਾਂ ਜੀ ਇਹ ਗੀਤ, ਤੇ ਤੁਸੀਂ ਵੀ ਫਟਾਫਟ ਨੰਬਰ ਲਗਾ ਕੇ ਪਹੁੰਚ ਕਰੋ ਜੀ, 0181-23-2475 ਨੰਬਰ ਤੁਸੀਂ ਡਾਇਲ ਕਰ ਸਕਦੇ ਹੋ, ਤੇ ਹੁਣ ਅਸੀਂ ਇੰਜੋਏ ਕਰਾਂਗੇ ਇਹ ਗੀਤ ਉਡੀਕਾਂ।

0: ਪ੍ਰੋਗਰਾਮ ਚੱਲ ਰਿਹਾ ਹੈ ਜੀ ਪੰਜਾਬੀ ਤੜਕਾ, ਅਤੇ ਪੰਜਾਬੀ ਤੜਕਾ ਦੇ ਵਿੱਚ ਅਗਲੇ ਕਾਲਰ ਸਾਡੇ ਕੋਲ ਹਾਜ਼ਰੀ ਲਗਵਾਉਣ ਲਈ ਪਹੁੰਚ ਚੁੱਕੇ ਨੇ, ਗੱਲ ਕਰਦੇ ਹਾਂ ਇਹਨਾਂ ਦੇ ਨਾਲ। ਹੈਲੋ,
1: ਹੈਲੋ ਮੈਡਮ, ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: ਮੈਡਮ ਲਵਿਤਾ ਜੀ, ਤੁਹਾਨੂੰ ਬਹੁਤ ਚਿਰਾਂ ਬਾਅਦ ਗੱਲ ਹੋਈ ਹੈ ਜੀ।
0: ਥੈਂਕ ਯੂ ਸੋ ਮੱਚ ਜੀ। ਕੌਣ ਗੱਲ ਕਰ ਰਹੇ ਹੋ?
1: ਹਾਂਜੀ ਮੈਡਮ ਜੀ, ਮੈਂ ਪੌਲ ਬੋਲਦਾ, ਸਰਾਭਾ ਨਗਰ ਜਲੰਧਰ ਤੋਂ ਜੀ।
0: ਅੱਛਾ ਜੀ, ਮੈਨੂੰ ਇਹ ਦੱਸੋ ਕਿ ਤੁਹਾਨੂੰ ਛੋਟੇ ਹੁੰਦੇ ਕਿਹੜੇ ਨਾਮ ਨਾਲ ਬੁਲਾਉਂਦੇ ਸੀ?
1: ਮੈਨੂੰ ਛੋਟੇ ਹੁੰਦੇ ਗੋਰਾ ਕਹਿੰਦੇ ਹੁੰਦੇ ਸੀ, ਦੋ ਭਰਾ ਹੁੰਦੇ ਸੀ, ਮੈਂ ਵੱਡਾ ਹੁੰਦਾ ਸੀ, ਇੱਕ ਛੋਟਾ ਹੁੰਦਾ ਸੀ।
0: ਅੱਛਾ, ਤੁਹਾਡਾ ਰੰਗ ਗੋਰਾ ਸੀ ਤਾਂ ਕਰਕੇ ਗੋਰਾ ਕਹਿੰਦੇ ਸੀ?
1: ਗੋਰਾ ਰੰਗ ਸੀਗਾ ਤਾਂ ਮੈਨੂੰ ਗੋਰਾ ਕਹੀਏ, ਦੂਜੇ ਦਾ ਮਾੜਾ ਜਿਹਾ ਸਾਦਾ ਰੰਗ ਸੀ ਤਾਂ ਕਾਲਾ ਕਹਿੰਦੇ ਸੀ।
0: ਓ, ਤੇ ਫਿਰ ਉਹ ਲੜਦਾ ਨਹੀਂ ਸੀ ਆ ਕੇ?
1: ਨਹੀਂ, ਲੜਦਾ ਨਹੀਂ ਸੀ ਮੈਨੂੰ ਪਹਿਲੇ, ਉਹ ਪੱਕਾ ਹੀ ਆ, ਹਾਲੇ ਤੱਕ ਵੀ ਉਹਨੂੰ ਕਾਲਾ ਹੀ ਕਹਿੰਦੇ ਆ।
0: ਚਲੋ ਬਹੁਤ ਵਧੀਆ, ਤੇ ਫੇਰ ਗੀਤ ਕਿਹੜਾ ਸੁਣਾਇਆ ਜਾਏ ਤੁਹਾਨੂੰ?
1: ਗੀਤ ਮੈਡਮ ਕੱਲ ਕਲੇਰ ਦਾ ਸੁਣਾ ਦਿਓ,
0: ਤੂੰ ਚੇਤੇ ਆਵੇਂ। ਫੇਰ ਪੇਂਟ ਦੀ ਸ਼ੋਪ ਤੇ ਅੱਜ ਕੱਲ ਤਾਂ ਫੇਰ ਪੇਂਟਿੰਗ ਦਾ ਕੰਮ ਸ਼ੁਰੂ ਹੋ ਜਾਂਦਾ ਚੰਗਾ ਹੀ, ਹੈਨਾ?
1: ਬਾਕੀ ਜਿਹੜੇ ਮਾਲ ਵਗੈਰਾ ਹੁੰਦੇ ਆ ਜਾਂ ਕਾਲਜ ਹੁੰਦੇ, ਸਕੂਲ ਹੁੰਦੇ, ਉੱਥੇ ਕੰਮ ਚੱਲਦੇ ਰਹਿੰਦੇ, ਛੁੱਟੀਆਂ ਹੋਈਆਂ ਹੁੰਦੀਆਂ।
0: ਹਾਂਜੀ ਹਾਂਜੀ ਹਾਂਜੀ ਚਲੋ, ਏਦਾਂ ਹੀ ਤੁਹਾਡਾ ਕੰਮ ਕਾਰ ਵਧੀਆ ਸੋਹਣੇ ਤਰੀਕੇ ਨਾਲ ਚੱਲਦਾ ਰਹੇ, ਤੇ ਤੁਸੀਂ FM ਰੇਨਬੋ ਵੀ ਏਦਾਂ ਹੀ ਸੁਣਦੇ ਰਹੋ, ਤੇ ਸਾਨੂੰ ਐਪਰੀਸ਼ੀਏਟ ਵੀ ਕਰਦੇ ਰਹੋ, ਤੇ ਗੀਤ ਤੁਹਾਡੀ ਪਸੰਦ ਦੇ ਅਸੀਂ ਵੀ ਚਲਾਉਂਦੇ ਰਹੀਏ,
1: ਇਸ ਕਰਕੇ ਸਾਨੂੰ ਸਾਰਾ ਕੁਝ ਵਧੀਆ ਲੱਗਦਾ ਜੀ।
0: ਜੀ, ਤੇ ਤੁਹਾਡੇ ਲਈ ਪਲੇ ਕਰ ਰਹੇ ਹਾਂ ਜੀ ਕੰਟਕਲੇਅਰ ਦੀ ਆਵਾਜ਼ ਦੇ ਵਿੱਚ ਗੀਤ ਤੂੰ ਚੇਤੇ ਆਵੇਂ, ਧੰਨਵਾਦ ਕਾਲ ਕਰਨ ਦੇ ਲਈ। ਚਲੋ ਜੀ, ਕੰਟਕਲੇਅਰ ਦੀ ਆਵਾਜ਼ ਦੇ ਵਿੱਚ ਇੰਜੋਏ ਕਰਾਂਗੇ ਗੀਤ ਤੂੰ ਚੇਤੇ ਆਵੇਂ, ਅਤੇ ਤੁਹਾਨੂੰ ਵੀ ਮੈਂ ਚੇਤਾ ਕਰਾ ਦਿਆਂ 0181 2143 174 ਨੰਬਰ, ਸ਼ਾਇਦ ਤੁਸੀਂ ਭੁੱਲ ਗਏ ਹੋਵੋ, ਇਹ ਨੰਬਰ ਤੁਸੀਂ ਡਾਇਲ ਕਰਕੇ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ, ਅਤੇ ਤੁਸੀਂ ਵੀ ਇੰਜੋਏ ਕਰ ਸਕਦੇ ਹੋ ਜੀ ਆਪਣੀ ਪਸੰਦ ਦਾ ਕੋਈ ਵੀ ਗੀਤ। ਅਤੇ ਫਿਲਹਾਲ ਤੁਹਾਡੇ ਰੇਡੀਓ ਸੈੱਟ 'ਤੇ ਗੀਤ ਕੰਟਕਲੇਅਰ ਦੀ ਆਵਾਜ਼ ਦੇ ਵਿੱਚ।

0: ਇੰਜੋਏ ਕਰਿਓ ਜੀ 102.7 FM ਰੇਨਬੋ ਅਤੇ ਅਗਲੇ ਕਾਲਰ ਪਹੁੰਚ ਚੁੱਕੇ ਨੇ ਸਾਡੇ ਤੱਕ। ਤੁਹਾਨੂੰ ਪਤਾ ਹੈ ਕਿ ਅੱਜ ਮੈਂ ਪੁੱਛ ਰਹੀ ਹਾਂ, ਅੱਜ ਭੇਤ ਖੋਲ ਰਹੇ ਹਾਂ ਵੀ ਜਿਹੜੇ ਨਾਮ ਉਹਨਾਂ ਨੇ ਲੁਕੋਏ ਹੋਏ ਆ ਨਾ ਉਹ ਮੈਂ ਪੁੱਛਣੇ ਆ, ਹੈ ਨਾ। ਅਤੇ ਦੇਖਦੇ ਹਾਂ ਕਿ ਅਗਲੇ ਕਾਲਰ ਕਿਹੜੇ ਨਾਮ ਦੇ ਨਾਲ ਆ ਰਹੇ ਨੇ ਸਾਡੇ ਕੋਲ। ਹੈਲੋ,
1: ਪਲ ਪਲ ਦੋਸਤੀ ਕਾ ਵਾਦਾ ਹੈ
0: ਜੀ,
1: ਆਪਣਾਪਨ ਕੁਛ ਇਤਨਾ ਜ਼ਿਆਦਾ ਹੈ, ਮਤ ਸੋਚਨਾ ਕੇ ਭੁੱਲ ਜਾਏਂਗੇ ਹਮ ਆਪਕੋ, ਮਕਸਮ ਜ਼ਿੰਦਗੀ ਭਰ FM ਰੇਨਬੋ ਸੁਣਨੇ ਕਾ ਇਰਾਦਾ ਹੈ।
0: ਕਿਆ ਬਾਤ ਹੈ, ਬਹੁਤ ਖੂਬ ਬਹੁਤ ਖੂਬ। ਮੈਂ ਤਾਂ, ਮੈਨੂੰ ਲੱਗਿਆ ਕਿ ਹੈ ਨਾ ਬਾਲੀਵੁੱਡ ਤੋਂ ਕਿਸੇ ਦਾ ਫੋਨ ਆ ਗਿਆ, ਮੈਨੂੰ ਮਤਲਬ ਕਿਸੇ ਵੱਡੀ ਹਸਤੀ ਦਾ ਫੋਨ ਆ ਗਿਆ। ਤੇ ਚਲੋ ਜੀ, ਮੈਨੂੰ ਹੁਣ ਦੱਸ ਹੀ ਦਿਓ ਕਿ ਤੁਸੀਂ ਬੋਲ ਕੌਣ ਰਹੇ ਹੋ।
2: ਹਾਂਜੀ, ਨਿਵੇਦਤਾ ਜੀ ਨਮਸਕਾਰ।
0: ਨਮਸਕਾਰ।
2: BPO ਕੋਟਲੀ ਥਾਨ ਸਿੰਘ, ਡਿਸਟ੍ਰਿਕਟ ਜਲੰਧਰ ਤੋਂ ਮਿੰਟੂ ਚੰਦੇਲ ਜੀ।
0: ਕਿਆ ਬਾਤ ਹੈ, ਪੂਰਾ ਐਡਰੈਸ ਆ ਗਿਆ ਸਾਡੇ ਕੋਲ।
2: ਹਾਂਜੀ ਹਾਂਜੀ ਬਿਲਕੁਲ।
0: ਫਿਰ ਚਾਹ ਪਾਣੀ ਤਿਆਰ ਰੱਖਿਓ, ਕਿੰਨਿਆਂ ਨੇ ਪਹੁੰਚ ਜਾਣਾ ਤੁਹਾਡੇ ਘਰ।
2: ਹਾਂਜੀ ਬਿਲਕੁਲ, ਜਦੋਂ ਮਰਜ਼ੀ ਆ ਜਾਓ ਜੀ, ਕੋਈ ਗੱਲ ਨਹੀਂ।
0: ਅੱਛਾ, ਅੱਜ ਫਿਰ ਤੁਸੀਂ ਮੈਨੂੰ ਨਾ ਆਪਣੀ ਬੇਬੇ ਵਾਲਾ ਨਾਮ ਦੱਸਣਾ, ਮੰਮੀ ਵਾਲਾ ਨਾਮ।
2: ਹਾਂਜੀ, ਮੰਮੀ ਨੂੰ, ਮੰਮੀ ਮੇਰੇ ਕਹਿੰਦੇ ਹੁੰਦੇ ਸੀਗੇ ਮੰਗਤੂ।
0: ਮੰਗਤੂ, ਓ
2: ਹਾਂਜੀ। ਉਹਨਾਂ ਨੂੰ ਵੈਸੇ ਤਾਂ ਮਿੰਟੂ, ਵੈਸੇ ਸ਼ੋਰਟ ਨੇਮ ਮੇਰਾ ਇਹ ਨਿਕਨੇਮ, ਔਰ ਮੰਮੀ ਮੈਨੂੰ ਪਿਆਰ ਨਾਲ ਮੰਗਤੂ ਕਹਿੰਦੇ ਹੁੰਦੇ।
0: ਓ ਕਿਉਂ, ਓ ਕਿਉਂ ਮੰਗ ਮੰਗ ਕੇ ਲਿਆ ਸੀ?
2: ਨਹੀਂ, ਵੈਸੇ ਹੀ ਉਹਨਾਂ ਨੂੰ ਇੱਕ ਸ਼ਾਇਦ ਚੰਗਾ ਲੱਗਾ ਹੋਏਗਾ ਉਹਨਾਂ ਨੂੰ।
0: ਤੇ ਫਿਰ ਤੁਸੀਂ ਵੱਡੇ ਹੋ ਕੇ ਗੁੱਸਾ ਨਹੀਂ ਕਰਦੇ ਸੀ ਮੰਮੀ ਆਇਆ ਕੀ ਨਾਮ ਹੈ, ਇੱਦਾਂ ਨਾ ਬੁਲਾਇਆ ਕਰੋ, ਮੇਰੇ ਦੋਸਤਾਂ ਦੇ ਸਾਹਮਣੇ ਨਹੀਂ ਇੱਦਾਂ ਬੁਲਾਉਣਾ, ਘਰਦਿਆਂ ਦੇ ਸਾਹਮਣੇ ਨਹੀਂ ਇੱਦਾਂ ਬੁਲਾਉਣਾ, ਮੈਨੂੰ ਨਹੀਂ ਆਇਆ ਨਾਮ ਪਸੰਦ, ਇੱਦਾਂ ਨਹੀਂ ਕਹਿੰਦੇ ਹੁੰਦੇ ਸੀ?
2: ਨਹੀਂ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਮੈਨੂੰ ਵੀ ਚੰਗਾ ਲੱਗਦਾ ਸੀ, ਕਿਉਂਕਿ ਮਾਂ ਦਾ ਜੋ ਇੱਕ ਕੋਈ ਵੀ ਕਿਸੇ ਵੀ ਨਾਮ ਨਾਲ ਪੁਕਾਰ ਲਵੇ ਤਾਂ ਉਹ ਵੀ ਹਰ ਇੱਕ ਬੱਚੇ ਨੂੰ ਚੰਗਾ ਲੱਗਦਾ।
0: ਮਾਂ ਦਾ ਜਿਹੜਾ ਰਿਸ਼ਤਾ ਹੁੰਦਾ ਉਹ ਲਫ਼ਜ਼ਾਂ ਦਾ ਨਹੀਂ ਹੁੰਦਾ, ਉਹ ਤਾਂ ਅਹਿਸਾਸ ਦਾ ਹੁੰਦਾ, ਹੈ ਨਾ।
2: ਬਿਲਕੁਲ।
0: ਪਰ ਫਿਰ ਵੀ ਜਿਹੜੇ ਹੈ ਨਾ ਬੱਚੇ ਅਕਸਰ ਲੜਦੇ ਹੁੰਦੇ, ਨਹੀਂ ਮੰਮੀ ਇਹ ਨਾਮ ਨਾਲ ਨਹੀਂ ਬੁਲਾਉਣਾ, ਇਹਦੇ ਨਾਲ ਨਹੀਂ ਬੁਲਾਉਣਾ, ਮੇਰੇ ਹੈ ਨਾ ਰਿਸ਼ਤੇਦਾਰਾਂ ਦੇ ਸਾਹਮਣੇ, ਯਾਰਾਂ ਦੋਸਤਾਂ ਸਾਹਮਣੇ ਤਾਂ ਇਹ ਨਾਮ ਬਿਲਕੁਲ ਨਹੀਂ ਲੈਣਾ, ਤੁਹਾਨੂੰ ਪਤਾ ਨਹੀਂ ਲੱਗਦਾ, ਇੱਦਾਂ ਲੜਾਈ ਨਹੀਂ ਕੀਤੀ ਕਦੀ?
2: ਨਹੀਂ, ਇਸ ਤਰ੍ਹਾਂ ਨਹੀਂ ਹੁੰਦੀ। ਹੁਣ ਮੈਨੂੰ ਜ਼ਿਆਦਾ, ਵੈਸੇ ਤਾਂ ਮੈਂ ਰੇਡੀਓ ਤੇ ਮੇਰਾ ਨਾਮ ਮਿੰਟੂ, ਉਹ ਮੈਨੂੰ ਮੰਟੂ ਕਹਿੰਦੇ ਹੁੰਦੇ, ਮੰਟੂ
0: ਮੰਟੂ ਮਿੰਟੂ ਮੰਗਤੂ। ਕਿੰਨੇ ਹੀ ਨਾਮ ਅੱਜ ਤੁਹਾਡੇ ਡਿਸਕਲੋਜ਼ ਹੋ ਗਏ। ਹੁਣ ਦੇਖਿਓ, ਅੱਗੇ ਤਾਂ ਮੰਮੀ ਇਸ ਨਾਮ ਨਾਲ ਬੁਲਾਉਂਦੇ ਸੀ, ਹੁਣ ਜਿੰਨੇ ਵੀ ਸੁਣ ਰਹੇ ਆ ਨਾ ਉਹਦੇ ਵਿੱਚੋਂ ਜੇ ਕੋਈ ਤੁਹਾਡੇ ਜਾਣ ਪਛਾਣ ਵਾਲੇ ਹੋਏ, ਉਹਨਾਂ ਨੇ ਵੀ ਤੁਹਾਡਾ ਨਾਮ ਹੁਣ ਮੰਗਤੂ ਰੱਖ ਦੇਣਾ, ਫਿਰ ਤੁਸੀਂ ਪਛਤਾਓਗੇ ਤਾਂ ਨਹੀਂ ਐ ਮੈਂ ਕਿੱਥੇ ਬੋਲ ਬੈਠਾ, ਕਿੱਥੇ ਹੈ ਨਾ ਦੱਸ ਬੈਠਾ ਰੇਡੀਓ ਤੇ।
2: ਪਿਆਰ ਨਾਲ ਜੋ ਵੀ ਪੁਕਾਰਦਾ ਹੈ, ਬੁਲਾਉਂਦਾ ਹੈ, ਚਲੋ ਵਧੀਆ ਲੱਗਦਾ, ਉਹਨੂੰ ਵੀ ਜੇ ਉਹਨੂੰ ਚੰਗਾ ਲੱਗਦਾ ਤਾਂ ਵਧੀਆ, ਕੋਈ ਗੱਲ ਨਹੀਂ।
0: ਚਲੋ ਬਹੁਤ ਵਧੀਆ। ਤੇ ਹੁਣ ਮੈਨੂੰ ਤੁਸੀਂ ਆਪਣੇ ਗਾਣੇ ਦੀ ਫਰਮਾਇਸ਼ ਵੀ ਦੱਸ ਦਿਓ।
2: ਹਾਂਜੀ ਨਵੇਤਾ ਜੀ, ਬਹੁਤ ਹੀ ਅੱਛਾ ਪ੍ਰੋਗਰਾਮ ਪੇਸ਼, ਮੈਂ ਅਕਸਰ ਤੁਹਾਨੂੰ ਸੁਣਦਾ ਰਹਿੰਦਾ ਵਾਂ, ਬਹੁਤ ਹੀ ਅੱਛਾ ਪ੍ਰੋਗਰਾਮ ਪੇਸ਼ ਕਰਦੇ ਹੋ।
0: ਥੈਂਕ ਯੂ ਸੋ ਮਚ।
2: ਸਾਰੇ ਹੀ ਆਰਜੀਸ ਬਹੁਤ ਅੱਛਾ ਪ੍ਰੋਗਰਾਮ ਪੇਸ਼ ਕਰਦੇ ਹੋ, ਔਰ ਤੁਸੀਂ ਗਾਣਾ ਪਲੇ ਕਰਦੇ ਹੋ ਗੁਰਦਾਸ ਮਾਨ ਜੀ ਦੀ ਆਵਾਜ਼ ਵਿੱਚ, ਜੋ ਤੁਸੀਂ ਕਿਉਂ ਕੀਤਾ ਹੋਇਆ ਉਹਨੂੰ ਪਲੇ ਕਰਦੇ ਹੋ ਤਾਂ ਬਹੁਤ ਅੱਛਾ ਲੱਗੇਗਾ।
0: ਠੀਕ ਹੈ ਜੀ, ਥੈਂਕ ਯੂ ਸੋ ਮਚ, ਜ਼ਰੂਰ ਪਲੇ ਕਰਾਂਗੇ ਜੀ ਗੁਰਦਾਸ ਮਾਨ ਜੀ ਦੀ ਆਵਾਜ਼ ਦੇ ਵਿੱਚ ਗੀਤ। ਸ਼ੁਕਰੀਆ ਕਾਲ ਕਰਨ ਦੇ ਲਈ। ਤੇ ਲਓ ਜੀ, ਗੁਰਦਾਸ ਮਾਨ ਜੀ ਦੀ ਆਵਾਜ਼ ਦੇ ਵਿੱਚ ਗੀਤ ਪਲੇ ਕਰਨ ਜਾ ਰਹੇ ਹਾਂ, ਅਤੇ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ ਹੈ, ਜਾਣਾ ਕਿਤੇ ਵੀ ਨਹੀਂ ਹੈ। ਔਰ ਨੰਬਰ ਮੈਂ ਇੱਕ ਵਾਰੀ ਫਿਰ ਦੱਸਦੇ ਹਾਂ, 01812173174 ਨੰਬਰ ਤੁਸੀਂ ਡਾਇਲ ਕਰ ਸਕਦੇ ਹੋ, ਡਾਇਲ ਕਰਕੇ ਤੁਸੀਂ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਅਤੇ ਆਪਣੀ ਪਸੰਦ ਦੇ ਗੀਤ ਵੀ ਸੁਣ ਸਕਦੇ ਹੋ। ਅਤੇ ਫਿਲਹਾਲ ਤੁਹਾਡੇ ਰੇਡੀਓ ਸੈੱਟ 'ਤੇ ਇਹ ਗੀਤ।

0: ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਪੰਜਾਬੀ ਤੜਕਾ, ਅਤੇ ਪੰਜਾਬੀ ਤੜਕਾ ਦੇ ਵਿੱਚ ਕੌਣ ਆਏ ਨੇ ਤੜਕਾ ਲਗਾਉਣ, ਆਓ ਦੇਖਦੇ ਹਾਂ। ਹੈਲੋ,
1: ਹੈਲੋ ਮੈਮ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ, ਮਿੱਠੀ ਮਿੱਠੀ ਸੁਰੀਲੀ ਜੀ ਆਵਾਜ਼ ਕਿੱਥੋਂ ਆਈ ਹੈ?
1: ਮੈਮ ਸ਼ਰਨ ਗੱਲ ਕਰ ਰਹੀ ਜਗਤਪੁਰ ਜੱਟਾਂ ਤੋਂ।
0: ਸ਼ਰਨ, ਸ਼ਰਨ ਕਿਹਦੀ ਸ਼ਰਨ ਵਿੱਚ?
1: ਮੈਮ ਤੁਹਾਡੀ ਸ਼ਰਨ ਵਿੱਚ।
0: ਮੇਰੀ ਸ਼ਰਨ ਵਿੱਚ? ਅੱਛਾ, ਫਿਰ ਸ਼ਰਨ ਨੂੰ ਛੋਟੇ ਹੁੰਦੇ ਸ਼ਰਨੋ ਕੌਣ ਕਹਿੰਦਾ ਸੀ ਕਿ ਸ਼ਰਨੋ ਕਹਿੰਦੇ ਸੀ?
1: ਸ਼ਰਨੋ ਮੈਮ ਸਾਡੇ ਇੱਕ ਰੇਡੀਓ ਐਂਕਰ ਹੁੰਦੇ ਸੀ ਕਿ ਮੈਡਮ ਰਜਨੀ, ਉਹ ਮੈਨੂੰ ਸ਼ਰਨੋ ਕਹਿੰਦੀ ਹੁੰਦੀ ਸੀ।
0: ਅੱਛਾ,
1: ਤੇ ਡੈਡੀ ਮੇਰੇ ਸ਼ਰਨਾ ਕਹਿੰਦੇ ਹੁੰਦੇ ਸੀ।
0: ਅੱਛਾ, ਤੇ ਮੰਮੀ ਨੇ ਕਦੀ ਗੁੱਸੇ 'ਚ ਨਹੀਂ ਕਿਹਾ ਇਹ ਸ਼ਰਨੀਏ ਆ, ਕੰਮ ਕਰ ਲੈ? ਜਦੋਂ ਮੰਮੀ ਨੂੰ ਗੁੱਸਾ ਚੜਿਆ ਹੁੰਦਾ ਸੀ ਉਦੋਂ ਕਿਹੜਾ ਨਾਮ ਲੈਂਦੇ ਹੁੰਦੇ ਸੀ? ਸ਼ਰਨੀਏ ਤਾਂ ਨਹੀਂ ਕਹਿੰਦੇ ਸੀ? ਬਿਮਾਰੀ ਪੈਣੀ ਹੈ, ਠੀਕ ਹੈ। ਤੇ ਹੁਣ ਜਦੋਂ
1: ਬਿਮਾਰੀ ਪੈਣੀ
0: ਹੈ, ਓਹੋ, ਤੇ ਫਿਰ ਫਟਾਫਟ ਕਰ ਦਿੰਦੇ ਸੀ ਕੰਮ ਕਿ ਏਦਾਂ ਕਹਿੰਦੇ ਸੀ ਪਹਿਲਾਂ ਮੇਰਾ ਸਹੀ ਨਾਮ ਲਓ ਫਿਰ ਕਰੂੰਗੀ?
1: ਬਿਲਕੁਲ ਮੈਮ,
0: ਨਹੀਂ ਤਾਂ
1: ਸਹੀ ਕਰਨਾ ਪੈਂਦਾ ਸੀ।
0: ਅੱਜ ਕੱਲ ਦੇ ਬੱਚੇ ਅੜ ਜਾਂਦੇ ਆ ਨਾ ਕਿ ਪਹਿਲਾਂ ਮੈਨੂੰ ਸਹੀ ਤਰ੍ਹਾਂ ਬੁਲਾਓ ਫਿਰ ਕੰਮ ਕਰਾਂਗੇ, ਨਹੀਂ ਤਾਂ ਨਹੀਂ ਕਰਨਾ। ਏਦਾਂ ਹੁੰਦਾ ਸੀ ਕਿ ਫਟਾਫਟ
1: ਚੇਤਾ ਆ ਗਿਆ। ਸਕੂਲ ਟਾਈਮ ਤੇ ਇੱਕ ਸਾਡੇ ਟੀਚਰ ਹੁੰਦੇ ਸੀ, ਮੈਡਮ ਦਾ ਨਾਮ ਹੁੰਦਾ ਸੀ ਪਦਮਾ ਮੈਡਮ। ਤੇ ਮੈਮ ਉਹਨਾਂ ਨੇ ਕਹਿਣਾ ਮੋਈ ਨਾ ਹੋਵੇ, ਤਾਂ ਉਹ ਸਾਰਿਆਂ ਨੂੰ ਇੱਦਾਂ ਬੋਲਦੇ ਹੁੰਦੇ ਸੀ।

0: ਚਾਹੇ ਕੋਈ ਵੁਆਇਸ ਹੁੰਦਾ ਸੀ ਚਾਹੇ ਗਰਲ ਹੁੰਦੀ ਸੀ, ਉਹਨਾਂ ਨੇ ਕਹਿਣਾ ਮੁੰਡਿਆਂ ਨੇ ਕਹਿਣਾ ਮੋਇਆ ਨਾ ਹੋਵੇ ਤਾਂ, ਕੁੜੀਆਂ ਨੇ ਕਹਿਣਾ ਮੋਈ ਨਾ ਹੋਵੇ ਤਾਂ.
1: ਸਾਨੂੰ ਨਾਮ ਲੈਂਦੇ ਆ, ਸਾਨੂੰ ਗਾਲਾਂ ਕੱਢਦੇ ਆ, ਹੈਨਾ ਹੁੰਦਾ ਏਦਾਂ?
0: ਹੁਣ ਦੇ ਹਿਸਾਬ ਨਾਲ ਕਹਿੰਦੇ ਹੋਣੇ ਬੱਚੇ ਅੱਜ ਦੀ ਲਾਈਫ ਸਟਾਈਲ ਵਧੀਆ. ਮੈਮ ਆਪਾਂ ਕਹਿੰਦੇ ਕਿ ਪਹਿਲੋਂ
1: ਅਸੀਂ ਲੱਕੀ ਪਰਸਨ ਆ ਜਿਨ੍ਹਾਂ ਨੇ ਹੈ ਨਾ ਸਾਰਾ ਕੁਛ ਦੇਖਿਆ ਹੈ. ਦੇਖੋ ਜੀ, ਇਹ ਤਾਂ ਸਮੇਂ ਦੀ ਖੇਡ ਹੈ, ਅਗਲੀਆਂ ਇਨਵੈਂਸ਼ਨਸ ਹੋਈ ਜਾਣੀਆਂ ਹੈ ਨਾ, ਇਹ ਤਾਂ ਸਮੇਂ ਦੀ ਖੇਡ ਹੈ, ਇਨਵੈਂਸ਼ਨਸ ਹੋ ਹੀ ਜਾਣੀਆਂ ਨੇ, ਅਤੇ ਜਿਹੜੀ ਹੁਣ ਦੀ ਪੀੜ੍ਹੀ ਹੈ ਉਹ ਵੀ ਫਿਰ ਕਹੇਗੀ ਕਿ ਅਸੀਂ ਇਹ ਵੀ ਦੇਖਿਆ, ਇਹ ਵੀ ਦੇਖਿਆ, ਇਹ ਵੀ ਦੇਖਿਆ. ਸੋ ਅਸੀਂ ਬੇਸ਼ੱਕ ਲੱਕੀ ਹਾਂ, ਅਤੇ ਮੈਨੂੰ ਲੱਗਦਾ ਕਿ ਜਿਹੜੀ ਹੁਣ ਵਾਲੀ ਜਨਰੇਸ਼ਨ ਆ ਉਹ ਵੀ ਬਹੁਤ ਕੁਛ ਦੇਖ ਰਹੀ ਹੈ, ਸਾਡੇ ਕੋਲੋਂ ਸੁਣ ਵੀ ਰਹੀ ਹੈ, ਅਤੇ ਅੱਗੇ ਉਹ ਵੀ ਦੇਖ ਰਹੀ ਹੈ ਜਿਹੜਾ ਕਿ ਅਸੀਂ ਕਦੀ ਇਮੈਜਿਨ ਹੀ ਨਹੀਂ ਕੀਤਾ ਸੀ. ਅੱਛਾ ਚਲੋ, ਆਪਾਂ ਹੁਣ ਗੱਲਬਾਤ ਨੂੰ ਥੋੜਾ ਜਿਹਾ ਮੋੜ ਦਈਏ, ਤੇ ਫਿਰ ਗਰਮੀਆਂ ਦੇ ਵਿੱਚ ਨਿੰਬੂ ਪਾਣੀ ਚੱਲਦਾ ਅੱਜ ਕੱਲ ਕਿ ਨਹੀਂ, ਬਣਾਉਣਾ ਸ਼ੁਰੂ ਕਰਤਾ ਰੋਜ਼ ਰੋਜ਼?
0: ਮੈਮ ਨਿੰਬੂ ਪਾਣੀ ਨਹੀਂ,
1: ਮੈਨੂੰ ਤੁਹਾਡੀ ਆਵਾਜ਼ ਨਹੀਂ ਕਲੀਅਰ ਸੁਣ ਰਹੀ, ਤੁਸੀਂ ਕੀ ਕਹਿ ਰਹੇ ਹੋ? ਮੀਆਂ ਜੀ ਬਿੱਲ ਦਾ ਜੂਸ ਪੀਣਾ ਪਸੰਦ ਕਰਦੇ ਆ, ਹਾਂ, ਤੇ ਫਿਰ ਅੱਜ ਫਿਰ ਮੀਆਂ ਜੀ ਨੂੰ ਤੁਹਾਨੂੰ ਪਤਾ ਲੱਗ ਗਿਆ ਕਿ ਇਹਨੂੰ ਮੰਮੀ ਨਾ ਬਿਮਾਰੀ ਪੈਣੀ ਹੈ ਕਹਿੰਦੇ ਹੁੰਦੇ ਸੀ. ਹਾਂ, ਤੇ ਪੈ ਗਈ ਹੁਣ ਤਾਂ ਛੇੜ, ਸੁਣਦੇ ਹੋਣੇ ਆ ਮੈਨੂੰ ਲੱਗਦਾ ਕਿਤੇ ਬੈਠੇ. ਅੱਛਾ, ਗੀਤ ਦੱਸੋ ਕਿਹੜਾ ਸੁਣੋਗੇ?
0: ਮੈਮ ਗੀਤ ਮੈਂ ਤੁਹਾਡੀ ਚੋਇਸ ਦਾ ਸੁਣਨਾ.
1: ਮੇਰੀ ਚੋਇਸ ਦਾ?
0: ਹਾਂਜੀ, ਪਹਿਲਾਂ ਮੇਰੇ ਬ੍ਰਦਰ ਦੀ ਕਾਲ ਲੱਗੀ ਸੀ, ਥੋੜੀ ਜਿਹੀ ਨਾਰਾਜ਼ਗੀ ਚੱਲਦੀ ਪਈ ਆ, ਕਹਿੰਦੀ ਆ ਭਰਾਵਾ ਕਾਲ ਕਰ ਲਿਆ ਕਰ, ਕੁਛ ਨੀ ਰੱਖਾ ਜ਼ਿੰਦਗੀ ਚ, ਪਤਾ ਨੀ ਕਿਹੜੇ ਵੇਲੇ ਕੀ ਹੋ ਜਾਣਾ.
1: ਹਾਂ ਚਲੋ ਠੀਕ ਹੈ ਜੀ, ਕਾਲ ਕਰ ਲਿਆ ਕਰੋ ਭਰਾ ਨੂੰ, ਐਵੇਂ ਭਰਾ ਨੂੰ ਗੁੱਸੇ ਨਾ ਕਰਿਓ, ਠੀਕ ਹੈ?
0: ਬਿਲਕੁਲ ਬਿਲਕੁਲ, ਮੈਂ ਭਰਾ ਗੁੱਸੇ ਹੋਈ ਬੈਠਾ ਹੁਣ ਤਾਂ.
1: ਚਲ ਕੋਈ ਨੀ, ਮਨਾ ਲਓ, ਉਹਨੂੰ ਫੋਨ ਕਰੋ ਤੇ ਉਹਨੂੰ ਦੱਸੋ ਕਿ ਮੈਂ ਰੇਡੀਓ ਤੇ ਗੱਲ ਕੀਤੀ ਹੈ ਤੇ ਮੇਰੇ ਕਈ ਨਾਮ ਡਿਸਕਲੋਜ਼ ਹੋ ਗਏ ਆ, ਤੁਸੀਂ ਭਰਾ ਵਾਲਾ ਨਾਮ ਵੀ ਦੱਸ ਦੇਣਾ ਸੀ ਨਾ, ਫਿਰ ਉਹ ਖੁਸ਼ ਹੋ ਜਾਊਗਾ.
0: ਹਾਂਜੀ, ਹੁਣ ਤਾਂ ਮੈਂ ਉਹਦੇ ਨਾਲ ਹੀ ਨਾਮ ਲਾਉਂਗੀ ਵੀ ਮੰਗ, ਤੂੰ ਫੋਨ ਕਰਨਾ ਭਰਾਵਾ.
1: ਚਲੋ ਠੀਕ ਹੈ ਜੀ, ਥੈਂਕ ਯੂ ਕਾਲ ਕਰਨ ਦੇ ਲਈ, ਥੈਂਕ ਯੂ ਸੋ ਮਚ.
0: ਤੁਹਾਡੀ ਐਬਸੈਂਟਾਂ ਬਹੁਤ ਲੱਗ ਗਈਆਂ.
1: ਮੇਰੀ ਐਬਸੈਂਟਾਂ ਲੱਗ ਗਈਆਂ?
0: ਪ੍ਰੈਜ਼ੈਂਟ ਹੋਇਆ ਕਾਫੀ ਦੇਰ ਬਾਅਦ.
1: ਠੀਕ ਹੈ ਜੀ, ਤੁਸੀਂ ਹੁਣ ਪ੍ਰੈਜ਼ੈਂਟ ਕਰ ਦਿਓ, ਠੀਕ ਹੈ? ਉਸ ਤੋਂ ਪਹਿਲਾਂ ਮੈਂ ਇੱਕ ਗੀਤ ਵੀ ਪਲੇ ਕਰਨਾ ਹੈ, ਤੇ ਗੀਤ ਪਲੇ ਕਰਨ ਤੋਂ ਪਹਿਲਾਂ ਇੱਕ ਕਮਰਸ਼ੀਅਲ ਬ੍ਰੇਕ ਵੀ ਲੈਣੀ ਹੈ. ਸੋ ਤੁਸੀਂ ਕਿਤੇ ਨਹੀਂ ਜਾਣਾ, ਇਸੇ ਤਰ੍ਹਾਂ ਹੀ ਬਣੇ ਰਹਿਣਾ ਤੇ ਇੰਜੋਏ ਕਰਦੇ ਰਹਿਣਾ ਐਫਐਮ ਰੇਨਬੋ, ਤੇ ਫਿਲਹਾਲ ਕਮਰਸ਼ੀਅਲ ਬ੍ਰੇਕ ਤੁਹਾਡੇ ਰੇਡੀਓ ਸੈੱਟ ਤੇ.
2: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ

0: ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਪੰਜਾਬੀ ਤੜਕਾ ਅਤੇ ਲਗਾਤਾਰ ਕਾਲਰਸ ਸਾਨੂੰ ਕਾਲ ਕਰ ਰਹੇ ਨੇ ਅਤੇ ਕੁਛ ਲੱਕੀ ਵੰਸ ਦੀ ਲੱਗ ਰਹੀ ਹੈ ਅਤੇ ਕੁਛ ਨੂੰ ਅਜੇ ਟਰਾਈ ਕਰਨੀ ਪੈ ਰਹੀ ਹੈ ਅਤੇ ਆਓ ਦੇਖਦੇ ਹਾਂ ਕਿ ਕੌਣ ਕਾਲਰ ਪਹੁੰਚੇ ਨੇ ਸਾਡੇ ਕੋਲ। ਹੈਲੋ,
1: ਦੋ ਅੱਖਰਾਂ ਦਾ ਬਣਿਆ ਬੰਦਾ
0: ਜੀ,
1: ਦੋ ਅੱਖਰਾਂ ਦੀ ਜਾਨ, ਦੋ ਅੱਖਰਾਂ ਦਾ ਦਿਲ ਚੱਲਦਾ, ਕਰੇ ਦੋ ਅੱਖਰਾਂ ਦਾ ਮਾਣ, ਦੋ ਅੱਖਰਾਂ ਦਾ ਸਿੱਖ ਬਣਦਾ, ਬਣੇ ਦੋ ਅੱਖਰਾਂ ਦਾ ਖਾਣ, ਦੋ ਅੱਖਰਾਂ ਦਾ ਅੱਲਾ ਬਣਿਆ, ਬਣੇ ਦੋ ਅੱਖਰਾਂ ਦਾ ਰਾਮ, ਦੋ ਅੱਖਰਾਂ ਦਾ ਸੇਵਾ ਬਾਲਤਾ, ਦੋ ਅੱਖਰਾਂ ਦੀ ਤੀਲੀ ਲਾ ਕੇ, ਦੋ ਅੱਖਰਾਂ ਦੀ ਅੱਗ ਨੇ ਸਾੜ ਕੇ ਰੱਖਤਾ, ਦੋ ਅੱਖਰਾਂ ਦੀ ਰਾਖ ਬਣਾ ਕੇ, ਦੋ ਅੱਖਰਾਂ ਦੇ ਰਾਜੇ ਤੁਰ ਗਏ, ਛੱਡ ਦੋ ਅੱਖਰਾਂ ਦਾ ਧਨ, ਦੋ ਪੱਥਰਾਂ ਦਾ ਬਲਦਾ ਚੁੱਲ੍ਹਾ, ਤੁਰ ਗਿਆ ਦੋ ਅੱਖਰਾਂ ਦਾ ਬੁੱਲਾ।
0: ਕਿਆ ਬਾਤ ਹੈ ਜੀ, ਦੋ ਅੱਖਰਾਂ ਦੇ ਵਿੱਚ ਤੁਸੀਂ ਸਾਰੀ ਕਾਇਨਾਤ ਹੀ ਸਮੇਟ ਦਿੱਤੀ ਹੈ। ਕੌਣ ਦੋਸਤ ਗੱਲ ਕਰ ਰਹੇ ਨੇ?
1: ਮੈਡਮ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਮੈਂ ਪਿੰਡ ਮਸੀਆਂ ਤੋਂ ਬੋਲਦਾ ਜੀ, ਸੀਤਲ ਸਿੰਘ ਫੌਜੀ ਜੀ।
0: ਸੀਤਲ ਸਿੰਘ ਫੌਜੀ, ਠੀਕ ਹੈ। ਤੇ ਫਿਰ ਸਾਰੇ ਫੌਜੀ ਫੌਜੀ ਕਹਿੰਦੇ ਨੇ?
1: ਹਾਂਜੀ ਹਾਂਜੀ, ਹੁਣ ਫੌਜੀ ਕਹਿੰਦੇ ਸਾਰੇ ਜੀ।
0: ਹੁਣ ਸਾਰੇ ਫੌਜੀ ਕਹਿੰਦੇ, ਹੁਣ ਸੀਤਲ ਸਿੰਘ ਨਾਮ ਭੁੱਲ ਗਏ ਤੇ ਹੁਣ ਫੌਜੀ ਸਿੰਘ ਨਾਮ ਯਾਦ ਰਹਿ ਗਿਆ।
1: ਹਾਂ, ਜਦੋਂ ਫੌਜ ਸੀਗੇ ਉਦੋਂ ਸੀਤਲ ਸਿੰਘ ਰਿਹਾ, ਹੁਣ ਤਾਂ ਬਸ ਸਾਰੇ ਫੌਜੀ ਆ ਗਏ, ਫੌਜੀ ਆ ਗਿਆ।
0: ਜਦੋਂ ਫੌਜ ਵਿੱਚ ਸੀ ਉਦੋਂ ਸੀਤਲ ਸਿੰਘ ਸੀ, ਤੇ ਜਦੋਂ ਫੌਜ ਵਿੱਚੋਂ ਬਾਹਰ ਆ ਗਏ ਤੇ ਫਿਰ ਆਪਾਂ ਫੌਜੀ ਬਣ ਗਏ।
1: ਹਾਂਜੀ,
0: ਹੈ ਫੌਜੀਆਂ ਦਾ ਘਰ ਵੀ ਵੱਜਦਾ ਹੋਣਾ ਕਿ ਇਹ ਫੌਜੀਆਂ ਦਾ ਘਰ ਹੈ?
1: ਨਹੀਂ, ਇਦਾਂ ਤਾਂ ਨਹੀਂ ਕਹਿੰਦੇ,
0: ਇਦਾਂ ਨਹੀਂ ਕਹਿੰਦੇ, ਠੀਕ ਹੈ।
1: ਤੇ ਫਿਰ ਸਾਡਾ ਪਿੰਡ ਮੈਡਮ ਜੀ ਬਹੁਤ ਕਰਮਾਂ ਵਾਲਾ ਵਾ। ਇੱਥੋਂ ਸਾਡੇ ਪਿੰਡ ਤੋਂ ਭਾਈ ਭਗੀਰਥ ਜੀ ਬਾਬੇ ਨਾਨਕ ਦੀ ਸੁਲਤਾਨਪੁਰ ਸਾਹਿਬ ਰੋਜ਼ ਦਾਤਣ ਲੈ ਕੇ ਜਾਂਦੇ ਹੁੰਦੇ ਸੀ।
0: ਅੱਛਾ।
1: ਹਾਂਜੀ, 14 ਸਾਲ 9 ਮਹੀਨੇ ਤੇ 13 ਦਿਨ ਉਹਨਾਂ ਨੇ ਸੇਵਾ ਕੀਤੀ, ਇੱਥੋਂ ਤੁਰ ਕੇ ਜਾਂਦੇ ਹੁੰਦੇ ਉਸ ਸਮੇਂ ਦੇ ਵਿੱਚ।
0: ਅੱਛਾ, ਚਲੋ ਬਹੁਤ ਵਧੀਆ, ਇਤਿਹਾਸਕ ਪਿੰਡ ਦੇ ਤੁਸੀਂ ਵਸਨੀਕ ਹੋ।
1: ਹਾਂਜੀ, ਤੇ ਉਹੀ ਇੱਕ ਦਿਨ ਬੇਰੀ ਦੀ ਦਾਤਣ ਕਿਸੇ ਦਿਨ ਲੈ ਕੇ ਚਲੇ ਗਏ ਤੇ ਬਾਬੇ ਨਾਨਕ ਨੇ ਦੇਖਿਆ ਤੇ ਹੁਣ ਇਹਨਾਂ ਦੀ ਉਮਰ ਬਹੁਤ ਹੋ ਗਈ ਤੇ ਉਹੀ ਦਾਤਣ ਕਰਕੇ ਬਾਬੇ ਨੇ ਬਾਹਰ ਲਾਤੀ ਤੇ ਉਹੀ ਬੇਰ ਸਾਹਿਬ ਗੁਰਦੁਆਰਾ ਸੁਲਤਾਨਪੁਰ ਸਾਹਿਬ ਬਣਿਆ ਬਾਹਰ ਬੇਰੀਏ।
0: ਕਿਆ ਬਾਤ ਹੈ ਜੀ, ਬਹੁਤ ਖੂਬ। ਔਰ ਮੈਨੂੰ ਲੱਗਦਾ ਹੈ ਕਿ ਇਹ ਇਨਫੋਰਮੇਸ਼ਨ ਜਿਹੜੀ ਤੁਸੀਂ ਰੇਡੀਓ ਦੇ ਜ਼ਰੀਏ ਪ੍ਰੋਵਾਈਡ ਕਰਵਾਈ ਹੈ, ਕਈਆਂ ਤੱਕ ਇਹ ਇਨਫੋਰਮੇਸ਼ਨ ਪਹੁੰਚੀ ਹੋਣੀ ਹੈ ਜਿਨ੍ਹਾਂ ਨੂੰ ਨਹੀਂ ਸੀ ਪਤਾ, ਹੈ ਨਾ। ਇਤਿਹਾਸ ਦੀ ਗੱਲ ਤੁਸੀਂ ਥੋੜ੍ਹੇ ਲਫ਼ਜ਼ਾਂ ਦੇ ਵਿੱਚ ਬਹੁਤ ਸੋਹਣੀ ਤਰ੍ਹਾਂ ਪਰੋ ਕੇ ਦੱਸ ਦਿੱਤੀ ਹੈ। ਤੇ ਫਿਰ ਮੈਨੂੰ ਇਹ ਦੱਸੋ ਕਿ ਹੁਣ ਤੁਸੀਂ ਫੌਜ ਤੋਂ ਰਿਟਾਇਰ ਹੋ ਕੇ ਹੁਣ ਕੀ ਕਰਦੇ ਹੋ?
1: ਮੈਡਮ ਜੀ, ਹੁਣ ਪਹਿਲੇ ਪ੍ਰਾਈਵੇਟ ਵੀ ਨੌਕਰੀ ਕੀਤੀ, ਹੁਣ ਏਜ ਜ਼ਿਆਦਾ ਹੋ ਗਈ, ਹੁਣ ਨੌਕਰੀ ਮਿਲਦੀ ਨਹੀਂ, ਉੱਥੋਂ ਵੀ ਰਿਟਾਇਰ ਕਰ ਦਿੱਤਾ।
0: ਤੇ ਹੁਣ ਆਪਾਂ ਰੇਡੀਓ ਸੁਣਦੇ ਆ?
1: ਹਾਂਜੀ, ਰੇਡੀਓ ਸੁਣ ਲਈ, ਰੱਬ ਦਾ ਨਾਮ ਲੈ ਲਈਦਾ ਬਸ।
0: ਠੀਕ ਹੈ। ਤੇ ਫਿਰ ਮੌਸਮ ਕਿੱਦਾਂ ਇੱਥੇ?
1: ਮੌਸਮ ਤਾਂ ਗਰਮੀ ਦਾ ਹੈ ਮੈਡਮ, ਬਹੁਤ
0: ਗਰਮੀ ਹੋ ਗਈ।
1: ਹਾਂਜੀ,
0: ਠੀਕ ਹੈ। ਤੇ ਫਿਰ ਗਰਮੀਆਂ ਦੇ ਲਈ ਕੀ ਖਾਸ ਕਰ ਰਹੇ ਹੋ? ਪੌਦੇ ਵਗੈਰਾ ਲਗਾਏ ਕਿਤੇ, ਰੁੱਖ ਲਗਾਏ ਹੈ?
1: ਹਾਂਜੀ, ਪਾਣੀ ਪਾਈਦਾ ਜੀ ਜਿੱਥੇ ਲਾਏ ਆ।
0: ਤੇ ਇਸ ਗਰਮੀਆਂ ਕੁਝ ਖਾਸ ਕਰ ਰਹੇ ਹੋ? ਦੋ ਤਿੰਨ ਰੁੱਖ ਇਸ ਗਰਮੀਆਂ ਦੇ ਨਾਮ ਤੇ ਵੀ ਲਗਾਣੇ ਚਾਹੀਦੇ ਆ।
1: ਹੁਣ ਜਦੋਂ ਬਰਸਾਤਾਂ ਸ਼ੁਰੂ ਹੋਣਗੀਆਂ ਫਿਰ ਲਾਵਾਂਗੇ ਜੀ, ਹੁਣ ਤਾਂ ਗਰਮੀ ਬਹੁਤ ਹੋਣ ਤਾਂ ਜੀ ਪੌਦੇ ਲੱਗਣੇ ਨਹੀਂ।
0: ਠੀਕ ਹੈ, ਚਲੋ। ਹਰੇਕ ਸੀਜ਼ਨ ਦੇ ਵਿੱਚ ਸਾਨੂੰ ਹੈ ਨਾ ਪ੍ਰਕਿਰਤੀ ਨੂੰ ਵਾਪਸ ਵੀ ਤਾਂ ਕੁਛ ਦੇਣਾ ਚਾਹੀਦਾ ਨਾ। ਜੇਕਰ ਅਸੀਂ ਛਾਂ ਮੰਨਣੀ ਹੈ ਤਾਂ ਫਿਰ ਸਾਨੂੰ ਪੌਦੇ ਵੀ ਲਗਾਉਣੇ ਪੈਣਗੇ,
1: ਜਿਹੜੇ ਲੱਗੇ ਹੋਏ
0: ਉਹਨਾਂ ਨੂੰ ਪਾਲਣਾ ਪਏਗਾ, ਉਹਨਾਂ ਨੂੰ ਵੀ ਪਾਣੀ ਦੇਣਾ ਪਏਗਾ। ਤੇ ਮੈਨੂੰ ਗੀਤ ਦੱਸੋ ਫਿਰ, ਕਿਹੜਾ ਸੁਣੋਗੇ ਅੱਜ?
1: ਗੀਤ ਜੀ ਲਾਲ ਚੰਦ ਜਮਨਾ ਜੀ ਦੇ ਸਤਿਗੁਰੂ ਨਾਨਕ ਤੇਰੀ ਲੀਲਾ ਨਿਆਰੀ।
0: ਠੀਕ ਹੈ,
1: ਰੀਝਾਂ ਲਾ ਲਾ ਬਹਿੰਦੀ ਦੁਨੀਆ ਸਾਰੀ।
0: ਜ਼ਰੂਰ ਪਲੇਅ ਕਰਾਂਗੇ ਜੀ ਤੁਹਾਡੀ ਪਸੰਦ ਦਾ ਗੀਤ, ਤੇ ਸ਼ੁਕਰੀਆ ਕਾਲ ਕਰਨ ਦੇ ਲਈ।
1: ਥੈਂਕ ਯੂ ਸੋ ਮਚ,
0: ਸਤਿ ਸ਼੍ਰੀ ਅਕਾਲ ਜੀ। ਹੈਲੋ ਜੀ, ਲਾਲ ਚੰਦ ਯਮਲਾ ਚੜ੍ਹ ਦੀ ਆਵਾਜ਼ ਦੇ ਵਿੱਚ ਗੀਤ ਦੀ ਫਰਮਾਇਸ਼ ਹੋਈ ਹੈ, ਸਤਿਗੁਰੂ ਨਾਨਕ ਤੇਰੀ ਲੀਲਾ ਨਿਆਰੀ ਹੈ, ਤੇ ਇੰਜੋਏ ਕਰਦੇ ਹਾਂ ਇਹ ਗੀਤ।

0: ਸਤਿਗੁਰੂ ਨਾਨਕ ਤੇਰੀ ਲੀਲਾ ਨਿਆਰੀ ਹੈ। ਲਾਲ ਚੰਦ ਯਮਲਾ ਜੱਟ ਦੀ ਜੱਟ ਜੀ ਦੀ ਆਵਾਜ਼ ਦੇ ਵਿੱਚ ਇੰਜੋਏ ਕਰ ਰਹੇ ਸੀ ਗੀਤ, ਔਰ ਫਰਮਾਇਸ਼ ਸੀ ਸਾਡੇ ਕਿਸੇ ਕਾਲਰ ਦੀ, ਅਤੇ ਹੁਣ ਸੁਣਦੇ ਹਾਂ ਅਗਲੇ ਕਾਲਰ ਨੂੰ ਕੀ ਫਰਮਾਇਸ਼ ਕਰ ਰਹੇ ਨੇ ਅਤੇ ਉਹ ਵੀ ਦੇਖਦੇ ਹਾਂ। ਹੈਲੋ,
1: ਹੈਲੋ ਮੈਡਮ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਹਰਵਿੰਦਰ ਸਿੰਘ ਰੂਪਰਾਏ, ਪਿੰਡ ਗਾਜੀਪੁਰ ਜਲੰਧਰ ਤੋਂ ਬੋਲਦਾ ਹਾਂ ਜੀ।
0: ਸਵਾਗਤ ਹੈ ਜੀ।
1: ਪਹਿਲਾਂ ਤਾਂ ਬਹੁਤ ਬਹੁਤ ਥੈਂਕ ਯੂ ਜੀ ਸੀਤਾ ਜੀ ਦਾ, ਜਿਹਨਾਂ ਨੇ ਇੱਡੀ ਵੱਡੀ ਜਾਣਕਾਰੀ ਦਿੱਤੀ ਹੈ ਸਾਨੂੰ। ਤੇ ਉਹਨਾਂ ਦਾ ਪਤਾ ਸੀ ਭਾਈ ਭਗੀਰਥ ਜੀ ਦਾਤਣ ਲੱਗ ਜਾਂਦੇ, ਇਹਨਾਂ ਨੇ ਪਤਾ ਬੇਰੀ ਦਾਤਣ ਉਹ ਲੈ ਗਿਆ ਸੀ ਤੇ ਉੱਥੇ ਦਾਤਣ ਲਾਈ ਹੈ ਤੇ ਬੇਰ ਸਾਹਿਬ ਗੁਰਦੁਆਰਾ ਬਣਿਆ
0: ਜੀ।
1: ਉਹਨਾਂ ਦੀ ਬਹੁਤ ਬਹੁਤ ਬਹੁਤ ਬਹੁਤ ਮਿਹਰਬਾਨੀ ਜੀ।
0: ਜੀ ਬਿਲਕੁਲ, ਇਤਿਹਾਸ ਦੀ ਗੱਲ ਥੋੜੇ ਲਫ਼ਜ਼ਾਂ ਦੇ ਵਿੱਚ ਉਹਨਾਂ ਨੇ ਬਿਆਨ ਕਰ ਦਿੱਤੀ।
1: ਹਾਂਜੀ, ਬਹੁਤ ਬਹੁਤ ਬਹੁਤ ਵਧੀਆ ਜੀ, ਏਦਾਂ ਦੀ ਜਾਣਕਾਰੀ ਮਿਲਦੀ ਰਹੇ ਤਾਂ ਬਹੁਤ ਸੋਹਣਾ ਲੱਗਦਾ ਜੀ।
0: ਜੀ ਬਿਲਕੁਲ ਬਿਲਕੁਲ।
1: ਹਾਂਜੀ,
0: ਤੇ ਫਿਰ ਤੁਸੀਂ ਸੁਣਾਓ ਕੀ ਕਰ ਰਹੇ ਹੋ?
1: ਬਸ ਤੁਹਾਡਾ ਪ੍ਰੋਗਰਾਮ ਇੰਜੋਏ ਕਰ ਰਿਹਾ ਜੀ।
0: ਅੱਛਾ, ਤੇ ਫਿਰ ਤੁਸੀਂ ਆਪਣਾ ਨਿਕਨੇਮ ਤਾਂ ਦੱਸਿਆ ਹੀ ਨਹੀਂ।
1: ਹਾਂਜੀ,
0: ਮੇਰਾ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਤੇ ਫਿਰ ਤੁਸੀਂ ਆਪਣਾ ਨਿਕਨੇਮ ਤਾਂ ਦੱਸਿਆ ਹੀ ਨਹੀਂ।
1: ਨਿਕਨੇਮ ਮੇਰਾ ਜੀ ਬੱਬੀ ਰੂਪ ਰਾਏ।
0: ਬੱਦੀ? ਮੈਨੂੰ
1: ਹਰਵਿੰਦਰ ਸਿੰਘ ਰੂਪਰਾਏ ਨਾਲ ਕੋਈ ਜਾਣਦਾ ਹੀ ਨੀ, ਮੈਂ ਜਿੰਨੇ ਵੀ ਮੈਨੂੰ ਮਿਲਣ, ਹੁਣ ਮੈਂ ਇਹੀ ਕਹਿਣਾ ਭਰਾਵਾ ਮੇਰਾ ਨਾਂ ਬੱਕਾ ਚਾ ਲਿਓ, ਆ ਕੇ ਬੱਕਾ ਨਾ ਲਿਓ, ਕਹਿਣੇ
0: ਕਿਸੇ ਨੇ ਪਛਾਣਨਾ ਹੀ ਨੀ ਹੈ, ਪਤਾ ਹੀ ਨੀ ਲੱਗਣਾ ਕਿਹਦਾ ਨਾਮ ਲੈ ਰਹੇ ਆ।
1: 2 ਮਹੀਨੇ ਰਿਹਾ ਲੁਧਿਆਣੇ ਡੀ ਐਮ ਸੀ ਹੋਸਪਿਟਲ, ਤੇ 3rd floor ਤੇ ਸੀਗਾ, ਤੇ ਸਾਡੇ ਦਿੱਲੀ ਤੋਂ ਭੂਆ ਜੀ ਤੇ ਫੁੱਫੜ ਜੀ ਆ ਗਏ ਮੈਨੂੰ ਮਿਲਣ।
0: ਅੱਛਾ,
1: ਉਹ ਥੱਲੇ ਇਨਕੁਆਇਰੀ ਜਾ ਕੇ ਜਿੱਥੇ ਆਫਿਸ ਬਣਿਆ ਤੇ ਉੱਥੇ ਆ ਕਹਿਣ ਵੀ ਬੱਬੀ ਨੂੰ ਅਸੀਂ, ਉਹ ਕਹਿੰਦਾ ਬੱਬੀ ਕੋਈ ਨੀ ਸਾਨੂੰ ਨੀ ਪਤਾ। ਉਹ ਮੇਰੇ ਬੈਡ ਲੱਗ ਆ ਕੇ 3-4 ਵਾਰੀ ਫਿਰ ਗਿਆ। ਇੱਕ ਤੇ ਸਾਡੇ ਡੈਡੀ ਜੀ ਉਹਨਾਂ ਨੂੰ ਤੁਰਿਆਂ ਦੇ ਮਿਲੇ ਤੇ ਉਹਨਾਂ ਨੇ ਇਹ ਦੱਸਿਆ।
0: ਦੇਖੋ, ਘਰਦਿਆਂ ਨੂੰ ਵੀ ਨਾਮ ਨੀ ਪਤਾ ਪੂਰਾ ਹੈ।
1: ਨਹੀਂ ਨਹੀਂ ਨਹੀਂ, ਮੇਰਾ ਕਿਸੇ ਬਹੁਤ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਜੀ।
0: ਤੇ ਫਿਰ ਤੁਹਾਨੂੰ ਇਹ ਜਿਹੜਾ ਪਿਆਰ ਦਾ ਨਾਮ ਮਿਲਿਆ ਹੋਇਆ ਪਸੰਦ ਹੈ ਨਾਮ? ਜੇ ਚੇਂਜ ਕਰ, ਮੈਂ ਕਿਹਾ ਤੁਹਾਨੂੰ ਪਿਆਰ ਦਾ ਨਾਮ ਜਿਹੜਾ ਮਿਲਿਆ ਹੋਇਆ ਪਸੰਦ ਹੈ, ਜੇ ਚੇਂਜ ਕਰਨ ਦਾ ਮੌਕਾ ਮਿਲੇ ਤਾਂ ਕਰੋਗੇ?
1: ਬਹੁਤ ਵਧੀਆ ਜੀ,
0: ਬਹੁਤ ਵਧੀਆ।
1: ਸਾਰੇ ਨਿਆਣੇ ਤੇ ਨਿਆਣੇ ਕੀ ਸਭ ਜਿਹੜੇ ਮੇਰੇ ਦੋਤੇ ਦੋਤੀਆਂ ਆਦੇ ਉਹ ਵੀ ਬੱਬੀ ਚਾਚਾ ਜੀ, ਬੱਬੀ ਚਾਚਾ ਜੀ, ਬੱਬੀ ਚਾਚਾ।
0: ਨਹੀਂ ਤੇ ਜੇ ਹੁਣ ਤੁਹਾਨੂੰ ਮੌਕਾ ਮਿਲੇ ਵੀ ਤੁਸੀਂ ਆਪਣਾ ਨਾਮ ਚੇਂਜ ਕਰ ਸਕਦੇ ਹੋ ਤੇ ਫੇਰ

0: ਕਿਹੜਾ ਨਾਮ ਰੱਖਣਾ ਪਸੰਦ ਕਰੋਗੇ? ਮਦਰ ਫਾਦਰ ਦੇ ਤਾਂ ਹੋਰ ਵੀ ਬਹੁਤ ਸਾਰੇ ਨਾਮ ਹੁੰਦੇ, ਕੋਈ ਹੋਰ ਨਾਮ ਵੀ ਦੱਸੋ ਜਿਹੜਾ ਮੰਮੀ ਪਾਪਾ ਪਿਆਰ ਨਾਲ ਲੈਂਦੇ ਹੋਣ। ਕਿ ਨਾ ਜਿਨ੍ਹਾਂ ਨੇ ਰੱਖਿਆ ਉਹਨਾਂ ਨੂੰ ਵੀ ਨੀ ਪਤਾ ਹੈ। ਠੀਕ ਹੈ, ਗਾਣਾ ਕਿਹੜਾ ਸੁਣੋਗੇ?
1: ਕਿਉਂਕਿ ਮੇਰੇ ਮਾਸੀ ਜੀ ਸਨ ਇੰਗਲੈਂਡ ਵਿੱਚ, ਉਹਨਾਂ ਦੇ ਲੜਕੇ ਦਾ ਨਾਮ ਬੱਬੀ ਸੀਗਾ, ਬੱਬੀ ਮੇਰਾ ਨਾਮ ਵੀ ਬੱਬੀ ਰੱਖਿਆ ਉਹਨਾਂ
0: ਨੇ। ਅੱਛਾ, ਇਨਸਪਾਇਰ ਹੋ ਕੇ ਹੈ, ਇੰਗਲੈਂਡ ਵਾਲਿਆਂ ਦਾ ਨਾਮ ਹੈ ਤੇ ਪੰਜਾਬ ਵਾਲਿਆਂ ਦਾ ਵੀ ਇਹੀ ਹੋਏਗਾ ਐਦਾਂ।
1: ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ।
0: ਠੀਕ ਹੈ, ਮੈਨੂੰ ਗਾਣਾ ਦੱਸੋ ਕਿਹੜਾ ਸੁਣੋਗੇ?
1: ਗਾਣਾ ਜੀ ਕਮਲ ਖਾਨ ਦਾ ਰਾਤਾਂ ਲੰਬੀਆਂ ਬੜੀਆਂ।
0: ਜੀ ਜ਼ਰੂਰ ਪਲੇ ਕਰਾਂਗੇ ਤੇ ਧੰਨਵਾਦ ਕਾਲ
1: ਕਰਨ ਲਈ। ਪਰ ਹੁਣ ਵੀ ਰਾਤਾਂ ਲੰਬੀਆਂ ਹੀ ਆ, ਜੇ ਹੁਣ ਤਾਂ ਦਿਨ ਵੱਡੇ ਆ ਜੀ, ਪਰ ਰਾਤਾਂ ਵੀ ਬਹੁਤ ਲੰਬੀਆਂ ਲੱਗਦੀਆਂ।
0: ਠੀਕ ਹੈ ਜੀ,
1: ਪਰਮਾਤਮਾ ਨਾਂ ਲੈਣ ਜਾਣਾ ਹੁੰਦਾ ਹੈ ਨਾ, ਤਾਂ ਕਰਕੇ ਰਾਤਾਂ ਸਾਨੂੰ ਬਹੁਤ ਵਧੀਆ ਵੀ ਰਾਤ ਕੇ ਦੀ ਨਿਬੜ ਜਾਈਏ ਪਰਮਾਤਮਾ ਦੇ ਚਰਨਾਂ 'ਚ
0: ਬੈਠੀਏ ਜਾ ਕੇ। ਬਹੁਤ ਵਧੀਆ, ਬਹੁਤ ਵਧੀਆ ਸੋਚ, ਬਹੁਤ ਵਧੀਆ ਵਿਚਾਰ ਤੁਹਾਡੇ, ਥੈਂਕ ਯੂ ਸੋ ਮਚ ਕਾਲ ਕਰਨ ਦੇ ਲਈ। ਤੇ ਲਓ ਜੀ, ਫਰਮਾਇਸ਼ ਹੋਈ ਹੈ ਕਮਲ ਖਾਨ ਜੀ ਦੀ ਆਵਾਜ਼ ਦੇ ਵਿੱਚ, ਗੀਤ ਸੁਣਨਾ ਚਾਹੁੰਦੇ ਨੇ, ਰਾਤਾਂ ਲੰਮੀਆਂ ਬੜੀਆਂ ਨੇ। ਇੰਜੋਏ ਕਰਦੇ ਹਾਂ ਇਹ ਗੀਤ।

0: ਪ੍ਰੋਗਰਾਮ ਚੱਲ ਰਿਹਾ ਹੈ ਜੀ ਪੰਜਾਬੀ ਤੜਕਾ, ਅਤੇ ਹੁਣ ਸਮਾਂ ਹੋ ਗਿਆ ਪ੍ਰੋਗਰਾਮ ਦੇ ਵਿੱਚ ਤੁਹਾਡੇ ਤੋਂ ਇਜਾਜ਼ਤ ਲੈਣ ਦਾ, ਪਰ ਜਾਂਦੇ ਜਾਂਦੇ ਇੱਕ ਕਾਲ ਮੈਂ ਜ਼ਰੂਰ ਲੈ ਕੇ ਜਾਵਾਂਗੀ ਕਿਉਂਕਿ ਕਾਲਰ ਬਹੁਤ ਦੇਰ ਤੋਂ ਇੰਤਜ਼ਾਰ ਕਰ ਰਹੇ ਨੇ। ਹੈਲੋ,
1: ਹੈਲੋ ਮੈਮ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਦੋਸਤ ਗੱਲ ਕਰ ਰਹੇ ਹੋ?
1: ਜਗਸੀਰ ਸਿੰਘ ਗਿੱਲ, ਪਿੰਡ ਜਗਤਪੁਰ ਜੱਟਾ ਸਰਾਂ ਤੋਂ।
0: ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ, ਤੇ ਪ੍ਰੋਗਰਾਮ ਨੂੰ ਵਾਈਂਡ ਅਪ ਕਰਨ ਦਾ ਹੋ ਗਿਆ ਸਮਾਂ, ਤੇ ਥੋੜਾ ਜਿਹਾ ਸਾਡੇ ਕੋਲ ਬਚਿਆ, ਸੋ ਫਟਾਫਟ ਆਪਾਂ ਗੱਲਬਾਤ ਕਰ ਲੈਂਦੇ ਹਾਂ। ਕੀ ਖਾਸ ਗੱਲ ਤੁਸੀਂ ਸਾਡੇ ਨਾਲ ਕਰਨੀ ਚਾਹੁੰਦੇ ਹੋ, ਦੱਸੋ।
1: ਮੈਮ ਇੱਕ ਛੋਟਾ ਜਿਹਾ ਸੌਂਗ ਗਾਣਾ ਹੈ।
0: ਛੋਟਾ ਜਿਹਾ ਸੌਂਗ ਗਾਣਾ?
1: ਹਾਂਜੀ ਹਾਂਜੀ,
0: ਓਕੇ ਸੁਣਾਓ।
1: ਦੁੱਖ ਚੱਲ ਕੇ ਰਹੀ ਸਾ ਸਾਨੂੰ ਪਾਲ ਦੀ ਗੱਲ, ਪਿਛਲੇ ਨੀ ਇਹ ਕਈ ਸਾਲ ਦੀ। ਦੁੱਖ ਚੱਲ ਕੇ ਰਹੀ ਸਾ ਸਾਨੂੰ ਪਾਲ ਦੀ ਗੱਲ, ਪਿਛਲੇ ਨੀ ਇਹ ਕਈ ਸਾਲ ਦੀ। ਦੁੱਖਾਂ ਤੇ ਨਸੀਬਾਂ ਕੋਲੋਂ ਮੰਨ ਕੇ ਤੁਹਾਰਾ, ਦੁੱਖਾਂ ਤੇ ਨਸੀਬਾਂ ਕੋਲੋਂ ਮੰਨ ਕੇ ਤੁਹਾਰਾ, ਕਰ ਲਈਆ ਮੌਤ ਮਨਜ਼ੂਰ ਨੀਮਾ। ਹੁਣ ਸੁੱਖ ਵੇਖਣੇ ਦਾ ਆਇਆ ਟਾਈਮ ਤੇਰਾ, ਛੱਡ ਕੇ ਤਾਂ ਚਲੀ ਗਈਆਂ ਦੂਰ ਨੀਮਾ। ਮੈਮ ਗਾਣਾ ਤਾਂ ਹੋਰ ਵੀ ਅੱਗੇ, ਪਰ ਮੈਂ ਇੰਨਾ ਚਾਹੂੰਗਾ ਟਾਈਮ ਥੋੜਾ ਤੁਹਾਡੇ ਕੋਲੇ।
0: ਬਹੁਤ ਸੋਹਣਾ ਲਿਖਿਆ ਤੇ ਬਹੁਤ ਸੋਹਣਾ ਗਾਇਆ,
1: ਮੇਰੀ ਕਾਲ ਨਹੀਂ ਲੱਗੀ।
0: ਚਲੋ ਕੋਈ ਗੱਲ ਨਹੀਂ, ਅੱਜ ਲੱਗ ਗਈ ਔਰ ਬਹੁਤ ਐਨ ਟਾਈਮ ਤੇ ਜਾ ਕੇ ਲੱਗੀ ਹੈ, ਟਾਈਮ ਖਤਮ ਹੋ ਰਿਹਾ
1: ਤੇ
0: ਜੀ ਜ਼ਿਆਦਾ ਗੱਲਬਾਤ ਕਰਨ ਦਾ ਸਮਾਂ ਨਹੀਂ ਹੈ। ਤੁਸੀਂ ਫਟਾਫਟ ਮੈਨੂੰ ਆਪਣੀ ਜਿਹੜੀ ਪਸੰਦ ਦਾ ਤੁਸੀਂ ਗੀਤ ਸੁਣਨਾ ਚਾਹੁੰਦੇ ਹੋ, ਆਪਣੀ ਫਰਮਾਇਸ਼ ਦੱਸ ਦਿਓ।
1: ਮੈਮ ਮੇਰੀ ਇਹ ਸਰਦਾਰਨੀ ਹੈ।
0: ਹਾਂ,
1: ਡੈਡੀਕੇਟ
0: ਅੱਜ ਸਰਦਾਰਨੀ ਨੂੰ ਖੁਸ਼ ਕਰਨਾ ਹੈ।
1: ਹਾਂਜੀ ਹਾਂਜੀ,
0: ਕੋਈ ਖਾਸ ਮੌਕਾ ਕਿ ਐਵੇਂ ਹੀ ਅੱਜ ਮਨ ਕੀਤਾ ਕਿ ਅੱਜ ਸਰਦਾਰਨੀ ਖੁਸ਼ ਕਰੇ ਤੇ ਫਿਰ ਵਧੀਆ ਵਧੀਆ ਖਾਣਾ ਮਿਲੇ?
1: ਹਾਂਜੀ ਮੈਮ, ਇਹ ਸਹੀ ਹੈ ਮੈਮ, ਜੇ ਆਪਾਂ ਸਰਦਾਰਨੀ ਨੂੰ ਖੁਸ਼ ਰੱਖਾਂਗੇ ਤੇ ਵਧੀਆ ਵਧੀਆ ਖਾਣਾ ਮਿਲੂਗਾ, ਜੇ ਆਪਾਂ ਉਹਨੂੰ
0: ਜੀ
1: ਖੁਸ਼ ਨਾ ਰੱਖਾਂਗੇ ਫਿਰ ਤਾਂ ਉਹਨੇ ਸੜੇ ਮੱਥੇ ਤੁਹਾਨੂੰ
0: ਸੜੀ ਹੋਈ ਰੋਟੀ ਦੇਣੀ ਉਹਨੇ। ਥੈਂਕ ਯੂ ਸੋ ਮੱਚ ਜੀ ਕਾਲ ਕਰਨ ਦੇ ਲਈ, ਤੇ ਲਓ ਜੀ ਤੁਹਾਡੀ ਸਰਦਾਰਨੀ ਆਪਾਂ ਖੁਸ਼ ਕਰ ਦਿੰਦੇ ਹਾਂ, ਗਾਣਾ ਪਲੇ ਕਰ ਦਿੰਦੇ ਹਾਂ। ਥੈਂਕ ਯੂ ਸੋ ਮੱਚ,
1: ਥੈਂਕ ਯੂ ਮੈਮ, ਥੈਂਕ ਯੂ।
0: ਤੇ ਲਓ ਜੀ ਇਹ ਗੀਤ ਹੋਏਗਾ ਪ੍ਰੋਗਰਾਮ ਦਾ ਲਾਸਟ ਗੀਤ, ਤੇ ਇਸ ਦੇ ਨਾਲ ਹੀ ਪ੍ਰੋਗਰਾਮ ਨੂੰ ਇੱਥੇ ਹੀ ਵਾਈਂਡ ਅਪ ਕਰਦੇ ਹਾਂ ਤੇ ਇੰਜੋਏ ਕਰਦੇ ਹਾਂ ਇਹ ਗੀਤ।

FM ਬੈਂਡ 102.7 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ FM ਰੇਨਬੋ ਤੇ ਹੁਣ ਪੇਸ਼ ਨੇ FM ਨਿਊਜ਼ ਹੈਡਲਾਈਨਸ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਏਸ਼ੀਆ ਸੰਕਟ ਦਰਮਿਆਨ ਵਿਦੇਸ਼ੀ ਮੁਦਰਾ ਬਚਾਉਣ ਲਈ ਲੋਕਾਂ ਨੂੰ ਈਂਧਨ ਅਤੇ ਵਿਦੇਸ਼ੀ ਉਤਪਾਦਾਂ ਦੀ ਵਰਤੋਂ ਘਟਾਉਣ ਦੀ ਅਪੀਲ ਕੀਤੀ। ਸੀਨੀਅਰ ਬੀਜੇਪੀ ਨੇਤਾ ਹਿਮੰਤ ਬਿਸਵਾ ਸ਼ਰਮਾ ਅੱਜ ਗੁਹਾਟੀ ਵਿੱਚ ਅਸਾਮ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਦੱਖਣੀ ਦਮਦਮ ਨਗਰ ਪਾਲਿਕਾ ਭਰਤੀ ਘੁਟਾਲੇ ਵਿੱਚ ਪੱਛਮੀ ਬੰਗਾਲ ਦੇ ਸਾਬਕਾ ਮੰਤਰੀ ਸੁਜੀਤ ਬਸੂ ਨੂੰ ਗ੍ਰਿਫਤਾਰ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਤੋਂ ਸੰਯੁਕਤ ਅਰਬ ਅਮੀਰਾਤ, ਨੀਦਰਲੈਂਡ, ਸਵੀਡਨ, ਨਾਰਵੇ ਅਤੇ ਇਟਲੀ ਦੇ 6 ਦਿਨਾਂ ਦੌਰੇ ਤੇ ਰਵਾਨਾ ਹੋਣਗੇ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਦੇਸ਼ ਕੋਲ ਅਨਾਜ ਦੇ ਢੁਕਵੇਂ ਭੰਡਾਰ ਮੌਜੂਦ, ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਹੈ। ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਸੂਬੇ ਦੀਆਂ 105 ਸਥਾਨਕ ਸੰਸਥਾਵਾਂ ਲਈ ਚੋਣਾਂ 26 ਮਈ ਨੂੰ ਕਰਵਾਉਣ ਦਾ ਐਲਾਨ। ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਜਮਾਤ ਦਾ ਨਤੀਜਾ ਐਲਾਨਿਆ। ਪਾਸ ਫੀਸਦ 94.52 ਫੀਸਦੀ ਰਹੀ। ਕੁੜੀਆਂ ਵੱਲੋਂ ਮੁੰਡਿਆਂ ਨੂੰ ਪਿੱਛੇ ਛੱਡਦਿਆਂ ਫਰੀਦਕੋਟ ਦੇ ਜੈਤੋ ਦੀ ਹਰਲੀਨ ਸ਼ਰਮਾ ਰਹੀ ਅੱਵਲ। ਜਲੰਧਰ ਪੁਲਿਸ ਕਮਿਸ਼ਨਰੇਟ ਨੇ ਜ਼ਿਲ੍ਹੇ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਨੂੰ ਬਣਾਈ ਰੱਖਣ ਲਈ ਸਮੂਹ, ਰੈਸਟੋਰੈਂਟ, ਕਲੱਬ ਅਤੇ ਹੋਰ ਅਜਿਹੀਆਂ ਲਾਇਸੈਂਸ ਸ਼ੁਦਾ ਖਾਣ ਪੀਣ ਵਾਲੀਆਂ ਥਾਵਾਂ ਅੱਧੀ ਰਾਤ 12 ਵਜੇ ਤੱਕ ਮੁਕੰਮਲ ਬੰਦ ਕਰਨ ਦੇ ਹੁਕਮ ਜਾਰੀ ਕੀਤੇ। ਆਈਪੀਐਲ ਕ੍ਰਿਕਟ ਵਿੱਚ ਅੱਜ ਗੁਜਰਾਤ ਟਾਈਟਨਸ ਦਾ ਮੁਕਾਬਲਾ ਅਹਿਮਦਾਬਾਦ ਵਿੱਚ ਸ਼ਾਮੀ 7:30 ਵਜੇ ਸਨਰਾਈਜ਼ਰਸ ਹੈਦਰਾਬਾਦ ਨਾਲ ਹੋਏਗਾ। ਇਹ ਸਨ FM ਨਿਊਜ਼ ਹੈਡਲਾਈਨਸ ਤੇ ਕੁਝ ਹੀ ਪਲਾਂ ਵਿੱਚ ਤੁਸੀਂ ਇੰਜੋਏ ਕਰੋਗੇ ਪ੍ਰੋਗਰਾਮ ਹੋਮ ਸਵੀਟ ਹੋਮ।

ਤੁਸੀਂ ਸੁਣ ਰਹੇ ਹੋ 102.7 FM ਰੇਨਬੋ ਤੇ ਦੋਸਤੋ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਹੋਮ ਸਵੀਟ ਹੋਮ। ਸੋ ਤੁਹਾਡੇ ਘਰ ਨੂੰ ਬਹੁਤ ਖੂਬਸੂਰਤ ਬਹੁਤ ਸੋਹਣਾ ਬਣਾਉਣ ਦੀ ਅਸੀਂ ਕਰਾਂਗੇ ਕੋਸ਼ਿਸ਼, ਤੇ ਤੁਹਾਡੀ ਸਿਹਤ ਨੂੰ ਕਿਵੇਂ ਭੁੱਲ ਸਕਦੇ ਹਾਂ। ਸੋ ਤੁਹਾਡੀ ਸਿਹਤਯਾਬ ਦਾ ਵੀ ਪੂਰਾ ਰੱਖ ਤੁਹਾਨੂੰ ਸਿਹਤਯਾਬ ਰੱਖਣ ਦਾ ਵੀ ਪੂਰਾ ਕਰਾਂਗੇ ਧਿਆਨ, ਅਤੇ ਤੁਹਾਡੇ ਆਲੇ ਦੁਆਲੇ ਤੁਹਾਡੇ ਘਰ ਪਰਿਵਾਰ ਦੀ ਗੱਲਬਾਤ ਹੋਏਗੀ। ਸੋ ਤੁਸੀਂ ਬਣੇ ਰਹਿਣਾ ਮੇਰੇ ਨਾਲ, ਕਿਉਂਕਿ ਬਹੁਤ ਸਾਰੇ ਟਿਪਸ, ਬਹੁਤ ਸਾਰੇ ਟ੍ਰਿਕਸ, ਬਹੁਤ ਸਾਰੀਆਂ ਜਾਣਕਾਰੀਆਂ, ਬਹੁਤ ਸਾਰੀ ਇਨਫੋਰਮੇਸ਼ਨ ਲੈ ਕੇ ਮੈਂ ਹਾਜ਼ਰ ਹੋ ਗਈ ਹਾਂ। ਸੋ ਪ੍ਰੋਗਰਾਮ ਨੂੰ ਸ਼ੁਰੂਆਤ ਵੱਲ ਲੈ ਕੇ ਜਾਂਦੇ ਹਾਂ। ਪ੍ਰੋਗਰਾਮ ਸ਼ੁਰੂ ਕਰਨ ਜਾ ਰਹੀ ਹਾਂ ਜੀ ਇੱਕ ਪਿਆਰੇ ਜਗੀਤ ਦੇ ਨਾਲ। ਤੁਸੀਂ ਸੁਣਨਾ ਹੈ, ਜਾਣਾ ਕਿਤੇ ਨਹੀਂ ਹੈ, ਇਸੇ ਤਰ੍ਹਾਂ ਹੀ ਬਣੇ ਰਹਿਣਾ ਹੈ, ਕਿਉਂਕਿ ਬਹੁਤ ਖਾਸ ਜਾਣਕਾਰੀਆਂ, ਬਹੁਤ ਖਾਸ ਇਨਫੋਰਮੇਸ਼ਨ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ, ਅਤੇ ਉਸਦੇ ਲਈ ਤੁਹਾਨੂੰ ਵਾਪਿਸ ਆਉਣਾ ਪੈਣਾ। ਇਹ ਗੀਤ ਇੰਜੋਏ ਕਰੋ, ਵਾਪਿਸ ਆਓ, ਅਤੇ ਫਿਰ ਮੈਂ ਜਿਹੜੀ ਇਨਫੋਰਮੇਸ਼ਨ ਵਾਲੀ ਪਿਟਾਰੀ ਹੈ ਤਦ ਤੱਕ ਖੋਲ੍ਹ ਕੇ ਤਿਆਰ ਹੋ ਜਾਂਦੀ ਹਾਂ। ਇੰਜੋਏ ਦਿਸ ਸੌਂਗ ਬਾਏ ਸਤਿੰਦਰ ਸਰਤਾਜ।

ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਹੋਮ ਸਵੀਟ ਹੋਮ। ਅਤੇ ਦੋਸਤੋ, ਹੋਮ ਸਵੀਟ ਹੋਮ ਦੇ ਵਿੱਚ ਅਸੀਂ ਆਪਣੇ ਘਰ ਪਰਿਵਾਰ ਦੀ ਸਿਹਤ ਦੀ, ਕਿਚਨ ਦੀ, ਘਰ ਦੀ ਡੈਕੋਰੇਸ਼ਨ ਦੀ ਖੂਬ ਗੱਲ ਕਰ ਲੈਂਦੇ ਹਾਂ। ਪਰ ਤੁਹਾਨੂੰ ਪਤਾ ਹੈ ਕਿ ਗਰਮੀਆਂ ਦੇ ਵਿੱਚ ਜਿਹੜੇ ਪੇੜ ਪੌਦੇ ਨੇ ਉਹਨਾਂ ਨੂੰ ਵੀ ਸਪੈਸ਼ਲੀ ਖਾਸ ਅਟੈਨਸ਼ਨ ਦੀ ਜ਼ਰੂਰਤ ਹੁੰਦੀ ਹੈ, ਉਹਨਾਂ ਨੂੰ ਵੀ ਧਿਆਨ ਦੀ ਜ਼ਰੂਰਤ ਹੁੰਦੀ ਹੈ। ਜੇਕਰ ਅਸੀਂ ਆਪਣੇ ਘਰ ਦੇ ਵਿੱਚ ਲੋਨ ਦੇ ਵਿੱਚ ਜਾਂ ਛੱਤ 'ਤੇ ਜਾਂ ਘਰ ਦੇ ਬਾਹਰ ਪੇੜ ਪੌਦੇ ਰੱਖੇ ਨੇ ਤਾਂ ਉਹਨਾਂ ਨੂੰ ਵੀ ਖਾਸ ਧਿਆਨ ਦੀ ਜ਼ਰੂਰਤ ਹੈ ਗਰਮੀਆਂ ਦੇ ਵਿੱਚ, ਕਿਉਂਕਿ ਕਈ ਵਾਰੀ ਅਸੀਂ ਗਰਮੀਆਂ ਦੇ ਚੱਕਰ ਵਿੱਚ ਬਹੁਤ ਹੀ ਪਾਣੀ ਦੇਣਾ ਸ਼ੁਰੂ ਕਰ ਦਿੰਦੇ ਹਾਂ ਜੀ, ਪੌਦੇ ਸੁੱਕ ਨਾ ਜਾਣ, ਅਸੀਂ ਬਹੁਤ ਜ਼ਿਆਦਾ ਪਾਣੀ ਦੇ ਦਿੰਦੇ ਹਾਂ ਅਤੇ ਕਈ ਕਈ ਵਾਰ ਪੌਦੇ ਸੁੱਕ ਵੀ ਜਾਂਦੇ ਨੇ, ਕਈ ਹੋਰ ਵੀ ਪ੍ਰੋਬਲਮਸ ਆ ਜਾਂਦੀਆਂ, ਅਤੇ ਫਿਰ ਜਿਹੜੀ ਖਿਲੀ ਹੋਈ ਬੱਗੀਆ ਜਦੋਂ ਮੁਰਝਾ ਜਾਂਦੀ ਹੈ ਤਾਂ ਫਿਰ ਸਾਨੂੰ ਚੰਗਾ ਨਹੀਂ ਲੱਗਦਾ, ਇੱਦਾਂ ਲੱਗਦਾ ਕਿ ਆਏ ਹਾਏ ਅਸੀਂ ਕੀ ਕਰ ਬੈਠੇ ਹਾਂ ਨਾ, ਅਸੀਂ ਤਾਂ ਪੌਦੇ ਸੁੰਦਰਤਾ ਵਧਾਉਣ ਲਈ ਲਗਾਏ ਸੀ ਪਰ ਵਿਚਾਰੇ ਪੌਦੇ ਤਾਂ ਸੁੱਕ ਗਏ। ਅਤੇ ਇਹਦੇ ਲਈ ਖਾਸ ਧਿਆਨ ਰੱਖਣਾ, ਕਿਹੜੀਆਂ ਗੱਲਾਂ ਦਾ ਅਸੀਂ ਧਿਆਨ ਰੱਖਣਾ, ਉਹ ਅਸੀਂ ਅੱਜ ਚਰਚਾ ਕਰਾਂਗੇ। ਸੋ ਦੋਸਤੋ, ਪਹਿਲੀ ਗੱਲ ਤਾਂ ਇਹ ਕਿ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਪਾਣੀ ਦੀ ਰਿਕੁਆਇਰਮੈਂਟ ਪੌਦੇ ਨੂੰ ਕਿੰਨੀ ਹੈ, ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਬਹੁਤ ਜ਼ਿਆਦਾ ਪਾਣੀ ਦੇਣਾ ਵੀ ਪੌਦੇ ਲਈ ਨੁਕਸਾਨਦਾਇਕ ਹੋ ਜਾਂਦਾ। ਸੋ ਜ਼ਿਆਦਾ ਵੀ ਨਹੀਂ ਦੇਣਾ ਅਤੇ ਘੱਟ ਵੀ ਨਹੀਂ ਦੇਣਾ, ਅਤੇ ਸਾਨੂੰ ਪਤਾ ਕਿਵੇਂ ਲੱਗੇਗਾ ਕਿ ਪੌਦੇ ਨੂੰ ਕਿੰਨੀ ਰਿਕੁਆਇਰਮੈਂਟ ਹੈ। ਇਹਦੇ ਲਈ ਤੁਸੀਂ ਕੀ ਕਰਨਾ ਜੀ, ਮਿੱਟੀ ਦੇ ਵਿੱਚ 1 ਇੰਚ ਅੰਦਰ ਤੱਕ ਆਪਣੀ ਉਂਗਲੀ ਪਾ ਕੇ ਦੇਖਣੀ ਹੈ, ਮਿੱਟੀ ਦੇ ਵਿੱਚ ਉਂਗਲੀ ਤੁਸੀਂ ਘੁਸਾ ਕੇ ਦੇਖਣੀ ਹੈ, ਇਨਸਰਟ ਕਰਨੀ ਹੈ। ਜੇਕਰ ਮਿੱਟੀ ਸੁੱਕੀ ਲੱਗੇ ਤਾਂ ਹੀ ਪਾਣੀ ਦੇਣਾ, ਅਦਰਵਾਈਜ਼ ਤੁਸੀਂ ਪਾਣੀ ਉਹਨੂੰ ਨਾ ਦਿਓ। ਔਰ ਸਾਨੂੰ ਪਤਾ ਹੋਣਾ ਚਾਹੀਦਾ ਕਿ ਜਿਹੜਾ ਅਸੀਂ ਪੌਦਾ ਲਗਾ ਰਹੇ ਹਾਂ ਇਹਨੂੰ ਪਾਣੀ ਦੀ ਮਾਤਰਾ ਕਿੰਨੀ ਕੁ ਚਾਹੀਦੀ ਹੈ। ਜਦੋਂ ਅਸੀਂ ਨਰਸਰੀ ਤੋਂ ਲੈ ਕੇ ਆਉਂਦੇ ਹਾਂ ਜਾਂ ਜਿੱਥੋਂ ਵੀ ਅਸੀਂ ਪੌਦਾ ਖਰੀਦਦੇ ਹਾਂ, ਸਾਨੂੰ ਇਹ ਇਨਫੋਰਮੇਸ਼ਨ ਕਲੈਕਟ ਕਰਨੀ ਚਾਹੀਦੀ ਹੈ, ਜਾਂ ਹੁਣ ਅਸੀਂ ਅੱਜ ਕੱਲ੍ਹ ਸਾਡੇ ਕੋਲ ਇੰਟਰਨੈਟ ਦੀ ਫੈਸਿਲਿਟੀ ਹੈ, ਅਸੀਂ ਚੈੱਕ ਕਰ ਸਕਦੇ ਹਾਂ ਕਿ ਜਿਹੜਾ ਅਸੀਂ ਪੌਦਾ ਲਗਾਇਆ ਹੈ ਇਹਨੂੰ ਕਿੰਨੀ ਕੁ ਪਾਣੀ ਦੀ ਮਾਤਰਾ ਚਾਹੀਦੀ ਹੁੰਦੀ ਹੈ। ਇਸ ਤੋਂ ਇਲਾਵਾ ਜੇ ਰਿਕੁਆਇਰਡ ਲਾਈਟ ਨਹੀਂ ਮਿਲ ਰਹੀ, ਰਿਕੁਆਇਰਡ ਡੇ ਲਾਈਟ ਨਹੀਂ ਮਿਲ ਰਹੀ, ਤਦ ਵੀ ਪੌਦੇ ਮੁਰਝਾਉਣ ਲੱਗਦੇ ਆ। ਪਰ ਕੁਛ ਪੌਦੇ ਐਸੇ ਵੀ ਹੈ ਜਿਹੜੇ ਇਨਡੋਰ ਹੁੰਦੇ ਨੇ, ਜਦੋਂ ਉਹਨਾਂ ਨੂੰ ਜ਼ਿਆਦਾ ਧੁੱਪ ਮਿਲ ਜਾਂਦੀ ਹੈ, ਜ਼ਿਆਦਾ ਪ੍ਰਕਾਸ਼, ਜ਼ਿਆਦਾ ਰੋਸ਼ਨੀ ਮਿਲ ਜਾਂਦੀ ਹੈ ਅਤੇ ਉਹ ਤਦ ਵੀ ਖਰਾਬ ਹੋ ਜਾਂਦੇ ਆ। ਸੋ ਸਾਨੂੰ ਇੱਥੇ ਵੀ ਜ਼ਰੂਰਤ ਹੈ ਪੂਰੀ ਇਨਫੋਰਮੇਸ਼ਨ ਕਲੈਕਟ ਕਰਨ ਦੀ ਕਿ ਜਿਹੜਾ ਅਸੀਂ ਪੌਦਾ ਲਗਾ ਰਹੇ ਹਾਂ ਉਹਦੀ ਪ੍ਰਕਿਰਤੀ ਕਿੱਦਾਂ ਦੀ ਹੈ। ਅਤੇ ਜੇਕਰ ਤੁਹਾਡੇ ਕੋਲ ਜਗ੍ਹਾ ਐਸੀ ਨਹੀਂ ਹੈ ਜਿੱਥੇ ਨੈਚੁਰਲ ਲਾਈਟ ਨਹੀਂ ਆ ਰਹੀ, ਤਾਂ ਆਰਟੀਫਿਸ਼ੀਅਲ ਲਾਈਟ ਅਸੀਂ ਪੌਦੇ ਨੂੰ ਦੇ ਸਕਦੇ ਹਾਂ, ਉਹਦੇ ਨਾਲ ਵੀ ਬਚਾ ਰਹਿੰਦਾ, ਪੌਦਾ ਸੁੱਕਦਾ ਨਹੀਂ ਹੈ। ਸੋ ਸਾਨੂੰ ਸਮੇਂ ਸਮੇਂ 'ਤੇ ਇਹ ਧਿਆਨ ਰੱਖਣਾ ਪਏਗਾ ਅਤੇ ਸਾਨੂੰ ਜਿਹੜੇ ਮਾਹਿਰ ਹੈ ਉਹਨਾਂ ਕੋਲੋਂ ਸਲਾਹ ਮਸ਼ਵਰਾ ਲੈਣਾ ਪਏਗਾ ਤਾਂ ਕਿ ਸਾਡੇ ਪੌਦੇ ਸੁੱਕਣ ਨਾ। ਇਸ ਤੋਂ ਇਲਾਵਾ ਇਹ ਹੈ ਕਿ ਪੌਦਿਆਂ ਨੂੰ ਸਵਸਥ ਰੱਖਣ ਦੇ ਲਈ ਇਹਨਾਂ ਨੂੰ ਨਾਈਟ੍ਰੋਜਨ, ਆਇਰਨ ਅਤੇ ਮੈਗਨੀਸ਼ੀਅਮ ਜੈਸੇ ਤੱਤਾਂ ਦੀ ਜ਼ਰੂਰਤ ਹੁੰਦੀ ਹੈ। ਜੇਕਰ ਇਹ ਤੱਤ ਨਹੀਂ ਮਿਲਦੇ ਤਾਂ ਪੱਤੀਆਂ ਮੁਰਝਾਉਣ ਲੱਗਦੀਆਂ ਜਾਂ ਪੀਲੀਆਂ ਪੈ ਕੇ ਝੜਨ ਲੱਗ ਜਾਂਦੀਆਂ, ਅਤੇ ਇਹਦੇ ਲਈ ਸਮੇਂ ਸਮੇਂ 'ਤੇ ਖਾਦ ਅਤੇ ਪੋਸ਼ਕ ਤੱਤਾਂ ਦੀ ਪੂਰਤੀ ਕਰਨੀ ਜ਼ਰੂਰੀ ਹੈ। ਸੋ ਉਹਦੇ ਲਈ ਤੁਹਾਨੂੰ ਖਾਦ ਟਾਈਮ ਟਾਈਮ 'ਤੇ ਪੌਦਿਆਂ ਦੇ ਵਿੱਚ ਪਾਣੀ ਪਏਗੀ। ਔਰ ਜੇਕਰ ਤੁਹਾਨੂੰ ਲੱਗੇ ਕਿ ਤੁਹਾਡੇ ਪੌਦਿਆਂ 'ਤੇ ਕੋਈ ਕੀਟ ਦਾ ਹਮਲਾ ਹੋ ਗਿਆ, ਥ੍ਰਿਪਸ ਜਾਂ ਮਿਲੀਬਗ ਜਾਂ ਸਕੇਲ ਅਜਿਹੇ ਕੀਟ ਪੌਦਿਆਂ ਦਾ ਰਸ ਚੂਸ ਲੈਂਦੇ ਨੇ, ਅਤੇ ਜੇਕਰ ਤੁਹਾਨੂੰ ਪੌਦੇ ਦੇ ਉੱਪਰ ਲੱਗੇ ਕਿ ਕੋਈ ਕੀੜੇ ਮਕੌੜੇ ਘੁੰਮ ਰਹੇ ਨੇ, ਤਾਂ ਤੁਰੰਤ ਕੀਟਨਾਸ਼ਕ ਜਾਂ ਨਿੰਮ ਦੇ ਤੇਲ ਦੀ ਵੀ ਤੁਸੀਂ ਸਪਰੇਅ ਕਰ ਸਕਦੇ ਹੋ, ਉਹਦੇ ਨਾਲ ਵੀ ਪੌਦੇ ਦਾ ਬਚਾਅ ਹੋ ਜਾਂਦਾ। ਅਤੇ ਜੇ ਕੋਈ ਪੌਦਾ ਤੁਹਾਨੂੰ ਲੱਗ ਰਿਹਾ ਕਿ ਇਹਨੂੰ ਕੀੜੇ ਲੱਗੇ ਨੇ, ਤਾਂ ਉਹਨੂੰ ਬਾਕੀ ਪੌਦਿਆਂ ਨਾਲੋਂ ਅਲੱਗ ਰੱਖ ਦਿਓ, ਕਿਉਂਕਿ ਇਹਦੇ ਨਾਲ ਸੰਕ੍ਰਮਿਤ ਜਿਹੜਾ ਪੌਦਾ, ਇਨਫੈਕਸ਼ੀਅਸ ਪੌਦਾ ਹੈ, ਉਹ ਬਾਕੀਆਂ ਨੂੰ ਵੀ ਖਰਾਬ ਨਾ ਕਰਦੇ, ਇਸ ਲਈ ਉਹਨੂੰ ਅਲੱਗ ਰੱਖ ਦੇਣਾ ਚਾਹੀਦਾ। ਅਤੇ ਇੱਕ ਹੋਰ ਪੁਆਇੰਟ ਹੈਗਾ, ਉਹ ਇਹ ਹੈ ਕਿ ਜਦੋਂ ਅਸੀਂ ਵੱਡੇ ਪੌਦੇ ਨੂੰ ਛੋਟੇ ਗਮਲੇ ਵਿੱਚ ਲਗਾ ਦਿੰਦੇ ਹਾਂ ਅਤੇ ਤਦ ਵੀ ਉਹ ਫੈਲਦਾ ਨਹੀਂ ਹੈ, ਉਹਦੇ ਨਾਲ ਕੀ ਹੁੰਦਾ ਕਿ ਜੜ੍ਹਾਂ ਆਪਸ ਦੇ ਵਿੱਚ ਉਲਝ ਜਾਂਦੀਆਂ ਨੇ, ਉਲਝਣ ਦੇ ਨਾਲ ਅਤੇ ਸਹੀ ਜਿਹੜੇ ਪੋਸ਼ਕ ਤੱਤ ਹੈ ਉਹ ਪੌਦੇ ਨੂੰ ਨਹੀਂ

ਖਿਲਦੇ ਤੇ ਪੌਦਾ ਪੂਰੀ ਤਰ੍ਹਾਂ ਖਿਲਦਾ ਨਹੀਂ ਹੈ। ਸੋ ਸਾਨੂੰ ਪਤਾ ਹੋਣਾ ਚਾਹੀਦਾ ਕਿ ਸਾਡੇ ਪੌਦੇ ਦਾ ਆਕਾਰ ਕਿੰਨਾ ਕੁ ਹੋ ਸਕਦਾ, ਉਸ ਹਿਸਾਬ ਨਾਲ ਅਸੀਂ ਗਮਲੇ ਦਾ ਪ੍ਰਯੋਗ ਕਰੀਏ। ਔਰ ਤੁਸੀਂ ਇਹ ਵੀ ਕਰ ਸਕਦੇ ਹੋ ਕਿ ਥੋੜ੍ਹੀ ਦੇਰ ਬਾਅਦ ਪੌਦੇ ਨੂੰ ਜੜ੍ਹਾਂ ਸਮੇਤ ਗਮਲੇ ਵਿੱਚੋਂ ਕੱਢੋ, ਉਹਦੀ ਜਲ ਨਿਕਾਸੀ ਚੰਗੀ ਤਰ੍ਹਾਂ ਚੈੱਕ ਕਰੋ, ਉਹਦੀਆਂ ਜੇਕਰ ਜੜ੍ਹਾਂ ਉਲਝੀਆਂ ਹੋਈਆਂ ਨੇ ਉਹਨਾਂ ਨੂੰ ਸਿੱਧਾ ਕਰਕੇ, ਅਤੇ ਫਿਰ ਤੁਸੀਂ ਦੁਬਾਰਾ ਵੀ ਗਮਲੇ ਦੇ ਵਿੱਚ ਲਗਾ ਸਕਦੇ ਹੋ। ਸੋ ਅਜਿਹੇ ਤਰੀਕੇ ਨਾਲ ਜੇਕਰ ਅਸੀਂ ਆਪਣੇ ਪੌਦਿਆਂ ਦਾ, ਆਪਣੀ ਬਾਗਬਾਨੀ ਦਾ ਧਿਆਨ ਰੱਖਾਂਗੇ ਤਾਂ ਸਾਡੀ ਬਾਗਬਾਨੀ ਗਰਮੀ ਦੇ ਵਿੱਚ ਵੀ ਚਹਿਕਦੀ ਮਹਿਕਦੀ ਰਹੇਗੀ ਅਤੇ ਸਾਨੂੰ ਵੀ ਇਸੇ ਤਰ੍ਹਾਂ ਹੀ ਖੁਸ਼ੀਆਂ ਦਿੰਦੀ ਰਹੇਗੀ। ਅਤੇ ਹੋਮ ਸਵੀਟ ਹੋਮ ਦਾ ਸਫ਼ਰ ਅੱਗੇ ਤੋਰਦੇ ਹਾਂ ਜੀ। ਗੀਤ ਮੈਂ ਤੁਹਾਡੇ ਲਈ ਪਲੇਅ ਕਰਨ ਜਾ ਰਹੀ ਹਾਂ, ਤੁਸੀਂ ਜਾਣਾ ਕਿਤੇ ਨਹੀਂ ਹੈ, ਵਾਪਿਸ ਆਉਣਾ ਹੈ, ਕਿਉਂਕਿ ਹੋਰ ਵੀ ਗੱਲਬਾਤ ਦੇ ਮੇਰੇ ਕੋਲ ਬਹੁਤ ਸਾਰੀ ਇਨਫੋਰਮੇਸ਼ਨ ਹੈ ਅਤੇ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਕੇ ਜਾਣੀ ਹੈ। ਪਲੇਅ ਕਰ ਰਹੀ ਹਾਂ ਇਹ ਗੀਤ ਤੁਹਾਡੇ ਲਈ, ਇੰਜੋਏ ਕਰੋ ਅਤੇ ਵਾਪਿਸ ਵੀ ਆਓ।

ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਹੋਮ ਸਵੀਟ ਹੋਮ। ਅਤੇ ਦੋਸਤੋ, ਹੋਮ ਸਵੀਟ ਹੋਮ ਦੇ ਵਿੱਚ ਅੱਜ ਕੱਲ੍ਹ ਲੱਗਣ ਵਾਲੀਆਂ ਨੇ ਰੌਣਕਾਂ। ਬਿਲਕੁਲ ਜੀ, ਕਿਉਂਕਿ ਗਰਮੀਆਂ ਦੀਆਂ ਛੁੱਟੀਆਂ ਸ਼ੁਰੂ ਹੋਣ ਵਾਲੀਆਂ ਨੇ ਔਰ ਫਿਰ ਬੱਚੇ ਘਰ ਹੋਣਗੇ ਅਤੇ ਰੌਣਕਾਂ ਦਾ ਮਾਹੌਲ ਬਣਿਆ ਰਹੇਗਾ। ਔਰ ਇਸ ਤੋਂ ਇਲਾਵਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ, ਕੁਛ ਰਿਸ਼ਤੇਦਾਰਾਂ ਦੇ ਅਸੀਂ ਜਾਂਦੇ ਹਾਂ ਜਾਂ ਕੋਈ ਸਾਡੇ ਕੋਲ ਆਉਂਦੇ ਹਾਂ, ਤਾਂ ਸੋ ਰੌਣਕਾਂ ਦਾ ਮਾਹੌਲ ਬਣਿਆ ਰਹਿੰਦਾ ਹੈ। ਇਸ 'ਤੇ ਅਜਿਹੇ ਮੌਕੇ ਦੇ ਵਿੱਚ ਮਦਰਸ ਲਈ ਇੱਕ ਚੈਲੰਜ ਹੋ ਜਾਂਦਾ ਹੈ, ਕਿਉਂਕਿ ਬੱਚਿਆਂ ਦੀ ਫਰਮਾਇਸ਼ ਹੁੰਦੀ ਹੈ ਜੀ ਛੁੱਟੀਆਂ ਨੇ, ਸਾਨੂੰ ਵੰਨ ਸੁਵੰਨੇ ਖਾਣੇ ਚਾਹੀਦੇ ਨੇ ਖਾਣ ਲਈ, ਸਾਨੂੰ ਇਹ ਵੀ ਬਣਾ ਕੇ ਦਿਓ, ਇਹ ਵੀ ਬਣਾ ਕੇ ਦਿਓ। ਸੋ ਮਦਰਸ ਨੂੰ 3-4 ਰੈਸਿਪੀਜ਼ ਜੋ ਫਟਾਫਟ ਕੁਇਕਲੀ ਬਣ ਜਾਣ ਉਹ ਸਿੱਖਣੀਆਂ ਜ਼ਰੂਰੀ ਹੈ, ਤਾਂ ਕਿ ਬੱਚੇ ਵੀ ਖੁਸ਼ ਰਹਿਣ ਅਤੇ ਅਸੀਂ ਵੀ ਆਪਣਾ ਜਿਹੜਾ ਟਾਈਮ ਹੈ ਉਹ ਆਸਾਨੀ ਨਾਲ ਮੈਨੇਜ ਕਰ ਸਕੀਏ। ਅਤੇ ਇਸੇ ਸਿਲਸਿਲੇ ਦੇ ਵਿੱਚ ਮੈਂ ਅੱਜ ਤੁਹਾਨੂੰ ਦੱਸਣ ਜਾ ਰਹੀ ਹਾਂ ਕਿ ਕੌਰਨ ਚਾਟ ਤੁਸੀਂ ਕਿੱਦਾਂ ਬਣਾ ਸਕਦੇ ਹੋ। ਈਜ਼ੀਲੀ ਬਣ ਜਾਂਦੀ ਹੈ, ਬਹੁਤ ਜਲਦੀ ਬਣ ਜਾਂਦੀ ਹੈ ਅਤੇ ਬੱਚਿਆਂ ਨੂੰ ਟੇਸਟੀ ਵੀ ਲੱਗਦੀ ਹੈ। ਕੌਰਨ ਚਾਟ ਅਸੀਂ ਬਣਾਉਣੀ ਹੈਗੀ ਹੈ, ਤੁਹਾਨੂੰ ਪਤਾ ਹੈ ਕਿ ਸਾਨੂੰ ਫਰੋਜ਼ਨ ਕੌਰਨਸ ਮਿਲ ਜਾਂਦੇ ਆ, ਈਜ਼ੀਲੀ ਮਾਰਕੀਟ ਦੇ ਵਿੱਚ ਅਵੇਲੇਬਲ ਹੁੰਦੇ ਆ ਅਤੇ ਬੱਚੇ ਬਹੁਤ ਪਸੰਦ ਵੀ ਕਰਦੇ ਆ। ਇਹਦੇ ਲਈ ਹੁਣ ਜਿਹੜੇ ਮੈਂ ਤੁਹਾਨੂੰ ਇਨਗਰੀਡੀਐਂਟਸ ਦੱਸਣ ਜਾ ਰਹੀ ਹਾਂ ਉਹ ਤੁਸੀਂ ਨੋਟ ਕਰ ਲਓ। ਉਬਲੇ ਹੋਏ ਕੌਰਨਸ ਅਸੀਂ ਲੈਣੇ ਹੈ 1 ਕੱਪ, 1 ਕੱਪ ਅਸੀਂ ਉਬਲੇ ਹੋਏ ਕੌਰਨਸ ਲੈਣੇ ਹੈ। ਬਰੀਕ ਕੱਟਿਆ ਹੋਇਆ ਖੀਰਾ ਲੈਣਾ 1/2 ਕੱਪ, ਬਰੀਕ ਕੱਟਿਆ ਹੋਇਆ ਟਮਾਟਰ ਲਓ 1/2 ਕੱਪ, ਬਰੀਕ ਕੱਟੀ ਹੋਈ ਸ਼ਿਮਲਾ ਮਿਰਚ 1/4 ਕੱਪ ਦਾ ਚੌਥਾ ਹਿੱਸਾ ਲੈ ਸਕਦੇ ਹੋ, ਨਿੰਬੂ ਦਾ ਰਸ 1 ਵੱਡਾ ਚਮਚ, ਭੁੰਨਿਆ ਹੋਇਆ ਜੀਰਾ 1/2 ਛੋਟਾ ਚਮਚ, ਕਾਲੀ ਮਿਰਚ ਪਾਊਡਰ ਤੁਸੀਂ ਲੈ ਸਕਦੇ ਹੋ 1 ਚੁਟਕੀ, ਕਾਲਾ ਜਾਂ ਸਾਦਾ ਨਮਕ ਆਪਣੇ ਸਵਾਦ ਅਨੁਸਾਰ, ਅਤੇ ਹਰਾ ਧਨੀਆ ਥੋੜ੍ਹਾ ਜਿਹਾ ਉਹ ਵੀ ਲੈ ਲੈਣਾ। ਅਤੇ ਕਰਨਾ ਕੀ ਹੈ ਜੀ, ਬੜਾ ਤੁਸੀਂ ਬੋਲ ਲੈ ਲੈਣਾ ਜਿਹਦੇ ਵਿੱਚ ਤੁਸੀਂ ਕੌਰਨ, ਖੀਰਾ, ਟਮਾਟਰ ਅਤੇ ਸ਼ਿਮਲਾ ਮਿਰਚ ਪਾਉਣੀ ਹੈ, ਅਤੇ ਬਾਕੀ ਦੀ ਸਮੱਗਰੀ ਮਿਲਾ ਕੇ ਚੰਗੀ ਤਰ੍ਹਾਂ ਇਹਦੇ ਵਿੱਚ ਤੁਸੀਂ ਜਿੰਨੇ ਵੀ ਆਪਾਂ ਮਸਾਲੇ ਤੁਹਾਨੂੰ ਮੈਂ ਦੱਸੇ ਨੇ ਉਹ ਵੀ ਇਹਦੇ ਵਿੱਚ ਮਿਕਸ ਕਰ ਲੈਣੇ ਹੈ, ਅਤੇ ਅੰਤ ਵਿੱਚ ਅਸੀਂ ਉੱਪਰ ਹਰਾ ਧਨੀਆ ਸਪਰੈਡ ਕਰ ਦੇਣਾ। ਚਾਟ ਨੂੰ ਕੁਰਕਰਾ ਬਣਾਉਣਾ ਹੈ, ਜੇਕਰ ਤੁਸੀਂ ਸੌਫਟ ਨਹੀਂ ਟੱਚ ਦੇਣਾ ਚਾਹੁੰਦੇ, ਕੁਰਕਰਾ ਬਣਾਉਣਾ ਚਾਹੁੰਦੇ ਹੋ, ਅਤੇ ਪਰੋਸਦੇ ਸਮੇਂ ਇਹਦੇ ਉੱਪਰ ਤੁਸੀਂ ਬਰੀਕ ਸੇਮੀਆਂ ਜਾਂ ਰੋਸਟਿਡ ਮਖਾਣੇ ਜਾਂ ਮੂੰਗਫਲੀ ਵੀ ਪਾ ਸਕਦੇ ਹੋ, ਉਹਦੇ ਨਾਲ ਵੀ ਫਲੇਵਰ ਵੱਧ ਜਾਂਦਾ ਹੈ ਅਤੇ ਨਿਊਟ੍ਰੀਸ਼ੀਅਸ ਵੀ ਤੁਹਾਡੀ ਡਿਸ਼ ਬਣ ਜਾਏਗੀ। ਇੱਕ ਵਾਰੀ ਮੈਂ ਫਿਰ ਤੋਂ ਤੁਹਾਨੂੰ ਇਨਗਰੀਡੀਐਂਟਸ ਦੱਸ ਦਿੰਦੀ ਹਾਂ ਕਿ ਜੇ ਤੁਸੀਂ 1 ਕੱਪ ਕੌਰਨ ਦੀ ਚਾਟ ਬਣਾਉਣੀ ਹੈ, 1 ਕੱਪ ਤੁਸੀਂ ਕੌਰਨ ਲੈਣੇ ਹੈ, ਬਰੀਕ ਕੱਟਿਆ ਹੋਇਆ ਖੀਰਾ ਲੈਣਾ 1/2 ਕੱਪ, ਕੱਟਿਆ ਹੋਇਆ ਟਮਾਟਰ ਲੈਣਾ 1/2 ਕੱਪ, ਕੱਟੀ ਹੋਈ ਸ਼ਿਮਲਾ ਮਿਰਚ 1/4 ਕੱਪ ਦਾ ਚੌਥਾ ਹਿੱਸਾ, ਨਿੰਬੂ ਦਾ ਰਸ 1 ਵੱਡਾ ਚਮਚ, ਭੁੰਨਿਆ ਹੋਇਆ ਜੀਰਾ ਪਾਊਡਰ 1/2 ਛੋਟਾ ਚਮਚ, ਕਾਲੀ ਮਿਰਚ ਪਾਊਡਰ 1 ਚੁਟਕੀ ਲੈ ਲਓ, ਨਮਕ ਤੁਸੀਂ ਸਵਾਦ ਅਨੁਸਾਰ ਲੈਣਾ, ਚਾਹੇ ਤੁਸੀਂ ਸਾਦਾ ਨਮਕ ਜਾਂ ਕਾਲਾ ਨਮਕ ਦੋਨੋਂ ਵੀ ਪਾ ਸਕਦੇ ਹੋ ਜਾਂ ਤੁਹਾਡੀ ਚੋਇਸ ਦੇ ਮੁਤਾਬਕ ਕੋਈ ਵੀ ਨਮਕ ਪਾ ਸਕਦੇ ਹੋ। ਧਨੀਆ ਐਡ ਕਰੋ ਅਤੇ ਸਾਰੇ ਮਿਸ਼ਰਣ ਨੂੰ ਤੁਸੀਂ ਮਿਕਸ ਕਰ ਲੈਣਾ ਇੱਕ ਵੱਡੇ ਬੋਲ ਦੇ ਵਿੱਚ, ਅਤੇ ਫਿਰ ਸਰਵ ਕਰ ਸਕਦੇ ਹੋ। ਔਰ ਜੇਕਰ ਕੁਰਕਰਾ ਬਣਾਉਣਾ ਹੈ ਤਾਂ ਫਿਰ ਤੁਸੀਂ ਇਹਦੇ ਵਿੱਚ ਸੇਮੀਆਂ ਐਡ ਕਰ ਸਕਦੇ ਹੋ, ਰੋਸਟਿਡ ਮਖਾਣੇ ਐਡ ਕਰ ਸਕਦੇ ਹੋ ਅਤੇ ਮੂੰਗਫਲੀ ਵੀ ਐਡ ਕਰ ਸਕਦੇ ਹੋ। ਫਟਾਫਟ 5 ਮਿੰਟ ਦੀ ਗੇਮ ਹੁੰਦੀ ਹੈ, ਜਲਦੀ ਜਲਦੀ ਬਣ ਜਾਂਦਾ ਅਤੇ ਬੱਚੇ ਵੀ ਖੁਸ਼ ਹੋ ਜਾਂਦੇ ਨੇ। ਅਤੇ ਜੇਕਰ ਘਰ ਦੇ ਵਿੱਚ ਗੈਸਟ ਆਏ ਹੋਣ ਅਤੇ ਉਹਨਾਂ ਨੂੰ ਵੀ ਜੇਕਰ ਤੁਸੀਂ ਕੌਰਨ ਚਾਟ ਸਰਵ ਕਰਦੇ ਹੋ ਅਤੇ ਇਹ ਤੁਹਾਡੀ ਮਹਿਮਾਨ ਨਿਵਾਜ਼ੀ ਹੈ ਜਿਹੜੀ ਖੁੱਲ੍ਹ ਕੇ ਸਾਹਮਣੇ ਆਉਂਦੀ ਹੈ। ਸੋ ਟਰਾਈ ਕਰਨਾ ਜ਼ਰੂਰ, ਜੇਕਰ ਬਣਾਉਂਦੇ ਹੋ ਤਾਂ ਵਿੱਚ ਤੁਸੀਂ ਥੋੜ੍ਹਾ ਜਿਹਾ ਕੁਛ ਹੋਰ ਐਡ ਕਰ ਸਕਦੇ ਹੋ, ਜਿਵੇਂ ਕਿ ਮੈਂ ਦੱਸਿਆ ਕਿ ਤੁਸੀਂ ਉਹਨੂੰ ਕੁਰਕੁਰਾ ਬਣਾਉਣਾ ਹੈ ਤਾਂ ਤੁਸੀਂ ਇਹਦੇ ਵਿੱਚ ਮਖਾਣੇ ਜਾਂ ਭੁਜੀਆ ਜਾਂ ਮੂੰਗਫਲੀ ਪਾ ਸਕਦੇ ਹੋ, ਇਹ ਵੀ ਤੁਸੀਂ ਟੇਸਟ ਟਰਾਈ ਕਰਕੇ ਦੇਖਣਾ। ਅਤੇ ਫਿਰ ਤੁਸੀਂ ਸਾਡੇ ਜਿਹੜਾ ਨੰਬਰ ਹੈਗਾ ਉਹ 'ਤੇ ਦੱਸਿਓ ਕਿ ਤੁਹਾਨੂੰ ਪਸੰਦ ਆਈ ਕਿ ਨਹੀਂ। 98-55-10-10-27 ਨੰਬਰ 'ਤੇ ਤੁਸੀਂ ਸਾਨੂੰ ਦੱਸ ਸਕਦੇ ਹੋ। ਅਤੇ ਹਾਂ ਦੋਸਤੋ, ਜੇਕਰ ਤੁਹਾਡੇ ਕੋਲ ਵੀ ਐਸੀਆਂ ਰੈਸਿਪੀਜ਼ ਹੈਗੀਆਂ ਨੇ ਜਿਹੜੀਆਂ ਤੁਸੀਂ ਚਾਹੁੰਦੇ ਹੋ ਕਿ ਅਸੀਂ ਹੋਮ ਸਵੀਟ ਹੋਮ ਦੇ ਵਿੱਚ ਲਈਏ ਅਤੇ ਬਾਕੀ ਸਰੋਤਿਆਂ ਨੂੰ ਵੀ ਦੱਸੀਏ, ਤਾਂ ਤੁਸੀਂ ਸਾਡੇ ਨਾਲ ਉਹ ਵੀ ਸਾਂਝੀਆਂ ਕਰ ਸਕਦੇ ਹੋ। ਇਸ ਨੰਬਰ 'ਤੇ ਤੁਸੀਂ ਸਾਡੇ ਨਾਲ ਰੈਸਿਪੀਜ਼ ਵੀ ਸ਼ੇਅਰ ਕਰ ਸਕਦੇ ਹੋ। ਸੋ ਹੁਣ ਮੈਂ ਪਲੇ ਕਰਨ ਜਾ ਰਹੀ ਹਾਂ ਤੁਹਾਡੇ ਲਈ ਪਿਆਰਾ ਜਿਹਾ ਗੀਤ ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ, ਅਤੇ ਇਸੇ ਤਰ੍ਹਾਂ ਹੀ ਇੰਜੋਏ ਕਰਦੇ ਰਹਿਣਾ ਪ੍ਰੋਗਰਾਮ, ਜਾਣਾ ਕਿਤੇ ਨਹੀਂ ਹੈ ਕਿਉਂਕਿ ਮੈਂ ਬਹੁਤ ਜਲਦੀ ਵਾਪਿਸ ਆ ਰਹੀ ਹਾਂ।

ਤੇਰੀ ਵੀ ਡਰਾਈਵਰ ਆ ਕਨੇਡਾ ਵਾਲਿਆ, ਕਿੱਥੇ ਜਾਂਦੀ ਤਨਖਾਹ? ਮੈਨੂੰ ਲੱਗਦਾ ਗਰਮੀਆਂ ਵਿੱਚ ਤਾਂ ਖਰਬੂਜੇ ਤਰਬੂਜ਼ਾਂ 'ਤੇ ਹੀ ਜਾਂਦੀ ਹੈ ਤਨਖਾਹ। ਸੋ ਦੋਸਤੋ, ਗੱਲ ਕਰ ਰਹੇ ਸੀ ਅਸੀਂ ਕਿ ਖਰਬੂਜਾ ਕਿੰਨਾ ਲਾਹੇਵੰਦ ਹੁੰਦਾ ਹੈ ਸਰੀਰ ਦੇ ਲਈ, ਅਤੇ ਜੇ ਅਸੀਂ ਖਰਬੂਜੇ ਦੀ ਗੱਲ ਕਰ ਲਈ ਤਾਂ ਤਰਬੂਜ਼ ਕਿਵੇਂ ਪਿੱਛੇ ਰਹਿ ਸਕਦਾ? ਕਿਉਂਕਿ ਖਰਬੂਜੇ ਤਰਬੂਜ਼ ਦੀ ਤਾਂ ਚੰਗੀ ਯਾਰੀ ਦੋਸਤੀ ਹੁੰਦੀ ਹੈ ਨਾ, ਗਰਮੀਆਂ ਦੇ ਵਿੱਚ ਭਰਾ ਭਰਾ ਭੈਣ ਭਰਾ ਹੁੰਦੇ ਆ। ਸੋ ਤਰਬੂਜ਼ ਦੀ ਗੱਲ ਵੀ ਅਸੀਂ ਜ਼ਰੂਰ ਕਰਾਂਗੇ ਦੋਸਤੋ। ਤਰਬੂਜ਼ ਹਮੇਸ਼ਾ ਤਾਜ਼ਾ ਅਤੇ ਪੱਕਿਆ ਹੋਇਆ ਹੀ ਖਾਣਾ ਚਾਹੀਦਾ, ਔਰ ਖਾਣ ਤੋਂ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਧੋਣਾ ਬਿਲਕੁਲ ਨਾ ਭੁੱਲੋ, ਕਿਉਂਕਿ ਗੰਦਗੀ ਜਾਂ ਜੀਵਾਣੂ ਸਾਫ਼ ਕਰਨੇ ਜ਼ਰੂਰੀ ਨੇ। ਅਤੇ ਤਰਬੂਜ਼ ਅਸੀਂ ਸਵੇਰੇ ਜਾਂ ਦੁਪਹਿਰ ਦੇ ਸਮੇਂ ਖਾਈਏ ਤਾਂ ਜ਼ਿਆਦਾ ਚੰਗਾ, ਇਹਨੂੰ ਰਾਤ ਸਮੇਂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ। ਰਾਤ ਨੂੰ ਤਰਬੂਜ਼ ਨਹੀਂ ਖਾਣਾ ਚਾਹੀਦਾ ਕਿਉਂਕਿ ਪਚਣ ਦੇ ਵਿੱਚ ਦਿੱਕਤ ਕਰ ਸਕਦਾ, ਔਰ ਤਰਬੂਜ਼ ਖਾਣ ਤੋਂ ਤੁਰੰਤ ਬਾਅਦ ਬਹੁਤ ਜ਼ਿਆਦਾ ਪਾਣੀ ਨਹੀਂ ਪੀਣਾ ਚਾਹੀਦਾ ਕਿਉਂਕਿ ਇਹਦੇ ਨਾਲ ਪੇਟ ਫੁੱਲਣ ਦੀ ਸਮੱਸਿਆ ਹੋ ਸਕਦੀ ਹੈ, ਅਤੇ ਇਸ ਨੂੰ ਸੰਤੁਲਿਤ ਮਾਤਰਾ ਵਿੱਚ ਹੀ ਖਾਣਾ। ਬਹੁਤ ਜ਼ਿਆਦਾ ਖਾਣ ਨਾਲ ਪੇਟ ਵੀ ਖਰਾਬ ਹੋ ਜਾਂਦਾ, ਅਤੇ ਤਰਬੂਜ਼ ਨੂੰ ਭੋਜਨ ਦੇ ਨਾਲ ਮਿਲਾ ਕੇ ਕਦੀ ਵੀ ਨਾ ਖਾਓ, ਬਲਕਿ ਇਹਨੂੰ ਅਲੱਗ ਸਨੈਕਸ ਵਜੋਂ ਖਾਣਾ ਚਾਹੀਦਾ। ਅਤੇ ਜੇਕਰ ਤਰਬੂਜ਼ ਕੱਟਿਆ ਹੋਇਆ ਤਾਂ ਕੱਟਿਆ ਹੋਇਆ ਤਰਬੂਜ਼ ਤੁਸੀਂ ਲੰਬੇ ਸਮੇਂ ਤੱਕ ਖੁੱਲ੍ਹਾ ਨਹੀਂ ਰੱਖਣਾ, ਫਰਿੱਜ ਵਿੱਚ ਰੱਖੋ, ਅਤੇ ਜੇ ਕੱਟਿਆ ਹੋਇਆ ਤਾਂ ਉਹਨੂੰ ਜਲਦੀ ਜਲਦੀ ਵਰਤ ਲਓ। ਸ਼ੂਗਰ ਦੇ ਜਿਹੜੇ ਮਰੀਜ਼ ਨੇ ਉਹ ਤਰਬੂਜ਼ ਸੀਮਿਤ ਮਾਤਰਾ ਵਿੱਚ ਹੀ ਖਾਣ, ਅਤੇ ਜੇਕਰ ਖਾਣ ਤਾਂ ਡਾਕਟਰ ਦੀ ਸਲਾਹ ਦੇ ਨਾਲ ਹੀ ਖਾਣ। ਔਰ ਇੱਕ ਗੱਲ ਹੋਰ, ਜਦੋਂ ਅਸੀਂ ਗਰਮੀ ਵਿੱਚੋਂ ਆਉਂਦੇ ਹਾਂ ਘਰ ਆ ਕੇ, ਇੱਕਦਮ ਗਰਮੀ ਲੱਗਦੀ ਹੈ ਅਤੇ ਸਾਨੂੰ ਉਹਦਾ ਕੁਛ ਠੰਡਾ ਠੰਡਾ ਮਿਲ ਜਾਏ, ਉਦੋਂ ਬਹੁਤ ਜ਼ਿਆਦਾ ਠੰਡਾ ਤਰਬੂਜ਼ ਇੱਕਦਮ ਧੁੱਪ 'ਚੋਂ ਆ ਕੇ ਨਹੀਂ ਖਾਣਾ ਚਾਹੀਦਾ, ਇਹਦੇ ਨਾਲ ਗਲੇ ਜਾਂ ਪੇਟ ਦੀ ਸਮੱਸਿਆ ਹੋ ਜਾਂਦੀ ਹੈ। ਅਤੇ ਇੱਕ ਗੱਲ ਹੋਰ, ਤਲੇ ਹੋਏ ਖਾਣੇ ਦੇ ਨਾਲ ਤਰਬੂਜ਼ ਨਹੀਂ ਖਾਣਾ ਚਾਹੀਦਾ, ਜਾਂ ਭਾਰੀ ਖਾਣੇ ਦੇ ਨਾਲ ਤਰਬੂਜ਼ ਨਹੀਂ ਖਾਣਾ ਚਾਹੀਦਾ। ਜੇ ਤੁਹਾਨੂੰ ਤਰਬੂਜ਼ ਖਾਣ ਤੋਂ ਬਾਅਦ ਐਲਰਜੀ ਹੋ ਰਹੀ ਹੈ, ਜਾਂ ਪੇਟ ਦਰਦ ਦੀ ਪ੍ਰੋਬਲਮ ਹੋਈ ਹੈ, ਜਾਂ ਉਲਟੀ ਵਰਗੀ ਸਮੱਸਿਆ ਲੱਗ ਰਹੀ ਹੈ, ਤਾਂ ਇਹਨੂੰ ਤੁਰੰਤ ਹੀ ਖਾਣਾ ਬੰਦ ਕਰ ਦਿਓ ਅਤੇ ਡਾਕਟਰ ਦੇ ਨਾਲ ਸੰਪਰਕ ਕਰੋ। ਤਰਬੂਜ਼ ਖਾਣਾ ਹੈ ਬਹੁਤ ਲਾਹੇਵੰਦ ਹੈ, ਫਾਇਦੇਮੰਦ ਹੈ, ਪਰ ਥੋੜ੍ਹਾ ਜਿਹਾ ਧਿਆਨ ਦੇ ਨਾਲ ਖਾਣਾ ਪਏਗਾ ਤਾਂ ਕਿ ਸਾਨੂੰ ਨੁਕਸਾਨ ਨਾ ਕੋਈ ਹੋ ਜਾਏ। ਸੋ ਦੋਸਤੋ, ਇਹ ਸੀ ਤਰਬੂਜ਼ ਦੇ ਫਾਇਦੇ।

ਮੈਂ ਤੁਹਾਨੂੰ ਦੱਸ ਦਿੱਤੇ ਆ, ਬਟ ਖਾਣਾ ਇਹਨੂੰ ਤੁਸੀਂ ਆਪਣੇ ਹਿਸਾਬ ਦੇ ਨਾਲ, ਡਾਕਟਰ ਦੀ ਸਲਾਹ ਦੇ ਨਾਲ ਖਾਣਾ ਜੇਕਰ ਤੁਹਾਨੂੰ ਸ਼ੂਗਰ ਦੀ ਪ੍ਰੋਬਲਮ ਹੈ। ਅਤੇ ਇਸ ਤੋਂ ਇਲਾਵਾ ਗਰਮੀ ਵਿੱਚੋਂ ਆ ਕੇ ਨਹੀਂ ਖਾਣਾ, ਧਿਆਨ ਨਾਲ ਖਾਓ, ਪਿਆਰ ਨਾਲ ਖਾਓ ਔਰ ਠੰਡਾ ਕਰਕੇ ਖਾਓ, ਅਤੇ ਬਹੁਤ ਹੀ ਫਾਇਦੇ ਨੇ। ਅਤੇ ਹੁਣ ਮੈਂ ਪਲੇ ਕਰਨ ਜਾ ਰਹੀ ਹਾਂ ਤੁਹਾਡੇ ਲਈ ਪਿਆਰਾ ਜਿਹਾ ਗੀਤ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ ਹੈ, ਜਾਣਾ ਕਿਤੇ ਨਹੀਂ ਹੈ, ਕਿਉਂਕਿ ਹੋਮ ਸਵੀਟ ਹੋਮ ਦੇ ਵਿੱਚ ਤੁਹਾਡੇ ਘਰ ਨੂੰ ਸਵੀਟ ਕਰਨ ਦੇ ਲਈ, ਤੁਹਾਡੇ ਖਾਣੇ ਨੂੰ ਹੋਰ ਜ਼ਿਆਦਾ ਨਿਊਟ੍ਰੀਸ਼ੀਅਸ ਕਰਨ ਦੇ ਲਈ ਬਹੁਤ ਸਾਰੀਆਂ ਗੱਲਾਂ, ਬਹੁਤ ਸਾਰੀ ਇਨਫੋਰਮੇਸ਼ਨ ਮੈਂ ਸਾਂਝੀ ਕਰਨੀ ਹੈ। ਇਸੇ ਤਰ੍ਹਾਂ ਹੀ ਬਣੇ ਰਹਿਣਾ, ਅਤੇ ਹੁਣ ਇੰਜੋਏ ਕਰੋ ਇਹ ਗੀਤ।

0: ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਿਹਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਿਹਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
1: ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਹੋਮ ਸਵੀਟ ਹੋਮ। ਅਤੇ ਦੋਸਤੋ, ਹੋਮ ਸਵੀਟ ਹੋਮ ਦੇ ਵਿੱਚ ਅਸੀਂ ਰੈਸਿਪੀਜ਼ ਦੀ ਗੱਲ ਵੀ ਕਰ ਲਈ, ਘਰ ਨੂੰ ਡੈਕੋਰੇਟ ਕਰਨ ਦੀ ਗੱਲ ਵੀ ਕਰ ਲਈ, ਖਾਣੇ ਪੀਣੇ ਦੀ ਵੀ ਗੱਲ ਹੋ ਗਈ, ਅਤੇ ਹੁਣ ਫੈਸ਼ਨ ਕਿਵੇਂ ਪਿੱਛੇ ਰਹਿ ਜਾਏ। ਸੋ ਫੈਸ਼ਨ ਦੀ ਵੀ ਗੱਲ ਕਰਾਂਗੇ ਦੋਸਤੋ। ਫੈਸ਼ਨ ਦੀ ਗੱਲ ਕਰੀਏ ਤਾਂ ਕਲਰ ਥੈਰੇਪੀ ਮੇਰੇ ਦਿਮਾਗ ਵਿੱਚ ਆ ਰਹੀ ਸੀ ਕਿ ਕਲਰਸ ਦਾ ਬਹੁਤ ਇੰਪੋਰਟੈਂਟ ਰੋਲ ਹੁੰਦਾ ਸਾਡੀ ਪਰਸਨੈਲਿਟੀ ਨੂੰ ਡਿਪਿਕਟ ਕਰਨ ਵਿੱਚ, ਸਾਡੇ ਮੂਡ ਨੂੰ ਦਰਸਾਉਣ ਦੇ ਵਿੱਚ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੇ ਨੇ ਕਲਰਸ। ਔਰ ਗਰਮੀਆਂ ਦੇ ਕੁਝ ਖਾਸ ਕਲਰ ਹੁੰਦੇ ਆ, ਕੂਲ ਫਰੈਸ਼ ਕਲਰ ਜਦੋਂ ਅਸੀਂ ਦੇਖਦੇ ਹਾਂ ਤਾਂ ਆਪਣੇ ਆਪ ਸਾਡੇ ਅੱਖਾਂ ਨੂੰ ਨਾ ਸਕੂਨ ਮਿਲਦਾ, ਤਾਜ਼ਗੀ ਮਿਲਦੀ ਹੈ। ਸੋ ਐਸੇ ਕਲਰ, ਐਸੇ ਰੰਗ ਜੇਕਰ ਅਸੀਂ ਪਾਵਾਂਗੇ ਗਰਮੀਆਂ ਦੇ ਵਿੱਚ ਤਾਂ ਸੋਹਣੇ ਵੀ ਲੱਗਦੇ ਆ ਔਰ ਸਾਡੇ ਸਰੀਰ ਨੂੰ ਵੀ ਆਰਾਮ ਦਾ ਅਹਿਸਾਸ ਹੁੰਦਾ। ਔਰ ਕਿਹੜੇ ਕਿਹੜੇ ਕਲਰ ਹੈ ਜੇਕਰ ਅਸੀਂ ਮੇਲਸ ਦੀ ਗੱਲ ਕਰੀਏ, ਪੁਰਖਾਂ ਦੀ ਗੱਲ ਕਰੀਏ, ਤਾਂ ਉਹਨਾਂ ਲਈ ਕਿਹੜੇ ਕਲਰ ਗਰਮੀਆਂ ਦੇ ਵਿੱਚ ਚੰਗੇ ਰਹਿਣਗੇ? ਵਾਈਟ ਔਰ ਲਾਈਟ ਬਲੂ ਤੁਸੀਂ ਪਾ ਸਕਦੇ ਹੋ, ਕਰੀਮ ਜਾਂ ਬੇਜ ਕਲਰ ਇਹ ਵੀ ਪ੍ਰੈਫਰ ਕਰਦੇ ਹੋ ਤਾਂ ਇਹ ਪਾ ਸਕਦੇ ਹੋ। ਔਰ ਇਸ ਤੋਂ ਇਲਾਵਾ ਲਾਈਟ ਗ੍ਰੇ ਕਲਰ, ਇਹ ਵੀ ਗਰਮੀਆਂ ਦੇ ਵਿੱਚ ਬਹੁਤ ਸੋਹਣਾ ਲੱਗਦਾ। ਅਤੇ ਜੇਕਰ ਅਸੀਂ ਗਰਲਸ ਦੀ ਗੱਲ ਕਰੀਏ, ਲੇਡੀਜ਼ ਦੀ ਗੱਲ ਕਰੀਏ, ਤਾਂ ਪੇਸਟਲ ਗ੍ਰੀਨ, ਹਲਕਾ ਹਰਾ ਜਿਹੜਾ ਰੰਗ ਹੁੰਦਾ, ਇਹ ਬਹੁਤ ਚੰਗਾ ਲੱਗਦਾ। ਲਾਈਟ ਪਿੰਕ ਕਲਰ ਪਾ ਸਕਦੇ ਹੋ, ਵਾਈਟ ਪਾ ਸਕਦੇ ਹੋ, ਲਵੈਂਡਰ ਕਲਰ ਹਲਕਾ ਜਾਮਨੀ ਜਿਹੜਾ ਰੰਗ ਹੁੰਦਾ, ਔਰ ਆਸਮਾਨੀ ਨੀਲਾ ਸਕਾਈ ਬਲੂ ਕਲਰ ਪਾਓ। ਔਰ ਇਹ ਕਲਰ ਜਿਹੜੇ ਨੇ ਇਹ ਸਾਨੂੰ ਠੰਡਕ ਦਾ ਅਹਿਸਾਸ ਦੇਣਗੇ ਔਰ ਗਰਮੀਆਂ ਦੇ ਵਿੱਚ ਕੂਲ ਕੂਲ ਲੱਗਦੇ, ਫਰੈਸ਼ ਜਿਹੀ ਲੁੱਕ ਲੱਗਦੀ ਹੈ। ਅਤੇ ਬੱਚਿਆਂ ਦੀ ਗੱਲ ਕਰੀਏ ਤਾਂ ਬੱਚਿਆਂ ਲਈ ਕਿਹੜੇ ਕਲਰਸ ਇਨ ਰਹਿਣ ਵਾਲੇ ਨੇ? ਪੀਚ ਔਰ ਮਿੰਟ ਗ੍ਰੀਨ ਕਲਰ ਬਹੁਤ ਸੋਹਣਾ ਲੱਗਦਾ। ਵਾਈਟ ਕਲਰ ਹਮੇਸ਼ਾ ਹੀ ਸਾਰਿਆਂ 'ਤੇ ਹੀ ਖਿਲਦਾ। ਹਲਕਾ ਯੈਲੋ, ਲੈਮਨ ਕਲਰ ਇਹ ਵੀ ਪਾ ਸਕਦੇ ਹੋ, ਸਕਾਈ ਬਲੂ, ਹਲਕਾ ਗ੍ਰੀਨ ਜਾਂ ਜਿਹੜੇ ਪੇਸਟਲ ਰੰਗ ਹੈਗੇ ਨੇ ਇਹ ਤੁਸੀਂ ਬੱਚਿਆਂ ਨੂੰ ਪਾਓ, ਬਹੁਤ ਸੋਹਣੇ ਲੱਗਦੇ ਆ, ਖਿਲ ਕੇ ਆਉਂਦੇ ਹੈ। ਔਰ ਗਰਮੀਆਂ ਦੇ ਵਿੱਚ ਜਿਹੜਾ ਧੁੱਪ ਦਾ ਚੁਭਵਾਂ ਜਿਹਾ ਅਹਿਸਾਸ ਹੁੰਦਾ ਨਾ, ਅਜਿਹੇ ਕਲਰ ਦੇਖਦਿਆਂ ਹੀ ਸਾਡਾ ਮਨ ਆਪਣੇ ਆਪ ਖਿੜ ਜਾਂਦਾ, ਸਕੂਨ ਮਿਲਦਾ। ਸੋ ਇਸੇ ਤਰ੍ਹਾਂ ਹੀ ਬਣੇ ਰਹਿਣਾ ਮੇਰੇ ਨਾਲ, ਜਾਣਾ ਨਹੀਂ ਹੈ ਅਜੇ, ਕਿਉਂਕਿ ਅਜੇ ਵੀ 9 ਮਿੰਟ ਪਏ ਨੇ ਪ੍ਰੋਗਰਾਮ ਦੇ ਵਿੱਚ, ਅਤੇ 9 ਮਿੰਟ ਵਿੱਚ ਬਹੁਤ ਸਾਰੀਆਂ ਗੱਲਾਂ ਅਸੀਂ ਅਜੇ ਵੀ ਕਰ ਸਕਦੇ ਹਾਂ। ਅਤੇ ਹੁਣ ਮੈਂ ਪਲੇ ਕਰਨ ਜਾ ਰਹੀ ਹਾਂ ਜੀ ਤੁਹਾਡੇ ਲਈ ਗੀਤ, ਬਹੁਤ ਸੋਹਣਾ, ਬਹੁਤ ਹੀ ਪਿਆਰਾ ਨਗਮਾ ਮੈਂ ਤੁਹਾਡੇ ਲਈ ਪਲੇ ਕਰਨ ਜਾ ਰਹੀ ਹਾਂ। ਇੰਜੋਏ ਕਰੋ ਅਤੇ ਵਾਪਿਸ ਵੀ ਆਓ।

0: ਜ਼ਿਕਰ ਦੌਲਤ ਦਾ ਆਇਆ ਤੇ ਅਰਜ਼ ਕਰਦੀਆਂ।
1: ਫਰਮਾਓ ਬਾਦਸ਼ਾਹ।
0: ਝੂਠੀ ਸਭ ਸੰਸਾਰ ਦੀ ਦੌਲਤ, ਦਿਲ ਹੁੰਦਾ ਦਿਲਦਾਰ ਦੀ ਦੌਲਤ, ਸਭ ਕੁਛ ਆਪਣਾ ਵਾਰ ਦੇਦਾ, ਜੇ ਮਿਲ ਜਾਏ ਪਿਆਰ ਦੀ ਦੌਲਤ, ਰੱਬ ਨੂੰ ਮਨਾਉਣਾ ਕੋਈ

ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਹੋਮ ਸਵੀਟ ਹੋਮ। ਅਤੇ ਦੋਸਤੋ, ਹੋਮ ਸਵੀਟ ਹੋਮ ਦੇ ਵਿੱਚ ਹੁਣ ਜਾਣ ਦਾ ਸਮਾਂ ਹੋ ਗਿਆ, ਕਿਉਂਕਿ ਘੜੀ ਦੀ ਸੂਈ ਹੈ ਜਿਹੜੀ ਇਸ਼ਾਰਾ ਕਰ ਰਹੀ ਹੈ ਕਿ ਰਹਿ ਗਏ ਨੇ ਸਿਰਫ 3 ਮਿੰਟ, ਅਤੇ ਜਲਦੀ ਜਲਦੀ ਗੱਲਬਾਤ ਕਰ ਲਓ ਜਿਹੜੀ ਕਰਨੀ ਹੈ, ਅਤੇ ਜਿਹੜਾ ਸੌਂਗ ਲਗਾਉਣਾ ਹੈ ਜਲਦੀ ਜਲਦੀ ਕਰ ਲਓ। ਸੋ ਦੋਸਤੋ, ਅਸੀਂ ਗੱਲ ਕਰ ਚੁੱਕੇ ਹਾਂ ਕਿ ਕਿਹੜੇ ਕਲਰਸ ਗਰਮੀਆਂ ਦੇ ਵਿੱਚ ਇਨ ਰਹਿਣ ਵਾਲੇ ਨੇ, ਪਰ ਕਿਹੜੇ ਕਲਰ ਅਸੀਂ ਅਵੋਇਡ ਕਰਨੇ ਨੇ ਇਹ ਵੀ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਜੀ। ਡਾਰਕ ਕਲਰ ਤੁਸੀਂ ਅਵੋਇਡ ਕਰਨੇ ਨੇ, ਜਿਵੇਂ ਕਿ ਬਲੈਕ, ਡਾਰਕ ਬਲੂ, ਡਾਰਕ ਬਰਾਊਨ, ਡਾਰਕ ਰੈੱਡ, ਇਹ ਕਲਰ ਤੁਸੀਂ ਗਰਮੀਆਂ 'ਚ ਅਵੋਇਡ ਕਰਨੇ ਨੇ, ਕਿਉਂਕਿ ਜਿਹੜੇ ਇਹ ਕਲਰਸ ਨੇ ਨਾ, ਇਹ ਗਰਮੀ ਜ਼ਿਆਦਾ ਸੋਖਦੇ ਨੇ, ਅਤੇ ਤੁਹਾਡੇ ਸਰੀਰ ਨੂੰ ਗਰਮੀ ਮਹਿਸੂਸ ਹੋਣ ਲੱਗੇਗੀ ਜੇਕਰ ਤੁਸੀਂ ਇਹ ਕਲਰ ਪਾਉਂਦੇ ਹੋ। ਅਤੇ ਜੇਕਰ ਅਸੀਂ ਗੱਲ ਕਰੀਏ ਕਿ ਕੱਪੜਾ ਕਿੱਦਾਂ ਦਾ ਪਾਉਣਾ ਜੀ, ਕੱਪੜਾ ਤੁਸੀਂ ਗਰਮੀਆਂ ਦੇ ਵਿੱਚ ਕੋਟਨ ਅਤੇ ਲਿਨਨ ਦੇ ਜਿਹੜੇ ਕੱਪੜੇ ਨੇ ਉਹ ਜ਼ਿਆਦਾ ਵਧੀਆ ਮੰਨੇ ਜਾਂਦੇ ਨੇ, ਇਹ ਸਰੀਰ ਨੂੰ ਆਰਾਮਦਾਇਕ ਲੱਗਦੇ ਨੇ, ਔਰ ਚੁਬਨ ਦਾ ਜਾਂ ਸਾਨੂੰ ਤਿੱਖੇਪਨ ਦਾ ਜਾਂ ਗਰਮੀ ਦਾ ਅਹਿਸਾਸ ਇਹ ਕੱਪੜੇ ਨਹੀਂ ਹੋਣ ਦਿੰਦੇ। ਸੋ ਕੋਟਨ ਅਤੇ ਲਿਨਨ ਹੀ ਤੁਸੀਂ ਪਾਉਣਾ ਹੈ, ਅਤੇ ਲਾਈਟ ਕਲਰ ਪ੍ਰੈਫਰ ਕਰਦੇ ਹੋ ਤਾਂ ਬਹੁਤ ਹੀ ਵਧੀਆ ਰਹੇਗਾ। ਸੋ ਦੋਸਤੋ, ਹੁਣ ਸਮਾਂ ਹੋ ਗਿਆ ਜੀ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇਜਾਜ਼ਤ ਲੈਂਦਾ, ਪਰ ਮੈਂ ਕਿਤੇ ਨਹੀਂ ਜਾ ਰਹੀ, ਮੈਂ ਠੀਕ 2 ਵਜੇ ਤੱਕ ਤੁਹਾਡੇ ਨਾਲ ਇਸੇ ਤਰ੍ਹਾਂ ਬਣੀ ਰਹਾਂਗੀ। ਜਲਦ ਹੀ ਮੁਲਾਕਾਤ ਹੋਏਗੀ ਅਗਲੇ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਦੇ ਵਿੱਚ, ਅਤੇ ਹੁਣ ਸਮਾਂ ਹੈ ਜੀ ਇਸ ਪ੍ਰੋਗਰਾਮ ਦਾ ਲਾਸਟ ਗੀਤ ਪਲੇ ਕਰਨ ਦਾ। ਨਰਿੰਦਰ ਬੀਬਾ ਦੀ ਆਵਾਜ਼ ਦੇ ਵਿੱਚ ਪਲੇ ਕਰ ਰਹੀ ਹਾਂ ਤੁਹਾਡੇ ਲਈ ਪਿਆਰਾ।

ਇੰਜੋਏ ਕਰ ਰਹੇ ਹੋ ਜੀ 102.7 FM ਰੇਨਬੋ ਤੇ ਪ੍ਰੋਗਰਾਮ ਸ਼ੁਰੂ ਹੋ ਗਿਆ ਹੈ ਜੀ ਮਿਡ ਡੇ ਮੈਲੋਡੀਜ਼। ਮਿਡ ਡੇ ਮੈਲੋਡੀਜ਼ ਦੇ ਵਿੱਚ ਨਿਵੇਦਿਤਾ ਰਹੇਗੀ ਤੁਹਾਡੇ ਨਾਲ ਤੇ ਦੋਸਤੋ ਗੱਲ ਕਰਾਂਗੇ ਉਸ ਦੌਰ ਦੀ ਜਦੋਂ ਵਟਸਐਪ ਨਹੀਂ ਹੁੰਦਾ ਸੀ ਅਤੇ ਜਦੋਂ ਜਿਹੜੇ ਮੈਸੇਜਿਸ ਨੇ ਸੁਨੇਹੇ ਨੇ ਵਟਸਐਪ 'ਤੇ ਜਾਂ ਫੋਨ ਦੇ ਜ਼ਰੀਏ ਨਹੀਂ ਭੇਜੇ ਜਾਂਦੇ ਸੀ ਬਲਕਿ ਕਾਗਜ਼ਾਂ 'ਤੇ ਲਿਖ ਕੇ ਭੇਜੇ ਜਾਂਦੇ ਸਨ। ਜਦੋਂ ਡਾਕੀਏ ਦੀ ਉਡੀਕ ਵਿੱਚ ਪੂਰਾ ਪੂਰਾ ਦਿਨ ਲੰਘ ਜਾਂਦਾ ਸੀ, ਅੱਜ ਅਸੀਂ ਸੁਣਾਂਗੇ ਉਸ ਦੌਰ ਦੇ ਗੀਤ ਜਦੋਂ ਚਿੱਠੀ, ਖਤ, ਪੱਤਰ ਸਿਰਫ ਇੱਕ ਕਾਗਜ਼ ਨਹੀਂ ਹੁੰਦਾ ਸੀ ਬਲਕਿ ਇੱਕ ਦਿਲ ਦਾ ਟੁਕੜਾ ਹੁੰਦਾ ਸੀ। ਉਸ ਦੌਰ ਨੂੰ ਯਾਦ ਕਰਦੇ ਹੋਏ ਇੰਜੋਏ ਕਰਾਂਗੇ ਉਸ ਦੌਰ ਦੇ ਗੀਤ ਅਤੇ ਗੱਲ ਕਰਾਂਗੇ ਉਸ ਚਿੱਠੀ ਦੀ, ਪੱਤਰ ਦੀ, ਪਿਆਰ ਦੇ ਪੈਗਾਮ ਦੀ। ਪ੍ਰੋਗਰਾਮ ਦੀ ਸ਼ੁਰੂਆਤ ਮੁਹੰਮਦ ਰਫੀ ਸਾਹਿਬ ਦੀ ਆਵਾਜ਼ ਦੇ ਵਿੱਚ ਇਸ ਗੀਤ ਦੇ ਨਾਲ।

ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਮਿੱਡੇ ਮੈਲੇਡੀਜ਼, ਅਤੇ ਮਿੱਡੇ ਮੈਲੇਡੀਜ਼ ਦੇ ਵਿੱਚ ਅੱਜ ਦਾ ਸਾਡਾ ਸਫ਼ਰ ਰਹੇਗਾ ਉਸ ਚਿੱਠੀ ਉਸ ਪੱਤਰ ਦੇ ਨਾਮ, ਜੋ ਇੱਕ ਸਮੇਂ ਦੇ ਵਿੱਚ 60-70 ਦੇ ਦੌਰ ਵਿੱਚ ਪਿਆਰ ਦੀ, ਮੁਹੱਬਤ ਦੀ ਸ਼ੁਰੂਆਤ ਦੇ ਵਿੱਚ ਲਿਖੀਆਂ ਜਾਂਦੀਆਂ ਸਨ। ਸੋ ਦੋਸਤੋ, ਜਦੋਂ ਪਿਆਰ ਦੀ ਗੱਲ ਲਫ਼ਜ਼ਾਂ ਵਿੱਚ ਢਲਦੀ ਹੈ ਤਾਂ ਚਿੱਠੀ ਵੀ ਸ਼ਾਇਰੀ ਬਣ ਜਾਂਦੀ ਹੈ। ਅਤੇ ਇਹ ਚਿੱਠੀ ਵਿੱਚ ਸਿਰਫ ਸ਼ਬਦ ਨਹੀਂ ਹੁੰਦੇ ਬਲਕਿ ਭਾਵਨਾਵਾਂ ਹੁੰਦੀਆਂ ਨੇ। ਅਤੇ ਫੁੱਲਾਂ ਦੀ ਖੁਸ਼ਬੂ ਅਤੇ ਯਾਦਾਂ ਦੀ ਮਿਠਾਸ ਨਾਲ ਭਰਿਆ ਇਹ ਗੀਤ ਅਗਲਾ ਸਿਰਫ ਅਤੇ ਸਿਰਫ ਤੁਹਾਡੇ ਲਈ।

ਇੰਜੋਏ ਕਰ ਰਹੇ ਹੋ ਪ੍ਰੋਗਰਾਮ ਮਿਡ ਡੇ ਮੈਲੋਡੀਜ਼। ਦੋਸਤੋ, 60-70 ਦੇ ਦੌਰ ਦੀ ਗੱਲ ਕਰੀਏ ਤਾਂ ਉਸ ਸਮੇਂ ਪਿਆਰ ਦਾ ਪੈਗਾਮ ਇੰਜ ਨਹੀਂ ਭੇਜਿਆ ਜਾਂਦਾ ਸੀ ਜਿਵੇਂ ਅੱਜ। ਪਲਾਂ ਦੇ ਵਿੱਚ ਵਟਸਐਪ 'ਤੇ ਅਸੀਂ ਆਪਣੇ ਪਿਆਰ ਦਾ ਇਜ਼ਹਾਰ ਕਰ ਦਿੰਦੇ ਹਾਂ, ਨਹੀਂ। ਉਸ ਸਮੇਂ ਰਾਤਾਂ ਲੰਘ ਜਾਂਦੀਆਂ ਸਨ ਖਤ ਲਿਖਦਿਆਂ। ਖਤ ਇੱਕ ਦਿਨ ਵਿੱਚ ਜਾਂ ਕੁਝ ਘੰਟਿਆਂ ਵਿੱਚ, ਕੁਝ ਪਲਾਂ ਵਿੱਚ ਨਹੀਂ ਸੀ ਲਿਖਿਆ ਜਾਂਦਾ। ਕਈ ਕਈ ਦਿਨ, ਕਈ ਕਈ ਰਾਤਾਂ ਲੰਘ ਜਾਂਦੀਆਂ ਸਨ ਖਤ ਲਿਖਦਿਆਂ, ਅਤੇ ਉਹ ਖਤ ਅਮੁੱਲ ਬਣ ਜਾਂਦੇ ਸਨ, ਉਹ ਫੁੱਲਾਂ ਵਾਂਗ ਬਣ ਜਾਂਦੇ ਸਨ। ਅਤੇ ਹੁਣ ਮੈਂ ਤੁਹਾਡੇ ਲਈ ਪਲੇ ਕਰ ਰਹੀ ਹਾਂ ਇੱਕ ਬਹੁਤ ਹੀ ਪਿਆਰਾ ਜਿਹਾ ਗੀਤ, ਜਿਸ ਵਿੱਚ ਜ਼ਿਕਰ ਕੀਤਾ ਗਿਆ ਕਿ ਚਿੱਠੀ ਵਿੱਚ ਫੁੱਲ ਭੇਜਣਾ ਅਤੇ ਉਸਨੂੰ ਦਿਲ ਦਾ ਪੈਗਾਮ ਮੰਨ ਲੈਣਾ, ਇਹ ਅੱਜ ਕੱਲ੍ਹ ਤਾਂ ਨਹੀਂ, ਇਹ ਗੱਲਾਂ ਪੁਰਾਣੀਆਂ ਹੋ ਗਈਆਂ ਨੇ। ਅਤੇ ਕਈ ਵਾਰ ਪੁਰਾਣੀਆਂ ਗੱਲਾਂ ਦਿਲ ਨੂੰ ਬਹੁਤ ਚੰਗੀਆਂ ਲੱਗਦੀਆਂ। ਅਤੇ ਆਓ ਇੰਜੋਏ ਕਰਦੇ ਹਾਂ ਲਤਾ ਜੀ ਅਤੇ ਮੁਕੇਸ਼ ਜੀ ਦੀ ਆਵਾਜ਼ ਦੇ ਵਿੱਚ ਇਹ ਦੋ ਗਾਣਾ, ਫੂਲ ਤੁਮੇ ਭੇਜੇ ਹੈ ਖਤ ਮੇਂ।

ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਮਿਡ ਡੇ ਮੈਲੇਡੀਜ਼, ਅਤੇ ਅੱਜ ਮਿਡ ਡੇ ਮੈਲੇਡੀਜ਼ ਦਾ ਸ਼ਿੰਗਾਰ ਬਣੇ ਨੇ ਉਹ ਖੱਤ, ਉਹ ਪ੍ਰੇਮ ਪੱਤਰ, ਉਹ ਚਿੱਠੀਆਂ ਜੋ 60-70 ਦੇ ਦੌਰ ਵਿੱਚ ਪਿਆਰ ਦਾ ਇਜ਼ਹਾਰ ਕਰਨ ਲਈ ਲਿਖੀਆਂ ਜਾਂਦੀਆਂ ਸਨ। ਦੋਸਤੋ, ਉਸ ਸਮੇਂ ਆਪਣੇ ਜਜ਼ਬਾਤ ਆਪ ਨਹੀਂ ਬਲਕਿ ਕਿਸੇ ਹੋਰ ਦੇ ਹੱਥਾਂ ਵਿੱਚ ਸੌਂਪਣੇ ਪੈਂਦੇ ਸਨ, ਕਿਸੇ ਹੋਰ ਦੇ ਜ਼ਰੀਏ ਆਪਣੀ ਪ੍ਰੀਤਮ ਨੂੰ ਉਹ ਜਜ਼ਬਾਤ ਭੇਜਣੇ ਪੈਂਦੇ ਸਨ। ਅਤੇ ਇਹ ਪੁਰਾਣੇ ਦੌਰ ਦੀ ਮਾਸੂਮ ਮੁਹੱਬਤ ਦਾ ਬੇਹੱਦ ਖੂਬਸੂਰਤ ਰੰਗ ਹੈ। ਸੋ ਪ੍ਰੋਗਰਾਮ ਨੂੰ ਜਾਰੀ ਰੱਖਦੇ ਹਾਂ ਅਤੇ ਪਲੇ ਕਰਨ ਜਾ ਰਹੀ ਹਾਂ ਤੁਹਾਡੇ ਲਈ ਅਗਲਾ ਗੀਤ, ਯੇ ਮੇਰਾ ਪ੍ਰੇਮ ਪੱਤਰ।

ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਮਿਡ ਡੇ ਮੈਲੇਡੀਜ਼, ਅਤੇ ਮਿਡ ਡੇ ਮੈਲੇਡੀਜ਼ ਵਿੱਚ ਅੱਜ ਚਿੱਠੀ ਪੱਤਰਾਂ ਨੇ ਸਾਨੂੰ ਉਸ ਦੁਨੀਆ ਦੀ ਸੈਰ ਕਰਵਾ ਦਿੱਤੀ ਜਿਹਨੂੰ ਅਸੀਂ ਵਟਸਐਪ ਦੇ ਜ਼ਮਾਨੇ ਵਿੱਚ ਭੁੱਲ ਚੁੱਕੇ ਸੀ। ਅੱਜ ਸਾਨੂੰ ਸਭ ਨੂੰ ਉਹ ਟਾਈਮ ਯਾਦ ਆ ਗਿਆ ਔਰ ਸੋਚ ਰਹੇ ਸੀ ਕਿ ਉਹ ਚਿੱਠੀਆਂ ਹੁਣ ਨਹੀਂ, ਉਹ ਚਿੱਠੀਆਂ ਜਿਨ੍ਹਾਂ ਨੂੰ ਅਸੀਂ ਟਰੰਕ ਦੇ ਵਿੱਚ ਆਪਣੇ ਕੱਪੜਿਆਂ ਦੇ ਵਿੱਚ ਛਿਪਾ ਕੇ ਲੁਕਾ ਕੇ ਰੱਖਦੇ ਸੀ, ਕਿਉਂਕਿ ਇਸ ਦੇ ਵਿੱਚ ਕਿਸੇ ਦਾ ਪਿਆਰ, ਕਿਸੇ ਦੇ ਜਜ਼ਬਾਤ ਭਰੇ ਹੁੰਦੇ ਸਨ। ਪਰ ਹੁਣ ਉਹ ਸਮਾਂ ਨਹੀਂ ਹੈ। ਵਟਸਐਪ 'ਤੇ ਮੈਸੇਜ ਆਉਂਦੇ ਨੇ ਅਤੇ ਇੱਦਾਂ ਹੀ ਡਿਲੀਟ ਵੀ ਕਰ ਦਿੱਤੇ ਜਾਂਦੇ ਨੇ। ਉਹ ਪਿਆਰ, ਉਹ ਜਜ਼ਬਾਤ, ਉਹ ਓਨੀ ਗਹਿਰਾਈ ਨਹੀਂ ਰਹੀ ਜੋ ਉਹਨਾਂ ਚਿੱਠੀਆਂ ਪੱਤਰਾਂ ਵਿੱਚ ਹੁੰਦੀ ਸੀ। ਕਈ ਕਈ ਸਾਲ, ਕਿੰਨੇ ਕਿੰਨੇ ਸਾਲ ਅਸੀਂ ਉਹ ਚਿੱਠੀਆਂ ਸੰਭਾਲ ਕੇ ਰੱਖਦੇ ਸੀ ਅਤੇ ਇੱਕ ਵਾਰ ਨਹੀਂ, ਪਤਾ ਨਹੀਂ ਕਿੰਨੀ ਕਿੰਨੀ ਵਾਰ ਉਹ ਚਿੱਠੀਆਂ ਪੜ੍ਹੀਆਂ ਜਾਂਦੀਆਂ ਸੀ ਅਤੇ ਹਰ ਵਾਰ ਉਹੀ ਜਜ਼ਬਾਤ, ਉਹੀ ਖਿਆਲ ਮਨ ਵਿੱਚ ਦੁਬਾਰਾ ਜੀਵਿਤ ਹੋ ਜਾਂਦੇ ਸਨ, ਜਿਵੇਂ ਹੁਣੇ ਹੀ ਸਾਨੂੰ ਕਿਸੇ ਨੇ ਉਹ ਗੱਲ ਕਹੀ ਹੋਵੇ। ਸੋ ਉਸੇ ਦੌਰ ਨੂੰ ਯਾਦ ਕਰਦੇ ਹੋਏ ਮੈਂ ਪਲੇ ਕਰਨ ਜਾ ਰਹੀ ਹਾਂ ਇੱਕ ਹੋਰ ਪਿਆਰਾ ਜਿਹਾ ਗੀਤ, ਇੱਕ ਪਿਆਰਾ ਜਿਹਾ ਨਗਮਾ ਆਸ਼ਾ ਭੋਂਸਲੇ ਜੀ ਦੀ ਆਵਾਜ਼ ਦੇ ਵਿੱਚ, ਫਿਲਮ ਹੇਰਾਫੇਰੀ ਤੋਂ।

ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਮਿਡ ਡੇ ਮੈਲੋਡੀਜ਼, ਅਤੇ ਅੱਜ ਸਾਡੇ ਮਿਡ ਡੇ ਨੂੰ ਮੈਲੋਡੀਅਸ ਬਣਾ ਰਹੇ ਨੇ ਉਹ ਪਿਆਰੇ ਖੱਤ, ਉਹ ਪੁਰਾਣੀਆਂ ਯਾਦਾਂ, ਉਹ ਚਿੱਠੀਆਂ, ਉਹ ਪੱਤਰ ਜੋ ਅੱਜ ਵੀ ਸ਼ਾਇਦ ਕਿਸੇ ਨੇ ਸੰਭਾਲ ਕੇ ਰੱਖੇ ਹੋਣਗੇ, ਅਤੇ ਅੱਜ ਮਿਡ ਡੇ ਮੈਲੋਡੀਜ਼ ਸੁਣਨ ਤੋਂ ਬਾਅਦ ਕੱਢਣ ਦੀ ਕੋਸ਼ਿਸ਼ ਵੀ ਕੀਤੀ ਹੋਏਗੀ ਕਿ ਅੱਜ ਉਹ ਖਤਾਂ, ਉਹ ਪੱਤਰਾਂ 'ਤੇ ਇੱਕ ਨਜ਼ਰ ਫੇਰ ਮਾਰੀ ਜਾਏ। ਸੋ ਦੋਸਤੋ, ਅੱਜ ਚਿੱਠੀਆਂ ਦੇ ਸਮੇਂ ਵਿੱਚ ਅਸੀਂ ਪਹੁੰਚ ਗਏ ਹਾਂ। ਯਾਦ ਆਏ ਹੋਣਗੇ ਉਹ ਪਲ ਜਦ ਚਿੱਠੀ ਪਿਆਰ ਮੁਹੱਬਤ ਦਾ ਬੇਸ਼ਕੀਮਤੀ ਨਿਸ਼ਾਨੀ ਹੁੰਦੀ ਸੀ। ਪਿਆਰ ਮੁਹੱਬਤ ਦੀ ਇਹ ਬੇਸ਼ਕੀਮਤੀ ਨਿਸ਼ਾਨੀ ਹੁੰਦੀ ਸੀ, ਅਤੇ ਇਹ ਨਿਸ਼ਾਨੀ ਕਈ ਕਈ ਸਾਲ ਸਾਡੇ ਪਿਆਰ ਨੂੰ ਜੀਵਿਤ ਰੱਖਦੀ ਸੀ, ਉਸੇ ਤਰ੍ਹਾਂ ਹੀ ਫਰੈਸ਼, ਉਸੇ ਤਰ੍ਹਾਂ ਹੀ ਤਾਜ਼ਗੀ ਪ੍ਰਦਾਨ ਕਰਦੀ ਸੀ ਜਿਵੇਂ ਗੱਲ ਅੱਜ ਦੀ ਹੋਵੇ। ਅਤੇ ਹੁਣ ਵੀ ਜੇ ਕੋਈ ਪੁਰਾਣਾ ਖੱਤ ਮਿਲ ਜਾਏ ਤਾਂ ਇੱਦਾਂ ਲੱਗਦਾ ਕਿ ਇਹ ਤਾਂ ਹੁਣੇ ਦੀ ਗੱਲ ਹੈ। ਸੋ ਇਹ ਤਾਜ਼ਗੀ, ਇਹ ਤਾਜ਼ਾਪਨ, ਇਹ ਸਵੱਛਤਾ, ਇਹ ਸਾਫ਼ ਹੋਈ, ਇਹ ਸਿਰਫ ਪੱਤਰਾਂ ਦੇ ਵਿੱਚ ਹੀ ਸੀ ਜੋ ਅੱਜ ਨਹੀਂ ਹੈ। ਸੋ ਪ੍ਰੋਗਰਾਮ ਮਿਡ ਡੇ ਮੈਲੋਡੀਜ਼ 'ਤੇ ਅਗਲਾ ਗੀਤ ਬਹੁਤ ਹੀ ਸੁਰੀਲੀ ਆਵਾਜ਼ ਦੇ ਵਿੱਚ, ਖੱਤ ਲਿਖਦੇ ਸੰਵਰੀਆ ਕੇ ਨਾਮ, ਲਤਾ ਮੰਗੇਸ਼ਕਰ ਜੀ ਦੀ ਪਿਆਰੀ ਜੀ ਆਵਾਜ਼ ਅਤੇ ਪਿਆਰਾ ਜਿਹਾ ਗੀਤ ਤੁਹਾਡੇ ਰੇਡੀਓ ਸੈੱਟ 'ਤੇ। ਇੰਜੋਏ।

0: ਤੇ ਹੁਣ ਤੁਸੀਂ ਸੁਣੋਗੇ ਖਬਰਾਂ ਪੰਜਾਬੀ ਵਿੱਚ ਸਾਡੇ ਪ੍ਰਦੇਸ਼ਿਕ ਚੈਨਲ ਤੋਂ।
1: ਖਬਰਾਂ ਦਾ ਪੰਜਾਬੀ।
2: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪੇਪਰ ਲੀਕ ਹੋਣ ਦੇ ਇਲਜ਼ਾਮਾਂ ਕਾਰਨ ਨੀਟ ਅੰਡਰ ਗ੍ਰੈਜੂਏਟ ਪ੍ਰੀਖਿਆ ਰੱਦ, CBI ਜਾਂਚ ਦੇ ਹੁਕਮ ਦਿੱਤੇ ਗਏ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਹਿਮੰਤ ਬਿਸਵ ਸ਼ਰਮਾ ਨੇ ਅੱਜ ਲਗਾਤਾਰ ਦੂਜੇ ਕਾਰਜਕਾਲ ਲਈ ਅਸਾਮ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਅੱਜ ਅੰਤਰਰਾਸ਼ਟਰੀ ਨਰਸ ਦਿਵਸ ਏ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ 15 ਨਰਸਿੰਗ ਪੇਸ਼ੇਵਰਾਂ ਨੂੰ ਸਾਲ 2026 ਲਈ ਰਾਸ਼ਟਰੀ ਫਲੋਰੈਂਸ ਨਾਈਟਿੰਗਲ ਅਵਾਰਡ ਪ੍ਰਦਾਨ ਕੀਤੇ। CBI ਵੱਲੋਂ ਲੱਖਾਂ ਰੁਪਏ ਦੇ ਕਥਿਤ ਰਿਸ਼ਵਤਖੋਰੀ ਮਾਮਲੇ ਵਿੱਚ ਬੀਤੀ ਦੇਰ ਰਾਤ ਪੰਜਾਬ 'ਚ ਮੋਹਾਲੀ ਸਥਿਤ ਪੰਜਾਬ ਵਿਜੀਲੈਂਸ ਬਿਊਰੋ ਦੇ ਦਫ਼ਤਰ 'ਤੇ ਛਾਪੇਮਾਰੀ। ਅਤੇ IPL ਕ੍ਰਿਕਟ ਵਿੱਚ ਅੱਜ ਗੁਜਰਾਤ ਟਾਈਟਨਸ ਦਾ ਮੁਕਾਬਲਾ ਸ਼ਾਮੀ 7:30 ਸਨਰਾਈਜ਼ਰਸ ਹੈਦਰਾਬਾਦ ਨਾਲ ਹੋਏਗਾ। ਹੁਣ ਖਬਰਾਂ ਵਿਸਥਾਰ ਨਾਲ। ਨੈਸ਼ਨਲ ਟੈਸਟਿੰਗ ਏਜੰਸੀ ਨੇ ਅੰਡਰ ਗ੍ਰੈਜੂਏਟ ਮੈਡੀਕਲ ਸਿੱਖਿਆ ਵਿੱਚ ਦਾਖਲੇ ਲਈ ਇਸ ਮਹੀਨੇ ਦੀ 3 ਤਰੀਕ ਨੂੰ ਹੋਈ ਨੀਟ UG 2026 ਪ੍ਰੀਖਿਆ ਰੱਦ ਕਰਨ ਦਾ ਫੈਸਲਾ ਕੀਤਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ NTA ਨੇ ਦੱਸਿਆ ਕਿ ਇਹ ਫੈਸਲਾ ਵਿਦਿਆਰਥੀਆਂ ਦੇ ਹਿੱਤ ਵਿੱਚ ਅਤੇ ਰਾਸ਼ਟਰੀ ਪ੍ਰੀਖਿਆ ਪ੍ਰਣਾਲੀ ਦੇ ਭਰੋਸੇ ਨੂੰ ਮਾਨਤਾ ਦਿੰਦੇ ਹੋਏ ਲਿੱਤਾ ਗਿਆ ਹੈ। ਏਜੰਸੀ ਨੇ ਇਹ ਵੀ ਕਿਹਾ ਕਿ ਸਰਕਾਰ ਨੇ ਪੇਪਰ ਲੀਕ ਦੇ ਇਲਜ਼ਾਮਾਂ ਦੀ ਵਿਆਪਕ ਜਾਂਚ ਲਈ ਮਾਮਲੇ ਨੂੰ ਕੇਂਦਰੀ ਜਾਂਚ ਬਿਊਰੋ CBI ਨੂੰ ਭੇਜਣ ਦਾ ਫੈਸਲਾ ਕੀਤਾ ਹੈ। ਏਜੰਸੀ ਨੇ ਵੀ ਕਿਹਾ ਕਿ ਬਿਊਰੋ ਨੂੰ ਪੂਰਾ ਸਹਿਯੋਗ ਦੇਵੇਗੀ ਅਤੇ ਜਾਂਚ ਲਈ ਲੋੜੀਂਦੀ ਸਾਰੀ ਸਮੱਗਰੀ, ਰਿਕਾਰਡ ਤੇ ਸਹਾਇਤਾ ਪ੍ਰਦਾਨ ਕਰੇਗੀ। NTA ਨੇ ਕਿਹਾ ਕਿ ਇਹ ਫੈਸਲਾ ਕੇਂਦਰੀ ਏਜੰਸੀਆਂ ਦੇ ਨਾਲ ਨਾਲ NTA ਵੱਲੋਂ ਜਾਂਚ ਦੇ ਨਤੀਜਿਆਂ ਦਾ ਮੁਲਾਂਕਣ ਕਰਨ ਤੋਂ ਬਾਅਦ ਲਿਆ ਗਿਆ ਹੈ। NTA ਨੇ ਕਿਹਾ ਕਿ ਪ੍ਰੀਖਿਆ ਲਈ ਨਵੀਂ ਤਰੀਕ ਵੱਖਰੇ ਤੌਰ 'ਤੇ ਨੋਟੀਫਾਈ ਕੀਤੀ ਜਾਏਗੀ। ਰਜਿਸਟ੍ਰੇਸ਼ਨ ਦੇ ਵੇਰਵੇ, ਉਮੀਦਵਾਰਾਂ ਦੀ ਜਾਣਕਾਰੀ ਅਤੇ ਮਈ 2026 ਲਈ ਚੁਣਿਆ ਗਿਆ ਪ੍ਰੀਖਿਆ ਕੇਂਦਰ ਬਦਲਿਆ ਨਹੀਂ ਜਾਏਗਾ ਅਤੇ ਦੁਬਾਰਾ ਪ੍ਰੀਖਿਆ ਲਈ ਵਰਤਿਆ ਜਾਏਗਾ। ਏਜੰਸੀ ਨੇ ਵੀ ਕਿਹਾ ਹੈ ਕਿ ਦੁਬਾਰਾ ਪ੍ਰੀਖਿਆ ਲਈ ਮੁੜ ਰਜਿਸਟਰ ਕਰਨ ਦੀ ਕੋਈ ਲੋੜ ਨਹੀਂ ਹੋਏਗੀ ਅਤੇ ਕੋਈ ਵਾਧੂ ਪ੍ਰੀਖਿਆ ਫੀਸ ਨਹੀਂ ਲਈ ਜਾਏਗੀ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਹਿਮੰਤ ਬਿਸਵ ਸ਼ਰਮਾ ਨੇ ਅੱਜ ਲਗਾਤਾਰ ਦੂਜੇ ਕਾਰਜਕਾਲ ਲਈ ਅਸਾਮ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਰਾਜਪਾਲ ਲਕਸ਼ਮਣ ਪ੍ਰਸਾਦ ਆਚਾਰੀਆ ਨੇ ਗੁਹਾਟੀ ਦੇ ਖਾਨਬਾਰਾ ਵਿੱਚ ਵੈਟਨਰੀ ਕਾਲਜ ਦੇ ਮੈਦਾਨ ਵਿੱਚ ਕਰਾਏ ਗਏ ਇੱਕ ਸਮਾਰੋਹ ਵਿੱਚ ਡਾਕਟਰ ਸ਼ਰਮਾ ਨੂੰ ਅਹੁਦੇ ਅਤੇ ਸਰਕਾਰੀ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ। ਡਾਕਟਰ ਸ਼ਰਮਾ ਦੇ ਨਾਲ 4 ਵਿਧਾਇਕਾਂ ਨੇ ਵੀ ਮੰਤਰੀ ਵਜੋਂ ਸਹੁੰ ਚੁੱਕੀ। ਇਹਨਾਂ ਵਿੱਚ ਭਾਜਪਾ ਤੋਂ ਰਾਮੇਸ਼ਵਰ ਤੇਲੀ ਅਤੇ ਅਜੰਤਾ ਨਿਯੋਗ ਅਸਾਮ ਗਣ ਪਰਿਸ਼ਦ ਤੋਂ ਅਤੁਲ ਬੋਰਾ ਅਤੇ ਬੋਡੋਲੈਂਡ ਪੀਪਲਸ ਫਰੰਟ ਤੋਂ ਚਰਨ ਬੋਰੋ ਸ਼ਾਮਿਲ ਸਨ। ਇਸ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਕਈ ਕੇਂਦਰੀ ਮੰਤਰੀ ਅਤੇ ਭਾਜਪਾ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀ ਮੌਜੂਦ ਸਨ। ਰਾਸ਼ਟਰੀ ਲੋਕਤੰਤਰੀ ਗੜਚੋਲ NDA 126 ਮੈਂਬਰੀ ਵਿਧਾਨ ਸਭਾ ਵਿੱਚ 102 ਸੀਟਾਂ ਪ੍ਰਾਪਤ ਕਰਕੇ ਅਸਾਮ ਵਿਧਾਨ ਸਭਾ ਵਿੱਚ ਲਗਾਤਾਰ 3 ਵਾਰ ਸੱਤਾ ਵਿੱਚ ਆਇਆ। ਭਾਰਤੀ ਜਨਤਾ ਪਾਰਟੀ 82 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ, ਜਦੋਂ ਕਿ ਇਸ ਦੇ ਸਹਿਯੋਗੀ ਅਸਮ ਗਣ ਪਰਿਸ਼ਦ ਅਤੇ ਬੋਡੋਲੈਂਡ ਪੀਪਲਸ ਫਰੰਟ ਨੇ 10-10 ਸੀਟਾਂ ਜਿੱਤੀਆਂ। ਕੇਂਦਰੀ ਜਾਂਚ ਬਿਊਰੋ CBI ਨੇ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਦੇ ਨਿੱਜੀ ਸਹਾਇਕ ਚੰਦਰਨਾਥ ਰੱਥ ਦੇ ਕਤਲ ਦੀ ਜਾਂਚ ਆਪਣੇ ਹੱਥਾਂ ਵਿੱਚ ਲੈ ਲਈ ਏ। ਏਜੰਸੀ ਨੇ ਰਾਜ ਪੁਲਿਸ ਦੀ ਸਿਫਾਰਿਸ਼ ਤੋਂ ਬਾਅਦ ਅੱਜ ਅਧਿਕਾਰਿਕ ਤੌਰ 'ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। CBI ਨੇ ਇੱਕ ਬਿਆਨ ਵਿੱਚ ਕਿਹਾ ਕਿ ਕੋਲਕਾਤਾ ਜ਼ੋਨ ਦੇ ਜੁਆਇੰਟ ਡਾਇਰੈਕਟਰ ਦੀ ਨਿਗਰਾਨੀ ਹੇਠ ਇੱਕ ਵਿਸ਼ੇਸ਼ ਜਾਂਚ ਟੀਮ ਬਣਾਈ ਜਾਏਗੀ। ਰਾਜ ਪੁਲਿਸ ਏਜੰਸੀ ਨੂੰ ਕੇਸ ਡਾਇਰੀ ਸੌਂਪਣ ਦੀ ਤਿਆਰੀ ਕਰ ਰਹੀ ਏ। CBI ਦੀ ਇੱਕ ਟੀਮ ਅੱਜ ਅਪਰਾਧ ਸਥਾਨ ਦਾ ਮੁਆਇਨਾ ਕਰਨ ਲਈ ਮੱਧ ਗ੍ਰਾਮ ਪੁਲਿਸ ਸਟੇਸ਼ਨ ਦਾ ਦੌਰਾ ਕਰ ਸਕਦੀ ਏ।

0: ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਪੱਛਮੀ ਬੰਗਾਲ ਦੇ ਨਵੇਂ ਚੁਣੇ ਗਏ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਦੀ ਅਗਵਾਈ ਹੇਠ ਰਾਜ ਕੈਬਨਿਟ ਦੀ ਪਹਿਲੀ ਮੀਟਿੰਗ ਵਿਚ ਲਏ ਗਏ ਫੈਸਲਿਆਂ ਦੀ ਸ਼ਲਾਘਾ ਕੀਤੀ ਏ। ਇਕ ਸੋਸ਼ਲ ਮੀਡੀਆ ਪੋਸਟ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਪੱਛਮੀ ਬੰਗਾਲ ਦੇ ਲੋਕਾਂ ਦੀ ਭਲਾਈ ਸਭ ਤੋਂ ਵੱਡੀ ਤਰਜੀਹ ਏ। ਪ੍ਰਧਾਨ ਮੰਤਰੀ ਨੇ ਵੀ ਕਿਹਾ ਕਿ ਡਬਲ ਇੰਜਨ ਸਰਕਾਰ ਪ੍ਰਮੁੱਖ ਕੇਂਦਰੀ ਯੋਜਨਾਵਾਂ ਤੱਕ ਨਿਰਵਿਘਨ ਪਹੁੰਚ ਯਕੀਨੀ ਬਣਾਏਗੀ। ਕੱਲ ਰਾਜ ਕੈਬਨਿਟ ਦੀ ਮੀਟਿੰਗ ਵਿਚ ਕਈ ਮਹੱਤਵਪੂਰਨ ਫੈਸਲੇ ਲਏ ਗਏ। ਇਨ੍ਹਾਂ ਵਿਚ 45 ਦਿਨਾਂ ਦੇ ਅੰਦਰ ਬੰਗਲਾਦੇਸ਼ ਸਰਹੱਦ ਤੇ ਵਾੜ ਲਾਉਣ ਲਈ ਸੀਮਾ ਸੁਰੱਖਿਆ ਬਲ BSF ਨੂੰ ਜ਼ਮੀਨ ਤਬਦੀਲ ਕਰਨਾ ਸ਼ਾਮਿਲ ਸੀ। ਰਾਜ ਸਰਕਾਰ ਨੇ ਕੇਂਦਰ ਸਰਕਾਰ ਦੀ ਪ੍ਰਮੁੱਖ ਸਿਹਤ ਯੋਜਨਾ ਆਯੁਸ਼ਮਾਨ ਭਾਰਤ ਤੇ ਕੇਂਦਰ ਸਰਕਾਰ ਦੀਆਂ ਹੋਰ ਪਹਿਲਕਦਮੀਆਂ ਨੂੰ ਰਾਜ ਵਿਚ ਲਾਗੂ ਕਰਨ ਦਾ ਵੀ ਐਲਾਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਏਸ਼ੀਆ ਸੰਕਟ ਦਰਮਿਆਨ ਵਿਦੇਸ਼ੀ ਸਿੱਕੇ ਦੀ ਬਚਤ ਕਰਨ ਲਈ ਲੋਕਾਂ ਨੂੰ ਈਂਧਨ ਬਚਾਉਣ ਤੇ ਵਿਦੇਸ਼ੀ ਉਤਪਾਦਾਂ ਦੀ ਵਰਤੋਂ ਘਟਾਉਣ ਦੀ ਅਪੀਲ ਕੀਤੀ ਏ। ਕੱਲ੍ਹ ਗੁਜਰਾਤ ਦੇ ਵਡੋਦਰਾ ਵਿਖੇ ਇੱਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਪੈਟਰੋਲ ਤੇ ਡੀਜ਼ਲ ਦੀ ਖਪਤ ਘਟਾਉਣ ਅਤੇ ਘਰ ਤੋਂ ਕੰਮ ਕਰਨ, ਆਨਲਾਈਨ ਕਲਾਸਾਂ ਤੇ ਵਰਚੁਅਲ ਮੀਟਿੰਗ ਵਰਗੇ ਕੋਵਿਡ ਯੁੱਗ ਦੇ ਉਪਾਵਾਂ ਨੂੰ ਅਪਣਾਉਣ ਦੀ ਆਪਣੀ ਅਪੀਲ ਨੂੰ ਦੁਹਰਾਇਆ।
1: ਪੈਟਰੋਲ ਡੀਜ਼ਲ ਦਾ ਉਪਯੋਗ ਕਮ ਕਰੇ, ਇਲੈਕਟ੍ਰਿਕ ਬਸ ਔਰ ਪਬਲਿਕ ਟ੍ਰਾਂਸਪੋਰਟ ਕਾ ਅਧਿਕ ਇਸਤੇਮਾਲ ਕਰੇ, ਕਾਰ ਪੁਲਿੰਗ ਕੋ ਬੜਾਵਾ ਦੇ। ਯੇ ਜ਼ਰੂਰੀ ਹੈ ਕਿ ਸਰਕਾਰੀ ਔਰ ਪ੍ਰਾਈਵੇਟ ਦੋਨੋ ਹੀ ਦਫ਼ਤਰੋਂ ਮੇਂ ਵਰਕ ਫਰਮ ਹੋਮ ਕੋ ਪ੍ਰਾਥਮਿਕਤਾ ਦੀ ਜਾਏ। ਮੈਂ ਕੁਝ ਸਕੂਲੋਂ ਸੇ ਵੀ ਆਗ੍ਰਹਿ ਕਰੂੰਗਾ ਕਿ ਕੁਝ ਸਮੇਂ ਕੇ ਲੀਏ ਆਨਲਾਈਨ ਕਲਾਸਿਸ ਕੀ ਵਿਵਸਥਾ ਪਰ ਕਾਮ ਕਰੇ। ਮੈਂ ਆਪ ਸਭ ਸੇ ਆਗ੍ਰਹਿ ਕਰੂੰਗਾ ਕਿ ਜਬ ਤੱਕ ਹਾਲਾਤ ਸਾਮਾਨਯ ਨਾ ਹੋ, ਹਮ ਸੋਨੇ ਕੀ ਖਰੀਦ ਕੋ ਟਾਲੇ।
0: ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ xhandle@TIRRNA ਜਲੰਧਰ, ਸਾਡਾ ਫੇਸਬੁੱਕ ਪੇਜ ਏ RNA-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਏ @AIR ਜਲੰਧਰ। ਅੱਜ ਅੰਤਰਰਾਸ਼ਟਰੀ ਨਰਸ ਦਿਵਸ ਏ। ਇਹ ਦਿਨ ਆਧੁਨਿਕ ਨਰਸਿੰਗ ਦੇ ਸੰਸਥਾਪਕ ਫਲੋਰੈਂਸ ਨਾਈਟਿੰਗਲ ਦੇ ਜਨਮ ਦਿਨ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਇਸ ਸਾਲ ਦਾ ਵਿਸ਼ਾ ਹੈ ਸਾਡੀਆਂ ਨਰਸਾਂ, ਸਾਡਾ ਭਵਿੱਖ। ਇਹ ਦਿਨ ਦੁਨੀਆ ਭਰ ਵਿੱਚ ਨਰਸਿੰਗ ਪੇਸ਼ੇਵਰਾਂ ਲਈ ਬਿਹਤਰ ਸਹਾਇਤਾ, ਸੁਰੱਖਿਆ ਅਤੇ ਵਸੀਲਿਆਂ ਦੀ ਜ਼ਰੂਰਤ ਨੂੰ ਉਜਾਗਰ ਕਰਦਾ ਹੈ। ਇਹ ਮਰੀਜ਼ਾਂ ਦੀ ਦੇਖਭਾਲ, ਭਾਈਚਾਰਕ ਸਿਹਤ ਅਤੇ ਆਰਥਿਕ ਵਿਕਾਸ ਵਿੱਚ ਨਰਸਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਮਾਨਤਾ ਦਿੰਦਾ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਇੱਕ ਸਮਾਰੋਹ ਵਿੱਚ 15 ਨਰਸਿੰਗ ਪੇਸ਼ੇਵਰਾਂ ਨੂੰ ਸਾਲ 2026 ਲਈ ਰਾਸ਼ਟਰੀ ਫਲੋਰੈਂਸ ਨਾਈਟਿੰਗਲ ਅਵਾਰਡ ਪ੍ਰਦਾਨ ਕੀਤੇ। ਇਹ ਅਵਾਰਡ ਨਰਸਿੰਗ ਦੇ ਖੇਤਰ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਪ੍ਰਦਾਨ ਕੀਤੇ ਗਏ। ਇਹ ਅਵਾਰਡ ਰਜਿਸਟਰਡ ਨਰਸਾਂ, ਮਿਡਵਾਈਫਸ, ਸਹਾਇਕ ਨਰਸ ਮਿਡਵਾਈਫਸ ਅਤੇ ਔਰਤ ਸਿਹਤ ਵਿਜ਼ਟਰਸ ਨੂੰ ਪ੍ਰਦਾਨ ਕੀਤੇ ਗਏ। ਹਰੇਕ ਅਵਾਰਡ ਵਿੱਚ ਇੱਕ ਪ੍ਰਮਾਣ ਪੱਤਰ, 1,00,000 ਰੁਪਏ ਦਾ ਨਕਦ ਇਨਾਮ ਅਤੇ ਇੱਕ ਤਮਗਾ ਸ਼ਾਮਿਲ ਏ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ, ਸਿਹਤ ਰਾਜ ਮੰਤਰੀ ਪ੍ਰਤਾਪ ਰਾਓ ਜਾਧਵ ਤੇ ਹੋਰ ਪਤਵੰਤੇ ਇਸ ਮੌਕੇ ਮੌਜੂਦ ਸਨ। ਰਾਸ਼ਟਰੀ ਫਲੋਰੈਂਸ ਨਾਈਟਿੰਗਲ ਅਵਾਰਡ 1973 ਵਿੱਚ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਕਾਇਮ ਕੀਤੇ ਗਏ ਸਨ। ਅੰਤਰਰਾਸ਼ਟਰੀ ਨਰਸ ਦਿਵਸ ਦੇ ਮੌਕੇ ਤੇ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਨਰਸਾਂ ਨੂੰ ਦੇਸ਼ ਦੀ ਸਿਹਤ ਸੰਭਾਲ ਪ੍ਰਣਾਲੀ ਦੀ ਰੀੜ੍ਹ ਅਤੇ ਉਮੀਦ ਦਾ ਥੰਮ ਦੱਸਿਆ ਏ। ਕੇਂਦਰੀ ਜਾਂਚ ਬਿਊਰੋ CBI ਨੇ ਲੱਖਾਂ ਰੁਪਏ ਦੇ ਕਥਿਤ ਰਿਸ਼ਵਤਖੋਰੀ ਦੇ ਸਬੰਧ ਵਿਚ ਬੀਤੀ ਦੇਰ ਰਾਤ ਮੋਹਾਲੀ ਸਥਿਤ ਪੰਜਾਬ ਵਿਜੀਲੈਂਸ ਬਿਊਰੋ ਦੇ ਦਫ਼ਤਰ ਤੇ ਛਾਪਾ ਮਾਰਿਆ। ਇਹ ਛਾਪਾ ਚੰਡੀਗੜ੍ਹ ਸਥਿਤ CBI ਟੀਮ ਨੇ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਨਾਲ ਸਬੰਧਿਤ ਇੱਕ ਮਾਮਲੇ ਵਿਚ ਮਾਰਿਆ ਹੈ। ਇਸ ਸਬੰਧ ਵਿਚ ਪੰਜਾਬ ਦੇ ਮੁਕਤਸਰ ਜ਼ਿਲ੍ਹੇ ਦੇ ਮਲੋਟ ਕਸਬੇ ਵਿਚ ਇੱਕ ਘਰ ਤੇ ਵੀ ਛਾਪਾ ਮਾਰਿਆ ਗਿਆ। ਹਾਲਾਂਕਿ ਜਾਂਚ ਏਜੰਸੀ ਨੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ, ਪਰ ਹਲਕਿਆਂ ਮੁਤਾਬਕ CBI ਨੇ ਕੁਝ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਜਾਂਚ ਅਜੇ ਵੀ ਜਾਰੀ ਏ। ਇਸ ਦੌਰਾਨ ਸਾਡੇ ਜਲੰਧਰ ਵਾਲੇ ਪੱਤਰਕਾਰ ਨੇ ਅਧਿਕਾਰਤ ਹਲਕਿਆਂ ਦੇ ਹਵਾਲੇ ਨਾਲ ਖਬਰ ਦਿੱਤੀ ਏ ਕਿ ਪੰਜਾਬ ਵਿਜੀਲੈਂਸ ਬਿਊਰੋ ਨੇ ਪੁਸ਼ਟੀ ਕੀਤੀ ਏ ਕਿ CBI ਨੇ ਇੱਕ ਵਿਅਕਤੀ ਨੂੰ ਫੜ ਲਿਆ ਤੇ ਜਾਂਚ ਜਾਰੀ ਏ। ਬਿਊਰੋ ਨੇ ਕਿਹਾ ਕਿ ਜੇਕਰ ਬਿਊਰੋ ਵਿੱਚੋਂ ਕਿਸੇ ਦਾ ਨਾਂ ਆਉਂਦਾ ਹੈ ਤਾਂ ਅਸੀਂ CBI ਨਾਲ ਪੂਰਾ ਸਹਿਯੋਗ ਕਰਾਂਗੇ ਅਤੇ ਕਾਨੂੰਨ ਨੂੰ ਆਪਣਾ ਕੰਮ ਕਰਨ ਦੇਵਾਂਗੇ। ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਅੱਜ ਦੇ ਦਿਨ ਸੰਨ 1710 ਵਿੱਚ ਸਰਹੰਦ ਫਤਿਹ ਕਰਨ ਦੀ ਯਾਦ ਵਿੱਚ ਸਰਹੰਦ ਫਤਿਹ ਮਾਰਸ਼ ਮੋਹਾਲੀ ਦੇ ਪਿੰਡ ਚੱਪੜਚਿੜੀ ਤੋਂ ਰਵਾਨਾ ਹੋਇਆ। ਇਸ ਤੋਂ ਪਹਿਲਾਂ ਚੱਪੜਚਿੜੀ ਸਥਿਤ ਗੁਰਦੁਆਰਾ ਸ਼੍ਰੀ ਫਤਿਹ ਰੰਗ ਸਾਹਿਬ ਵਿੱਚ ਅਖੰਡ ਪਾਠ ਸਾਹਿਬ ਦੇ ਭੋਗ ਪਾ ਕੇ ਅਰਦਾਸ ਕੀਤੀ ਗਈ। ਇਸ ਮੌਕੇ ਢਾਡੀ ਜੱਥਿਆਂ ਨੇ ਵਾਰਾ ਗਾ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਫਤਿਹ ਗਾਥਾ ਸੁਣਾਈ। ਇਸ ਦੌਰਾਨ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਕਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਦੇ ਨੁਮਾਇੰਦੇ ਅਤੇ ਹੋਰ ਸ਼ਖਸੀਅਤਾਂ ਮੌਜੂਦ ਸਨ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਹਾਨ ਸਿੱਖ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਰਹੰਦ ਫਤਿਹ ਦਿਵਸ ਤੇ ਦੇਸ਼ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਸ਼ਾਹ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਬੇਇਨਸਾਫ਼ੀ ਵਿਰੁੱਧ ਸੰਘਰਸ਼ ਦੀ ਅਗਵਾਈ ਕੀਤੀ, ਮੁਗਲਾਂ ਨੂੰ ਹਰਾਇਆ ਤੇ ਸਵੈਮਾਣ, ਹਿੰਮਤ ਤੇ ਧਰਮ ਦੀ ਰੱਖਿਆ ਦਾ ਸੰਦੇਸ਼ ਦਿੱਤਾ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਸਰਹੰਦ ਫਤਿਹ ਦਿਵਸ ਤੇ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਅਤੇ ਸਮੂਹ ਸ਼ਹੀਦਾਂ ਨੂੰ ਨਮਨ ਕੀਤਾ ਹੈ। IPL ਕ੍ਰਿਕਟ ਵਿੱਚ ਅੱਜ ਗੁਜਰਾਤ ਟਾਈਟਨਸ ਦਾ ਮੁਕਾਬਲਾ ਅਹਿਮਦਾਬਾਦ ਵਿੱਚ ਸਨਰਾਈਜ਼ਰਸ ਹੈਦਰਾਬਾਦ ਨਾਲ ਹੋਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮੀ 7:30 ਵਜੇ ਸ਼ੁਰੂ ਹੋਏਗਾ। ਆਖਿਰ ਵਿੱਚ ਬੁਲੇਟਿਨ ਦੀਆਂ ਖਾਸ ਖਬਰਾਂ ਇੱਕ ਵਾਰ ਫਿਰ। ਪੇਪਰ ਲੀਕ ਹੋਣ ਦੇ ਇਲਜ਼ਾਮਾਂ ਕਾਰਨ ਨੀਟ ਅੰਡਰ ਗ੍ਰੈਜੂਏਟ ਪ੍ਰੀਖਿਆ ਰੱਦ, CBI ਜਾਂਚ ਦੇ ਹੁਕਮ ਦਿੱਤੇ ਗਏ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਹਿਮੰਤ ਬਿਸਵਾ ਸਰਮਾ ਨੇ ਅੱਜ ਲਗਾਤਾਰ ਦੂਜੇ ਕਾਰਜਕਾਲ ਲਈ ਇਲਜ਼ਾਮ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਅੱਜ ਅੰਤਰਰਾਸ਼ਟਰੀ ਨਰਸ ਦਿਵਸ ਏ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ 15 ਨਰਸਿੰਗ ਪੇਸ਼ੇਵਰਾਂ ਨੂੰ ਸਾਲ 2026 ਲਈ ਰਾਸ਼ਟਰੀ ਫਲੋਰੈਂਸ ਨਾਈਟਿੰਗਲ ਅਵਾਰਡ ਪ੍ਰਦਾਨ ਕੀਤੇ। CBI ਵੱਲੋਂ ਲੱਖਾਂ ਰੁਪਏ ਦੇ ਕਥਿਤ ਰਿਸ਼ਵਤਖੋਰੀ ਮਾਮਲੇ ਵਿੱਚ ਬੀਤੀ ਦੇਰ ਰਾਤ ਪੰਜਾਬ 'ਚ ਮੋਹਾਲੀ ਸਥਿਤ ਪੰਜਾਬ ਵਿਜੀਲੈਂਸ ਬਿਊਰੋ ਦੇ ਦਫ਼ਤਰ 'ਤੇ ਛਾਪੇਮਾਰੀ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20 'ਤੇ ਹੋਏਗਾ। ਨਮਸਕਾਰ।

ਮੁੜ ਤੋਂ ਸਵਾਗਤ ਹੈ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਦੇ ਵਿੱਚ। ਅਤੇ ਗੱਲਬਾਤ ਦਾ ਸਿਲਸਿਲਾ ਅੱਗੇ ਤੋਰਦੇ ਹਾਂ, ਜਿਸ ਦੇ ਵਿੱਚ ਅਸੀਂ ਗੱਲ ਕਰ ਰਹੇ ਸੀ ਕਿ ਚਿੱਠੀਆਂ, ਪੱਤਰ, ਪ੍ਰੇਮ ਸੰਦੇਸ਼, ਉਸ ਸਮੇਂ ਦੀ ਗੱਲ ਜਦੋਂ ਦਿਲ ਦੀ ਗੱਲ, ਦਿਲ ਦੇ ਜਜ਼ਬਾਤ ਅਸੀਂ ਕਾਗਜ਼ਾਂ 'ਤੇ ਉੱਕਰਦੇ ਸਾਂ, ਚਿੱਠੀਆਂ 'ਤੇ ਉੱਕਰਦੇ ਸਾਂ। ਅਤੇ ਅੱਜ ਉਹ ਸਮਾਂ ਯਾਦ ਕਰਦੇ ਹੋਏ ਪਲੇ ਕਰ ਰਹੀ ਹਾਂ ਤੁਹਾਡੇ ਲਈ ਇਹ ਗੀਤ, ਲਤਾ ਮੰਗੇਸ਼ਕਰ ਜੀ ਦੀ ਆਵਾਜ਼ ਦੇ ਵਿੱਚ, ਚਿੱਠੀ ਇਹ ਨਹੀਂ।

ਤੁਸੀਂ ਟਿਊਨ ਕੀਤਾ ਹੋਇਆ 102.7 ਮੈਗਾਹਰਟਸ ਤੇ ਪ੍ਰੋਗਰਾਮ ਦਾ ਵੇਲਾ ਹੋ ਗਿਆ ਜੀ। ਦਿਲ ਆਜ ਸ਼ਾਇਰ ਹੈ, ਦਿਲ ਆਜ ਸ਼ਾਇਰ ਪ੍ਰੋਗਰਾਮ ਤੁਸੀਂ ਇੰਜੋਏ ਕਰੋਗੇ ਆਪਣੀ ਦੋਸਤ ਆਰਜੇ ਸ਼ਾਹਿਨ ਦੇ ਨਾਲ। ਲਓ ਜੀ, ਇਸ ਸਫ਼ਰ ਦੀ ਸ਼ੁਰੂਆਤ ਹੈ ਜਿਹੜੀ ਮੇਰੇ ਨਾਲ ਹੋਏਗੀ। ਅਤੇ ਦਿਲ ਆਜ ਸ਼ਾਇਰ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਸ਼ਾਇਰਾਨਾ ਅੰਦਾਜ਼ ਦੇ ਵਿੱਚ, ਅਤੇ ਸ਼ਾਇਰੀਆਂ ਜਿਹੜੀਆਂ ਸ਼ਾਮਿਲ ਹੋਣਗੀਆਂ ਉਹ ਹੋਣਗੀਆਂ ਮੁਹੱਬਤ ਦੇ ਰਿਲੇਟਿਡ, ਜੋ ਕਦੇ ਨਾ ਪੂਰੀ ਤਰ੍ਹਾਂ ਸਮਝ ਆਉਂਦੀ ਹੈ, ਕਦੇ ਪੂਰੀ ਤਰ੍ਹਾਂ ਬਿਆਨ ਨਹੀਂ ਹੋ ਸਕਦੀ, ਉਹ ਹੁੰਦੀ ਹੈ ਮੁਹੱਬਤ। ਮੁਹੱਬਤ ਦਾ ਮਤਲਬ ਸਿਰਫ ਆਈ ਲਵ ਯੂ ਕਹਿਣਾ ਨਹੀਂ ਹੁੰਦਾ ਕਿਸੇ ਨੂੰ। ਮੁਹੱਬਤ ਉਹ ਹੁੰਦੀ ਹੈ ਜਦੋਂ ਕਿਸੇ ਦੀ ਆਵਾਜ਼ ਸੁਣ ਕੇ ਦਿਲ ਸ਼ਾਂਤ ਹੋ ਜਾਵੇ, ਜਦੋਂ ਕਿਸੇ ਦੇ ਖਾਣਾ ਖਾ ਲਿਆ ਵਿੱਚ ਫਿਕਰ ਮਹਿਸੂਸ ਹੋਵੇ। ਮੁਹੱਬਤ ਕੋਈ ਵੱਡੇ ਵੱਡੇ ਤੋਹਫ਼ਿਆਂ ਵਿੱਚ ਨਹੀਂ ਲੁਕੀ ਹੁੰਦੀ, ਇਹ ਛੋਟੀਆਂ ਛੋਟੀਆਂ ਗੱਲਾਂ ਵਿੱਚ ਵੱਸਦੀ ਹੈ। ਬਿਨਾਂ ਦੱਸੇ ਤੁਹਾਡਾ ਮੂਡ ਸਮਝ ਜਾਣਾ, ਤੁਹਾਡੀ ਖਾਮੋਸ਼ੀ ਪੜ੍ਹ ਲੈਣਾ, ਅਤੇ ਭੀੜ ਵਿੱਚ ਤੁਹਾਨੂੰ ਲੱਭ ਲੈਣਾ। ਦਿਲ ਆਜ ਸ਼ਾਇਰ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਨੂੰ ਮੁਹੱਬਤ ਦੇ ਰਿਲੇਟਿਡ ਜਿਹੜੀ ਸ਼ਾਇਰੀਜ਼ ਭੇਜਣੀਆਂ ਨੇ ਤੁਸੀਂ ਸਾਨੂੰ ਭੇਜੋਗੇ ਸ਼ਾਇਰਾਨਾ ਅੰਦਾਜ਼ ਦੇ ਵਿੱਚ 98-55-10-10-27 'ਤੇ। ਨੰਬਰ ਹੈ ਸਾਡਾ ਵਟਸਐਪ ਦਾ 98-55-10-10-27। ਇੱਥੇ ਤੁਸੀਂ ਸਾਨੂੰ ਆਪਣਾ ਨਾਮ ਲਿਖ ਕੇ ਭੇਜਣਾ ਹੈ, ਸ਼ਾਇਰਾਨਾ ਅੰਦਾਜ਼ ਦੇ ਵਿੱਚ ਤੁਸੀਂ ਸ਼ਾਇਰੀ ਸਾਨੂੰ ਲਿਖ ਕੇ ਭੇਜਣੀ ਹੈ। ਜੇ ਤੁਸੀਂ ਆਪਣੀ ਲਿਖੀ ਹੋਈ ਸ਼ਾਇਰੀ ਭੇਜੋਗੇ ਫਿਰ ਤਾਂ ਮੈਂ ਕਹਿੰਦੀ ਹਾਂ ਵਾਹ ਜੀ, ਕਿਆ ਗੱਲਬਾਤ ਹੈਗੀ ਹੈ, ਤੁਹਾਡੀ ਜਿਹੜੀ ਸ਼ਾਇਰੀ ਹੈ ਉਹ ਆਪਣੇ ਦਿਲ ਆਜ ਸ਼ਾਇਰ ਪ੍ਰੋਗਰਾਮ ਦੇ ਵਿੱਚ ਆਪਾਂ ਜ਼ਰੂਰ ਸ਼ਾਮਿਲ ਕਰਾਂਗੇ। ਅਤੇ ਜੇ ਤੁਸੀਂ ਕਿਸੇ ਦੀ ਲਿਖੀ ਹੋਈ ਸ਼ਾਇਰੀ ਸਾਨੂੰ ਮੁਹੱਬਤ ਦੇ ਰਿਲੇਟਿਡ ਭੇਜ ਰਹੇ ਹੋ, ਅਤੇ ਉਹ ਸ਼ਾਇਰ ਦਾ ਨਾਮ ਤੁਸੀਂ ਜ਼ਰੂਰ ਮੈਨਸ਼ਨ ਕਰਨਾ ਹੈ, ਅਤੇ ਕਿੱਥੋਂ ਤੁਸੀਂ ਸਾਨੂੰ ਮੈਸੇਜ ਕੀਤਾ ਹੈ ਇਹ ਮੈਨਸ਼ਨ ਕਰਨਾ ਨਾ ਭੁੱਲਿਓ। ਕਈ ਵਾਰ ਮੁਹੱਬਤ ਮਿਲ ਜਾਂਦੀ ਹੈ, ਕਈ ਵਾਰੀ ਸਿਰਫ ਯਾਦ ਬਣ ਕੇ ਰਹਿ ਜਾਂਦੀ ਹੈ, ਪਰ ਜਿਹੜੀ ਮੁਹੱਬਤ ਸੱਚੀ ਹੋਵੇ ਨਾ ਉਹ ਕਦੇ ਖਤਮ ਨਹੀਂ ਹੁੰਦੀ। ਉਹ ਇਨਸਾਨ ਦੇ ਨਾ ਰਹਿਣ 'ਤੇ ਵੀ ਦਿਲ ਵਿੱਚ ਹਮੇਸ਼ਾ ਰਹਿੰਦੀ ਹੈ। ਮੁਹੱਬਤ ਕਿਆ ਹੈ? ਮੁਹੱਬਤ ਕੋਈ ਜੀਣੇ ਕੀ ਵਜ੍ਹਾ ਹੈ? ਮੁਹੱਬਤ ਤੋ ਕਈ ਹਰ ਪਲ ਸਜ਼ਾ ਹੈ? ਮੁਹੱਬਤ

प्रोग्राम चल रहा है दिल आज शायर है, तुसी ट्यून किया हो 102.7 मेगाहर्ट्ज़ ते। प्रोग्राम दिल आज शायर तुसी इंजॉय कर रहे हो अपने दोस्त आरजे शाहिन दे नाल। ਇਹ ਤੁਸੀਂ ਇੰਜੋਏ ਕੀਤਾ ਜਗਜੀਤ ਸਿੰਘ ਅਤੇ ਆਸ਼ਾ ਜੀ ਦੀ ਆਵਾਜ਼ ਦੇ ਵਿੱਚ, ਐਸੀ ਆਖੇ ਨਹੀਂ ਦੇਖੀ। ਅਤੇ ਦਿਲ ਆਸ਼ਾ ਪ੍ਰੋਗਰਾਮ ਦੇ ਵਿੱਚ ਆਪਾਂ ਗੱਲ ਕਰ ਰਹੇ ਹਾਂ ਮੁਹੱਬਤ ਦੀ। ਜਦੋਂ ਆਪਾਂ ਲਫਜ਼ਾਂ ਦੇ ਵਿੱਚ ਮੁਹੱਬਤ ਨੂੰ ਬਿਆਨ ਨਹੀਂ ਕਰਦੇ ਨਾ, ਅਤੇ ਸਾਹਮਣੇ ਵਾਲੇ ਨੂੰ ਆਪਾਂ ਬਹੁਤ ਜ਼ਿਆਦਾ ਪਿਆਰ ਕਰਦੇ ਹਾਂ, ਪਸੰਦ ਕਰਦੇ ਹਾਂ, ਅਤੇ ਸਾਡੀ ਜਿਹੜੀਆਂ ਅੱਖਾਂ ਨੇ ਨਾ, ਇਹ ਸਭ ਕੁਝ ਬਿਆਨ ਕਰਦੀਆਂ। ਅਕਸਰ ਦਿਲਾ ਸ਼ਾਇਰ ਪ੍ਰੋਗਰਾਮ ਦੇ ਵਿੱਚ ਜਦੋਂ ਆਪਾਂ ਸ਼ਾਇਰੀ ਦੀ ਗੱਲ ਕਰਦੇ ਹਾਂ ਕਿਸੇ ਵੀ, ਤਾਂ ਉਹਦੇ ਵਿੱਚ ਮੈਂ ਜ਼ਰੂਰ ਇਹ ਮੈਂਸ਼ਨ ਕਰਦੀ ਹਾਂ ਕਿ ਸ਼ਾਇਰੀ ਕੀ ਹੈ। ਸ਼ਾਇਰੀ ਹੈ ਆਪਣੀ ਜਿਹੜੀ ਫੀਲਿੰਗਸ ਹੈ ਉਸਨੂੰ ਐਕਸਪ੍ਰੈਸ ਕਰਨ ਦਾ ਬਹੁਤ ਹੀ ਇੱਕ ਅਨੋਖਾ ਜ਼ਰੀਆ। ਜਦੋਂ ਸਾਨੂੰ ਕਈ ਵਾਰ ਸ਼ਰਮ ਆ ਜਾਂਦੀ, ਆਪਾਂ ਸ਼ਰਮਾ ਜਾਂਦੇ ਹਾਂ, ਅਸੀਂ ਦੱਸਣਾ ਨਹੀਂ ਚਾਹੁੰਦੇ ਸਾਹਮਣੇ ਵਾਲੇ ਪਰਸਨ ਨੂੰ ਕਿ ਹਾਂ ਅਸੀਂ ਉਹਨੂੰ ਕਿੰਨਾ ਪਿਆਰ ਕਰਦੇ ਹਾਂ। ਲੇਕਿਨ ਜਦੋਂ ਆਪਾਂ ਉਸਦੀ ਫਿਕਰ ਕਰਦੇ ਹਾਂ, ਨਿੱਕੀਆਂ ਨਿੱਕੀਆਂ ਛੋਟੀਆਂ ਛੋਟੀਆਂ ਗੱਲਾਂ ਦਾ ਆਪਾਂ ਧਿਆਨ ਰੱਖਦੇ ਹਾਂ, ਅਤੇ ਸਾਡੀਆਂ ਜਿਹੜੀਆਂ ਅੱਖਾਂ ਹੈਗੀਆਂ ਇਹਨਾਂ ਦੇ ਵਿੱਚ ਜਿਹੜਾ ਪਿਆਰ ਹੈਗਾ ਹੈ ਉਹ ਦਿਸਦਾ ਹੈ, ਬਿਨਾਂ ਬੋਲੇ ਸਾਹਮਣੇ ਵਾਲੇ ਨੂੰ ਵੈਸੇ ਹੀ ਪਤਾ ਲੱਗ ਜਾਂਦਾ ਹੈ। ਲੋ ਜੀ, ਦਿਲਾ ਸ਼ਾਇਰ ਪ੍ਰੋਗਰਾਮ ਦੇ ਵਿੱਚ ਸਾਡੇ ਲਿਸਨਰਸ ਦੇ ਮੈਸੇਜ ਵੀ ਆਉਣੇ ਸ਼ੁਰੂ ਹੋ ਗਏ ਨੇ। ਵੈਸੇ ਤਾਂ ਮੈਂ ਕਿਹਾ ਹੈ ਕਿ ਦਿਲਾ ਸ਼ਾਇਰ ਪ੍ਰੋਗਰਾਮ ਦੇ ਵਿੱਚ ਅੱਜ ਸਿਰਫ ਆਪਾਂ ਮੁਹੱਬਤ ਦੀ ਗੱਲ ਕਰਾਂਗੇ, ਸ਼ਾਇਰੀ ਮੁਹੱਬਤ ਬਾਰੇ ਹੋਏਗੀ, ਗੱਲ ਮੁਹੱਬਤ ਬਾਰੇ ਹੋਏਗੀ। ਤੁਹਾਡੇ ਅਕੋਰਡਿੰਗ ਮੁਹੱਬਤ ਕੀ ਹੈ, ਤੁਸੀਂ ਸ਼ਾਇਰਾਨਾ ਅੰਦਾਜ਼ ਦੇ ਵਿੱਚ ਇਹ ਵੀ ਸਾਨੂੰ ਦੱਸ ਸਕਦੇ ਹੋ। ਸਾਨੂੰ ਜਿਹੜਾ ਮੈਸੇਜ ਆਇਆ ਹੈ ਜੀ, ਮੁਹੰਮਦ ਮੁਜ਼ੱਫਰ, ਮੁਹੰਮਦ ਅਰਮਾਨ, ਖੁਰਦ ਜ਼ਿਲ੍ਹਾ ਮਲੇਰਕੋਟਲਾ ਤੋਂ, ਕਿਹਾ ਤਾਂ ਮੈਂ ਮੁਹੱਬਤ ਦੇ ਲਈ ਸ਼ਾਇਰੀ ਸੀ, ਲੇਕਿਨ ਇਹਨਾਂ ਨੇ ਭੇਜੀ ਹੈ ਜੀ, ਲਿਖਿਆ ਹੈ, ਮੌਤ ਕੀ ਗਾੜੀ ਮੇਂ ਜਿਸ ਦਿਨ ਸੋਨਾ ਹੋਗਾ, ਨਾ ਤਕੀਆ ਔਰ ਨਹੀਂ ਕੋਈ ਬਿਛੋਨਾ ਹੋਗਾ, ਕੇਵਲ ਸ਼ਮਸ਼ਾਨ ਮੇਂ ਲਿਖਾ ਹੋਗਾ ਕਿ ਮੰਜ਼ਿਲ ਤੇਰੀ ਯਹੀ ਥੀ, ਲੇਕਿਨ ਦੇਰ ਕਰਦੀ ਆਤੇ ਆਤੇ ਤੇਰੇ ਦੇਖ ਤੇਰੇ ਅਪਨੋ ਨੇ ਹੀ ਜਲਾ ਦਿਆ ਤੁਝੇ ਜਾਤੇ ਜਾਤੇ। ਬਿਲਕੁਲ ਸਹੀ ਗੱਲ ਹੈਗੀ ਹੈ। ਅਤੇ ਅੱਗੇ ਇਹਨਾਂ ਨੇ ਲਿਖਿਆ, ਮੈਂ ਜਾਣਤਾ ਹੂੰ ਤੁਮ ਕਭੀ ਨਹੀਂ ਆਓਗੇ, ਨਾ ਦੁਬਾਰਾ ਦਿਖੋਗੇ, ਨਾ ਮੁਝਕੋ ਕਭੀ ਆਵਾਜ਼ ਦੋਗੇ, ਮੈਂ ਤੁਮਹਾਰੀ ਬਾਤੋਂ ਕੋ ਯਾਦ ਕਰਤਾ ਰਹੂੰਗਾ ਨਾ, ਮਰ ਕੇ ਵੀ ਤੁਮਹਾਰਾ ਵਾਦਾ ਕਭੀ ਤੋੜੂੰਗਾ ਨਾ, ਯੇ ਮੇਰਾ ਵਾਦਾ ਮੁਜ਼ੱਫਰ, ਅਗਰ ਸ਼ਾਇਰੀ ਅੱਛੀ ਲੱਗੇ ਤਾਂ ਦਿਲ ਸੇ ਜ਼ਰੂਰ ਮੁਝੇ ਯਾਦ ਕਰਨਾ, ਆਜ ਦਿਲ ਅੱਜ ਸ਼ਾਇਰ ਹੈ। ਲਓ ਜੀ, ਇਹਨਾਂ ਦਾ ਜਿਹੜਾ ਦਿਲ ਹੈਗਾ ਸ਼ਾਇਰਾਨਾ ਅੰਦਾਜ਼ ਦੇ ਵਿੱਚ, ਇਹਨਾਂ ਨੇ ਇਹ ਜਿਹੜੀ ਪਹਿਲਾਂ ਸਾਡੇ ਨਾਲ ਇੱਕ ਕੋਟ ਹੈਗਾ ਉਹ ਵੀ ਸਾਂਝਾ ਕਰ ਦਿੱਤਾ, ਅਤੇ ਨਾਲ ਇਹਨਾਂ ਨੇ ਸ਼ਾਇਰਾਨਾ ਅੰਦਾਜ਼ ਦੇ ਵਿੱਚ ਆਪਣੀ ਸ਼ਾਇਰੀ ਵੀ ਸਾਡੇ ਨਾਲ ਸਾਂਝਾ ਕਰ ਦਿੱਤੀ। ਬਹੁਤ ਬਹੁਤ ਧੰਨਵਾਦ ਮੁਜ਼ੱਫਰ ਜੀ ਸਾਨੂੰ ਸ਼ਾਇਰੀ ਭੇਜਣ ਲਈ। ਅਗਲਾ ਜਿਹੜਾ ਹੈ ਜੀ, ਪਾਲੀ ਪਿਆਲਾ ਹੁਸ਼ਿਆਰਪੁਰ ਤੋਂ ਸਾਨੂੰ ਮੈਸੇਜ ਆਇਆ,

ਹੈ, ਇਹਨਾਂ ਨੇ ਇੱਕ ਲਿਖਿਆ ਹੈ ਕਿ ਚਲੀ ਇੱਕ ਵੀ ਨਾ ਇਹਦੀ, ਚੱਲੀ ਇੱਕ ਵੀ ਨਾ ਇਹਦੀ। ਪਹਿਲਾਂ ਆਪਾਂ ਜਿਹੜੀ ਇਹਨਾਂ ਨੇ ਲਾਈਨ ਸਾਨੂੰ ਭੇਜੀਆਂ ਨੇ ਉਹ ਪੜ੍ਹਦੇ ਹਾਂ ਅਤੇ ਦੇਖਦੇ ਹਾਂ ਕਿ ਕਹਿਣਾ ਕੀ ਚਾਹੁੰਦੇ ਨੇ ਜਨਾਬ। ਕਰ ਲੈਂਦੇ ਦਿਲਾਂ ਵੇ, ਕਰ ਲੈਣ ਦੇ ਦਿਲਾਂ ਵੇ ਦਿਲਾਂ ਨੂੰ ਮਨ ਮਾਇਆ, ਬੜੇ ਕਿਤੇ ਇਸ ਲਾਭ ਹੁਣ ਹੋ ਲੈਣ ਦੇ ਹਾਣਿਆਂ। ਚਲੀ ਇਹ ਵੀ ਨਾ ਇਹਦੀ ਮੈਂ ਆਪਣੀ ਚਲਾਈ, ਮੈਂ ਸੁਣੀ ਨਾ ਗੱਲ ਇਹਦੀ ਪਾਉਂਦਾ ਰਿਹਾ ਇਹ ਦੁਹਾਈ, ਬਣਾ ਕੇ ਪੱਥਰ ਮੈਂ ਇਹਨੂੰ ਰਿਹਾ ਮਾਰਦਾ ਮੈਂ ਕਾਨੀਆਂ, ਕਰ ਲੈਣ ਦੇ ਦਿਲਾਂ ਵੇ ਦਿਲਾਂ ਨੂੰ ਮਨ ਮਾਨੀਆਂ। ਓਹੋ ਤੈਨੂੰ ਆਵੇ ਨਾ ਸਬਰ ਫਿਰੇ ਭਟਕਿਆ ਰਾਜ ਵੇ, ਹੁਣ ਜ਼ਿੰਦਗੀ ਨੂੰ ਜਿਉਣ ਦਾ ਬਦਲ ਅੰਦਾਜ਼ ਵੇ, ਬੇਵਜ੍ਹਾ ਗੱਲ ਪਾਈਆਂ ਐਵੇਂ ਇਹਦੇ ਪਰੇਸ਼ਾਨੀਆਂ, ਕਰ ਲੈਣ ਦੇ ਦਿਲਾਂ ਵੇ ਦਿਲਾਂ ਨੂੰ ਮਨ ਮਾਨੀਆਂ। ਬਹੁਤ ਖੂਬ, ਬਹੁਤ ਬਹੁਤ ਧੰਨਵਾਦ ਜੀ ਸਾਨੂੰ ਸ਼ਾਇਰੀ ਭੇਜਣ ਵਾਸਤੇ, ਪਾਲੀ ਪਿਆਲਾ ਜੀ ਹੁਸ਼ਿਆਰਪੁਰ ਤੋਂ। ਅੱਗੇ ਜੀ ਸਾਨੂੰ ਸ਼ਾਇਰੀ ਆਈ ਹੈ, ਇੱਕ ਤਾਂ ਤੁਸੀਂ ਜਦੋਂ ਸਾਨੂੰ ਕੋਟ ਵਗੈਰਾ ਭੇਜਦੇ ਹੋ ਨਾ ਤਾਂ ਸਾਡਾ ਪ੍ਰੋਗਰਾਮ, ਇੱਕ ਤਾਂ ਦਿਲ ਆਪਣਾ ਪੰਜਾਬੀ ਜਿਹੜਾ ਮੋਰਨਿੰਗ ਪ੍ਰੋਗਰਾਮ, ਉਹਦੇ ਵਿੱਚ ਅਸੀਂ ਤੁਹਾਨੂੰ ਕਹਿੰਦੇ ਹਾਂ ਕਿ ਕੋਈ ਵੀ ਇੱਦਾਂ ਦੀ ਗੱਲ ਹੈਗੀ ਸੋਹਣੀ ਜੀ ਜਿਹੜੀ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ, ਉਸ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਂਝਾ ਕਰਿਆ ਕਰੋ। ਅਤੇ ਲਵ ਯੂ ਜ਼ਿੰਦਗੀ ਸਾਡਾ ਪ੍ਰੋਗਰਾਮ ਹੈ 6 ਵਜੇ ਤੋਂ 7 ਵਜੇ ਤੱਕ ਦਾ, ਉਹਦੇ ਵਿੱਚ ਆਪਾਂ ਮੋਟੀਵੇਸ਼ਨਲ ਗੱਲਾਂ ਕਰਦੇ ਹਾਂ। ਲੇਕਿਨ ਆਹ ਜਿਹੜਾ ਪ੍ਰੋਗਰਾਮ ਹੈ ਨਾ ਦਿਲਾਂ ਸ਼ਾਇਰਾ, ਇਹਦੇ ਵਿੱਚ ਫੀਲਿੰਗਸ ਜਿਹੜੀਆਂ ਨੇ ਇਮੋਸ਼ਨਸ ਸ਼ਾਇਰਾਨਾ ਅੰਦਾਜ਼ ਦੇ ਵਿੱਚ ਇੱਕ ਦੂਜੇ ਨਾਲ ਆਪਾਂ ਸਾਂਝਾ ਕਰਦੇ ਹਾਂ। ਅਤੇ ਤੁਸੀਂ ਸਾਨੂੰ ਸ਼ਾਇਰੀ ਹੀ ਭੇਜਣੀ ਹੈ, ਕੋਟ ਨਹੀਂ ਭੇਜਣੇ, 1-liner 2-liner, ਠੀਕ ਹੈ ਜੀ। ਤੇਰੇ ਨਾਮ ਸੇ ਮੁਹੱਬਤ ਕੀ ਹੈ, ਤੇਰੇ ਅਹਿਸਾਸ ਸੇ ਮੁਹੱਬਤ ਕੀ ਹੈ, ਤੁਮ ਸਾਥ ਨਹੀਂ ਹੋ ਮੇਰੇ ਫਿਰ ਵੀ ਤੇਰੀ ਯਾਦ ਸੇ ਮੁਹੱਬਤ ਕੀ ਹੈ, ਕਭੀ ਤੁਮਹੇ ਵੀ ਯਾਦ ਕੀਆ ਹੈ, ਉਨ ਲਮਹੋਂ ਸੇ ਮੁਹੱਬਤ ਕੀ ਹੈ, ਤੁਮਸੇ ਮਿਲਨੇ ਕਾ ਇੱਕ ਖੁਆਬ ਸਾ ਲਗਤਾ ਹੈ, ਮੈਨੇ ਉਸ ਖੁਆਬ ਸੇ ਵੀ ਮੁਹੱਬਤ ਕੀ ਹੈ। ਲਓ ਜੀ, ਅਗਲਾ ਸਾਨੂੰ ਇੱਕ ਮੈਸੇਜ ਆਇਆ ਹੈ SBS ਨਗਰ ਮਹਿਰਾਮਪੁਰ, ਤਰਲੋਚਨ ਸਿੰਘ ਨਿੱਕੀ ਜੀ ਨੇ ਸਾਨੂੰ ਇਹ ਮੈਸੇਜ ਭੇਜਿਆ ਹੈ। ਤੁਸੀਂ ਤਰਲੋਚਨ ਜੀ ਸਾਨੂੰ ਹਾਂ ਤਰਲੋਚਨ ਜੀ ਤੁਸੀਂ ਸਾਨੂੰ ਲਿਖ ਕੇ ਮੈਸੇਜ ਭੇਜਿਆ, ਜਿਹੜੀ ਤੁਸੀਂ ਪਿਕਚਰ ਸਾਡੇ ਨਾਲ ਸਾਂਝਾ ਕੀਤੀ ਉਹ ਬਹੁਤ ਹੀ ਜ਼ਿਆਦਾ ਛੋਟੀ ਹੈਗੀ ਹੈ, ਜ਼ੂਮ ਕਰਕੇ ਪ੍ਰੋਪਰ ਜਿਹੜੀ ਫੋਟੋ ਹੈਗੀ ਹੈ ਸ਼ਾਇਰੀ ਦੀ ਸਾਨੂੰ ਭੇਜੋ, ਬਿਕੋਜ਼ ਮੈਂ ਉਸਨੂੰ ਪੜ੍ਹ ਨਹੀਂ ਸਕਦੀ, ਮੈਨੂੰ ਸਮਝ ਹੀ ਨਹੀਂ ਆ ਰਿਹਾ ਤੁਸੀਂ ਲਿਖਿਆ ਕੀ ਹੈ, ਬਹੁਤ ਛੋਟੇ ਛੋਟੇ ਅੱਖਰ ਹੈ ਜਿਹੜੇ ਨਜ਼ਰ ਆ ਰਹੇ ਨੇ। ਹਾਂ ਜੀ, ਇੱਦਾਂ ਹੀ ਸ਼ਾਇਰੀ ਤੁਹਾਡੇ ਨਾਲ ਸਾਂਝਾ ਕੀਤੀ ਜਾਏਗੀ, ਜਿਹੜੇ ਸਾਡੇ ਦੋਸਤ ਨੇ ਸ਼ਾਇਰਾਨਾ ਅੰਦਾਜ਼ ਦੇ ਵਿੱਚ ਮੁਹੱਬਤ ਦੇ ਰਿਲੇਟਿਡ ਸਾਨੂੰ ਆ ਸ਼ਾਇਰੀ ਭੇਜਣਗੇ, ਉਹਨਾਂ ਦੀ ਹੀ ਸ਼ਾਇਰੀ ਮੈਂ ਅੱਜ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂਗੀ। ਫਿਲਹਾਲ ਤੁਸੀਂ ਇੰਜੋਏ ਕਰੋ ਜਗਜੀਤ ਸਿੰਘ ਜੀ ਦੀ ਆਵਾਜ਼ ਦੇ ਵਿੱਚ ਮੁਹੱਬਤ ਮੇਂ ਗਜ਼ਲ।

ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਦਿਲਾਂ 'ਚ ਸ਼ਾਇਰ ਹੈ ਆਪਣੀ ਦੋਸਤ ਆਰਜੀ ਸ਼ਾਹਿਨ ਦੇ ਨਾਲ। ਲਓ ਜੀ, ਅਗਲਾ ਜਿਹੜਾ ਸਾਨੂੰ ਮੈਸੇਜ ਆਇਆ ਹੈ, ਬਹੁਤ ਵੱਡਾ ਇਹਨਾਂ ਨੇ ਜਿਹੜਾ ਲਿਖ ਕੇ ਸਾਨੂੰ ਭੇਜਿਆ ਹੈ, ਲਿਖਿਆ ਹੈ ਸਾਨੂੰ ਮੈਸੇਜ, ਇਹ ਜਿਹੜਾ ਭੇਜਿਆ ਗਿਆ ਭੁਪਿੰਦਰ ਸਿੰਘ ਪਿੰਡ ਚੀਚਾ ਅੰਮ੍ਰਿਤਸਰ ਤੋਂ। ਮੈਡਮ ਜੀ, ਰਚਨਾ ਸਾਰੀ ਪੜ੍ਹਿਓ ਜੀ, ਤਾਂ ਹੀ ਰਚਨਾ ਵਿੱਚ ਸੰਦੇਸ਼ ਦਾ ਪਤਾ ਚੱਲਦਾ ਹੈ। ਰਚਨਾ ਮੇਰਾ ਪੈਗਾਮ ਤੇਰੇ ਨਾਮ, ਰਚਨਾ ਦਾ ਜਿਹੜਾ ਨਾਮ ਹੈ ਭੁਪਿੰਦਰ ਜੀ ਦੀ, ਉਸਦਾ ਨਾਮ ਹੈ ਜੀ ਮੇਰਾ ਪੈਗਾਮ ਤੇਰੇ ਨਾਮ। ਲਿਖਦੇ ਨੇ, ਤੂੰ ਖੁਸ਼ ਰਿਹਾ ਕਰ, ਕੋਈ ਗੱਲ ਦਿਲ 'ਤੇ ਨਾ ਲਾਈਂ, ਕਿ ਤੂੰ ਖੁਸ਼ ਰਿਹਾ ਕਰ, ਕੋਈ ਗੱਲ ਦਿਲ 'ਤੇ ਨਾ ਲਾਈਂ। ਕਈ ਵਾਰੀ ਖੁਸ਼ ਜਾਂਦੀ ਹੈ ਕੋਈ ਚੀਜ਼ ਹੱਥ ਵਿੱਚ ਆਈ, ਇਸ ਲਈ ਚਿੰਤਾ ਦੇ ਵਿੱਚ ਨਾ ਆਪਣੀ ਜਾਨ ਸੁੱਕਣੇ ਪਾਈ। ਭੁਪਿੰਦਰ ਸਿੰਘ ਤੈਨੂੰ ਪਿਆਰ ਕਰਦਾ ਰਹੇਗਾ ਮਰਦੇ ਦਮ ਤੱਕ, ਕਿਉਂਕਿ ਹਾਲਾਤਾਂ ਨੇ ਆਪਣੇ ਵਿੱਚ ਦੂਰੀ ਪਾਈ, ਨਹੀਂ ਤਾਂ ਮੈਂ ਤੈਨੂੰ ਮਿਲਣਾ ਸੀ ਆ ਕੇ ਚਾਈ ਚਾਈ। ਤੂੰ ਤਾਂ ਮੇਰੇ ਲਈ ਹੈ ਰੱਬ ਦੇ ਨਿਆਈ, ਮੈਂ ਤਾਂ ਜਾਨ ਛਿੜਕਦਾ ਆਪਣੀ ਤੇਰੇ ਤਾਈਂ। ਤੇਰੇ ਮੇਰੇ ਵਿੱਚ ਕੋਈ ਗਲਤੀ ਨਹੀਂ ਹੈ ਕੋਈ, ਜੇ ਹੋ ਵੀ ਜਾਂਦੀ ਆ ਪਿਆਰ ਵਿੱਚ ਫਰਕ ਪੈਂਦਾ ਨਹੀਂ ਕੋਈ, ਕਿਉਂਕਿ ਪਿਆਰ ਵਿੱਚ ਹਰ ਗਲਤੀ ਹੁੰਦੀ ਹੈ ਮਾਫ਼। ਭੁਪਿੰਦਰ

ਸਿੰਘ ਦਾ ਦਿਲ ਤੇਰੇ ਪ੍ਰਤੀ ਪੂਰਾ ਸਾਫ, ਆਪੇ ਰੱਬ ਸੱਚਾ ਕਰਵਾਉਂਦਾ ਮਿਲਾਪ ਏ। ਉਸਦੇ ਹੱਥ ਵਿੱਚ ਸਭ ਦਾ ਹਿਸਾਬ ਕਿਤਾਬ ਹੈ। ਭੁਪਿੰਦਰ ਸਿੰਘ ਤੈਨੂੰ ਮਿਲਣ ਲਈ ਰਹਿੰਦਾ ਬੇਤਾਬ ਹੈ, ਕਰਦਾ ਰਹਿੰਦਾ ਹਰ ਵੇਲੇ ਤੇਰੇ ਨਾਮ ਦਾ ਜਾਪ ਹੈ। ਇਸ ਲਈ ਕਦੇ ਕੋਈ ਚਿੰਤਾ ਨਹੀਂ ਕਰਨਾ, ਸੋਚ ਸੋਚ ਕੇ ਆਪਾਂ ਚਿੰਤਾ ਵਿੱਚ ਨਹੀਂ ਮਰਨਾ। ਮੇਰਾ ਮੈਸੇਜ ਪੂਰਾ ਜੀ ਤੁਸੀਂ ਪੜ੍ਹਨਾ, ਨਹੀਂ ਤਾਂ ਲਾ ਦੇਣਾ ਮੈਂ ਸਟੂਡੀਓ ਮੂਹਰੇ ਧਰਨਾ। ਨਹੀਂ ਨਹੀਂ ਭੁਪਿੰਦਰ ਜੀ, ਸਟੂਡੀਓ ਦੇ ਮੂਹਰੇ ਤੁਸੀਂ ਤੁਹਾਨੂੰ ਨਾ ਧਰਨਾ ਲਾਉਣ ਦੀ ਜ਼ਰੂਰਤ ਨਹੀਂ ਹੈ, ਬਿਕੋਜ਼ ਤੁਹਾਡਾ ਜਿਹੜਾ ਮੈਸੇਜ ਹੈ ਮੈਂ ਪੂਰਾ ਪੜ੍ਹ ਲਿਆ ਅਤੇ ਬਹੁਤ ਸੋਹਣੀ ਜਿਹੜੀ ਤੁਸੀਂ ਇਹ ਲਾਈਨਸ ਨੇ ਸਾਡੇ ਨਾਲ ਸਾਂਝਾ ਕੀਤੀ ਹੈ। ਜਦੋਂ ਅਸੀਂ ਕਿਸੇ ਨੂੰ ਪਿਆਰ ਕਰਦੇ ਹਾਂ ਨਾ, ਤਾਂ ਉਸਦੀ ਹਰ ਛੋਟੀ ਤੋਂ ਛੋਟੀ ਚੀਜ਼ ਆਪਾਂ ਨੋਟਿਸ ਕਰਦੇ ਹਾਂ ਕਿ ਕਦੋਂ ਉਹ ਟੈਨਸ਼ਨ ਦੇ ਵਿੱਚ ਹੈ, ਕਦੋਂ ਉਹ ਚਿੰਤਾ ਕਰ ਰਿਹਾ, ਜਾਂ ਫਿਰ ਉਸਨੂੰ ਕੋਈ ਪ੍ਰੋਬਲਮ ਹੈਗੀ ਹੈ ਅਤੇ ਉਸਦਾ ਸੋਲਿਊਸ਼ਨ ਬਣ ਕੇ ਆਪਾਂ ਉਸਦੇ ਕੋਲ ਜਾਂਦੇ ਹਾਂ। ਅਤੇ ਇਹਨਾਂ ਨੇ ਜਿਹੜੀ ਇਹ ਲਾਈਨ ਸਾਡੇ ਨਾਲ ਸਾਂਝਾ ਕੀਤੀ ਹੈ ਨਾ, ਇਹਦੇ ਵਿੱਚ ਉਹ ਆਪਣੇ ਮਹਿਬੂਬ ਲਈ ਜਾਂ ਫਿਰ ਆਪਣੀ

ਛੋਟੀ ਚੀਜ਼ ਆਪਾਂ ਨੋਟਿਸ ਕਰਦੇ ਹਾਂ ਕਿ ਕਦੋਂ ਉਹ ਟੈਨਸ਼ਨ ਦੇ ਵਿੱਚ ਹੈ, ਕਦੋਂ ਉਹ ਚਿੰਤਾ ਕਰ ਰਿਹਾ, ਜਾਂ ਫਿਰ ਉਸਨੂੰ ਕੋਈ ਪ੍ਰੋਬਲਮ ਹੈਗੀ ਹੈ ਅਤੇ ਉਸਦਾ ਸਲਿਊਸ਼ਨ ਬਣ ਕੇ ਆਪਾਂ ਉਸਦੇ ਕੋਲ ਜਾਂਦੇ ਹਾਂ। ਅਤੇ ਇਹਨਾਂ ਨੇ ਜਿਹੜੀ ਇਹ ਲਾਈਨ ਸਾਡੇ ਨਾਲ ਸਾਂਝਾ ਕੀਤੀ ਹੈ ਨਾ, ਇਹਦੇ ਵਿੱਚ ਉਹ ਆਪਣੇ ਮਹਿਬੂਬ ਲਈ ਜਾਂ ਫਿਰ ਆਪਣੀ ਜਿਸਨੂੰ ਵੀ ਪਿਆਰ ਕਰਦੇ ਹਾਂ ਕਲੋਜ਼ ਵਨ, ਉਹਦੇ ਲਈ ਜਿਹੜੀ ਇਹ ਲਾਈਨਸ ਨੇ, ਜਿਹੜਾ ਪਿਆਰ ਹੈਗਾ ਉਹ ਪ੍ਰੋਪਰ ਪਤਾ ਲੱਗ ਰਿਹਾ। ਬਹੁਤ ਬਹੁਤ ਧੰਨਵਾਦ ਭੁਪਿੰਦਰ ਜੀ ਸਾਨੂੰ ਮੈਸੇਜ ਭੇਜਣ ਵਾਸਤੇ ਦਲਾਜ ਸ਼ਾਇਰ ਪ੍ਰੋਗਰਾਮ ਦੇ ਵਿੱਚ। ਅਗਲਾ ਮੈਸੇਜ ਆਇਆ ਜੀ ਬਲਵਿੰਦਰ ਸਰਾਂ ਪਿੰਡ ਮੋਰਜੰਡ ਸਿੱਖਾਂ ਹਨੂੰਮਾਨਗੜ੍ਹ ਤੋਂ। ਲਿਖਦੇ ਨੇ ਇੱਕ ਲਾਈਨ, ਦੋ, ਤਿੰਨ, ਚਾਰ, ਚਾਰ ਲਾਈਨਸ ਇਹਨਾਂ ਨੇ ਸਾਨੂੰ ਭੇਜੀਆਂ ਨੇ। ਲਿਖਦੇ ਨੇ ਹਮ ਚਾਹ ਕਰ ਵੀ ਸਾਬਿਤ ਨਹੀਂ ਕਰ ਪਾਏਂਗੇ ਕਿ ਕਿਤਨੀ ਮੁਹੱਬਤ ਹੈ ਤੁਮਸੇ, ਕਿ ਹਮ ਚਾਹ ਕਰ ਵੀ ਸਾਬਿਤ ਨਹੀਂ ਕਰ ਪਾਏਂਗੇ ਕਿ ਕਿਤਨੀ ਮੁਹੱਬਤ ਹੈ ਤੁਮਸੇ, ਕਿਉਂਕਿ ਸੱਚਾ ਪਿਆਰ ਸਾਬਿਤ ਨਹੀਂ ਹੋਤਾ, ਮਹਿਸੂਸ ਕੀਆ ਜਾਤਾ ਹੈ। ਬਿਲਕੁਲ, ਜਦੋਂ ਸੱਚਾ ਪਿਆਰ ਆਪਾਂ ਕਿਸੇ ਨੂੰ ਕਰਦੇ ਹਾਂ ਨਾ, ਜਾਂ ਕੋਈ ਸਾਨੂੰ ਕਰਦਾ, ਤਾਂ ਸਾਨੂੰ ਨਾ ਉਹ ਫੀਲਿੰਗਸ ਆ ਜਾਂਦੀਆਂ ਨੇ, ਸਾਨੂੰ ਮਹਿਸੂਸ ਹੁੰਦਾ ਹੈ ਕਿ ਹਾਂ ਸਾਹਮਣੇ ਵਾਲੇ ਦੇ ਦਿਲ ਵਿੱਚ ਸਾਡੇ ਵਾਸਤੇ ਕੁਛ ਕੁਛ ਹੈ, ਕੁਛ ਕੁਛ ਹੁੰਦਾ ਹੈ। ਲਓ ਜੀ, ਸਾਨੂੰ ਜਿਹੜਾ ਅਗਲਾ ਮੈਸੇਜ ਮਹਿਰਾਮਪੁਰ ਤਰਲੋਚਨ ਜੀ ਨੇ ਸਾਨੂੰ ਭੇਜਿਆ ਸੀ, ਲਿਖਦੇ ਨੇ ਜੀ ਵੀ ਯਾਰਾ ਤੇਰਾ ਪਿਆਰ ਵੀ ਸਿਰ ਚੜ੍ਹ ਬੋਲਦਾ ਹੈ, ਕਿ ਵੀ ਯਾਰਾ ਤੇਰਾ ਪਿਆਰ ਵੀ ਸਿਰ ਚੜ੍ਹ ਬੋਲਦਾ ਹੈ, ਨਾ ਇਹ ਗੂੰਜੇ ਭੇਦ ਦਿਲਾਂ ਦੇ ਖੋਲਦਾ ਹੈ, ਲਾ ਸੀਨੇ ਨਾਲ ਨਿਮਾਣੀ ਨੂੰ ਮੇਰਾ ਦਿਲ ਅੱਜ ਬੜਾ ਡੋਲਦਾ ਹੈ, ਹੁਣ ਤਾਂ ਤੇਰੀ ਮੁਹੱਬਤ ਦਾ ਜਾਦੂ ਮੇਰੇ ਸਿਰ ਚੜ੍ਹ ਬੋਲਦਾ ਹੈ। ਬਹੁਤ ਬਹੁਤ ਧੰਨਵਾਦ ਤਰਲੋਚਨ ਜੀ ਆਪਣਾ ਮੈਸੇਜ ਸਾਨੂੰ ਭੇਜਣ ਵਾਸਤੇ। ਚਲੇ ਵੋ ਕਦਮ ਕਦਮ ਜੋ ਸਾਥ ਮੇਰੇ, ਕਿ ਚਲੇ ਵੋ ਕਦਮ ਕਦਮ ਜੋ ਸਾਥ ਮੇਰੇ, ਤੋ ਉਸਕੇ ਸਾਥ ਸੇ ਪਿਆਰ ਹੋ ਜਾਏ, ਥਾਮੇ ਵੋ ਪਿਆਰ ਸੇ ਜੋ ਹਾਥ ਮੇਰਾ, ਤੋ ਆਪਣੇ ਹਾਥ ਸੇ ਪਿਆਰ ਹੋ ਜਾਏ, ਜਿਸ ਰਾਤ ਆਏ ਖੁਆਬੋ ਮੇਂ ਵੋ ਉਸ ਸੁਹਾਨੀ ਰਾਤ ਸੇ ਪਿਆਰ ਹੋ ਜਾਏ, ਜਿਸ ਬਾਤ ਮੇਂ ਆਏ ਜ਼ਿਕਰ ਉਸਕਾ, ਤੋ ਉਸੀ ਬਾਤ ਸੇ ਪਿਆਰ ਹੋ ਜਾਏ। ਜਬ ਪੁਕਾਰੇ ਪਿਆਰ ਸੇ ਵੋ ਨਾਮ ਮੇਰਾ, ਤੋ ਆਪਣੇ ਨਾਮ ਸੇ ਪਿਆਰ ਹੋ ਜਾਏ, ਹੋਤਾ ਹੈ ਇਤਨੀ ਖੂਬਸੂਰਤੀ ਸੇ ਯੇ ਪਿਆਰ ਅਗਰ, ਤੋ ਕਾਸ਼ ਉਸੇ ਵੀ ਮੇਰੇ ਪਿਆਰ ਸੇ ਪਿਆਰ ਹੋ ਜਾਏ। ਬਿਲਕੁਲ, ਜਦੋਂ ਆਪਾਂ ਕਿਸੇ ਨੂੰ ਪਿਆਰ ਕਰਦੇ ਹਾਂ ਨਾ, ਤੇ ਸਾਡੇ ਦਿਲ ਵਿੱਚ ਵੀ ਇਹ ਹੁੰਦਾ ਹੈ ਕਿ ਹਾਂ ਜੇ ਮੈਂ ਉਸਨੂੰ ਪਿਆਰ ਕਰਦਾ ਨਾ ਇੰਨੀ ਰੀਝ ਦੇ ਨਾਲ, ਤਾਂ ਉਸਨੂੰ ਵੀ ਮੇਰੇ ਨਾਲ ਓਨਾ ਹੀ ਪਿਆਰ ਹੋਣਾ ਚਾਹੀਦਾ। ਪਰ ਇਹ ਬਹੁਤ ਰੇਅਰ ਹੀ ਹੁੰਦਾ, ਅਕਸਰ ਇਹ ਹੁੰਦਾ ਹੈ ਕਿ ਜਦੋਂ ਆਪਾਂ ਕਿਸੇ ਨੂੰ ਪਿਆਰ ਕਰਦੇ ਹਾਂ ਤਾਂ ਆਪਾਂ ਸੈਲਫਲੈਸ ਹੋ ਕੇ ਪਿਆਰ ਕਰਦੇ ਹਾਂ, ਸਾਨੂੰ ਕੋਈ ਐਕਸਪੈਕਟੇਸ਼ਨਸ ਨਹੀਂ ਰੱਖਣੀਆਂ ਚਾਹੀਦੀਆਂ, ਕਿਉਂਕਿ ਜਦੋਂ ਆਪਾਂ ਕਿਸੇ ਨੂੰ ਇਹ ਸੋਚ ਕੇ ਪਿਆਰ ਕਰਦੇ ਹਾਂ ਨਾ ਕਿ ਸਾਹਮਣੇ ਵਾਲਾ ਵੀ ਸਾਨੂੰ ਓਨਾ ਹੀ ਪਿਆਰ ਕਰੇਗਾ, ਓਨੇ ਹੀ ਐਫਰਟਸ ਕਰੇਗਾ, ਅਤੇ ਜਦੋਂ ਉਹ ਐਫਰਟਸ ਨਹੀਂ ਸਾਨੂੰ ਮਿਲਦੇ, ਉਹ ਪਿਆਰ ਸਾਨੂੰ ਨਹੀਂ ਮਿਲਦਾ, ਤਾਂ ਸਾਨੂੰ ਬਹੁਤ ਬੁਰਾ ਲੱਗਦਾ, ਬਹੁਤ ਹਰਟ ਹੁੰਦਾ ਸਾਨੂੰ। ਠੀਕ ਹੈ, ਕਈ ਵਾਰ ਸਾਨੂੰ ਐਕਸਪੈਕਟ ਕਰਨਾ ਚਾਹੀਦਾ ਹੈ, ਐਕਸਪੈਕਟੇਸ਼ਨਸ ਰੱਖਣੀ ਚਾਹੀਦੀ ਹੈ ਜਦੋਂ ਸਾਨੂੰ ਪਤਾ ਲੱਗ ਜਾਵੇ ਕਿ ਹਾਂ ਸਾਹਮਣੇ ਵਾਲਾ ਵੀ ਸਾਨੂੰ ਓਨਾ ਹੀ ਪਿਆਰ ਕਰਦਾ। ਜਦੋਂ ਤੱਕ ਆਪਾਂ ਸ਼ੋਰ ਨਹੀਂ ਹਾਂ ਕਿ ਸਾਹਮਣੇ ਵਾਲੇ ਵੀ ਸਾਨੂੰ ਪਿਆਰ ਕਰਦੇ, ਉਦੋਂ ਤੱਕ ਸਾਨੂੰ ਐਕਸਪੈਕਟੇਸ਼ਨਸ ਨਹੀਂ ਰੱਖਣੀਆਂ ਚਾਹੀਦੀਆਂ। ਇਹ ਜਿਹੜੀ ਲਾਸਟ ਲਾਈਨ ਸੀ ਨਾ, ਬੜੀ ਖੂਬਸੂਰਤ ਸੀ ਕਿ ਜਬ ਪੁਕਾਰੇ ਪਿਆਰ ਸੇ ਵੋ ਨਾਮ ਮੇਰਾ, ਤੋ ਆਪਣੇ ਨਾਮ ਸੇ ਹੀ ਪਿਆਰ ਹੋ ਜਾਏ, ਹੋਤਾ ਹੈ ਇਤਨਾ ਖੂਬਸੂਰਤ ਅਗਰ ਪਿਆਰ ਤੂੰ, ਤੋ ਕਾਸ਼ ਉਸੇ ਵੀ ਮੇਰੇ ਪਿਆਰ ਸੇ ਪਿਆਰ ਹੋ ਜਾਏ। ਲਓ ਜੀ, ਆਹ ਜਿਹੜਾ ਪਿਆਰ ਦਾ ਮੁਹੱਬਤ ਦਾ ਸਿਲਸਿਲਾ ਹੈ ਸ਼ਾਇਰਾਨਾ ਅੰਦਾਜ਼ ਦੇ ਵਿੱਚ, ਇਸਨੂੰ ਅੱਗੇ ਵਧਾਉਂਦੇ ਹੋਏ ਅਗਲਾ ਮੈਸੇਜ ਆਪਾਂ ਰੀਡ ਕਰ ਲੈਂਦੇ ਹਾਂ। ਸਾਨੂੰ ਮੈਸੇਜ ਆਇਆ ਜੀ ਵਿਨੋਦ ਸੰਧੂ ਜਾਡਲਾ ਟਾਊਨ ਸ਼ਹੀਦ ਭਗਤ ਸਿੰਘ ਨਗਰ ਤੋਂ ਨਵਾਂ ਸ਼ਹਿਰ, ਪ੍ਰੋਗਰਾਮ ਦਲਾਜ ਸ਼ਾਇਰ ਨੂੰ ਲੈ ਕੇ ਆਏ ਹਾਂ, ਮੈਡਮ ਸ਼ਾਹੀਨ ਜੀ ਮੁਹੱਬਤ ਤੋਂ ਸ਼ੁਰੂ ਕੀਤੀ ਗੱਲਬਾਤ, ਸੱਚ ਕਿਹਾ ਮੁਹੱਬਤ ਮਿੱਠੀ ਆਵਾਜ਼ ਨਾਲ ਵੀ ਹੋ ਜਾਂਦੀ ਹੈ, ਕਿਸੇ ਨੂੰ ਇੱਕ ਵਾਰ ਮਿਲ ਕੇ ਵੀ ਉਸਦੀ ਯਾਦ ਆ ਜਾਂਦੀ ਹੈ, ਪਰ ਜੋ ਆਵਾਜ਼ ਦਿਲ ਨੂੰ ਛੂਹ ਜਾਵੇ ਉਹ ਕਦੀ ਵੀ ਭੁਲਾਈ ਨਹੀਂ ਜਾਂਦੀ, ਫਿਰ ਮੁਹੱਬਤ ਵੀ ਜਤਾਈ ਜਾਂਦੀ ਹੈ। ਪ੍ਰੋਗਰਾਮ ਜਿੰਨੇ ਵੀ FM ਰੇਨਬੋ ਦੇ ਮੁਹੱਬਤ ਤੋਂ ਹੀ ਸੁਣੇ ਜਾਂਦੇ ਨੇ, ਗਜ਼ਲ ਜਗਜੀਤ ਜੀ ਦੀ

ਮੁਹੱਬਤ ਨਾਲ ਸੁਣ ਰਹੀ ਹਾਂ, ਕੋਸ਼ਿਸ਼ ਕੀਤੀ ਹੈ ਜੀ। ਬਹੁਤ ਖੂਬ ਤੁਸੀਂ ਸਾਡੇ ਨਾਲ ਜਿਹੜੀ ਸ਼ਾਇਰਾਨਾ ਅੰਦਾਜ਼ ਦੇ ਵਿੱਚ ਆਪਣੇ ਜਜ਼ਬਾਤ ਨੇ ਜਿਹੜੇ ਸਾਂਝਾ ਕੀਤੇ ਨੇ। ਵਿਨੋਦ ਜੀ ਬਹੁਤ ਬਹੁਤ ਧੰਨਵਾਦ ਸਾਨੂੰ ਮੈਸੇਜ ਭੇਜਣ ਵਾਸਤੇ। ਅਗਲਾ ਜਿਹੜਾ ਮੈਸੇਜ ਆਇਆ ਹੈ ਪਰਮਜੀਤ ਕੌਰ, ਜਿਹੜਾ ਰਣਜੀਤ ਗੁਰਬਿੰਦਰ ਤਰਨ ਤਾਰਨ ਤੋਂ ਲਿਖਦੇ ਨੇ, ਮੇਰੇ ਦਿਲ ਦੇ ਵਿੱਚ, ਮੇਰੇ ਦਿਲ ਦੇ ਹਰ ਕੋਨੇ ਵਿੱਚ ਤੇਰਾ ਹੀ ਨਾਮ ਹੁੰਦਾ ਹੈ, ਕਿ ਮੇਰੇ ਦਿਲ ਦੇ ਹਰ ਕੋਨੇ ਦੇ ਵਿੱਚ ਤੇਰਾ ਨਾਮ ਹੀ ਹੁੰਦਾ ਹੈ, ਸਭ ਤੋਂ ਸੋਹਣਾ ਜਹਾਨ ਸਿਰਫ ਤੇਰੇ ਨਾਲ ਹੁੰਦਾ ਹੈ। ਲਓ ਜੀ, ਬਹੁਤ ਬਹੁਤ ਧੰਨਵਾਦ ਸਾਨੂੰ ਮੈਸੇਜ ਭੇਜਣ ਵਾਸਤੇ। ਲਓ ਜੀ, ਇੱਕ ਹੋਰ ਸਾਨੂੰ ਮੁਹੱਬਤ ਦੇ ਰਿਲੇਟਿਡ ਸ਼ਾਇਰਾਨਾ ਅੰਦਾਜ਼ ਦੇ ਵਿੱਚ ਸਾਡੇ ਨਾਲ ਸਾਂਝਾ ਕੀਤੀ ਗਈ ਹੈ ਸ਼ਾਇਰੀ ਕੁਲਵਿੰਦਰ ਟੇਲਰ ਪਿੰਡ ਕੰਡੋਲਾ ਨੀਅਰ ਆਦਮਪੁਰ ਤੋਂ ਲਿਖਦੇ ਨੇ, ਕਭੀ ਦੇਖਨੀ ਹੋ ਮੁਹੱਬਤ ਤੋ ਮੇਰੀ ਚਾਹਤੋਂ ਮੈਂ ਆ ਜਾਣਾ, ਕਭੀ ਦੇਖਨੀ ਹੋ ਮੁਹੱਬਤ ਤੋ ਮੇਰੀ ਚਾਹਤੋਂ ਮੈਂ ਆ ਜਾਣਾ, ਕਭੀ ਜੋ ਕਰਨੀ ਹੋ ਮੁਝਸੇ ਬਾਤੇਂ ਤੋ ਮੇਰੀ ਯਾਦੋਂ ਮੈਂ ਆ ਜਾਣਾ, ਕਭੀ ਸੁਣਨੀ ਹੋ ਆਵਾਜ਼ ਮੇਰੇ ਦਿਲ ਕੀ, ਕਿ ਕਭੀ ਸੁਣਨੀ ਹੋ ਆਵਾਜ਼ ਮੇਰੇ ਦਿਲ ਕੀ ਤੋ ਮੇਰੀ ਧੜਕਨੋਂ ਮੈਂ ਆ ਜਾਣਾ, ਕਭੀ ਜੋ ਸੋਨਾ ਪਾਓ ਮੇਰੀ ਯਾਦੋਂ ਮੈਂ ਤੋ ਮੇਰੀ ਰਾਤੋਂ ਮੈਂ ਆ ਜਾਣਾ। ਬਹੁਤ ਬਹੁਤ ਧੰਨਵਾਦ ਕੁਲਵਿੰਦਰ ਜੀ ਸਾਨੂੰ ਮੈਸੇਜ ਭੇਜਣ ਵਾਸਤੇ। ਲਓ ਜੀ, ਰਾਮ ਸਰੂਪ ਅਰੋੜਾ ਚੌਂਕ ਚੱਲਿਆਂ ਸੁਲਤਾਨਪੁਰ ਲੋਧੀ ਤੋਂ ਸਾਨੂੰ ਮੈਸੇਜ 'ਤੇ ਮੈਸੇਜ ਜਨਾਬ ਭੇਜ ਰਹੇ ਨੇ। ਇਹਨਾਂ ਨੇ ਲਿਖਿਆ ਹੈ ਜੀ, ਹਾਦਸੋਂ ਕੇ ਸ਼ਹਿਰ ਮੇਂ ਫਿਰਤਾ ਹੈ ਜੋ ਹਸਤਾ ਹੁਆ, ਕਿਆ ਖਬਰ ਅੰਦਰ ਹੈ ਵੋ ਕਿਸ ਕਦਰ ਟੂਟਾ ਹੁਆ, ਕਿ ਹਾਦਸੋਂ ਕੇ ਸ਼ਹਿਰ ਮੇਂ ਫਿਰਤਾ ਹੈ ਜੋ ਹਸਤਾ ਹੁਆ, ਕਿਆ ਖਬਰ ਅੰਦਰ ਸੇ ਕਿਤਨਾ ਹੈ ਟੂਟਾ ਹੁਆ, ਸੂਰਤ ਬਦਲ ਗਈ ਹੈ ਤੋ ਹੈਰਤ ਨਾ ਕੀਜੀਏ, ਹਮ ਹਾਦਸੋਂ ਕੇ ਸ਼ਹਿਰ ਮੇਂ ਰਹਤੇ ਹੈ ਦੋਸਤੋ। ਇਹ ਸਾਨੂੰ ਮੈਸੇਜ ਰਾਮ ਸਰੂਪ ਜੀ ਨੇ ਭੇਜਿਆ ਹੈ ਜੀ। ਅਗਲਾ ਇਹਨਾਂ ਨੇ ਇੱਕ ਹੋਰ ਸਾਨੂੰ ਮੈਸੇਜ ਭੇਜਿਆ, ਲਿਖਿਆ, ਕੋਸ਼ਿਸ਼ ਦੋਨੋਂ ਤਰਫ ਸੇ ਹੋ ਤੋ ਨਿਖਰ ਜਾਤੇ ਹੈ ਰਿਸ਼ਤੇ। ਵਾਹ, ਕਿ ਕੋਸ਼ਿਸ਼ ਦੋਨੋਂ ਤਰਫ ਸੇ ਹੋ ਤੋ ਨਿਖਰ ਜਾਤੇ ਹੈ ਰਿਸ਼ਤੇ, ਏਕ ਤਰਫਾ ਕੋਸ਼ਿਸ਼ੋਂ ਮੇਂ ਅਕਸਰ ਬਿਖਰ ਜਾਤੇ ਹੈ ਰਿਸ਼ਤੇ, ਜਹਾਂ ਹੋ ਪਿਆਰ ਔਰ ਸਮਾਨ ਵਹਾਂ ਮਜ਼ਬੂਤ ਹੋ ਜਾਤੇ ਹੈ ਰਿਸ਼ਤੇ, ਜਹਾਂ ਲਹਿਜ਼ੇ ਮੇਂ ਬਸ ਬੇਰੁਖੀ ਹੋ ਵਹਾਂ ਖਾਮੋਸ਼ ਹੋ ਜਾਤੇ ਹੈ ਰਿਸ਼ਤੇ। ਬਿਲਕੁਲ, ਇਹ ਜਿਹੜੀ ਸ਼ਾਇਰੀ ਇਹਨਾਂ ਨੇ ਸਾਡੇ ਨਾਲ ਸਾਂਝਾ ਕੀਤੀ, ਅੱਜ ਕੱਲ੍ਹ ਦੀ ਰਿਐਲਿਟੀ ਹੈਗੀ ਹੈ, ਜਦੋਂ ਕਿਸੇ ਵੀ ਰਿਸ਼ਤੇ ਦੇ ਵਿੱਚ, ਰਿਲੇਸ਼ਨਸ਼ਿਪ ਦੇ ਵਿੱਚ ਕੋਈ ਬਹੁਤ ਜ਼ਿਆਦਾ ਬੇਰੁਖੀ ਦੇ ਨਾਲ ਗੱਲ ਕਰਦਾ ਹੈ, ਗੁੱਸੇ ਦੇ ਵਿੱਚ ਗੱਲ ਕਰਦਾ ਹੈ, ਅਤੇ ਅਕਸਰ ਸਾਹਮਣੇ ਵਾਲਾ ਜਿਹੜਾ ਪਰਸਨ ਹੈ ਨਾ, ਉਹ ਖਾਮੋਸ਼ ਹੋ ਜਾਂਦਾ ਹੈ। ਉਹ ਇੱਕ ਵਾਰ ਸਮਝਾਉਂਦਾ ਹੈ, ਦੋ ਵਾਰ ਸਮਝਾਉਂਦਾ ਹੈ, ਤਿੰਨ ਵਾਰ ਸਮਝਾਉਂਦਾ ਹੈ, ਪਰ ਸਮਝਾਉਣ ਦੀ ਵੀ ਇੱਕ ਹੱਦ ਹੁੰਦੀ ਹੈ, ਸਮਝਣ ਦੀ ਵੀ ਇੱਕ ਹੱਦ ਹੁੰਦੀ ਹੈ। ਅਤੇ ਜਦੋਂ ਉਹਨੂੰ ਪਤਾ ਲੱਗ ਜਾਂਦਾ ਕਿ ਸਾਹਮਣੇ ਵਾਲਾ ਹੈਗਾ ਹੈ, ਜਿਹੜਾ ਪਰਸਨ ਹੈ ਸਾਹਮਣੇ, ਉਹ ਸਮਝਣ ਨੂੰ ਤਿਆਰ ਹੀ ਨਹੀਂ ਹੈ, ਅਤੇ ਇੱਕ ਟਾਈਮ ਇੱਦਾਂ ਆਉਂਦਾ ਹੈ ਕਿ ਉਹ ਪਰਸਨ ਬਿਲਕੁਲ ਖਾਮੋਸ਼ ਹੋ ਜਾਂਦਾ ਹੈ, ਅਤੇ ਜਸਟ ਗੋ ਵਿਦ ਫਲੋ ਦੇ ਨਾਲ ਉਹ ਚੱਲਦਾ ਰਹਿੰਦਾ ਕਿ ਹਾਂ ਕੋਈ ਗੱਲ ਨਹੀਂ, ਰਿਲੇਸ਼ਨਸ਼ਿਪ ਹੈਗਾ, ਠੀਕ ਹੈ, ਆਪਾਂ ਬੈਠਦੇ ਹਾਂ, ਖਾਂਦੇ ਹਾਂ, ਘੁੰਮਣ ਜਾਂਦੇ ਹਾਂ, ਬਟ ਉਹ ਜਿਹੜੇ ਦਿਲ ਦੀ ਗੱਲਾਂ ਨੇ ਜਿਹੜੀ ਸ਼ੇਅਰ ਕਰਦੇ ਸੀ ਪਹਿਲਾਂ, ਉਹ ਕਿਤੇ ਨਾ ਕਿਤੇ ਜਿਹੜੀ ਹੈਗੀ ਹੈ ਗਾਇਬ ਹੋ ਜਾਂਦੀ ਹੈ ਰਿਸ਼ਤੇ ਦੇ ਵਿੱਚ। ਇਕਬਾਲ ਸਿੰਘ ਚੌਹਾਨ ਅੰਮ੍ਰਿਤਸਰ ਤੋਂ ਸਾਨੂੰ ਮੈਸੇਜ ਆਇਆ ਹੈ ਜੀ, ਇਕਬਾਲ ਜੀ ਨੇ ਕੀਤਾ, ਲਿਖਦੇ ਨੇ, ਮੁਸਕੁਰਾਹਟ ਕਾ ਕੋਈ ਮੇਲ ਨਹੀਂ ਹੋਤਾ, ਮੁਸਕੁਰਾਹਟ ਕਾ ਕੋਈ ਮੇਲ ਨਹੀਂ ਹੋਤਾ, ਕੁਛ ਰਿਸ਼ਤੋਂ ਕਾ ਕੋਈ ਤਾਲਮੇਲ ਨਹੀਂ ਹੋਤਾ, ਕਿ ਕੁਛ ਰਿਸ਼ਤੋਂ ਕਾ ਕੋਈ ਤੋਲ ਨਹੀਂ ਹੋਤਾ, ਵੈਸੇ ਲੋਕ ਤੋ ਮਿਲ ਜਾਤੇ ਹੈ ਹਰ ਮੋੜ ਪਰ ਕੋਈ ਆਪ ਕੀ ਤਰ੍ਹਾਂ ਅਨਮੋਲ ਨਹੀਂ ਹੁੰਦਾ। ਲਓ ਜੀ, ਬੜੇ ਸ਼ਾਇਰਾਨਾ ਅੰਦਾਜ਼ ਦੇ ਵਿੱਚ ਇਹਨਾਂ ਨੇ ਸ਼ਾਇਰੀ ਸਾਡੇ ਨਾਲ ਜਿਹੜੀ ਸਾਂਝੀ ਕੀਤੀ ਹੈ, ਕਿ ਵੈਸੇ ਤਾਂ ਸਾਨੂੰ ਟੈਂਪਰੇਰੀ ਜਿਹੜੇ ਲੋਕ ਨੇ ਕਦੇ ਨਾ ਕਦੇ ਕਿਸੇ ਮੋੜ 'ਤੇ, ਕਿਸੇ ਸੜਕ 'ਤੇ ਸਾਨੂੰ ਮਿਲ ਜਾਂਦੇ ਨੇ, ਪਰ ਉਹਨਾਂ ਵਿੱਚੋਂ ਕੋਈ ਨਾ ਕੋਈ ਇੱਦਾਂ ਦਾ ਪਰਸਨ ਹੁੰਦਾ ਹੈ ਜਿਹੜਾ ਕਿ ਸਾਡੀ ਜ਼ਿੰਦਗੀ ਦੇ ਵਿੱਚ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ, ਬਿਲਕੁਲ ਅਨਮੋਲ, ਕਿਸੇ ਹੀਰੇ ਵਾਂਗ, ਅਨਮੋਲ ਚੀਜ਼ ਵਾਂਗ। ਬਹੁਤ ਬਹੁਤ ਧੰਨਵਾਦ ਜੀ, ਜਿਹਨੇ ਵੀ ਲਿਸਨਰਸ ਨੇ, ਸਾਡੇ ਦੋਸਤਾਂ ਨੇ ਸਾਨੂੰ ਹਜੇ ਤੱਕ ਮੈਸੇਜ ਕੀਤਾ ਹੈ ਦ ਲਾਜ ਸ਼ਾਇਰ ਪ੍ਰੋਗਰਾਮ ਦੇ ਵਿੱਚ। ਹਾਂਜੀ ਜੀ, ਕਿਰਨ ਜੀ ਨੇ ਸਾਨੂੰ 2:13 'ਤੇ ਮੈਸੇਜ ਕੀਤਾ ਜੀ, ਉਹ ਇਹਨਾਂ ਦਾ ਮੈਸੇਜ ਹੁਣ ਪੜ੍ਹ ਰਹੀ ਹਾਂ ਮੈਂ।

लिखते नहीं, एफएम दिलाज शाया है, आरजे शाहीन मैडम जी, वेरी गुड आफ्टरनून। मोहब्बत का रंग बड़ा हसीन होता है, कि मोहब्बत का रंग बड़ा हसीन होता है, जिसे मिल जाए वो दिल के करीब होता है, और जिसका इंतज़ार हो वो सबसे अजीज होता है। ਅਸੀਂ ਇੰਤਜ਼ਾਰ ਵੀ ਉਸ ਇਨਸਾਨ ਦਾ ਕਰਦੇ ਹਾਂ, ਉਸ ਪਰਸਨ ਦਾ ਕਰਦੇ ਹਾਂ, ਜਿਹੜਾ ਕਿ ਸਾਡੇ ਦਿਲ ਦੇ ਬਹੁਤ ਕਰੀਬ ਹੁੰਦਾ ਹੈ, ਸਾਨੂੰ ਬਹੁਤ ਜ਼ਿਆਦਾ ਅਜ਼ੀਜ਼ ਹੁੰਦਾ। ਉਹਦੇ ਵਿੱਚ ਸਾਡੇ ਫੈਮਿਲੀ ਮੈਂਬਰ ਵੀ ਆ ਸਕਦੇ ਨੇ, ਸਾਡੇ ਦੋਸਤ ਵੀ ਆ ਸਕਦੇ ਨੇ, ਉਹ ਖੂਬਸੂਰਤ ਪਲ ਵੀ ਆ ਸਕਦਾ ਜਿਸ ਪਲ ਦੇ ਵਿੱਚ ਆਪਾਂ ਕਿਸੇ ਨੂੰ ਮਿਲਦੇ ਹਾਂ, ਕਿਸੇ ਦਾ ਇੰਤਜ਼ਾਰ ਕਰਦੇ ਹਾਂ। ਕਿਰਨ ਜੀ, ਬਹੁਤ ਬਹੁਤ ਧੰਨਵਾਦ ਸਾਨੂੰ ਮੈਸੇਜ ਭੇਜਣ ਵਾਸਤੇ। ਗ੍ਰੀਨ ਪਾਰਕ ਕਪੂਰਥਲਾ ਤੋਂ ਇਹਨਾਂ ਨੇ ਸਾਨੂੰ ਮੈਸੇਜ ਭੇਜਿਆ। ਇੱਦਾਂ ਹੀ ਤੁਹਾਡੇ ਜਿਹੜੇ ਮੈਸੇਜਿਸ ਨੇ ਉਹ ਪ੍ਰੋਗਰਾਮ ਦਿਲਾ ਸ਼ਾਇਰ ਦੇ ਵਿੱਚ ਮੈਂ ਸ਼ੇਅਰ ਕਰਦੀ ਰਹਾਂਗੀ। 2:35 ਹੋ ਗਏ ਨੇ ਅਤੇ ਫਟਾਫਟ ਸਾਨੂੰ ਜਿਹੜੇ ਦੋਸਤ ਹਜੇ ਵੀ ਪ੍ਰੋਗਰਾਮ ਸੁਣ ਰਹੇ ਨੇ ਜਾਂ ਫਿਰ ਇਸ ਟਾਈਮ ਉਹਨਾਂ ਨੇ ਸੁਣਨਾ ਸ਼ੁਰੂ ਕੀਤਾ ਹੈ, ਦਿਲਾ ਸ਼ਾਇਰ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਨੂੰ ਆਪਣੀ ਲਿਖੀ ਹੋਈ ਸ਼ਾਇਰੀ ਭੇਜ ਸਕਦੇ ਹੋ ਸ਼ਾਇਰਾਨਾ ਅੰਦਾਜ਼ ਦੇ ਵਿੱਚ। ਸਾਡਾ ਨੰਬਰ ਹੈ ਵਟਸਐਪ ਨੰਬਰ 9855101027, 9855101027। ਇੱਥੇ ਤੁਸੀਂ ਸਾਨੂੰ ਮੈਸੇਜ ਭੇਜਣਾ ਹੈ, ਆਪਣਾ ਨਾਮ ਲਿਖ ਕੇ, ਕਿੱਥੋਂ ਤੁਸੀਂ ਸਾਨੂੰ ਮੈਸੇਜ ਕੀਤਾ ਇਹ ਵੀ ਮੈਨਸ਼ਨ ਕਰਕੇ। ਲਓ ਜੀ, ਅਗਲਾ ਤੁਸੀਂ ਸੁਣੋ। ਕੌਣ ਕਹਿਤਾ ਹੈ ਮੁਹੱਬਤ ਕੀ ਜ਼ੁਬਾਨ, ਜਗਜੀਤ ਅਤੇ ਚਿੱਤਰਾ ਜੀ ਦੀ ਆਵਾਜ਼ ਦੇ ਵਿੱਚ ਗਜ਼ਲ।

ਜੇ ਕਿਸੇ ਨੂੰ ਨਹੀਂ ਫਰਕ ਪੈਂਦਾ ਨਾ ਤੁਹਾਡੇ ਰੋਣ ਨਾਲ, ਤੁਹਾਡੇ ਹੱਸਣ ਨਾਲ, ਅਤੇ ਕੀ ਜ਼ਰੂਰਤ ਹੈਗੀ, ਕੀ ਲੋੜ ਹੈਗੀ ਹੈ ਕਿ ਆਪਾਂ ਖੁਦ ਉਸ ਪਰਸਨ ਕੋਲ ਜਾਈਏ ਅਤੇ ਆਪਣਾ ਜਿਹੜਾ ਦੁੱਖ ਹੈਗਾ ਉਹ ਉਸਦੇ ਨਾਲ ਸਾਂਝਾ ਕਰੀਏ। ਮੈਨੂੰ ਲੱਗਦਾ ਹੈ ਕਿ ਸਾਡੀ ਜਿਹੜੀ ਫੈਮਿਲੀ ਹੈਗੀ ਹੈ, ਸਾਡੇ ਜਿਹੜੇ ਪੇਰੈਂਟਸ ਨੇ, ਸਾਡੇ ਭੈਣ ਭਰਾ ਨੇ, ਬਹੁਤ ਮੈਨੂੰ ਲੱਗਦਾ ਉਹ ਇਨਫ ਨੇ। ਜੇ ਕੋਈ ਇੱਦਾਂ ਦੀ ਪ੍ਰੋਬਲਮ ਹੈਗੀ ਹੈ ਅਤੇ ਆਪਾਂ ਉਹਦਾ ਉਹਨਾਂ ਦੇ ਨਾਲ ਸਾਂਝਾ ਕਰ ਸਕਦੇ ਹਾਂ। ਅਤੇ ਸਭ ਤੋਂ ਜਿਹੜੀ ਵੱਡੀ ਗੱਲ ਹੈਗੀ ਹੈ ਕਿ ਸਾਡੇ ਜਿਹੜੇ ਮੈਂਟੋਰ ਨੇ, ਸਾਡੇ ਜਿਹੜੇ ਵੱਡੇ ਨੇ, ਜਿਹੜੇ ਟੀਚਰਸ ਨੇ, ਸਾਨੂੰ ਸਿਖਾਉਂਦੇ ਨੇ, ਸਾਡੀ ਜਿਹੜੀ ਗਲਤੀਆਂ ਨੇ ਸਾਨੂੰ ਦੱਸਦੇ ਨੇ। ਜੇ ਕੋਈ ਇੱਦਾਂ ਦੀ ਗੱਲ ਹੈਗੀ ਹੈ ਕਿ ਤੁਹਾਡੇ ਕੋਲ ਕੋਈ ਵੀ ਨਹੀਂ ਹੈ ਸ਼ੇਅਰ ਕਰਨ ਵਾਸਤੇ, ਤਾਂ ਤੁਸੀਂ ਆਪਣੀ ਮੈਂਟੋਰ ਨੂੰ ਆਪਣੀ ਜਿਹੜੀ ਪ੍ਰੋਬਲਮ ਹੈਗੀ ਉਹ ਦੱਸ ਸਕਦੇ ਹੋ, ਸ਼ੇਅਰ ਕਰ ਸਕਦੇ ਹੋ। ਦੇਖੋ, ਉਹਨਾਂ ਨੇ ਜੱਜ ਨਹੀਂ ਕਰਨਾ। ਬਹੁਤ ਰੇਅਰ ਹੁੰਦਾ ਹੈ ਕਿ ਕਈ ਲੋਕਾਂ ਦੀ ਮੈਂਟੈਲਿਟੀ ਇੱਦਾਂ ਦੀ ਹੁੰਦੀ ਹੈ ਕਿ ਉਹ ਜੱਜ ਕਰਦੇ ਨੇ, ਪਰ ਹਰ ਕੋਈ ਜੱਜ ਨਹੀਂ ਕਰਦਾ। ਅਤੇ ਉਦਾਸ ਰਹਿਣਾ ਛੱਡ ਦਿਓ, ਬਸ ਜ਼ਿੰਦਗੀ ਨੂੰ ਇੰਜੋਏ ਕਰੋ। ਕਿੰਨੀ ਕੁ ਜ਼ਿੰਦਗੀ ਹੈ, ਅੱਧੀ ਸਾਡੀ ਲੰਘ ਗਈ ਹੈ ਜ਼ਿੰਦਗੀ, ਅੱਧੀ ਰਹਿ ਗਈ ਹੈ। ਅਤੇ ਹੱਸ ਕੇ, ਖੇਡ ਕੇ, ਸਾਰਿਆਂ ਨੂੰ ਖੁਸ਼ ਰੱਖ ਕੇ, ਆਪਣੇ ਆਪ ਨੂੰ ਖੁਸ਼ ਰੱਖ ਕੇ, ਸਾਨੂੰ ਇਹ ਜ਼ਿੰਦਗੀ ਜਿਹੜੀ ਹੈਗੀ ਹੈ ਜੀਣੀ ਚਾਹੀਦੀ ਹੈ। ਇਕਬਾਲ ਜੀ ਨੇ ਸਾਨੂੰ ਇੱਕ ਹੋਰ ਮੈਸੇਜ ਲਿਖਿਆ ਹੈ ਜੀ। ਰਾਈਟਿੰਗ ਇਹਨਾਂ ਦੀ ਬਹੁਤ ਸੋਹਣੀ ਹੈ, ਹਿੰਦੀ ਦੇ ਵਿੱਚ ਇਹਨਾਂ ਨੇ ਸਾਨੂੰ ਮੈਸੇਜ ਲਿਖਿਆ ਹੈ। ਲਿਖਦੇ ਨੇ, ਤੇਰਾ ਨਾਮ ਲੂੰ ਤੋ ਦਿਲ ਧੜਕਨੇ ਲਗਤਾ ਹੈ, ਕਿ ਕਿਤੇ ਤੇਰਾ ਨਾਮ ਲੂੰ ਤੋ ਦਿਲ ਧੜਕਨੇ ਲਗਤਾ ਹੈ, ਤੇਰੀ ਯਾਦ ਆਏ ਤੋ ਵਕਤ ਠਹਿਰਨੇ ਲਗਤਾ ਹੈ, ਸ਼ਾਇਦ ਯਹੀ ਮੁਹੱਬਤ ਕਾ ਅਸਰ ਹੈ। ਕਿ ਸ਼ਾਇਦ ਯਹੀ ਮੁਹੱਬਤ ਕਾ ਅਸਰ ਹੈ ਕਿ ਹਰ ਲਮ੍ਹਾ ਬਸ ਤੇਰੇ ਹੋਨੇ ਕਾ ਲਗਤਾ ਹੈ। ਜਦੋਂ ਆਪਾਂ ਕਿਸੇ ਪਰਸਨ ਨੂੰ ਪਿਆਰ ਕਰਦੇ ਹਾਂ ਨਾ, ਅਤੇ ਜਦੋਂ ਉਸਦਾ ਨਾਮ ਕੋਈ ਲੈਂਦਾ ਹੈ, ਅਤੇ ਸਾਡੀ ਜਿਹੜੀ ਹਾਰਟ ਬੀਟ ਹੈ ਨਾ, ਉਹ ਜ਼ੋਰ ਜ਼ੋਰ ਦੇ ਨਾਲ ਧੜਕਣ ਲੱਗਦੀ ਹੈ। ਸਾਨੂੰ ਇੰਝ ਲੱਗਦਾ ਕਿ ਹਾਂ, ਜਿਹੜਾ ਵਕਤ ਹੈਗਾ ਉਹ ਕਿਤੇ ਨਾ ਕਿਤੇ ਥੰਮ ਗਿਆ। ਅਤੇ ਬਹੁਤ ਰੇਅਰ ਰਿਹਾ ਕਿ ਕਈ ਲੋਕਾਂ ਨੂੰ ਇਹ ਪਤਾ ਲੱਗ ਜਾਂਦਾ ਕਿ ਹਾਂ, ਸ਼ਾਇਦ ਜਿਹੜਾ ਉਹ ਪਰਸਨ ਹੈਗਾ ਉਸਨੂੰ ਆਪਾਂ ਮੁਹੱਬਤ ਇਸ ਤਰ੍ਹਾਂ ਦੀ ਕਰਦੇ, ਸੱਚੀ ਮੁਹੱਬਤ ਕਰਦੇ ਹਾਂ। ਇਹ ਜਿਹੜੀਆਂ ਚੀਜ਼ਾਂ ਨੇ ਵੈਸੇ ਆਪਾਂ ਫਿਲਮਾਂ ਦੇ ਵਿੱਚ ਦੇਖੀਆਂ ਨੇ। ਜੇ ਕਿਸੇ ਨੇ ਇਹ ਪਰਸਨਲੀ ਫੀਲ ਕੀਤੀ ਹੈ ਮੁਹੱਬਤ ਦੇ ਰਿਲੇਟਡ, ਉਹ ਵੀ ਸਾਨੂੰ ਸ਼ਾਇਰਾਨਾ ਅੰਦਾਜ਼ ਦੇ ਵਿੱਚ ਤੁਸੀਂ ਲਿਖ ਕੇ ਭੇਜ ਸਕਦੇ ਹੋ। ਵੈਸੇ ਵੀ ਤੁਸੀਂ ਆਪਣੀ ਜਿਹੜੀ ਫੀਲਿੰਗਸ ਨੇ ਉਹ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਇਸ ਪ੍ਰੋਗਰਾਮ ਦੇ ਵਿੱਚ ਮੁਹੱਬਤ ਨੂੰ ਲੈ ਕੇ। ਅਗਲਾ ਸਾਨੂੰ ਮੈਸੇਜ ਆਇਆ ਹੈ ਜੀ, ਮੇਨ ਬਾਜ਼ਾਰ ਪਿੰਡ ਚੌਕੇ ਜ਼ਿਲ੍ਹਾ ਬਠਿੰਡਾ ਤੋਂ ਬਸੰਤ ਸਿੰਘ ਟੇਲਰ ਬੇਟ ਇਹਨਾਂ ਨੇ ਆਪਣੇ ਮੁੰਡੇ ਦਾ ਨਾਮ ਲਿਖਿਆ ਹੈ ਜੀ, ਲਵਦੀਪ ਸਿੰਘ ਜੱਸਰ। ਲਿਖਦੇ ਨੇ, ਜਾਣ ਤੋਂ ਪਹਿਲਾਂ ਹੱਸ ਕੇ ਮੈਨੂੰ ਬੁਲਾ ਲੈਂਦੇ ਤਾਂ ਚੰਗਾ ਸੀ। ਜਦੋਂ ਕੋਈ ਪਰਸਨ ਚਲਾ ਜਾਂਦਾ ਹੈ ਸਾਡੀ ਜ਼ਿੰਦਗੀ ਦੇ ਵਿੱਚੋਂ, ਬਿਨਾਂ ਦੱਸੇ, ਬਿਨਾਂ ਕੋਈ ਗੱਲ ਕੀਤੀ, ਅਤੇ ਉਸ ਤੋਂ ਬਾਅਦ ਕੁਝ, ਮੈਨੂੰ ਲੱਗਦਾ ਇਹ ਲਾਈਨਾਂ ਸਾਡੇ ਦਿਮਾਗ 'ਚ ਆਉਂਦੀਆਂ ਨੇ, ਜਾਣ ਤੋਂ ਪਹਿਲਾਂ ਹੱਸ ਕੇ ਮੈਨੂੰ ਬੁਲਾ ਲੈਂਦਾ ਤਾਂ ਚੰਗਾ ਸੀ, ਘੁੱਟ ਕੇ ਜੱਫੀ ਪਾ ਲੈਂਦਾ ਤਾਂ ਚੰਗਾ ਸੀ, ਪਤਾ ਹੁੰਦਾ ਜੇ ਮੁੜ ਕੇ ਨਹੀਂ ਆਉਣਾ, ਬਾਹ ਫੜ ਕੇ ਕੋਲ ਬਿਠਾ ਲੈਂਦੇ, ਕੁਝ ਤੇਰੇ ਦਿਲ ਦੀਆਂ ਸੁਣ ਕੇ ਕੁਝ ਆਪਣੀਆਂ ਸੁਣਾ ਲੈਂਦੇ ਤਾਂ ਚੰਗਾ ਸੀ। ਦਿਲ ਚੇਤੇ ਕਰਕੇ ਰੋਂਦਾ ਰਹਿੰਦਾ ਹੈ ਜੇ ਵਕਤ ਗੁਜ਼ਰ ਗਿਆ ਮੁੜ ਕੇ ਨਹੀਂ ਆਉਂਦਾ, ਜੱਸਲ ਦਿਲ ਇਹ ਸਮਝਾ ਲੈਂਦਾ ਤਾਂ ਚੰਗਾ ਸੀ। ਜਦੋਂ ਉਹ ਪਰਸਨ ਚਲਾ ਹੀ ਗਿਆ ਬਿਨਾਂ ਕੋਈ ਗੱਲ ਕੀਤੇ, ਬਿਨਾਂ ਦੱਸੇ, ਤਾਂ ਉਸਨੂੰ ਜਾਣ ਦਿਓ। ਹਾਂ, ਜਿਹੜਾ ਯਾਦ ਜ਼ਰੂਰ ਸਾਡੇ ਦਿਲ ਵਿੱਚ ਰਹਿੰਦੀ ਹੈ, ਸਾਨੂੰ ਯਾਦ ਆਉਂਦੀ ਹੈ ਜਦੋਂ ਉਹ ਜਿਹੜੇ ਪਰਸਨ ਦੀ ਜਿਹੜੀਆਂ ਯਾਦਾਂ ਨੇ, ਜਦੋਂ ਆਪਾਂ ਯਾਦ ਕਰਦੇ ਹਾਂ, ਜਾਂ ਉਹਨਾਂ ਥਾਵਾਂ ਨੂੰ ਆਪਾਂ ਦੇਖਦੇ ਹਾਂ ਜਿੱਥੇ ਆਪਾਂ ਬੈਠੇ ਸੀ, ਹੱਸ ਹੱਸ ਕੇ ਆਪਾਂ ਗੱਲ ਕੀਤੀ ਸੀ, ਟਾਈਮ ਸਪੈਂਡ ਕੀਤਾ ਸੀ, ਉਹ ਜਦੋਂ ਮੈਮਰੀਜ਼ ਰੀਕਾਲ ਸਾਡੀਆਂ ਹੁੰਦੀਆਂ ਨੇ, ਥੋੜ੍ਹਾ ਜਿਹਾ ਦਰਦ ਹੁੰਦਾ ਹੈ, ਲੇਕਿਨ ਮੈਂ ਕਹਿੰਦੀ ਹਾਂ ਕਿ ਇਹ ਜਿਹੜਾ ਦਰਦ ਹੈਗਾ ਇਸਨੂੰ ਆਪਣੀ ਤਾਕਤ ਬਣਾਉਣੀ ਚਾਹੀਦੀ ਹੈ। ਸਾਨੂੰ ਘੁੱਟ ਕੇ ਨਹੀਂ ਜੀਣਾ ਚਾਹੀਦਾ। ਜੇ ਉਹ ਪਰਸਨ ਸੱਚੀ ਤੁਹਾਡਾ ਸੀ ਤਾਂ ਮੈਂ ਕਹਿੰਦੀ ਹਾਂ ਕਿ ਉਹ ਗਿਆ ਹੀ ਕਿਉਂ, ਪੁਆਇੰਟ ਹੈ ਨਾ। ਜੋ ਸਾਡਾ ਹੈ, ਜਿਹੜਾ ਪਰਸਨ ਸਾਡਾ ਹੈ, ਜੋ ਸਾਨੂੰ ਪਿਆਰ ਕਰਦਾ ਹੈ, ਸਾਡੀ ਤਕਲੀਫ ਨੂੰ ਮਹਿਸੂਸ ਕਰਦਾ ਹੈ, ਹਰ ਛੋਟੀਆਂ ਚੀਜ਼ਾਂ ਨੂੰ ਮਹਿਸੂਸ ਕਰਦਾ ਹੈ, ਉਹਦੇ ਹੋਣ ਨਾਲ, ਨਾ ਹੋਣ ਨਾਲ ਸਾਨੂੰ ਕਿੰਨੀ ਤਕਲੀਫ ਹੁੰਦੀ ਹੈ, ਉਹ ਸਾਨੂੰ ਕਦੇ ਛੱਡ ਕੇ ਹੀ ਨਹੀਂ ਜਾ ਸਕਦਾ।

ਇੱਕ ਹੋਰ ਸਾਨੂੰ ਮੈਸੇਜ ਆਇਆ ਹੈ ਜੀ, ਲਿਖਦੇ ਨੇ ਮੈਡਮ ਜੀ, ਜਦੋਂ ਕਿਸੇ ਨਾਲ ਪਿਆਰ ਹੁੰਦਾ ਹੈ ਨਾ, ਕਿ ਜਦੋਂ ਕਿਸੇ ਨਾਲ ਪਿਆਰ ਹੁੰਦਾ ਹੈ ਤਾਂ ਇਹ ਸੋਚ ਕੇ ਨਹੀਂ, ਅਚਾਨਕ ਹੀ ਹੋ ਜਾਂਦਾ ਹੈ। ਭਾਵੇਂ ਕਿ ਪਿਆਰ ਦਾ ਕਰਨ ਦਾ ਨਤੀਜਾ ਕਈ ਵਾਰ ਭਿਆਨਕ ਹੁੰਦਾ ਹੈ, ਪਰ ਭੁਪਿੰਦਰ ਸਿੰਘ ਇਹ ਕਈ ਸਿਆਪਣ ਖੋ ਲੈਂਦਾ ਹੈ, ਕਿਉਂਕਿ ਅਗਲਾ ਆਪਣੀਆਂ ਮਿੱਠੀਆਂ ਗੱਲਾਂ ਨਾਲ ਮੋਹ ਲੈਂਦਾ, ਫਿਰ ਸ਼ਾਹੀਨ ਜੇ ਇਨਸਾਨ ਆਪਣਾ ਹੀ ਖੋ ਬਹਿੰਦਾ ਹੈ। ਬਿਲਕੁਲ ਸਹੀ ਗੱਲ ਹੈ, ਕਈਆਂ ਦੀਆਂ ਮਿੱਠੀਆਂ ਮਿੱਠੀਆਂ ਜਿਹੜੀਆਂ ਗੱਲਾਂ ਨੇ ਨਾ, ਸ਼ੁਰੂ ਸ਼ੁਰੂ ਦੇ ਵਿੱਚ ਹਰ ਕੋਈ ਮਿੱਠੀਆਂ ਮਿੱਠੀਆਂ ਗੱਲਾਂ ਕਰਦਾ ਹੈ, ਅਤੇ ਸਾਨੂੰ ਇੰਝ ਲੱਗਦਾ ਹੈ ਕਿ ਹਾਂ ਬਸ ਆਹੀ ਪਰਸਨ ਹੈਗਾ, ਮਿੱਠੀਆਂ ਮਿੱਠੀਆਂ ਇੰਨੀਆਂ ਗੱਲਾਂ ਕਰ ਰਿਹਾ, ਇਸ ਤੋਂ ਚੰਗਾ ਕੋਈ ਪਰਸਨ ਹੀ ਨਹੀਂ ਹੈਗਾ, ਸਾਨੂੰ ਮਿਲਿਆ ਹੀ ਨਹੀਂ ਨਾ ਅੱਗੇ ਕਦੇ ਮਿਲੇਗਾ। ਸ਼ੁਰੂ ਦੇ ਵਿੱਚ ਹਰ ਕੋਈ ਪ੍ਰਟੈਂਡ ਕਰਦਾ ਥੋੜ੍ਹਾ ਥੋੜ੍ਹਾ ਸਾਰਿਆਂ ਨੂੰ ਮੈਂ ਕਹਿੰਦੀ ਕਿ ਇੱਕ ਕਿਉਰੀਓਸਿਟੀ ਹੁੰਦੀ ਹੈ ਜਾਣਨ ਦੀ, ਕਿ ਹਾਂ ਇਹ ਜਿਹੜਾ ਪਰਸਨ ਹੈਗਾ ਕਿਸ ਤਰ੍ਹਾਂ ਦਾ, ਇਹਦਾ ਨੇਚਰ ਕੀ ਹੈ, ਕੀ ਮਹਿਸੂਸ ਕਰਦਾ ਹੈ, ਇਹ ਕਰਦਾ ਕੀ ਹੈ, ਸਾਰਿਆਂ ਦੇ ਵਿੱਚ ਇੱਕ ਕਿਉਰੀਓਸਿਟੀ ਹੁੰਦੀ ਹੈ। ਅਤੇ ਬਹੁਤ ਜਲਦੀ ਕਿਸੇ ਨੂੰ ਉਹ ਥਾਂ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਨਹੀਂ ਦੇਣੀ ਚਾਹੀਦੀ, ਕਿ ਇੱਕ ਹਫ਼ਤਾ, ਦੋ ਹਫ਼ਤਾ, ਤਿੰਨ ਜਾਂ ਚਾਰ ਪੰਜ ਹਫ਼ਤੇ, ਅਤੇ ਇੰਸਟੈਂਟ ਆਪਾਂ ਕਿਸੇ ਵੀ ਰਿਲੇਸ਼ਨਸ਼ਿਪ 'ਚ ਆ ਜਾਂਦੇ ਹਾਂ ਜਾਂ ਫਿਰ ਕਿਸੇ ਨੂੰ ਉਹ ਥਾਂ ਦੇ ਦਿੰਦੇ ਹਾਂ। ਸਾਨੂੰ ਟਾਈਮ ਲੈਣਾ ਚਾਹੀਦਾ ਹੈ, ਉਸਦੇ ਨਾਲ ਟਾਈਮ ਬਿਤਾਉਣਾ ਚਾਹੀਦਾ ਹੈ, ਸਪੈਂਡ ਕਰਨਾ ਚਾਹੀਦਾ ਹੈ, ਉਸ ਤੋਂ ਬਾਅਦ ਕਿਸੇ ਨਤੀਜੇ ਤੱਕ ਸਾਨੂੰ ਪਹੁੰਚਣਾ ਚਾਹੀਦਾ ਹੈ। ਧੀਰੇ ਧੀਰੇ ਮੇਰੇ ਦਿਲ ਮੇ ਕੁਛ ਯੂੰ ਬਸ ਗਏ ਹੋ, ਕਿ ਧੀਰੇ ਧੀਰੇ ਮੇਰੇ ਦਿਲ ਮੇ ਕੁਛ ਯੂੰ ਬਸ ਗਏ ਹੋ ਤੁਮ, ਕਿ ਮੇਰੀ ਹਸਰਤ, ਮੇਰੀ ਚਾਹਤ, ਮੇਰੀ ਮੁਹੱਬਤ ਬਨ ਗਏ ਹੋ ਤੁਮ, ਅਬ ਲਗਤਾ ਨਹੀਂ ਹੈ ਯੇ ਮਨ ਕਹੀਂ ਵੀ ਤੁਮਹਾਰੇ ਬਿਨਾ, ਕਿ ਮੇਰਾ ਸਕੂਨ, ਮੇਰੀ ਆਦਤ, ਮੇਰੀ ਜ਼ਰੂਰਤ ਬਨ ਗਏ ਹੋ ਤੁਮ।

ਸਮਾਂ ਬਹੁਤ ਜ਼ਿਆਦਾ ਘੱਟ ਰਹਿ ਗਿਆ। ਜਿਹੜੇ ਦੋ ਕੁ ਤਿੰਨ ਮੈਸੇਜ ਸਾਨੂੰ ਆਏ ਨੇ ਉਹ ਵੀ ਫਟਾਫਟ ਮੈਂ ਰੀਡ ਕਰ ਦਿੰਦੀ ਹਾਂ। ਪਾਲੇ ਪਿਆਲਾ ਹੁਸ਼ਿਆਰਪੁਰ ਤੋਂ ਇਹਨਾਂ ਨੇ ਸਾਨੂੰ ਇੱਕ ਹੋਰ ਮੈਸੇਜ ਭੇਜਿਆ ਸੀ, ਲਿਖਦੇ ਨੇ, ਲੰਘ ਜਾਂਦੇ ਹਾਣੀ ਅਤੇ ਖੁੰਝ ਜਾਂਦੀਆਂ ਲਾਰੀਆਂ, ਖਿੜੀ ਧੁੱਪ 'ਚ ਵੀ ਲੱਤਾਂ ਜਿਨ੍ਹਾਂ ਨੇ ਪਸਾਰੀਆਂ, ਮਲਦੇ ਅੱਖਾਂ ਅਤੇ ਉੱਠਦੇ ਉਪੜਾਂ ਵੀ ਰਾਹ 'ਚ ਆਈ ਗੈਸ ਮੈਂ ਠੀਕ ਪ੍ਰੋਨਾਊਂਸ ਕੀਤਾ ਸ਼ਾਇਦ ਇਹਨੂੰ, ਰਾਹ ਨਜ਼ਰੀ ਨਾ ਆਉਂਦਾ ਫਿਰ ਪੈਂਦੇ ਕੁਰਾਹੇ, ਭਾਲਦੇ ਬੱਚਿਆਂ ਖੁੱਚੀਆਂ ਨਸੀਬਾਂ 'ਚੋਂ ਚੁੰਝਾਂ ਭਰੀ ਕਈ ਅੰਬਰੀ ਲਾਉਣ ਉਡਾਰੀਆਂ। ਲਓ ਜੀ ਅਗਲਾ ਜਿਹੜਾ ਸਾਨੂੰ ਮੈਸੇਜ ਸਾਂਝਾ ਕੀਤਾ ਗਿਆ ਹੈ ਜੀ, ਮੰਜ਼ਿਲ ਕੀ ਜ਼ਿੱਦ ਨਹੀਂ ਅਬ ਰਾਸਤਾ ਹੀ ਰਹਿਣੇ ਦੋ, ਕੁਛ ਖਵਾਬ ਅਧੂਰੇ ਹੈ ਉਨ੍ਹੇ ਬਸ ਖਵਾਬ ਹੀ ਰਹਿਣੇ ਦੋ, ਜ਼ਿੰਦਗੀ ਕੇ ਇਸ ਸਫ਼ਰ ਮੇਂ ਤੁਮਹਾਰਾ ਮਿਲਨਾ ਹੀ ਕਾਫੀ ਥਾ, ਅਬ ਸਾਥ ਨਹੀਂ ਹੋ ਕਿਆ ਇਸ ਹਸਰਤ ਕੋ ਵੀ ਯਾਦ ਹੀ ਰਹਿਣੇ ਦੋ। ਇਹ ਜਿਹੜਾ ਮੈਸੇਜ ਸਾਨੂੰ ਭੇਜਿਆ ਗਿਆ ਹੈ ਜੀ ਸੋਨੂੰ ਮਲੇਰਕੋਟਲਾ ਤੋਂ, ਅੱਗੇ ਲਿਖਦੇ ਨੇ, ਜੋ ਮਿਲ ਨਾ ਸਕਾ ਉਸੇ ਇੱਕ ਅਧੂਰੀ ਖੁਆਇਸ਼ ਮਾਨ ਲਓ, ਜੋ ਆਪਣਾ ਨਾ ਹੋ ਸਕਾ ਉਸੇ ਬਸ ਇੱਕ ਹਸੀਨ ਰਾਜ ਮਾਨ ਲਓ, ਯੇ ਤੋ ਫੈਸਲੇ ਹੈ ਦਰਮਿਆਂ ਇਨ੍ਹੇ ਵੀ ਅਬ ਰਹਿਣੇ ਹੀ ਦੋ, ਕੁਛ ਅਨਕਹੀ ਬਾਤੇ ਬਸ ਅਨਕਹੀ ਹੀ ਰਹਿਣੇ ਦੋ। ਬਹੁਤ ਬਹੁਤ ਧੰਨਵਾਦ ਜਿਨ੍ਹਾਂ ਦੋਸਤਾਂ ਨੇ ਅੱਜ ਸਾਨੂੰ ਮੈਸੇਜ ਕੀਤਾ ਹੈ ਪ੍ਰੋਗਰਾਮ ਦੇ ਵਿੱਚ, ਜਿਹੜੀ ਇਸ ਪ੍ਰੋਗਰਾਮ ਦੇ ਵਿੱਚ ਆਖਰੀ ਸ਼ਾਇਰੀ ਹੋ ਤੁਹਾਡੇ ਨਾਲ ਮੈਂ ਸਾਂਝਾ ਕਰਦੀ ਹਾਂ। ਪਿਆਰ ਕਿਆ ਹੈ, ਰੋਜ਼ ਆਂਖੇ ਖੁਲਤੇ ਹੀ ਜਿਸਕੀ ਯਾਦ ਆਏ ਵੋ ਪਿਆਰ, ਜਿਸਕੀ ਆਵਾਜ਼ ਸੁਣਨੇ ਕੇ ਲੀਏ ਸਾਰਾ ਦਿਨ ਇੰਤਜ਼ਾਰ ਰਹੇ ਵੋ ਪਿਆਰ, ਜਿਸੇ ਝਗੜਾ ਕਰਨੇ ਕੇ ਬਾਅਦ ਵੀ ਉਸਕੇ ਮਨਾਨੇ ਕਰ ਰਹੇ ਇੰਤਜ਼ਾਰ ਵੋ ਹੈ ਪਿਆਰ।

ਉਮੀਦ ਕਰਦੀ ਹਾਂ ਦੋਸਤੋ ਦਿਲ ਅੱਜ ਸ਼ਾਇਰ ਪ੍ਰੋਗਰਾਮ ਤੁਸੀਂ ਇੰਜੋਏ ਕੀਤਾ ਹੋਏਗਾ ਮੇਰੇ ਨਾਲ। ਹੁਣ ਤੋਂ ਥੋੜ੍ਹੀ ਦੇਰ ਬਾਅਦ ਤੁਸੀਂ ਸੁਣੋਗੇ ਜੀ ਸਾਡੇ ਦਿੱਲੀ ਕੇਂਦਰ ਤੋਂ ਪ੍ਰੋਗਰਾਮ ਰੇਡੀਓ ਡਾਕਟਰ। ਉਸ ਤੋਂ ਬਾਅਦ 4 ਵਜੇ ਤੋਂ ਲੈ ਕੇ 5 ਵਜੇ ਤੱਕ ਫਿਰ ਤੁਹਾਨੂੰ ਮਿਲਾਂਗੀ ਹੈਲੋ ਜਲੰਧਰ ਪ੍ਰੋਗਰਾਮ ਦੇ ਵਿੱਚ।

ਤੁਸੀਂ ਟਿਊਨ ਕੀਤਾ ਹੋਇਆ 102.7 ਮੈਗਾਹਰਟਸ ਦੀ ਵੀਲਾ ਹੋ ਗਿਆ ਹੈ ਜੀ ਤੁਹਾਡੇ ਸਾਰਿਆਂ ਦੀ ਫੇਵਰੇਟ ਪ੍ਰੋਗਰਾਮ ਹੈਲੋ ਜਲੰਧਰ ਦਾ। ਫਿਰ ਤੋਂ ਮੁੜ ਕੇ ਮੈਂ ਹਾਜ਼ਰ ਹਾਂ ਹੈਲੋ ਜਲੰਧਰ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕਰਨ ਵਾਸਤੇ। ਅਤੇ ਹੈਲੋ ਜਲੰਧਰ ਪ੍ਰੋਗਰਾਮ ਦਾ ਮੈਨੂੰ ਪਤਾ ਕਿ ਤੁਸੀਂ ਬਹੁਤ ਜ਼ਿਆਦਾ ਇੰਤਜ਼ਾਰ ਕਰਦੇ ਹੋ, ਕਿਉਂਕਿ ਇਸ ਪ੍ਰੋਗਰਾਮ ਦੇ ਵਿੱਚ ਇੱਕ ਤਾਂ ਤੁਸੀਂ ਸਾਡੇ ਨਾਲ ਫੋਨ ਕਾਲ 'ਤੇ ਜੁੜਦੇ ਹੋ ਲਾਈਵ, ਅਤੇ ਤੁਹਾਡੀ ਜਿਹੜੀ ਫਰਮਾਇਸ਼ਾਂ ਨੇ ਉਹ ਆਪਾਂ ਪੂਰੀ ਕਰਦੇ ਹਾਂ ਗੀਤਾਂ ਦੀ। ਹੈਲੋ ਜਲੰਧਰ ਪ੍ਰੋਗਰਾਮ ਦੇ ਵਿੱਚ ਫਰਮਾਇਸ਼ਾਂ ਤਾਂ ਪੂਰੀਆਂ ਤੁਹਾਡੀਆਂ ਹੁੰਦੀਆਂ ਨੇ, ਲੇਕਿਨ ਅੱਜ ਇੱਕ ਛੋਟਾ ਜਿਹਾ ਟਵਿਸਟ ਹੈ। ਹਰ ਚੀਜ਼ 'ਤੇ ਇੱਕ ਕੀਮਤ ਹੁੰਦੀ ਹੈ, ਕੀਮਤ ਤੁਸੀਂ ਅਦਾ ਕਰਨੀ ਹੈ ਜੀ ਸਵਾਲਾਂ ਦੇ ਜਵਾਬ ਦੇ ਕੇ, ਕਿਉਂਕਿ ਸਿਰਫ ਗਾਣਾ ਜਿਹੜਾ ਹੈਗਾ ਉਸਦੀ ਫਰਮਾਇਸ਼ ਪੂਰੀ ਨਹੀਂ ਤੁਸੀਂ ਅੱਜ ਕਰਾਉਣੀ, ਨਾਲ ਹੀ ਤੁਹਾਡੀ ਫਰਮਾਇਸ਼ ਪੂਰੀ ਤਾਂ ਹੋਏਗੀ ਜੇ ਤੁਸੀਂ ਸਹੀ ਜਵਾਬ, ਮਜ਼ੇਦਾਰ ਜਿਹੜੇ ਸਵਾਲ ਨੇ ਉਹਨਾਂ ਦਾ ਜਵਾਬ ਦਿੱਤਾ। ਤਾਂ ਨੰਬਰ ਫਿਲਹਾਲ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਸਟੂਡੀਓ ਦਾ 0181 43 142, 0181 43 142 ਨੰਬਰ ਤੁਸੀਂ ਡਾਇਲ ਕਰਨਾ ਹੈ ਸਾਡੇ ਨਾਲ ਔਨ ਏਅਰ 102.7 ਮੈਗਾਹਰਟਜ਼ ਸਾਡਾ ਪ੍ਰੋਗਰਾਮ ਜਿਹੜਾ ਹੈਗਾ ਉਸ 'ਤੇ ਤੁਸੀਂ ਸਾਡੇ ਨਾਲ ਜੁੜਨਾ ਹੈ ਹੈਲੋ ਜਲੰਧਰ ਪ੍ਰੋਗਰਾਮ ਦੇ ਵਿੱਚ, ਸਵਾਲਾਂ ਦਾ ਜਵਾਬ ਦੇਣਾ ਹੈ, ਫਰਮਾਇਸ਼ਾਂ ਪੂਰੀਆਂ ਕਰਾਉਣੀਆਂ, ਅਤੇ ਕੁਝ ਗੱਲਾਂ ਤੁਹਾਡੇ ਨਾਲ ਅੱਜ ਆਪਾਂ ਕਰਾਂਗੇ। ਫਿਰ ਤਿਆਰ ਹੋ ਜਾਓ ਤੁਹਾਡੇ ਜਿਹੜਾ ਦਿਮਾਗ ਹੈਗਾ ਉਸਦੇ ਜਿਹੜੇ ਘੋੜੇ ਨੇ ਉਸਨੂੰ ਦੌੜਾਉਣ ਵਾਸਤੇ, ਕਿਉਂਕਿ ਸਵਾਲ ਦਾ ਜਿਹੜਾ ਜਵਾਬ ਹੈਗਾ ਤੁਸੀਂ ਮੈਨੂੰ 10 ਸੈਕਿੰਡ ਦੇ ਅੰਦਰ ਅੰਦਰ ਦੇਣਾ, ਯਾਨੀ ਕਿ ਤੁਹਾਡਾ ਦਿਮਾਗ ਬਹੁਤ ਜ਼ਿਆਦਾ ਤੇਜ਼ ਚੱਲਣਾ ਚਾਹੀਦਾ ਹੈ, ਠੀਕ ਹੈ। 10 ਸੈਕਿੰਡ ਤੋਂ ਜਿਹੜੇ ਸਾਡੇ ਦੋਸਤ ਨੇ ਜੋ ਲੇਟ ਹੋ ਗਏ ਜਵਾਬ ਦੇਣ 'ਚ, ਉਹਨਾਂ ਦੀ ਫਰਮਾਇਸ਼ ਮੈਂ ਪੂਰੀ ਨਹੀਂ ਕਰਾਂਗੀ ਅੱਜ। ਅਤੇ ਇੱਕ ਸਾਨੂੰ ਮੈਸੇਜ ਆਇਆ ਸੀ ਇਕਬਾਲ ਸਿੰਘ ਚੌਹਾਨ ਅੰਮ੍ਰਿਤਸਰ ਤੋਂ, ਇਹਨਾਂ ਨੇ ਸਾਨੂੰ ਉਸ ਟਾਈਮ ਹੀ ਮੈਸੇਜ ਕਰ ਦਿੱਤਾ ਸੀ ਜਦੋਂ ਉਹ ਪ੍ਰੋਗਰਾਮ ਚੱਲ ਰਿਹਾ ਸੀ, ਆਈ ਗੈਸ ਰੇਡੀਓ ਡਾਕਟਰ ਜਦੋਂ ਸੁਣ ਰਹੀ ਸੀ। ਇਹਨਾਂ ਨੇ ਲਿਖਿਆ ਇੱਕ ਰਿਕੁਐਸਟ ਹੈ, ਮੇਰੀ ਫਸਟ ਕਾਲ ਰਿਸੀਵ ਕਰ ਲੈਣਾ ਕਿਉਂਕਿ ਮੈਨੂੰ ਘਰ ਜਾਣਾ ਆ 4:10 'ਤੇ, ਫਿਰ ਮੈਂ ਕਾਲ ਨਹੀਂ ਕਰ ਪਾਵਾਂਗਾ। ਲਓ ਜੀ 4:03 ਹੋ ਰਹੇ ਨੇ, ਫਿਲਹਾਲ ਆਪਾਂ ਇੱਕ ਗਾਣਾ ਸੁਣਦੇ ਹਾਂ ਅਤੇ ਦੇਖਦੇ ਹਾਂ ਪਹਿਲੀ ਕਾਲ ਇਹਨਾਂ ਜਨਾਬ ਦੀ ਹੋਏਗੀ ਜਾਂ ਫਿਰ ਨਹੀਂ ਹੋਏਗੀ। ਲਓ ਜੀ ਫਿਲਹਾਲ ਤੁਸੀਂ ਗੀਤ ਇੰਜੋਏ ਕਰੋ ਸਤਿੰਦਰ ਸਰਤਾਜ ਜੀ ਦੇ ਵਾਸਤੇ ਵਿੱਚ ਪੈਰਿਸ।

0: ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਹੈਲੋ ਜਲੰਧਰ, ਆਪਣੀ ਦੋਸਤ ਆਰਜੇ ਸ਼ਾਹੀਨ ਦੇ ਨਾਲ। ਲਓ ਜੀ, ਸਾਡੇ ਪ੍ਰੋਗਰਾਮ ਦੇ ਪਹਿਲੇ ਜਿਹੜੇ ਲਿਸਨਰ ਨੇ ਸਾਡੇ ਨਾਲ ਕਾਲ 'ਤੇ ਜੁੜ ਗਏ ਨੇ, ਕਰਦੇ ਹਾਂ ਉਹਨਾਂ ਨਾਲ ਗੱਲਬਾਤ। ਨਾ ਨਾ, ਅੱਜ ਗੱਲਬਾਤ ਨਹੀਂ ਕਰਨੀ, ਅੱਜ ਆਪਾਂ ਸਵਾਲ ਉਹਨਾਂ ਤੋਂ ਪੁੱਛਣੇ ਨੇ। ਹੈਲੋ,
1: ਨਮਸਕਾਰ ਜੀ।
0: ਨਮਸਕਾਰ ਜੀ, ਕਿੱਥੋਂ ਬੋਲ ਰਹੇ ਹੋ?
1: ਮੈਂ ਐਸਡੀ ਕਾਲਜ ਰੋਡ ਤੋਂ ਜੀ, ਦਰਸ਼ਨ ਕੁਮਾਰ ਬੋਲਦਾ ਵੇ
0: ਜੀ। ਬਹੁਤ ਬਹੁਤ ਸਵਾਗਤ ਹੈ ਦਰਸ਼ਨ ਜੀ ਸਾਡੇ ਪ੍ਰੋਗਰਾਮ ਹੈਲੋ ਜਲੰਧਰ ਦੇ ਵਿੱਚ ਤੁਹਾਡਾ।
1: ਮਿਹਰਬਾਨੀ ਜੀ, ਮਿਹਰਬਾਨੀ ਮੈਡਮ ਜੀ
0: ਜੀ। ਅਤੇ ਫਿਰ ਜੇ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਜਾਂ ਫਿਰ ਤੁਸੀਂ ਸੁਣ ਰਹੇ ਸੀ, ਤਾਂ ਤੁਹਾਨੂੰ ਪਤਾ ਹੈ ਕਿ ਅੱਜ ਸਵਾਲ ਜਵਾਬ ਦਾ ਜਿਹੜਾ ਸਿਲਸਿਲਾ ਹੈ ਉਹ ਚੱਲ ਰਿਹਾ।
1: ਮੈਡਮ ਜੀ, ਹਾਂ ਠੀਕ ਹੈ, ਪਰ ਥੋੜ੍ਹੀ ਆਵਾਜ਼ ਤੁਹਾਡੀ ਨਾ ਬਿਲਕੁਲ ਬਿਲਕੁਲ ਲੂਜ ਆਉਂਦੀ, ਮੇਰੇ ਸਲੋ ਸਲੋ ਦੇ ਹੀ ਆ ਉਹਦੀ, ਉਹ ਪੂਰੀ ਨਹੀਂ ਹੁੰਦੀ।
0: ਪੂਰੀ ਆਵਾਜ਼ ਨਹੀਂ ਆ ਰਹੀ, ਹੁਣ ਆ ਰਹੀ ਪੂਰੀ ਆਵਾਜ਼?
1: ਹੁਣ ਆ ਰਹੀ ਹੈ ਥੋੜ੍ਹੀ।
0: ਮੈਨੂੰ ਲੱਗਦਾ ਗਰਮੀ ਕਰਕੇ ਨਾ ਨੈਟਵਰਕ ਇਸ਼ੂ ਹੋ ਰਿਹਾ ਤਾਂ ਕਰਕੇ ਸ਼ਾਇਦ। ਅੱਛਾ, ਅਤੇ ਸਵਾਲਾਂ ਦਾ ਜਿਹੜਾ ਸਿਲਸਿਲਾ ਹੈ ਤੁਹਾਡੇ ਤੋਂ ਹੀ ਸ਼ੁਰੂ ਹੋ ਰਿਹਾ ਪ੍ਰੋਗਰਾਮ ਦੇ ਵਿੱਚ। ਤੁਸੀਂ ਨਾ ਚਾਰ ਇੱਦਾਂ ਦੇ, ਨਹੀਂ ਪੰਜ ਇੱਦਾਂ ਦੇ ਫਰੂਟ ਦੱਸਣੇ ਨੇ, ਫਲ ਜਿਹੜੇ ਕਿ ਆਪਾਂ ਬੀਜ ਸਮੇਤ ਖਾਂਦੇ ਹਾਂ। ਯੈਸ, ਜਿਨ੍ਹਾਂ ਦੇ ਆਪਾਂ ਬੀਜ ਵੀ ਖਾ ਲੈਂਦੇ ਹਾਂ, ਅਤੇ ਤੁਸੀਂ 10 ਸੈਕਿੰਡ ਦੇ ਵਿੱਚ ਮੈਨੂੰ ਆਨਸਰ ਕਰਨਾ। ਤੁਹਾਡਾ ਟਾਈਮ ਸ਼ੁਰੂ ਹੁੰਦਾ ਹੈ ਹੁਣ।
1: ਅੰਗੂਰ ਜੀ, ਅਮਰੂਦ ਜੀ।
0: ਯੈਸ,
1: ਅੰਗੂਰ, ਅਮਰੂਦ।
0: ਚਲੋ, ਤਿੰਨ ਤਾਂ ਤੁਸੀਂ ਦੱਸਦੇ ਹੋ, ਦੋ ਹੋਰ ਦੱਸ ਦੋ।
1: ਹਾਂਜੀ,
0: ਮੈਂ ਕਿਹਾ ਦੋ ਹੋਰ ਦੱਸ ਦੋ, ਤਿੰਨ ਤਾਂ ਤੁਸੀਂ ਦੱਸਦੇ, ਕੇਲੇ ਹੋ ਗਏ, ਅਮਰੂਦ ਹੋ ਗਿਆ, ਤੁਸੀਂ ਇੱਕ ਅੰਗੂਰ ਦੱਸਿਆ ਸੀ। ਇੱਕ ਦੋ ਹੋਰ ਰਹਿ ਗਏ, ਮੈਂ ਪੰਜ ਪੁੱਛੇ ਸੀ ਤੁਹਾਡੇ ਤੋਂ।
1: ਹੋਰ ਮੈਡਮ ਜੀ, ਹੋਰ ਕਿਹੜਾ ਹੋ ਸਕਦਾ?
0: ਹਾਏ, ਇੰਨੇ ਫਰੂਟ ਨੇ, ਇੰਨੇ ਆਪਾਂ ਫਰੂਟ ਖਾਂਦੇ ਹਾਂ, ਸੀਜ਼ਨਲ ਫਰੂਟ ਇੰਨੇ ਨੇ।
1: ਮੈਡਮ ਜੀ, ਇੱਦਾਂ ਦੇ ਥੋੜੇ ਬੀਜ ਤਾਂ ਹੁੰਦੇ ਹੋ, ਮਾੜੇ ਮੋਟੇ ਕੱਢਣੇ ਹੁੰਦੇ ਨੇ, ਜਿਹੜੀਆਂ
0: ਸਾਡੇ ਨਾਲ ਸ਼ੇਅਰ ਕਰੋ, ਜਿਹੜੇ ਅਗਲੇ ਸਾਡੇ ਲਿਸਨਰ ਸਾਡੇ ਨਾਲ ਜੁੜਨਗੇ ਉਹਨਾਂ ਦੇ ਵਾਸਤੇ, ਬਾਕੀ ਜਿਹੜੇ ਲਿਸਨਰ

0: ਸੁਣ ਰਹੇ ਨੇ ਉਹਨਾਂ ਦੇ ਵਾਸਤੇ ਵੀ।
1: ਹਾਂਜੀ ਮੈਡਮ ਜੀ, ਇਹ ਹੀ ਹੈਗਾ ਜੀ, ਉਹ ਜਿਹੜਾ ਵਿਵਿਧ ਭਾਰਤੀ ਰੇਨਬੋ ਹੈ, ਇਹਦੇ ਵਿੱਚ ਇਹਨੂੰ ਮਤਲਬ ਸੁਣਦੇ ਰਹਿਣ ਔਰ ਅੱਛੇ ਜਿਹੜੇ ਵਿਚਾਰ ਆਪਣੇ ਆਪਣੇ ਸਾਰੇ ਰੱਖਦੇ ਰਹਿਣ, ਔਰ ਉਹਨਾਂ ਦਾ ਪੂਰਾ ਜਿਹੜਾ ਨਾ ਉਪਯੋਗ ਕਰਨ ਨਾ ਅੱਛਾ ਵਿਚਾਰਾਂ ਦਾ, ਇਹ ਸੁਨੇਹਾ ਮੈਂ ਦੇਣਾ ਚਾਹੁੰਦਾ ਜੀ।
0: ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਸੁਨੇਹਾ ਸਾਨੂੰ ਦਿੱਤਾ ਸਾਡੇ ਲਿਸਨਰਸ ਦੇ ਵਾਸਤੇ ਵੀ। ਅਤੇ ਤੁਸੀਂ ਤਿੰਨ ਜਿਹੜੇ ਫਰੂਟ ਦਾ ਸਾਨੂੰ ਜਿਹੜਾ ਨਾਮ ਹੈ ਉਹ ਦੱਸਤਾ। ਹੁਣ ਮੈਂ ਪੰਜ ਕੀ
1: ਬੜੀ ਸਲੋ ਚੱਲ ਗਈ ਆਵਾਜ਼,
0: ਸਲੋ ਚੱਲ ਗਈ ਫਿਰ ਤੋਂ।
1: ਹਾਂਜੀ ਹਾਂਜੀ,
0: ਹੁਣ
1: ਠੀਕ ਹੈ ਜੀ।
0: ਮੈਨੂੰ ਲੱਗਦਾ ਤੁਹਾਡੀ ਸਾਈਡ ਤੋਂ ਹੀ ਨੈਟਵਰਕ ਇਸ਼ੂ ਹੋ ਰਿਹਾ, ਇੱਥੇ ਤਾਂ ਸਹੀ ਹੈ ਲੈਵਲ।
1: ਹਾਂਜੀ ਹਾਂਜੀ,
0: ਚਲੋ ਹੁਣ ਜਿੱਦਾਂ ਮੈਂ ਕਿਹਾ ਸੀ, ਤੁਸੀਂ ਪੰਜ ਸਵਾਲ ਦਾ ਮਤਲਬ ਪੰਜ ਫਲਾਂ ਦਾ ਮੈਨੂੰ ਜਵਾਬ ਦੇਣਾ ਹੈਗਾ, ਜਿਹੜੇ ਬੀਜ ਨੇ ਵਾਲੇ ਆਪਾਂ ਖਾਂਦੇ, ਤੁਸੀਂ ਜਵਾਬ ਤਿੰਨ ਦਾ ਦਿੱਤਾ ਹੈ ਮੈਨੂੰ, ਅਤੇ ਤੁਹਾਡੀ ਜਿਹੜੀ ਫਰਮਾਇਸ਼ ਉਹ ਪੂਰੀ ਨਹੀਂ ਹੋਏਗੀ ਅੱਜ ਪ੍ਰੋਗਰਾਮ ਦੇ ਵਿੱਚ। ਲੇਕਿਨ ਮੈਂ ਫਲਾਂ ਦੀ ਗੱਲ ਕੀਤੀ ਸੀ, ਫਲਾਂ ਦੀ ਗੱਲ ਕੀਤੀ ਸੀ ਮੈਂ। ਨਾ ਨਾ ਨਾ, ਏਦਾਂ ਨੀ ਏਦਾਂ ਨੀ, ਜਿਹੜੇ ਆਪਾਂ ਔਨ ਦੀ ਸਪੋਟ ਖਾਂਦੇ ਹਾਂ, ਹੁਣ ਤਾਂ ਤੁਸੀਂ ਆਪਣਾ ਦਿਮਾਗ ਚਲਾ ਰਹੇ ਹੋ। ਚਲੋ ਕੋਈ ਗੱਲ ਨੀ, ਦਰਸ਼ਨ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ। ਠੀਕ ਹੈ ਜੀ, ਠੀਕ ਹੈ ਜੀ। ਲਓ ਜੀ, ਇਹ ਤਾਂ ਐਂਡ ਦੇ ਵਿੱਚ ਆਪਣਾ ਦਿਮਾਗ ਚਲਾਉਣ ਲੱਗ ਪਈ। ਲਓ ਜੀ, ਜਾਮੁਨ ਜਿਹੜਾ ਆਪਾਂ ਖਾਂਦੇ ਹਾਂ ਫਰੂਟ, ਉਹਦੀ ਜਿਹੜੀ ਗੁਠਲੀ ਹੈਗੀ, ਜਿਹੜਾ ਬੀਜ ਹੈਗਾ, ਉਹ ਪਹਿਲਾਂ ਥੋੜ੍ਹੀ ਖਾਂਦੇ ਹਾਂ, ਬਾਅਦ 'ਚ ਖਾਂਦੇ ਹਾਂ। ਮੈਂ ਸੁਣਿਆ ਵੈਸੇ ਜਿਹੜਾ ਉਹਦਾ ਬੀਜ ਹੈਗਾ, ਜਿਹੜੀ ਗੁਠਲੀ ਹੈਗੀ ਹੈ, ਜਿਨ੍ਹਾਂ ਨੂੰ ਸ਼ੂਗਰ ਦੀ ਪ੍ਰੋਬਲਮ ਹੁੰਦੀ ਹੈ, ਉਹ ਜਿਹੜਾ ਉਸਨੂੰ ਪ੍ਰੋਪਰ ਪੀਸ ਕੇ ਉਹ ਖਾਂਦੇ ਨੇ, ਉਹਦੇ ਬੈਨੀਫਿਟਸ ਕਾਫੀ ਨੇ। ਚਲੋ ਜੀ, ਇੱਦਾਂ ਹੀ ਸਵਾਲ ਜਿਹੜੇ ਨੇ ਤੁਹਾਡੇ ਨਾਲ ਵੀ ਮੈਂ ਪੁੱਛੂੰਗੀ, ਅਤੇ ਜਵਾਬ ਤੁਸੀਂ ਦੇਣਾ ਹੈ 10 ਸੈਕਿੰਡ ਦੇ ਅੰਦਰ ਹੀ ਤੁਸੀਂ ਸਾਨੂੰ ਜਵਾਬ ਦੇਣਾ ਹੈ। ਜੇ 1 ਸੈਕਿੰਡ ਹੋਰ ਉੱਪਰ ਹੋ ਗਿਆ, 11, 12, 13 ਹੋ ਗਈ ਨਾ, ਫਿਰ ਤੁਹਾਡੀ ਜਿਹੜੀ ਫਰਮਾਇਸ਼ ਹੈ ਉਹ ਪ੍ਰੋਗਰਾਮ ਦੇ ਵਿੱਚ ਨਹੀਂ ਪੂਰੀ ਕੀਤੀ ਜਾਏਗੀ। ਹੁਣ ਮੈਂ ਕੁਝ ਵੀ ਪੁੱਛ ਸਕਦੀ ਹਾਂ, 5, 4 ਕੋਈ ਵੀ ਇੱਦਾਂ ਦੇ ਜਿਹੜੇ ਫਰੂਟਸ ਨੇ, ਵੈਜੀਟੇਬਲਸ ਨੇ, ਉਹਨਾਂ ਦੇ ਨਾਮ ਪੁੱਛ ਸਕਦੀ ਹਾਂ। ਫਟਾਫਟ ਆਪਣੇ ਦਿਮਾਗ 'ਚ ਬਿਠਾ ਲਓ, ਫਟਾਫਟ ਸੋਚ ਕੇ ਰੱਖੋ, ਕੋਈ ਵੀ ਸਵਾਲ ਤੁਹਾਡੇ ਵਾਸਤੇ ਆ ਸਕਦਾ ਹੈ। ਲਓ ਜੀ, ਫਿਲਹਾਲ ਤੁਸੀਂ ਇੰਜੋਏ ਕਰੋ ਅਗਲਾ ਜਿਹੜਾ ਗੀਤ ਹੈ ਗੁਰਦਾਸ ਮਾਨ ਜੀ ਦੀ ਆਵਾਜ਼ ਦੇ ਵਿੱਚ, ਗੱਲ ਤੇਰੇ ਮਤਲਬ ਦੀ। ਕੋਈ ਇੱਦਾਂ ਦੀ ਜਿਹੜੀ ਗੱਲ ਹੈਗੀ ਹੈ, ਸਾਰਿਆਂ ਦੇ ਰਿਲੇਟਿਡ ਹੋ ਸਕਦੀ ਹੈ ਜਾਂ ਫਿਰ ਪੋਜ਼ੀਟਿਵ ਗੱਲ ਹੋ ਸਕਦੀ, ਉਹ ਵੀ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਜਿਵੇਂ ਮੈਂ ਦਰਸ਼ਨ ਜੀ ਨਾਲ ਗੱਲ ਕੀਤੀ ਸੀ ਕਿ ਕੋਈ ਇੱਦਾਂ ਦੀ ਗੱਲ ਜਿਹੜੀ ਅਗਲੇ ਲਿਸਨਰਸ ਨੂੰ ਜਾਂ ਲਿਸਨਰ ਨੂੰ ਤੁਸੀਂ ਕਹਿਣਾ ਚਾਹੋ, ਜਾਂ ਪੋਜ਼ੀਟਿਵ ਕੋਈ ਇੱਦਾਂ ਦਾ ਮੈਸੇਜ ਤੁਸੀਂ ਦੇਣਾ ਚਾਹੋ।

0: ਸੁਣ ਕੇ ਜਾਈ ਜਵਾਨਾ ਗੱਲ ਤੇਰੇ ਮਤਲਬ ਦੀ। ਮਤਲਬ ਦੀ ਗੱਲ ਤਾਂ ਹਰ ਕੋਈ ਸਮਝ ਹੀ ਲੈਂਦਾ, ਸੁਣ ਹੀ ਲੈਂਦਾ ਆਰਾਮ ਦੇ ਨਾਲ, ਜਦੋਂ ਪਤਾ ਲੱਗੇ ਕਿ ਹਾਂ ਇਹਦੇ ਵਿੱਚ ਸਾਡਾ ਥੋੜ੍ਹਾ ਜਿਹਾ ਬੈਨੀਫਿਟ ਹੈਗਾ ਜਾਂ ਬਹੁਤ ਸਾਰਾ ਬੈਨੀਫਿਟ ਹੈ। ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਜਲੰਧਰ ਆਪਣੀ ਦੋਸਤ ਆਰਜੀ ਸ਼ਾਹੀਨ ਦੇ ਨਾਲ। ਅਗਲੇ ਜਿਹੜੇ ਸਾਡੇ ਲਿਸਨਰ ਨੇ ਸਾਡੇ ਨਾਲ ਜੁੜ ਗਏ ਨੇ ਕਾਲ ਤੇ। ਹੈਲੋ,
1: ਹੈਲੋ ਮੈਮ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ?
1: ਮੈਂ ਸ਼ਰਨ ਗੱਲ ਕਰ ਰਹੀ ਹਾਂ, ਫਗਵਾੜੇ ਦੇ ਨਜ਼ਦੀਕ ਪਿੰਡ ਆ ਜੱਟਪੁਰ ਜੱਟਾ
0: ਜੀ। ਸ਼ਰਨ ਜੀ, ਬਹੁਤ ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ ਦੇ ਵਿੱਚ।
1: ਥੈਂਕ ਯੂ ਮੈਮ
0: ਜੀ। ਮੈਨੂੰ ਲੱਗਦਾ ਜਾਂ ਤਾਂ ਤੁਸੀਂ ਹੁਣੇ ਹੁਣੇ ਸਾਡੇ ਪ੍ਰੋਗਰਾਮ ਵਿੱਚ ਜੁੜੇ ਹੋ, ਇਸ ਤੋਂ ਪਹਿਲਾਂ ਕਦੇ ਮੈਂ ਤੁਹਾਡੇ ਨਾਲ ਗੱਲ ਨਹੀਂ ਕੀਤੀ ਨਾ ਤੁਹਾਡਾ ਕੋਈ ਮੈਸੇਜ ਆਇਆ।
1: 10 ਸਾਲ ਤੋਂ ਰੈਗੂਲਰ ਕਾਲਰ ਆ।
0: ਅੱਛਾ, ਰੈਗੂਲਰ ਕਾਲਰ
1: ਹੋ ਵੀ ਔਰ ਕਾਲਰ ਵੀ?
0: ਓਹੋ ਹੋ ਹੋ, ਚਲੋ ਫਿਰ ਤਾਂ ਵਧੀਆ ਗੱਲ। ਮੈਨੂੰ ਲੱਗਦਾ ਸ਼ਾਇਦ ਸਾਡੀ ਪਹਿਲੀ ਵਾਰ ਗੱਲ ਹੋ ਰਹੀ ਹੈ।
1: ਹਾਂਜੀ ਮੈਮ, ਆਪਣੀ ਪਹਿਲੀ ਵਾਰੀ ਗੱਲ ਹੋ ਰਹੀ ਹੈ ਔਰ ਬਹੁਤ ਵਧੀਆ ਪ੍ਰੋਗਰਾਮ ਕਰ ਰਹੇ ਔਰ ਬਹੁਤ ਮਿੱਠੀ ਮਿੱਠੀ ਆਵਾਜ਼ ਹੈ ਤੁਹਾਡੀ
0: ਜੀ। ਬਹੁਤ ਬਹੁਤ ਧੰਨਵਾਦ। ਠੀਕ ਹੈ ਜੀ, ਲਓ ਤਾਰੀਫਾਂ ਤਾਂ ਹੋ ਗਈਆਂ, ਹੁਣ ਤੁਹਾਡੇ ਤੋਂ ਮੈਂ ਸਵਾਲ ਪੁੱਛਦੀ ਹਾਂ ਸ਼ਰਨ ਜੀ।
1: ਜੀ ਮੈਮ,
0: ਠੀਕ ਹੈ, ਰੈਡੀ ਹੋ ਤੁਸੀਂ? ਅੱਛਾ, ਤੁਸੀਂ ਨਾ 4 ਯੈਲੋ ਕਲਰ ਦੇ ਫਰੂਟਸ ਨੇ ਨਾ, 4 ਪੀਲੇ ਰੰਗ ਦੇ ਫਲ, ਉਹਨਾਂ ਦੇ ਨਾਮ ਦੱਸਣੇ ਨੇ ਸਾਨੂੰ।
1: ਮੈਮ, ਯੈਲੋ ਰੰਗ ਦੇ?
0: ਯੈਸ
1: ਮੈਮ, ਦੁਬਾਰਾ ਰਿਪੀਟ ਕਰਿਓ।
0: 4 ਇਦਾਂ ਦੇ ਫਲ, ਫਲਾਂ ਦੇ ਨਾਮ ਤੁਸੀਂ ਦੱਸਣੇ ਨੇ ਸਾਨੂੰ, ਜਿਨ੍ਹਾਂ ਦਾ ਰੰਗ ਜਿਹੜਾ ਹੁੰਦਾ ਪੀਲਾ ਹੁੰਦਾ।
1: ਮੈਮ, ਇੱਕ ਤਾਂ ਮੈਂਗੋ ਹੀ ਹੁੰਦਾ।
0: ਹਾਂ, ਇੱਕ ਮੈਂਗੋ ਹੋ ਗਿਆ। ਹੁਣ ਫਟਾਫਟ ਦੱਸੋ ਤੁਸੀਂ। 10
1: ਮੈਂਗੋ ਹੁੰਦਾ?
0: ਨਹੀਂ, 4 ਅਲੱਗ ਅਲੱਗ ਦੱਸਣੇ ਨੇ ਤੁਸੀਂ।
1: ਮੈਂ ਆਖਾਂ ਨਾ, ਇੱਕ ਦੇਖੋ ਮੈਂਗੋ ਹੋ ਗਿਆ, ਦੂਜਾ ਅੰਬ ਹੋ ਗਿਆ।
0: ਨਾ ਨਾ ਨਾ ਨਾ ਨਾ, ਫਰੂਟ ਵੀ ਸੇਮ ਨੇ, ਫਲ ਵੀ ਸੇਮ ਨੇ। ਠੀਕ ਹੈ, ਚਲੋ ਇੱਕ ਮੈਂਗੋ ਹੋ ਗਿਆ।
1: ਮੈਮ, ਇੱਕ ਹੁੰਦਾ ਆ ਮੈਂਗੋ,
0: ਹਾਂ,
1: ਇੱਕ ਹੁੰਦੀ ਆ ਲਗਾਠ, ਉਹ ਵੀ ਮੈਮ ਯੈਲੋ ਰੰਗ ਦੀ ਹੁੰਦੀ ਆ।
0: ਓਕੇ, 2 ਹੋ ਗਏ ਤੇ ਅੱਗੇ।
1: ਮੈਮ, ਇੱਕ ਆੜੂ ਵੀ ਥੋੜਾ ਜਿਹਾ ਰੈਡ ਰੈਡ ਤੇ ਹੁੰਦਾ, ਥੋੜਾ ਜਿਹਾ ਪੀਲੇ ਪਨ ਤੇ ਹੁੰਦਾ।
0: ਓਕੇ, ਅੱਗੇ
1: ਫਿਰ ਮੈਮ ਚੌਥੇ ਦਾ ਨਹੀਂ ਪਤਾ, ਸੌਰੀ।
0: ਹਾਏ, ਇੰਨੇ, ਮੈਂ ਕਹਿੰਦੀ ਹਾਂ ਇੰਨੇ ਫਲ ਨੇ ਪੀਲੇ ਰੰਗ ਦੇ, ਸੋਚੋ। ਵੈਸੇ ਤਾਂ ਤੁਹਾਡਾ ਵੀ ਟਾਈਮ ਨਿਕਲ ਹੀ ਗਿਆ।
1: ਖਰਬੂਜਿਆ ਵੀ ਥੋੜਾ ਯੈਲੋ ਤੇ ਹੁੰਦਾ, ਥੋੜਾ ਔਰੇਂਜ ਤੇ।
0: ਹਾਂ ਠੀਕ ਹੈ, ਠੀਕ
1: ਕਹਿ ਸਕਦੇ
0: ਆ। ਹਾਂ, ਕਹਿ ਸਕਦੇ ਆ, ਖਰਬੂਜਾ ਵੀ ਆ ਸਕਦਾ ਹੈ। ਬਿਲਕੁਲ ਬਿਲਕੁਲ। ਅੱਛਾ, ਜਿਹੜਾ ਬਹੁਤ ਜ਼ਿਆਦਾ ਕਾਮਨ ਹੈ ਨਾ, ਜਿਹੜਾ ਹਰ ਸੀਜ਼ਨ ਦੇ ਵਿੱਚ ਮਿਲਦਾ ਹੈ, ਉਹ ਤੁਸੀਂ ਭੁੱਲ ਗਏ।
1: ਮੈਮ, ਉਹ ਕਿਹੜਾ?
0: ਕੇਲਾ।
1: ਹਾਂਜੀ ਮੈਮ, ਉਹ ਮੈਮ ਹੁੰਦਾ ਤੇ ਸਕਿਨ ਥੋੜਾ ਜਿਹਾ,
0: ਚਲੋ ਉਹਦੀ ਸਕਿਨ ਤਾਂ ਯੈਲੋ ਹੁੰਦੀ ਹੈ।

0: ਸਕਿਨ ਤਾਂ ਉਹਦੀ
1: ਸ਼ਰਨ
0: ਯੈਲੋ
1: ਯੈਲੋ
0: ਹੁੰਦੀ।
1: ਹੁੰਦੀ ਆ।
0: ਚਲੋ ਸ਼ਰਨ ਜੀ, ਤੁਸੀਂ ਵਧੀਆ ਟਰਾਈ ਕੀਤਾ। ਚਲੋ ਤੁਸੀਂ, ਮੈਂ 4 ਕੇਸ ਸੀ, ਤੁਸੀਂ 3 ਜਿਹੜੇ ਫਲ ਨੇ ਯੈਲੋ ਰੰਗ ਦੇ ਉਹ ਤੁਸੀਂ ਸਾਡੇ ਨਾਲ ਸਾਂਝਾ ਕਰਦੇ, ਜੋ ਆਪ ਤੁਸੀਂ ਦੇ ਦਿੱਤਾ। ਤੁਹਾਡੀ ਫਰਮਾਇਸ਼
1: ਮੈਂ
0: ਜ਼ਰੂਰ।
1: ਤਾਂ ਇੱਕੋ ਗੱਲ ਕਹਿੰਦੀ ਹਾਂ ਕਿ ਨਾ ਕਿਸੇ ਦਾ ਦਿਲ ਦਿਖਾਉਣ ਨਾਲੋਂ ਜ਼ਿਆਦਾ ਕਿਸੇ ਦਾ ਹੱਕ ਮਾਰਨਾ ਬਹੁਤ ਬੁਰੀ ਗੱਲ ਹੁੰਦੀ ਆ। ਪਲੀਜ਼ ਕਿਸੇ ਦਾ ਹੱਕ ਨਾ ਮਾਰੋ, ਕਿਉਂਕਿ ਹਰ ਕੋਈ ਢਿੱਡ ਦੀ ਖਾਤਰ ਹੀ ਕੰਮ ਕਰਦਾ,
0: ਬਿਲਕੁਲ
1: ਜੋ ਉਹਦੀ ਬਣਦੀ ਮਿਹਨਤ ਆ, ਕਦੀ ਕਿਸੇ ਦਾ ਹੱਕ ਨਹੀਂ ਮਾਰਨਾ ਚਾਹੀਦਾ।
0: ਬਿਲਕੁਲ ਬਿਲਕੁਲ ਸਹੀ ਗੱਲ ਹੈ। ਚਲੋ ਤੁਸੀਂ ਬਹੁਤ ਵਧੀਆ ਜਿਹੜੀ ਗੱਲ ਹੈਗੀ ਉਹ ਵੀ ਸਾਡੇ ਨਾਲ ਸਾਂਝਾ ਕਰ ਦਿੱਤੀ ਹੈ। ਹੁਣ ਸ਼ਰਨ ਜੀ, ਤੁਸੀਂ ਫਟਾਫਟ ਆਪਣੀ ਫਰਮਾਇਸ਼ ਵੀ ਦੱਸ ਦਿਓ।
1: ਮੈਮ ਸੰਗ ਤੁਸੀਂ ਮੈਨੂੰ ਦੁੱਲੇ ਦਫ਼ਤਰ ਦਾ ਸੁਣਾ ਦਿਓ ਤੇ ਛੱਬੇ ਦਾ ਕਰਕੇ ਫਲਾਈ ਆਵਾਂ।
0: ਕਿੱਥੇ ਜਾਣਾ ਕਰਕੇ ਫਲਾਈ?
1: ਚਾਹ ਲੈ ਕੇ ਆ ਜਾਣਾ ਕਰਕੇ ਫਲਾਈ।
0: ਠੀਕ ਹੈ ਜੀ, ਤੁਹਾਡੀ ਫਰਮਾਇਸ਼ ਮੈਂ ਜ਼ਰੂਰ ਪੂਰੀ ਕਰਾਂਗੀ। ਬਹੁਤ ਬਹੁਤ ਧੰਨਵਾਦ ਜੁੜਨ ਵਾਸਤੇ।
1: ਥੈਂਕ ਯੂ ਮੈਮ।
0: ਓਕੇ ਜੀ। ਲਾ ਜੀ, ਸ਼ਰਨ ਜੀ ਦੀ ਫਰਮਾਇਸ਼ 'ਤੇ ਗਾਣਾ ਪਲੇ ਕਰਨ ਜਾ ਰਹੀ ਹਾਂ ਮੈਂ, ਕਰਕੇ ਫਲਾਈ ਆਵਾਂ। ਪਤਾ ਨਹੀਂ ਇਹਨਾਂ ਨੇ ਫਲਾਈ ਕਰਕੇ ਕਿੱਥੇ ਜਾਣਾ ਆ, ਲੇਕਿਨ ਇਹਨਾਂ ਨੇ ਜਿਹੜੀ ਲਾਸਟ ਦੇ ਵਿੱਚ ਗੱਲ ਕਹੀ ਹੈ ਨਾ, ਬਹੁਤ ਸੋਹਣੇ ਜਿਹੜੇ ਵਿਚਾਰ ਨੇ ਸਾਡੇ ਨਾਲ ਸਾਂਝਾ ਕੀਤੇ ਨੇ। ਸਵਾਲ ਦਾ ਜਵਾਬ ਵੀ ਦੇਣਾ, ਇੱਦਾਂ ਦਾ ਕੋਈ ਵਿਚਾਰ ਜਿਹੜਾ ਹੈ ਉਹ ਵੀ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਹੈ। 0181 2342 174 'ਤੇ।

0: ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਹੈਲੋ ਜਲੰਧਰ 102.7 ਮੈਗਾਹਰਟਜ਼ ਤੇ ਆਪਣੀ ਦੋਸਤ ਆਰਜੀ ਸ਼ਾਹਿਨ ਦੇ ਨਾਲ। ਅਗਲੇ ਜਿਹੜੇ ਸਾਡੇ ਕਾਲਰ ਨੇ ਸਾਡੇ ਨਾਲ ਕਾਲ ਤੇ ਜੁੜ ਗਏ ਨੇ। ਹੈਲੋ ਹੈਲੋ
1: ਹੈਲੋ ਮੈਡਮ ਜੀ, ਨਮਸਕਾਰ ਜੀ।
0: ਨਮਸਕਾਰ ਜੀ, ਕਿੱਥੋਂ ਬੋਲ ਰਹੇ ਹੋ?
1: ਮੈਡਮ ਜੀ, ਮੈਂ ਪੌਲ ਬੋਲਦਾ ਸਰਾਭਾ ਨਗਰ ਜਲੰਧਰ ਤੋਂ ਜੀ।
0: ਜੀ ਪੌਲ ਜੀ, ਬਹੁਤ ਬਹੁਤ ਸਵਾਗਤ ਹੈ ਸਾਡੇ ਹੈਲੋ ਜਲੰਧਰ ਪ੍ਰੋਗਰਾਮ ਦੇ ਵਿੱਚ ਤੁਹਾਡਾ।
1: ਮਿਹਰਬਾਨੀ, ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਜੀ। ਅੱਜ ਵਧੀਆ ਬੱਕਰੇ ਰੰਗ ਦਾ ਪ੍ਰੋਗਰਾਮ ਤੁਸੀਂ ਪੇਸ਼ ਕਰ ਰਹੇ ਹੋ
0: ਜੀ, ਬਹੁਤ ਬਹੁਤ ਧੰਨਵਾਦ। ਅੱਛਾ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ, ਇੰਜੋਏ ਕਰ ਰਹੇ ਹੋ?
1: ਬਿਲਕੁਲ ਜੀ ਬਿਲਕੁਲ, ਅਸੀਂ ਤਾਂ 1970 ਤੋਂ ਲੈ ਕੇ ਸੁਣਦੇ ਆ ਰਹੇ ਹਾਂ, ਹੁਣ ਬਾਕੀ ਜਿੰਨੀ ਜ਼ਿੰਦਗੀ ਬਚੀ ਆ ਉਹ ਸਾਰੇ ਸੁਣਦੇ ਹੀ ਜਾਣਾ।
0: ਵਾਹ ਜੀ ਵਾਹ, ਮਤਲਬ ਤੁਸੀਂ ਕਹਿ ਸਕਦੇ ਹਾਂ ਕਿ ਸਾਡਾ ਜਿਹੜਾ ਪ੍ਰੋਗਰਾਮ ਹੈ ਉਹ ਤੁਹਾਡੀ ਜ਼ਿੰਦਗੀ ਦਾ ਹਿੱਸਾ ਹੈ।
1: ਬਿਲਕੁਲ ਜੀ ਬਿਲਕੁਲ, ਇੱਕ ਹਿੱਸਾ ਬਣਿਆ ਸਾਡਾ। ਜੇ ਕਿਸੇ ਵੇਲਾ ਕਿਤੇ ਮੋਬਾਈਲ ਜਿੱਦਾਂ ਆਪਾਂ ਭੁੱਲ ਜਾਈਦਾ ਨਾ, ਇੱਦਾਂ ਸਾਨੂੰ ਬਿਲ ਭੁੱਲ ਜਾਵੇ ਤਾਂ ਸਾਨੂੰ ਇੱਦਾਂ ਲੱਗਦਾ ਰਹਿੰਦਾ ਵੀ ਪਤਾ ਨਹੀਂ ਕਿੱਥੇ ਕਿਹੜੀ ਚੀਜ਼ ਕੋਈ ਘੱਟ ਗਈ,
0: ਜ਼ਿੰਦਗੀ ਦੇ ਵਿੱਚ ਕੁਝ ਮਿਸਿੰਗ ਹੈ।

0: ਚਲੋ ਪੌਲ ਜੀ, ਪ੍ਰੋਗਰਾਮ ਜਿਵੇਂ ਤੁਸੀਂ ਸੁਣ ਰਹੇ ਹੋ ਤੇ ਤੁਹਾਨੂੰ ਪਤਾ ਸਵਾਲ ਜਵਾਬਾਂ ਦਾ ਜਿਹੜਾ ਸਿਲਸਿਲਾ ਚੱਲ ਰਿਹਾ, ਫਟਾਫਟ ਮੈਂ ਤੁਹਾਡੇ ਤੋਂ ਸਵਾਲ ਪੁੱਛਦੀ ਹਾਂ। ਤੁਸੀਂ ਪੰਜ ਹਰੇ ਰੰਗ ਦੀ ਜਿਹੜੀ ਸਬਜ਼ੀ ਹੈ ਉਹ ਦੱਸਣੀ ਹੈ 10 ਸੈਕਿੰਡ ਦੇ ਵਿੱਚ।
1: ਪੰਜ ਹਰੇ ਰੰਗ ਦੀਆਂ ਸਬਜ਼ੀਆਂ ਜੀ, ਭਿੰਡੀ ਹੋ ਗਈ, ਕਰੇਲਾ ਹੋ ਗਿਆ, ਟਿੰਡਾ ਹੋ ਗਿਆ, ਤੇ ਆਪਣੇ ਉਹਨੂੰ ਕਹਿੰਦੇ ਹੁੰਦੇ ਆ ਖੀਰਾ ਹੋ ਗਿਆ, ਕੱਕੜੀ ਹੋ ਗਈ।
0: ਮੈਨੂੰ ਲੱਗਦਾ ਕਿ ਗਰਮੀ ਕਰਕੇ ਸ਼ਾਇਦ ਜ਼ਿਆਦਾ ਹੀ ਨੈਟਵਰਕ ਇਸ਼ੂ ਹੋ ਰਿਹਾ।

0: ਹੈਲੋ,
1: ਹਾਂਜੀ ਹਾਂਜੀ, ਦੱਸੋ ਕੀ ਕਹਿੰਦੇ ਜੀ।
0: ਮੈਂ ਕਿ ਤੁਸੀਂ ਦੱਸਦੇ ਆ ਜਨਾਬ, ਪੰਜ ਸਬਜ਼ੀਆਂ ਦੇ ਨਾਮ, ਹਰੀ ਸਬਜ਼ੀਆਂ ਦੇ ਨਾਮ। ਠੀਕ,
1: ਪੰਜ ਸਬਜ਼ੀਆਂ ਦੇ ਨਾਮ ਤੁਹਾਨੂੰ ਦੱਸੇ ਜੀ, ਜਿੱਦਾਂ ਖੀਰਾ ਹੋ ਗਿਆ, ਆਪਣੇ ਭਿੰਡੀ ਹੋ ਗਈ, ਕਰੇਲਾ ਹੋ ਗਿਆ, ਟਿੰਡਾ ਹੋ ਗਿਆ।
0: ਹਾਂਜੀ ਹਾਂਜੀ, ਦੱਸਦੇ ਹੁਣ ਬਹੁਤ ਵਧੀਆ। ਚਲੋ ਤੁਸੀਂ ਟਾਈਮ ਜਿਹੜੀ ਲਿਮਿਟ ਮੈਂ
1: ਕੱਦੂ ਹੋ ਗਿਆ, ਘੀਆ ਹੋ ਗਿਆ।
0: ਚਲ, ਜਿਹੜੀ ਟਾਈਮ ਲਿਮਿਟ ਮੈਂ ਤੁਹਾਨੂੰ ਦੱਸੀ ਸੀ ਉਸ ਦੇ ਵਿੱਚ ਵਿੱਚ ਹੀ ਤੁਸੀਂ ਜਿਹੜਾ ਆਨਸਰ ਹੈ, ਜਵਾਬ ਹੈਗੇ, ਸਾਨੂੰ ਦੇ ਦਿੱਤਾ। ਬਹੁਤ ਵਧੀਆ। ਹੁਣ ਤੁਸੀਂ ਆਪਣੀ ਜਿਹੜੀ
1: ਤੁਹਾਡੀ ਕੱਟ ਕੱਟ ਕੇ ਆਉਂਦੀ, ਮੈਨੂੰ ਸੁਣਦਾ ਨਹੀਂ ਕੁਝ ਵੀ, ਆਵਾਜ਼ ਬਹੁਤ ਕੱਟ ਕੱਟ ਕੇ ਆਉਂਦੀ।
0: ਓਹੋ, ਆਵਾਜ਼ ਕੱਟ ਕੱਟ ਕੇ ਆ ਰਹੀ ਹੈ।
1: ਹਾਂਜੀ ਹਾਂਜੀ,
0: ਜੇ ਤੁਹਾਨੂੰ ਆਵਾਜ਼ ਮੇਰੀ ਹੁਣ ਆ ਰਹੀ ਹੈ ਪ੍ਰੋਪਰ, ਤੁਸੀਂ ਫਟਾਫਟ ਆਪਣੀ ਫਰਮਾਇਸ਼ ਵੀ ਦੱਸ ਦਿਓ ਹੁਣ।
1: ਹਾਂਜੀ,
0: ਫਰਮਾਇਸ਼।
1: ਆਵਾਜ਼ ਦੀ ਬਹੁਤ ਡਿਸਟਰਬਿੰਗ ਹੈ, ਮੈਨੂੰ ਆਵਾਜ਼ ਤੁਹਾਡੀ ਸੁਣਦੀ ਨਹੀਂ ਕੁਝ, ਕੱਟ ਕੱਟ ਕੇ ਆਉਂਦੀ।
0: ਹੈਲੋ, ਮੈਨੂੰ ਲੱਗਦਾ ਸ਼ਾਇਦ ਜ਼ਿਆਦਾ ਹੀ ਨੈਟਵਰਕ ਇਸ਼ੂ ਹੋ ਰਿਹਾ ਹੈ, ਸ਼ਾਇਦ ਇਹਨਾਂ ਵੱਲੋਂ, ਉਹਨਾਂ ਦੀ ਸਾਈਡ ਤੋਂ। ਚਲੋ ਕੋਈ ਗੱਲ ਨਹੀਂ, ਇਹਨਾਂ ਨੇ, ਪੌਲ ਜੀ ਨੇ ਜਵਾਬ ਤਾਂ ਸਾਨੂੰ ਸਹੀ ਦੇ ਦਿੱਤਾ। ਇਹਨਾਂ ਨੇ ਪੰਜ ਨਹੀਂ, ਮੈਨੂੰ ਲੱਗਦਾ 6 ਸਾਨੂੰ ਸਬਜ਼ੀਆਂ ਦੇ ਨਾਮ ਦੱਸਦੇ ਨੇ। ਲਓ, ਨੈਟਵਰਕ ਇਸ਼ੂ ਕਰਕੇ ਇਹਨਾਂ ਦੀ ਜਿਹੜੀ ਫਰਮਾਇਸ਼ ਹੈ ਉਹ ਤਾਂ ਰਹਿ ਗਈ। ਚਲੋ ਕੋਈ ਗੱਲ ਨਹੀਂ, ਆਪਾਂ ਗੀਤ ਸੁਣਾਂਗੇ ਸਾਬਰਕੋਟੀ ਦੀ ਆਵਾਜ਼ ਦੇ ਵਿੱਚ, ਰੁੱਖਾਂ ਵਾਂਗੂ ਖੜ੍ਹੇ ਰਹੇ। ਇਹ ਤੁਹਾਡੇ ਸਾਰਿਆਂ ਦੇ ਰੇਡੀਓ ਸੈੱਟ 'ਤੇ। ਇੱਦਾਂ ਹੀ ਤੁਸੀਂ ਵੀ ਸਾਡੇ ਨਾਲ ਜੁੜ ਸਕਦੇ ਹੋ ਸਾਡੇ ਪ੍ਰੋਗਰਾਮ ਹੈਲੋ ਜਲੰਧਰ ਦੇ ਵਿੱਚ, 0181 143 174 ਪ੍ਰੋਗਰਾਮ ਹੈਲੋ ਜਲੰਧਰ ਵਿੱਚ ਨੰਬਰ ਡਾਇਲ ਕਰਕੇ, ਇਹ ਵਾਲਾ।

0: ਮੌਸਮ ਵਾਂਗੂ ਬਦਲ ਗਏ ਅਸੀਂ ਰੁੱਖਾਂ ਵਾਂਗ ਖੜੇ ਰਹੇ। ਜਿਵੇਂ ਅੱਜ ਕੱਲ੍ਹ ਮੌਸਮ ਬਦਲ ਰਿਹਾ, ਪਤਾ ਹੀ ਨਹੀਂ ਲੱਗਦਾ ਕਦੋਂ ਗਰਮੀ ਆ ਰਹੀ ਹੈ, ਕਦੋਂ ਬਾਰਿਸ਼ ਆ ਰਹੀ ਹੈ, ਕਦੋਂ ਤੂਫਾਨ ਚੱਲ ਰਹੇ। ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜੀ ਹੈਲੋ ਜਲੰਧਰ 102.7 ਮੈਗਾਹਰਟਜ਼ ਤੇ ਆਪਣੀ ਦੋਸਤ ਆਰਸ਼ੀ ਸ਼ਾਹਿਨ ਦੇ ਨਾਲ। ਅਗਲੇ ਜਿਹੜੇ ਕਾਲਰ ਨੇ ਸਾਡੇ ਨਾਲ ਕਾਲ ਤੇ ਜੁੜ ਗਏ ਨੇ, ਕਰਦੇ ਹਾਂ ਉਹਨਾਂ ਨਾਲ ਗੱਲਬਾਤ।
1: ਹੈਲੋ ਮੈਡਮ, ਨਮਸਕਾਰ ਜੀ।
0: ਨਮਸਕਾਰ ਜੀ, ਕਿੱਥੋਂ ਬੋਲ ਰਹੇ ਹੋ?
1: ਮੈਡਮ ਰਕੇਸ਼ ਕੁਮਾਰ, ਪਿੰਡ ਜੱਤੇਵਾਲੀ ਜਲੰਧਰ ਤੋਂ ਜੀ।
0: ਜੀ ਰਕੇਸ਼ ਜੀ, ਬਹੁਤ ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ ਦੇ ਵਿੱਚ ਤੁਹਾਡਾ।
1: ਧੰਨਵਾਦ ਮੈਡਮ ਜੀ, ਥੈਂਕ ਯੂ
0: ਜੀ। ਅੱਛਾ, ਜਿਵੇਂ ਸਵਾਲ ਜਵਾਬਾਂ ਦਾ ਸਿਲਸਿਲਾ ਚੱਲ ਰਿਹਾ ਹੈ ਤੇ ਤੁਸੀਂ ਮੈਨੂੰ ਦੱਸੋ ਕਿ ਤੁਹਾਡਾ ਜਿਹੜਾ ਫੇਵਰਟ ਫਰੂਟ ਹੈ ਉਹ ਕਿਹੜਾ ਹੈ?
1: ਐਪਲ ਜੀ।
0: ਐਪਲ, ਠੀਕ ਹੈ। ਅੱਛਾ, ਤੇ ਸਵਾਲ ਮੇਰਾ ਤੁਹਾਡੇ ਤੋਂ ਇਹ ਹੈ ਕਿ ਤੁਸੀਂ ਚਾਰ ਖੱਟੇ ਇੱਦਾਂ ਦੇ ਫਰੂਟ ਨੇ, ਜਿਹੜੇ ਫਲ ਨੇ, ਉਹਨਾਂ ਦੇ ਨਾਮ ਸਾਨੂੰ ਦੱਸਣੇ ਨੇ।
1: ਨਿੰਬੂ ਹੋ ਗਿਆ ਜੀ, ਸੰਗਲ ਹੋ ਗਈ, ਜਿਵਲੀ ਹੋ ਗਈ, ਇੱਕ ਰਹਿ ਗਿਆ ਜੀ ਕਿਹੜਾ ਹੋ ਗਿਆ?
0: ਹਾਂ, ਤਿੰਨ ਹੋ ਗਏ।
1: ਹਾਂਜੀ, ਤਿੰਨ ਹੋ ਗਏ ਤੇ ਇੱਕ ਆਪਣਾ ਪਾ ਦਿਓ ਜੀ।
0: ਜੁੜੇ ਸੀ ਉਹਨਾਂ ਨੇ ਇੱਕ ਬਹੁਤ ਵਧੀਆ ਗੱਲ ਕਹੀ ਸੀ ਕਿ ਸਾਨੂੰ ਕਿਸੇ ਦਾ ਹੱਕ ਨਹੀਂ ਮਾਰਨਾ ਚਾਹੀਦਾ। ਇੱਦਾਂ ਦੀ ਕੋਈ ਗੱਲ ਹੈਗੀ ਹੈ ਪੋਜ਼ਿਟਿਵ ਜਿਹੜੀ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੋ?
1: ਮੈਡਮ ਮੈਡਮ ਸਹੀ ਦੱਸੋ, ਕਿਸੇ ਦਾ ਹੱਕ ਨਹੀਂ ਮਾਰਨਾ ਚਾਹੀਦਾ। ਇਮਾਨਦਾਰੀ ਦਾ ਸਾਰਾ ਕੰਮ ਕਰੋ, ਜਿਹੜਾ ਗਰੀਬ ਉਹਦੀ ਹੈਲਪ ਕਰ ਦਿਓ
0: ਜੀ। ਇਸ ਤੋਂ ਇਲਾਵਾ ਮੈਂ ਕਿਹਾ ਸੀ ਕਿ ਉਹਨਾਂ ਨੇ ਜਿਵੇਂ ਇਹ ਸਾਡੇ ਨਾਲ ਸਾਂਝਾ ਕੀਤੀ ਸੀ, ਇਸ ਤੋਂ ਇਲਾਵਾ ਕੋਈ ਇੱਦਾਂ ਦੀ ਗੱਲ ਹੈਗੀ ਜਿਹੜੀ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੋ?
1: ਮੈਡਮ ਜੀ, ਮੈਂ ਤਾਂ ਇਹੀ ਕਹਾਂਗਾ, ਜਿਹੜਾ ਇਨਸਾਨ ਕੋਈ ਵੀ ਕੋਈ ਗਰੀਬ ਹੋਵੇ, ਕਿਸੇ ਅੱਗੇ ਹੱਥ ਨਾ ਅੱਡੇ, ਉਹ ਜਾਣ ਕੇ ਕਹਿਣ

0: ਮਤਲਬ ਕੋਈ ਵੀ ਛੋਟਾ ਮੋਟਾ ਕਾਰੋਬਾਰ ਕਰ ਸਕਦਾ, ਬਿਜ਼ਨਸ ਜਿੱਦਾਂ ਰੋਡ ਤੇ ਮੈਡਮ ਜੀ ਜਿਹੜਾ ਡਿਸਪੋਜ਼ਲ ਦੀ ਸੇਲ ਕਰ ਸਕਦਾ, ਪਾਣੀ ਦੀ ਬੋਟਲ ਦੇ ਸਕਦਾ ਜੀ।
1: ਹਾਂ, ਇਹਨਾਂ ਦੀ ਆਪਾਂ ਮਦਦ ਕਰ ਸਕਦੇ ਹਾਂ ਖਰੀਦ ਕੇ।
0: ਹਾਂ ਮੈਡਮ ਜੀ, ਕਿਸੇ ਗਰੀਬ ਦੀ ਹੈਲਪ ਕਰ ਸਕਦੇ ਹਾਂ ਆਪਾਂ
1: ਜੀ। ਬਿਲਕੁਲ ਰਾਕੇਸ਼ ਜੀ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਤੁਸੀਂ ਸਵਾਲਾਂ ਦਾ ਜਵਾਬ ਵੀ ਸਹੀ ਦਿੱਤਾ ਤੇ ਟਾਈਮ ਲਿਮਿਟ ਦੇ ਵਿੱਚ ਦਿੱਤਾ ਹੈ, ਤੇ ਤੁਸੀਂ ਗੱਲ ਵੀ ਬਹੁਤ ਵਧੀਆ ਸਾਡੇ ਨਾਲ ਸਾਂਝਾ ਕੀਤੀ ਹੈ। ਹੁਣ ਫਰਮਾਇਸ਼ ਦੱਸ ਦਿਓ
0: ਮੈਡਮ ਜੀ। ਉਹੀ ਟਾਈਮ
1: ਚਲੋ ਠੀਕ ਹੈ, ਓਕੇ, ਧੰਨਵਾਦ ਜੀ ਸਾਡੇ ਨਾਲ ਜੁੜਨ ਵਾਸਤੇ। ਲਓ ਜੀ, ਜਨਾਬ ਨੇ ਸਵਾਲ ਦਾ ਜਵਾਬ ਵੀ ਦੇ ਦਿੱਤਾ ਅਤੇ ਨਾਲ ਹੀ ਬਹੁਤ ਸੋਹਣੀ ਗੱਲ ਵੀ ਸਾਡੇ ਨਾਲ ਸਾਂਝਾ ਕਰ ਦਿੱਤੀ। ਇੱਦਾਂ ਹੀ ਤੁਸੀਂ ਵੀ ਸਾਡੇ ਪ੍ਰੋਗਰਾਮ ਵਿੱਚ ਜੁੜ ਕੇ, ਹੈਲੋ ਜਲੰਧਰ ਪ੍ਰੋਗਰਾਮ ਦੇ ਵਿੱਚ ਜੁੜ ਕੇ ਨੰਬਰ ਡਾਇਲ ਕਰਕੇ 0181-2342-174 ਸਾਡੇ ਨਾਲ ਜੁੜ ਸਕਦੇ ਹੋ, ਸਵਾਲਾਂ ਦਾ ਜਵਾਬ ਦੇ ਸਕਦੇ ਹੋ। ਦੋਸਤਾਂ ਨੂੰ ਵੀ ਤਾਂ ਪਤਾ ਲੱਗੇ ਕਿ ਸਾਡੇ ਜਿਹੜੇ ਦੋਸਤ ਨੇ ਉਹ ਕਿੰਨੇ ਜ਼ਿਆਦਾ ਇੰਟੈਲੀਜੈਂਟ ਨੇ। ਇਹ ਜਿਹੜਾ ਟੈਸਟ ਚੱਲ ਰਿਹਾ, ਇਹਦੇ ਵਿੱਚ ਤੁਹਾਡੇ ਕਿੰਨੇ ਮਾਰਕਸ ਆ ਰਹੇ ਨੇ? 50% ਵੀ ਠੀਕ ਨੇ ਵੈਸੇ, ਪਰ ਜਿਨ੍ਹਾਂ ਦੇ 60-70-80% ਆ ਰਹੇ ਨੇ, ਮੈਂ ਕਹਿੰਦੀ ਉਹ ਬਹੁਤ ਜ਼ਿਆਦਾ ਇੰਟੈਲੀਜੈਂਟ ਹੈ। ਲਓ ਜੀ, ਅਗਲਾ ਤੁਸੀਂ ਗੀਤ ਇੰਜੋਏ ਕਰੋ ਮਨਮੋਹਨ ਵਾਰਿਸ ਜੀ ਦੀ ਆਵਾਜ਼ ਦੇ ਵਿੱਚ, ਦਿਲ ਟੁਕੜੇ।

0: ਮੁੜ ਗਏ ਕੀ ਤੁਸੀਂ ਇੰਜੋਏ ਕੀਤਾ ਮਨਮੋਹਨ ਵਾਰਿਸ ਜੀ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦੋ ਪ੍ਰੋਗਰਾਮ ਹੈਲੋ ਜਲੰਧਰ ਦੇ ਵਿੱਚ ਲਓ ਜੀ ਅਗਲੇ ਜਿਹੜੇ ਲਿਸਨਰਸ ਨੇ ਸਾਡੇ ਨਾਲ ਕਾਲ 'ਤੇ ਜੁੜ ਗਏ ਨੇ ਜੀ ਸਾਡੇ ਦੋਸਤ ਦੇਖਦੇ ਹਾਂ ਉਹ ਸਾਡੇ ਸਵਾਲ ਦਾ ਜਵਾਬ ਦਿੰਦੇ ਹਾਂ ਜਾਂ ਨਹੀਂ ਹੈਲੋ
1: ਹੈਲੋ ਮੈਡਮ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ ਕਿੱਥੋਂ ਬੋਲ ਰਹੇ ਹੋ
1: ਮੈਂ ਹਰਵਿੰਦਰ ਸਿੰਘ ਰੂਪਰਾਏ ਪਿੰਡ ਗਾਜੀਪੁਰ ਜਲੰਧਰ ਤੋਂ ਬੋਲਦਾ
0: ਜੀ ਹਰਵਿੰਦਰ ਜੀ ਬਹੁਤ ਬਹੁਤ ਸਵਾਗਤ ਹੈ ਸਾਡੇ ਹੈਲੋ ਜਲੰਧਰ ਪ੍ਰੋਗਰਾਮ ਦੇ ਵਿੱਚ ਤੁਹਾਡਾ
1: ਵੀ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਪ੍ਰੋਗਰਾਮ ਵਿੱਚ ਜੀ
0: ਤੁਹਾਡਾ ਕਿਹੜਾ ਪ੍ਰੋਗਰਾਮ ਹੈ ਹਰਵਿੰਦਰ ਜੀ
1: ਸਾਡਾ ਹੀ ਆ ਨਾ ਪ੍ਰੋਗਰਾਮ ਇਹ
0: ਅੱਛਾ ਹਾਂ ਬਿਲਕੁਲ ਸਹੀ ਗੱਲ ਹੈ ਸਾਰੇ ਜਿੰਨੇ ਵੀ ਪ੍ਰੋਗਰਾਮਸ ਨੇ ਉਹ ਸਾਰੇ ਤੁਹਾਡੇ ਸਾਰਿਆਂ ਦੇ ਹੀ ਨੇ ਜਿਹਨਾਂ ਵਿੱਚ ਤੁਹਾਡਾ ਥੋੜਾ ਜਿਹਾ ਕੰਟਰੀਬਿਊਸ਼ਨ ਹੁੰਦਾ ਤੁਸੀਂ ਸਾਡੇ ਨਾਲ ਜੁੜਦੇ ਹੋ ਤੁਹਾਡੇ ਸਾਰਿਆਂ ਦੇ ਫੇਵਰੇਟ ਨੇ ਪ੍ਰੋਗਰਾਮ
1: ਹਾਂਜੀ ਤੁਹਾਡੇ ਨਾਲ ਗੱਲਬਾਤ ਹੋ ਜਾਂਦੀ ਸੋਹਣੀਆਂ ਸੋਹਣੀਆਂ ਗੱਲਾਂ
0: ਸਕਿਨ ਸਮੇਤ ਖਾਂਦੇ ਆ ਯਾਨੀ ਕਿ ਉਹਨਾਂ ਦੇ ਛਿੱਲੜ ਸਮੇਤ ਖਾਂਦੇ ਆ ਉਹਨਾਂ ਨੂੰ ਛਿੱਲ ਕੇ ਨੀ ਖਾਂਦੇ ਆਪਾਂ ਐਜ਼ ਇਟ ਇਜ਼ ਹੀ ਖਾਂਦੇ ਆ ਬੱਬੂ ਗੋਸ਼ਾ ਤੇ ਨਾਸ਼ਪਾਤੀ ਹਾਂ ਵੈਸੇ ਤਾਂ ਇਹ ਰਲਦੇ ਮਿਲਦੇ ਪਰਿਵਾਰ ਦੇ ਨੇ ਥੋੜਾ ਜਿਹਾ ਫਰਕ ਹੈ ਇਹਨਾਂ ਦੇ ਵਿੱਚ ਚੀਕੂ ਬੋਲਿਆ ਚਲੋ ਬਹੁਤ ਵਧੀਆ ਤੁਸੀਂ ਟਾਈਮ ਲਿਮਿਟ ਦੇ ਅੰਦਰ ਅੰਦਰ ਸਾਨੂੰ ਜਵਾਬ ਵੀ ਦਿੱਤਾ ਅੱਛਾ ਕੋਈ ਇਹਦਾ ਦੀ ਜਿਹੜੀ ਗੱਲ ਹੈਗੀ ਹੈ ਸੋਹਣੀ ਜੀ ਖੂਬਸੂਰਤ ਗੱਲ ਜਿਹੜੀ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੋ ਜਿਵੇਂ ਸਾਰੇ ਲਿਸਨਰ ਕਰ ਰਹੇ ਨੇ
1: ਅੱਜ ਕੱਲ ਲੋਕੀ ਆਪਣੇ ਦੁੱਖ ਤੋਂ ਜ਼ਿਆਦਾ ਦੁਖੀ ਹੁੰਦੇ ਜਿੰਨੇ ਕਿਸੇ ਦਾ ਸੁੱਖ ਦੇਖ ਕੇ ਦੁਖੀ ਹੁੰਦੇ
0: ਸਹੀ ਗੱਲ ਹੈ
1: ਤੇ ਕਿਸੇ ਨੂੰ ਜੇ ਅਸੀਂ ਸੁੱਖ ਨਹੀਂ ਨਾ ਦੇ ਸਕਦੇ ਤੇ ਦੁੱਖ ਵੀ ਨਾ ਦੇਈਏ
0: ਬਿਲਕੁਲ ਬਿਲਕੁਲ
1: ਜ਼ਖਮ ਦੇ ਕਿਸੇ ਦੇ ਮਲਮ ਨਹੀਂ ਲਾ ਸਕਦੇ ਉੱਤੇ ਲੂਣ ਵੀ ਨਾ ਪਾਈਏ
0: ਸਹੀ ਗੱਲ ਹੈ ਹਾਂਜੀ ਹਰਵਿੰਦਰ ਜੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਬਹੁਤ ਸੋਹਣੀ ਗੱਲ ਤੁਸੀਂ ਸਾਡੇ ਨਾਲ ਸਾਂਝਾ ਕੀਤੀ ਫਟਾਫਟ ਆਪਣੀ ਫਰਮਾਇਸ਼ ਵੀ ਦੱਸ ਦਿਓ
1: ਇਹ ਫਰਮਾਇਸ਼ ਮੇਰੇ ਲਾਲ ਮੈਡਮ ਜੀ ਲਾਦਰ ਰਣਜੀਤ ਬਾਵਾ ਦਾ ਸਰਦਾਰ ਮੇਰਾ ਸਭ ਤੋਂ ਜ਼ਿਆਦਾ ਫੇਵਰਟ
0: ਲਾ ਜੀ ਤੁਹਾਡਾ ਫੇਵਰਟ ਗਾਣਾ ਆਪਾਂ ਪਲੇ ਕਰਨ ਜਾ ਰਹੇ ਹਾਂ ਬਹੁਤ ਬਹੁਤ ਧੰਨਵਾਦ
1: ਥੈਂਕ ਯੂ ਮੈਡਮ

ਜੀ, ਹਰਜਿੰਦਰ ਜੀ ਦੀ, ਹਰਵਿੰਦਰ ਜੀ ਦੀ ਫਰਮਾਇਸ਼ ਤੇ ਗਾਣਾ ਜਿਹੜਾ ਹੈਗਾ ਉਹ ਪਲੇ ਕਰਨ ਜਾ ਰਹੇ ਹਾਂ ਜੀ, ਸਰਦਾਰ। ਜਿਵੇਂ ਇਹਨਾਂ ਨੇ ਗੱਲ ਕਹੀ ਹੈ ਕਿ ਲਾਸਟ ਦੇ ਵਿੱਚ ਜੀ ਅਸੀਂ ਕਿਸੇ ਨੂੰ ਸੁੱਖ ਨਹੀਂ ਦੇ ਸਕਦੇ, ਇੰਝ ਹੀ ਸਾਨੂੰ ਕਿਸੇ ਨੂੰ ਦੁੱਖ ਵੀ ਨਹੀਂ ਦੇਣਾ ਚਾਹੀਦਾ ਜੀ। ਅਸੀਂ ਕਿਸੇ ਨੂੰ ਹਸਾ ਨਹੀਂ ਸਕਦੇ, ਸਾਨੂੰ ਰੋਣਾ ਵੀ ਨਹੀਂ ਚਾਹੀਦਾ। ਕੁਝ ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ, ਕਿਉਂਕਿ ਜਿਹੜਾ ਕਰਮਾ ਹੈਗਾ ਨਾ ਉਹ ਮੁੜ ਕੇ ਸਾਡੇ ਵੱਲ ਜ਼ਰੂਰ ਆਉਂਦਾ ਹੈ, ਅਤੇ ਉਹੀ ਸਾਨੂੰ ਕਰਮ ਕਰਨੇ ਚਾਹੀਦੇ, ਉਹੀ ਸਾਨੂੰ ਚੀਜ਼ਾਂ ਜਿਹੜੀਆਂ ਨੇ ਕਰਨੀਆਂ ਚਾਹੀਦੀਆਂ ਨੇ, ਜਿਹੜੀ ਮੁੜ ਕੇ ਸਾਡੇ ਕੋਲ ਆਉਣ 'ਤੇ ਸਾਨੂੰ ਡਰ ਨਾ ਲੱਗੇ ਕਿ ਹਾਂ ਇਹ ਜਿਹੜਾ ਕਰਮਾ ਹੈਗਾ, ਇਹ ਜਿਹੜੀ ਚੀਜ਼ ਹੈਗੀ ਸਾਡੇ ਕੋਲ ਮੁੜ ਕੇ ਆ ਰਹੀ ਹੈ। ਲਓ ਜੀ ਗੀਤ, ਤੁਸੀਂ ਫਟਾਫਟ ਇੰਜੋਏ ਕਰੋ ਇਹ ਰਣਜੀਤ ਬਾਵਾ ਦੀ ਜੀ ਦੀ ਆਵਾਜ਼ ਦੇ ਵਿੱਚ। ਅੱਗੇ ਤੁਸੀਂ ਫਟਾਫਟ ਨੰਬਰ ਡਾਇਲ ਕਰਨਾ ਹੈ 0181 83 174, ਅਤੇ ਸਾਡੇ ਨਾਲ ਸਾਡੇ ਹੈਲੋ ਜਲੰਧਰ ਪ੍ਰੋਗਰਾਮ ਦੇ ਵਿੱਚ ਜੁੜਨਾ ਹੈ ਅਤੇ ਸਵਾਲਾਂ ਦੇ ਜਵਾਬ ਦੇਣੇ ਹੈ।

0: ਅਸੀਂ ਕਿ ਅੱਜ ਦਾ ਜਿਹੜਾ ਪ੍ਰੋਗਰਾਮ ਹੈਗਾ ਹੈਲੋ ਜਲੰਧਰ, ਜਿਹਦੇ ਮੈਂ ਸਵਾਲ ਤੁਹਾਡੇ ਤੋਂ ਪੁੱਛ ਰਹੀ ਹਾਂ, ਉਹਦੇ ਤੋਂ ਤੁਹਾਨੂੰ ਡਰ ਲੱਗ ਰਿਹਾ ਹੋਏਗਾ, ਕਿਉਂਕਿ ਬਹੁਤ ਜ਼ਿਆਦਾ ਬੇਸਿਕ ਜਿਹੜੇ ਅੱਜ ਮੈਂ ਟੋਪਿਕ ਲਿੱਤਾ ਹੈ ਨਾ, ਇਹ ਤਾਂ ਆਪਾਂ ਰੋਜ਼ ਹੀ ਦੇਖਦੇ ਹਾਂ, ਰੋਜ਼ ਹੀ ਜਿਹੜੇ ਸੀਜ਼ਨਲ ਫਰੂਟ ਹੋ ਗਏ ਜਾਂ ਸਾਡਾ ਮਨਪਸੰਦ ਫਰੂਟ ਹੋ ਗਿਆ, ਬਟ ਇਹ ਹੈ ਕਿ ਜਿਹੜਾ ਟਾਈਮ ਲਿਮਿਟ ਮੈਂ ਦੱਸਿਆ ਤੁਹਾਨੂੰ 10 ਸੈਕਿੰਡ ਦੇ ਅੰਦਰ ਅੰਦਰ ਤੁਸੀਂ ਸਾਨੂੰ ਜਵਾਬ ਦੇਣੇ, ਥੋੜ੍ਹਾ ਜਿਹਾ ਪ੍ਰੈਸ਼ਰ ਆ ਗਿਆ ਹੋਏਗਾ, ਤਾਂ ਕਰਕੇ ਬਹੁਤ ਈਜ਼ੀ ਜਿਹੜਾ ਇਹ ਸਵਾਲ ਹੈਗਾ ਇਸਦਾ ਆਂਸਰ ਵੀ ਦੇਣਾ ਕਈ ਲਿਸਨਰਸ ਲਈ ਔਖਾ ਹੋ ਗਿਆ ਸੀ। ਫਿਲਹਾਲ ਦੇਖਦੇ ਹਾਂ ਅਗਲੇ ਜਿਹੜੇ ਸਾਡੇ ਨਾਲ ਲਿਸਨਰ ਜੁੜੇ ਨੇ ਉਹ ਸਵਾਲ ਦਾ ਜਵਾਬ ਦੇ ਪਾਉਂਦੇ ਆ ਜਾਂ ਨਹੀਂ। ਹੈਲੋ,
1: ਉਪਰ ਵਾਲੇ ਤੇਰੀ ਮਹਿਫਿਲ ਮੇ ਹਮ ਯੇ ਫਰਿਆਦ ਕਰਤੇ ਹੈ, ਸ਼ਾਇਨਾ ਮੈਡਮ ਕੋ ਸਦਾ ਖੁਸ਼ ਰੱਖਣਾ, ਜਿਹਨੇ ਹਮ ਫੋਨ ਠੀਕ ਸ਼ਾਮ 4 ਵਜੇ ਕਰਤੇ।
0: ਵਾਹ ਜੀ ਵਾਹ
1: ਮੈਡਮ ਜੀ, ਨਮਸਕਾਰ।
0: ਨਮਸਕਾਰ ਜੀ, ਸ਼ਾਇਰਾਨਾ ਅੰਦਾਜ਼ ਦੇ ਵਿੱਚ ਜਿਹੜੇ ਸ਼ਾਇਰ ਨੇ ਆਪਣਾ ਨਾਮ ਵੀ ਦੱਸ ਦੋ।
1: ਸਤੀਸ਼ ਗੁਲਿਆਨੀ, ਦਿਲਕੁਸ਼ਾ ਮਾਰਕੀਟ ਜਲੰਧਰ ਰਹਿੰਦਾ, ਆਪਣੇ ਦੋਸਤਾਂ ਦੇ ਦਿਲ ਦੇ ਅੰਦਰ।
0: ਵਾਹ ਜੀ ਵਾਹ, ਮੈਂ ਕਹਿੰਦੀ ਕਿ ਤੁਸੀਂ ਸਾਨੂੰ ਦਿਲ ਆਪਣਾ ਸ਼ਹਿਰ ਦੇ ਵਿੱਚ ਕਿਉਂ ਨਹੀਂ ਮੈਸੇਜ ਭੇਜਿਆ ਸੀ?
1: ਮੈਡਮ ਮੈਂ ਸਵੇਰੇ ਵੈਸੇ ਇੱਕ ਫੋਨ ਆਇਆ ਸੀ।
0: ਅੱਛਾ,
1: ਆਪਣੇ ਮੋਹਨ ਲਾਲ ਜੀ ਦਾ, ਕਹਿੰਦੇ ਸ਼ਾਇਨਾ ਮੈਡਮ ਆਏ, ਉਹਦੇ ਤੁਸੀਂ ਭੇਜੋ। ਮੈਂ ਉਸ ਟਾਈਮ ਮੈਂ ਕਿਹਾ ਨਾਮ ਚੱਲਾ ਸੀ ਮੈਂ
0: ਸਵੇਰੇ, ਕਿੱਦਾਂ ਮੈਸੇਜ ਆ ਗਿਆ? ਮੈਂ ਤਾਂ ਹੀ ਦੁਪਹਿਰ ਨੂੰ ਆ।
1: ਨਹੀਂ, ਦੁਪਹਿਰ ਨੂੰ ਗੱਲ ਕਰੋ, ਸਵੇਰੇ ਸਾਡੀ ਇੱਕੋ ਹੀ ਹੁੰਦੀ ਮੈਡਮ, ਸਵੇਰ ਦੁਪਹਿਰ ਰਾਤ।
0: ਅੱਛਾ ਚਲੋ ਠੀਕ ਹੈ। ਸਤੀਸ਼ ਜੀ, ਮੈਂ ਤੁਹਾਡੇ ਤੋਂ ਸਵਾਲ ਪੁੱਛਣ ਲੱਗੀ ਹਾਂ।
1: ਮੈਡਮ ਜੀ ਪਹਿਲੇ ਦੱਸੋ ਵੀ ਮਿੱਠਾ ਤੁਸੀਂ ਕੀ ਖਾਂਦੇ ਹੋ? ਬੜੀ ਮਿਠਾਸ ਨਾਲ ਬੋਲ ਰਹੇ ਹੋ। ਸਾਨੂੰ
0: ਕੁਛ ਨੀ, ਬਸ ਤੁਹਾਡੇ ਸਾਰਿਆਂ ਦਾ ਪਿਆਰ ਹੈਗਾ ਜਿਹੜਾ ਸਾਨੂੰ ਮਿਲਦਾ।
1: ਨਹੀਂ, ਕੋਈ ਸਾਧਵੀ ਨੁਕਤਾ ਦੱਸ ਦਿਓ ਮੈਡਮ। ਸਾਡੀ ਤਾਂ ਹਮੇਸ਼ਾ ਜਦੋਂ ਅਸੀਂ ਕੋਈ ਪਿਆਰ ਨਾਲ ਗੱਲ ਕਰਦੇ ਹਾਂ ਤਾਂ ਵੀ ਸਾਡੀ ਜਵਾਨ ਮਿੱਠੀ ਨਹੀਂ ਬੋਲਦੀ, ਕੀ ਗੱਲ ਹੈ?
0: ਨਹੀਂ ਨਹੀਂ, ਥੋੜ੍ਹਾ ਜਿਹਾ ਵੋਕਲ ਦਾ ਹੋਏਗਾ, ਬਟ ਮੈਨੂੰ ਲੱਗਦਾ ਕਿ ਤੁਸੀਂ ਸਾਰੇ ਹੀ ਬਹੁਤ ਚੰਗੇ ਹੋ, ਇੱਦਾਂ ਦੀ ਕੋਈ ਗੱਲ ਨਹੀਂ ਹੈ। ਬਸ ਇਹ ਹੈ ਕਿ ਜਦੋਂ ਤੁਸੀਂ ਸਾਨੂੰ ਕਾਲ ਕਰਦੇ ਹੋ, ਸਾਡੇ ਨਾਲ ਜੁੜਦੇ ਹੋ, ਐਕਸਾਈਟਿਡ ਇੰਨੇ ਹੁੰਦੇ ਹੋ, ਬਹੁਤ ਵਧੀਆ ਲੱਗਦਾ ਸਾਨੂੰ ਵੀ।
1: ਮੈਡਮ ਇੱਥੇ ਆ ਕੇ ਹੱਸੀ ਦਾ ਸੀ, ਕਰਦਾ ਸਾਡੇ ਹੱਸਣਾ ਮਨਾ।
0: ਅੱਛਾ, ਕਿਉਂ, ਕੋਈ ਖਾਸ ਰੀਜ਼ਨ?
1: ਮੈਡਮ ਜਦੋਂ ਕਹਿੰਦੇ, ਜਦੋਂ ਮੈਂ ਇੱਕ ਬੰਦੇ ਨੂੰ ਪੁੱਛਿਆ, ਮੈਂ ਕਿਹਾ ਯਾਰ ਜਦੋਂ ਘਰ ਜਾਂਦਾ ਤਾਂ ਮੈਂ ਹੱਸਦਾ ਜਾਂਦਾ, ਤੇ ਵਾਈਫ ਕਹਿੰਦੀ ਅੱਜ ਕਿਹੜੀ ਮਾਂ ਨੂੰ ਮਿਲ ਕੇ ਆਇਆ, ਬੜਾ ਪਹਿਲਾ ਬੰਦਾ ਆਉਂਦਾ, ਖੁਸ਼ ਆਉਂਦਾ। ਤੇ ਜਦੋਂ ਉਹ ਕਹਿੰਦੀ, ਮੈਂ ਉਦਾਸ ਹੋ ਕੇ ਜਾਇਆ, ਜਦੋਂ ਮੈਂ ਉਦਾਸ ਗਿਆ ਤੇ ਜਾਂਦੇ ਉਹਨੇ ਕਿਹਾ, ਲੈ ਜੀ ਅੱਜ ਤਾਂ ਬੜੇ ਕੰਮ ਤੋਂ ਥੱਕ ਆਏ, ਲੋ ਚਾਹ ਪੀਓ। ਜਦ ਮੈਂ 2 ਦਿਨ ਬਾਅਦ ਉਦਾਂ ਹੀ ਕੀਤਾ, ਉਹ ਕਹਿੰਦੀ ਤੇਰਾ ਤੇ ਕੰਮ ਹੀ ਆਈ ਹੋਈ, ਉੱਥੇ ਮੂੰਹ ਸਜਾ ਲੈਣਾ, ਬਾਹਰ ਬੜਾ ਲੋਕਾਂ ਨਾਲ ਖੁਸ਼ ਹੋਣਾ, ਰੇਡੀਓ ਬੜਾ ਗੱਲਾਂ ਕਰਦਾ। ਮੈਂ ਕਿਹਾ ਜਾਵਾਂਗੇ ਇੱਧਰ, ਮੈਂ ਤੇਰੇ ਤੋਂ ਵੱਡੀ ਕਰਦੀ।
0: ਚਲੋ ਕੋਈ ਨੀ, ਜਦੋਂ ਵੀ ਤੁਸੀਂ ਘਰ ਜਾਂਦੇ ਹੋ ਨਾ, ਤੁਸੀਂ ਘਰ ਜਾ ਕੇ ਵੀ ਸਾਡਾ ਪ੍ਰੋਗਰਾਮ ਸੁਣਿਆ ਕਰੋ।
1: ਮੈਡਮ ਸੁਣਿਆ ਸੀ, ਉਹਨੇ ਰੇਡੀਓ ਚੁੱਕ ਕੇ ਬਾਹਰ ਸੁੱਟਤਾ, ਕਹਿੰਦੀ ਮੇਰੀ ਸੋਤਾ ਨਾ ਹੈ ਰੇਡੀਓ।
0: ਓਹੋ, ਕੋਈ ਗੱਲ ਨੀ, ਤੁਸੀਂ ਕਿਸੇ ਦਿਨ ਉਹਨਾਂ ਨੂੰ ਵੀ ਕਾਲ ਤੇ ਲੈ ਕੇ ਆਇਓ, ਔਨੀਅਰ ਉਹਨਾਂ ਦੇ ਨਾਲ ਵੀ ਆਪਾਂ ਗੱਲ ਕਰਾਂਗੇ।
1: ਨਹੀਂ ਮੈਡਮ, ਉਹ ਨਹੀਂ ਆਉਂਦੀ, ਸ਼ੌਂਕ ਪਤਾ ਕੀ ਹੁੰਦਾ, ਹਰ ਇੱਕ ਮੈਡਮ ਸ਼ੌਂਕ ਹੈ, ਨਸ਼ਾ ਹੈ ਵੀ।
0: ਹਾਂ ਚਲੋ, ਇਹ ਵੀ
1: ਕਿਸੇ ਨੂੰ, ਉਹਨਾਂ ਨੂੰ ਕਿੱਟੀਆਂ ਦਾ ਨਸ਼ਾ, ਉਹ ਤਾਂ ਕਿੱਟੀਆਂ ਦੇ ਖੁਸ਼ ਰਹਿੰਦੇ ਨੇ ਬਾਈ। ਜਿਹਨਾਂ ਨੂੰ ਸ਼ਰਾਬ ਦਾ ਨਸ਼ਾ, ਜਿਹਨਾਂ ਨੂੰ ਕਿਸੇ ਆਪਣੇ ਰੇਡੀਓ ਦਾ ਨਸ਼ਾ, ਕਿਸੇ ਨੂੰ ਟੀਵੀ ਦਾ ਨਸ਼ਾ, ਹਰ ਇੱਕ ਪਰਮਾਤਮਾ ਨੇ ਹਰ ਇੱਕ ਨੂੰ ਆਪਣਾ ਆਪਣੀ ਲੈਣਾ।
0: ਬਿਲਕੁਲ ਬਿਲਕੁਲ, ਚਲੋ ਟਾਈਮ ਬਹੁਤ ਘੱਟ ਰਹਿ ਗਿਆ, ਫਟਾਫਟ ਮੈਂ ਤੁਹਾਡੇ ਤੋਂ ਸਵਾਲ ਪੁੱਛ ਲੈਂਦੀ ਹਾਂ। ਤੁਸੀਂ ਨਾ
1: ਤਾਂ ਗੱਲਾਂ ਕੀਤੀ ਸੀ, ਮੈਂ ਮੈਡਮ ਸਵਾਲ ਬੋਲ ਰਿਹਾ।
0: ਨਹੀਂ ਨਹੀਂ ਨਹੀਂ ਨਹੀਂ, ਜਿਹੜਾ ਟੀਚਰ ਹੈਗਾ ਉਹਨੂੰ ਹਮੇਸ਼ਾ ਯਾਦ ਰਹਿੰਦਾ, ਟੈਸਟ ਲੈਣਾ ਮੈਂ। ਚਲੋ ਤੁਸੀਂ ਨਾ 5 ਇਦਾਂ ਦੀ ਸਬਜ਼ੀਆਂ ਦੇ ਨਾਮ ਦੱਸਣੇ ਨੇ ਜਿਹੜੇ ਕਿ ਜ਼ਮੀਨ ਵਿੱਚ ਉੱਗਦੀਆਂ ਨੇ, ਜਿਨ੍ਹਾਂ ਦੀ ਜੜਾਂ ਵੀ ਹੁੰਦੀਆਂ ਨੇ।
1: ਮੈਡਮ ਮੈਂ ਪਤਾ ਕੀ ਗੱਲ ਹੈ, ਪਹਿਲੀ ਗੱਲ ਮੈਂ ਸਬਜ਼ੀ ਖਰੀਦਣ ਹੀ ਨਹੀਂ ਗਿਆ, ਨਾ ਮੈਂ ਕਦੀ ਰਸੋਈ 'ਚ ਗਿਆ।
0: ਤੁਸੀਂ ਸਬਜ਼ੀ ਖਰੀਦਣ ਨਹੀਂ ਗਿਆ, ਤੁਸੀਂ ਦੇਖੀ ਤਾਂ ਹੋਏਗੀ।
1: ਨਹੀਂ ਮੈਡਮ, ਉਹ ਪਤਾ ਕੀ ਹੈ, ਜਿਹੜੀ ਜ਼ਮੀਨ 'ਚ ਆਉਂਦੀ ਨਾ, ਉਹਦਾ ਸ਼ਲਗਮ।
0: ਸ਼ਲਗਮ, ਹਾਂ, ਇੱਦਾਂ ਹੀ ਤੁਸੀਂ ਦੱਸੋ। ਹਾਂ, ਸੋਚੋ ਸੋਚੋ ਫਟਾਫਟ।
1: ਉਹਦੀ ਪਿੰਡੀ
0: ਪਿੰਡੀ ਪਿੰਡੀ
1: ਪਿੰਡੀ ਪਿੰਡੀ ਤੋਰੀ ਮੈਡਮ, ਪਿੰਡੀ ਤੋਰੀ ਹਰੇ ਰੰਗ ਦੀ ਜਿਹੜੀ ਹੁੰਦੀ ਹੈ।
0: ਭਿੰਡੀ ਹਰੇ ਰੰਗ ਦੀ, ਤੋਰੀ ਜਾਂ ਭਿੰਡੀ, ਇੱਕ ਜਿਸ ਚੀਜ਼ ਦੱਸੋ।
1: ਨਹੀਂ ਭਿੰਡੀ ਭਿੰਡੀ,
0: ਨਹੀਂ ਨਹੀਂ, ਉਹਦੇ ਜੜਾਂ ਨਹੀਂ ਹੁੰਦੀਆਂ ਭਿੰਡੀਆਂ ਦੀ।
1: ਮੈਂ ਤਾਂ ਭਿੰਡੀ ਤੋਰੀ ਜਿਹੜੀ ਹੁੰਦੀ ਲੰਬੀ ਵਾਲੀ।
0: ਚਲੋ ਠੀਕ ਹੈ, ਅੱਗੇ ਦੱਸੋ।
1: ਅੱਗੇ ਇਹ ਮੂਲੀ,
0: ਮੂਲੀ ਹੋ ਗਈ। ਹਾਂ,
1: ਤੇ ਇੱਕ ਹੋਰ ਸੀਗਾ, ਯਾਦ ਭੁੱਲ ਗਿਆ, ਗੋਭੀ ਸੀ, ਗੋਭੀ
0: ਗੋਭੀ, ਹਾਂ ਗੋਭੀ ਆਪਾਂ ਕਹਿ ਸਕਦੇ ਹਾਂ। ਹੋਰ,
1: ਉਹ ਜ਼ਮੀਨ ਤੇ ਲੱਗੀ ਦੀ ਹੋ ਗਈ ਮੈਡਮ,
0: 4-5 ਕਹੀ ਸੀ ਮੈਂ,
1: 5ਵੀਂ ਤੁਸੀਂ ਦੱਸ ਦਿਓ ਹੁਣ, ਮੈਂ ਨਹੀਂ ਪਤਾ।
0: ਚਲੋ, ਵੈਸੇ ਗਾਜਰ, ਮੂਲੀ, ਸ਼ਲਗਮ, ਚਕੁੰਦਰ, ਅਰਬੀ, ਸ਼ਕਰਕੰਦੀ, ਪਥੀਰੀਆਂ ਨੇ, ਆਲੂ ਹੋ ਗਿਆ ਕਾਮਨ ਸਬਜ਼ੀ।
1: ਹਾਂ, ਆਲੂ ਵੀ ਹੋਣਾ, ਆਲੂ ਠੀਕ, ਆਲੂ ਤਾਂ ਸਾਰਿਆਂ 'ਚ ਪੈਂਦਾ ਜੀ।
0: ਹਾਂ, ਉਹ ਤਾਂ ਹੈ, ਉਹ ਕਾਮਨ ਸਬਜ਼ੀ, ਉਹ ਸਾਰੀਆਂ ਸਬਜ਼ੀਆਂ 'ਤੇ ਪੈ ਜਾਂਦਾ।
1: ਚਲੋ,
0: ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਹਾਸਾ ਮਜ਼ਾਕ ਵੀ ਹੋ ਗਿਆ। ਹੁਣ ਫਟਾਫਟ ਤੁਸੀਂ ਆਪਣੀ ਫਰਮਾਇਸ਼ ਦੱਸ ਦਿਓ।
1: ਲਾ ਦਿਓ ਜੀ, ਕੋਲੋਂ ਲੰਘਦੀ ਪੰਜੇਬਾਂ ਕਣਕਾਂ ਵਿੱਚ ਜਾਣ ਕੇ।
0: ਓਹੋ, ਠੀਕ ਹੈ ਜੀ, ਓਕੇ ਜੀ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ।
1: ਮਨ ਖੁਸ਼ ਹੋ ਗਿਆ ਮੈਡਮ ਤੁਹਾਡੇ ਨਾਲ ਗੱਲ ਕਰਕੇ।
0: ਹਾਂ ਵੈਸੇ,
1: ਸ਼ੁਕਰੀਆ,
0: ਓਕੇ ਜੀ। ਲਓ ਜੀ, ਇਹਨਾਂ ਦੀ ਫਰਮਾਇਸ਼ 'ਤੇ ਗਾਣਾ ਪਲੇ ਕਰਨ ਜਾ ਰਹੀ ਹਾਂ ਮੈਂ, ਹਰਜੀਤ ਹਰਮਨ ਦੀ ਆਵਾਜ਼ ਦੇ ਵਿੱਚ, ਪੰਜੇਬਾ ਛਣਕਾਵੇ ਜਾਣਗੇ। ਬਹੁਤ ਵਧੀਆ ਲੱਗਿਆ ਇਹਨਾਂ ਨਾਲ ਗੱਲ ਕਰਕੇ, ਮੈਂ ਕਹਿੰਦੀ ਹਾਂ ਕਿ ਥੋੜ੍ਹਾ ਬਹੁਤ ਹਾਸਾ ਮਜ਼ਾਕ ਵੀ ਹੋ ਗਿਆ, ਅਤੇ ਇਹਨਾਂ ਨਾਲ ਜਿਹੜੇ ਸਵਾਲ ਮੈਂ ਜਿਹੜਾ ਇਹਨਾਂ ਤੋਂ ਪੁੱਛਿਆ ਸੀ ਉਹਦਾ ਜਵਾਬ ਵੀ ਇਹਨਾਂ ਨੇ

ਠੀਕ ਠੀਕ ਹੀ ਦੇਤਾ। ਚਲੋ ਫਿਰ ਵੀ ਆਪਾਂ ਇਹਨਾਂ ਦੀ ਫਰਮਾਇਸ਼ ਪੂਰੀ ਕਰਨ ਜਾ ਰਹੇ ਹਾਂ। ਕੁਝ ਹੀ ਪਲਾਂ ਵਿੱਚ ਤੁਸੀਂ ਅਗਲਾ ਪ੍ਰੋਗਰਾਮ ਇੰਜੋਏ ਕਰੋਗੇ, ਯੁਵਾ ਦਿਲਾਂ ਦੀ ਧੜਕਣ ਨਾਲ ਜੁੜਿਆ ਪ੍ਰੋਗਰਾਮ ਯੁਵਾਣੀ। ਫਿਲਹਾਲ ਤੁਸੀਂ ਇੰਜੋਏ ਕਰੋ ਇਹ ਗੀਤ, ਅਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਮਿਲਾਂਗੀ 6 ਵਜੇ ਤੋਂ 7 ਵਜੇ ਤੱਕ ਦੇ ਪ੍ਰੋਗਰਾਮ ਲਵ ਯੂ ਜ਼ਿੰਦਗੀ ਦੇ ਵਿੱਚ।

0: ਸ਼ਿਕਸ਼ਿਤ, ਜਦੋਂ ਸਾਡੇ ਵਿੱਚੋਂ ਕੋਈ ਬਿਮਾਰ ਹੋ ਜਾਂਦਾ ਹੈ ਜਾਂ ਸਾਡਾ ਕੋਈ ਕਰੀਬੀ ਹਸਪਤਾਲ ਵਿੱਚ ਦਾਖਲ ਹੁੰਦਾ ਹੈ ਤਾਂ ਜਿਹੜੇ ਡਾਕਟਰਸ ਨੇ ਉਹ ਸਾਨੂੰ ਦਵਾਈ ਲਿਖ ਕੇ ਦਿੰਦੇ ਹੈ ਜਾਂ ਰਾਊਂਡ 'ਤੇ ਤਾਂ ਜ਼ਰੂਰ ਆਉਂਦੇ ਹੈ, ਪਰ ਤੁਸੀਂ ਨੋਟਿਸ ਕੀਤਾ ਹੋਏਗਾ ਜੇ ਉਸ ਦਵਾਈ ਨੂੰ ਟਾਈਮ 'ਤੇ ਦੇਣਾ ਹੈ ਜਾਂ ਪੇਸ਼ੈਂਟ ਨੂੰ ਕੋਈ ਦੁੱਖ ਤਕਲੀਫ ਨਹੀਂ ਹੋ ਰਹੀ ਜਾਂ ਉਸਨੂੰ ਕੋਈ ਚੀਜ਼ ਦੀ ਲੋੜ ਤਾਂ ਨਹੀਂ ਹੈ, ਇਹ ਸਭ ਦੇਖਣ ਲਈ ਉੱਥੇ ਇੱਕ ਸ਼ਖਸ ਮੌਜੂਦ ਹੁੰਦਾ ਹੈ।
1: ਜੀ ਬਿਲਕੁਲ ਪ੍ਰਿਆ, ਦੋਸਤੋ ਅਸੀਂ ਉਹਨਾਂ ਨੂੰ ਨਰਸ ਕਹਿੰਦੇ ਹਾਂ, ਅਤੇ ਮੈਨੂੰ ਲੱਗਦਾ ਇੱਦਾਂ ਦੇ ਇੰਸਟੀਟਿਊਸ਼ਨ ਜਾਂ ਫਿਰ ਇੱਦਾਂ ਦੇ ਸੰਸਥਾਵ ਉੱਤੇ ਕਈ ਇੱਦਾਂ ਦੇ ਸਾਇਲੈਂਟ ਹੀਰੋਜ਼ ਹੁੰਦੇ ਨੇ ਜੋ ਕਿ ਬੈਕ ਐਂਡ 'ਤੇ ਰਹਿ ਕੇ ਕਾਫੀ ਜ਼ਿਆਦਾ ਇੱਕ ਸਰਵਿਸ ਪ੍ਰੋਵਾਈਡ ਕਰਦੇ ਨੇ, ਨਾਲ ਹੀ ਨਾਲ ਇੱਕ ਸਰਵਿਸ ਨੂੰ ਕਿੱਦਾਂ ਉਹ ਬਿਹਤਰ ਬਣਾ ਸਕਦੇ ਨੇ ਅਤੇ ਕਿਸ ਤਰ੍ਹਾਂ ਉਸਦੀ ਇੱਕ ਚੰਗੀ ਤਰ੍ਹਾਂ ਇੱਕ ਕੰਪਲੀਸ਼ਨ ਹੋ ਸਕਦੀ ਹੈ, ਉਹ ਉਸ ਦੇ ਵਿੱਚ ਪੂਰਾ ਯੋਗਦਾਨ ਪਾਉਂਦੇ ਨੇ।
0: ਬਿਲਕੁਲ, ਅਤੇ ਇਹੋ ਜਿਹੇ ਸਾਇਲੈਂਟ ਹੀਰੋਜ਼ ਨੂੰ ਅਸੀਂ ਐਕਨੋਲੇਜਮੈਂਟ ਦੇਣਾ ਅਤੇ ਉਹਨਾਂ ਦਾ ਕ੍ਰੈਡਿਟ ਦੇਣਾ ਅਕਸਰ ਭੁੱਲ ਹੀ ਜਾਂਦੇ ਹਾਂ, ਅਤੇ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਉਹਨਾਂ ਦਾ ਕ੍ਰੈਡਿਟ ਸਮੇਂ ਸਿਰ ਜ਼ਰੂਰ ਮਿਲਣਾ ਚਾਹੀਦਾ। ਅਤੇ ਇਸ ਦੇ ਨਾਲ ਜੀ ਦੋਸਤੋ, ਅਸੀਂ ਅੱਜ ਇੰਟਰਨੈਸ਼ਨਲ ਨਰਸਿਸ ਡੇ ਮਨਾ ਰਹੇ ਹਾਂ, ਯਾਨੀ ਉਹਨਾਂ ਨੂੰ ਕ੍ਰੈਡਿਟ ਦੇਣ ਜਾ ਰਹੇ ਹਾਂ ਜਿਹੜੇ ਕਿ ਹਸਪਤਾਲਾਂ ਵਿੱਚ ਸਾਡੀ ਸਿਹਤ ਦਾ ਧਿਆਨ ਰੱਖਣ ਲਈ ਹਮੇਸ਼ਾ ਮੌਜੂਦ ਹੈ, ਪਰ ਅਸੀਂ ਉਹਨਾਂ ਨੂੰ ਕ੍ਰੈਡਿਟ ਦੇਣਾ ਭੁੱਲ ਹੀ ਜਾਂਦੇ ਹਾਂ।
1: ਜੀ ਬਿਲਕੁਲ ਪ੍ਰਿਆ, ਜਦੋਂ ਵੀ ਅਸੀਂ ਹਸਪਤਾਲ ਦੀ ਗੱਲ ਕਰਦੇ ਹਾਂ ਤਾਂ ਨਰਸਿਸ ਦਾ ਦੋਸਤੋ ਜਿਹੜਾ ਰੋਲ ਹੈ ਕਾਫੀ ਇੱਕ ਅਹਿਮ ਤੌਰ 'ਤੇ ਮੰਨਿਆ ਜਾਂਦਾ ਹੈ, ਕਿਉਂਕਿ ਜਦੋਂ ਵੀ ਇੱਕ ਪੇਸ਼ੈਂਟ ਬਿਫੋਰ ਓਪਰੇਸ਼ਨ ਜਾਂ ਫਿਰ ਆਫਟਰ ਓਪਰੇਸ਼ਨ ਜਾਂ ਫਿਰ ਕਿਸੇ ਵੀ ਤਰੀਕੇ ਦੇ ਇੱਕ ਕੋਈ ਇਲਾਜ ਹੁੰਦਾ ਤਾਂ ਉਸ ਦੇ ਵਿੱਚ ਨਰਸਿਸ ਦਾ ਇੱਕ ਬਹੁਤ ਵੱਡਾ ਮੇਜਰ ਰੋਲ ਹੁੰਦਾ। ਅਤੇ ਪ੍ਰਿਆ, ਜਦੋਂ ਅੱਜ ਅਸੀਂ ਗੱਲ ਕਰਦੇ ਹਾਂ ਨਰਸਿਸ ਦੀ ਤਾਂ ਅਸੀਂ ਜਾਣਦੇ ਹਾਂ ਕਿ ਇੱਕ ਨਰਸਿਸ ਦਾ ਇੱਕ ਅਲੱਗ ਹੀ ਪ੍ਰੋਫੈਸ਼ਨ ਦੇ ਤੌਰ 'ਤੇ ਵੀ ਦੇਖਿਆ ਜਾਂਦਾ ਹੈ, ਅਤੇ ਫੋਰਨ ਦੇ ਵਿੱਚ ਤਾਂ ਦੇਖੋ ਇਹ ਪ੍ਰੋਫੈਸ਼ਨ ਬਹੁਤ ਹੀ ਇੱਕ ਵੱਡੇ ਪੱਧਰ 'ਤੇ ਹੈ, ਅਤੇ ਹੁਣ ਮੈਨੂੰ ਲੱਗਦਾ ਇੰਡੀਆ ਦੇ ਵਿੱਚ ਵੀ ਕਾਫੀ ਜ਼ਿਆਦਾ ਦੋਸਤੋ ਇਸਦਾ ਸਕੋਪ ਵੱਧਦਾ ਨਜ਼ਰ ਆ ਰਿਹਾ ਹੈ।
0: ਬਿਲਕੁਲ, ਅਤੇ ਇਹ ਦਿਨ ਜਿਹੜਾ ਹੈ ਉਹ ਲੇਡੀ ਵਿਦ ਦ ਲੈਂਪ ਫਲੋਰੈਂਸ ਨਾਈਟਿੰਗੇਲ ਦੇ ਜਨਮ ਦਿਨ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਮਤਲਬ ਉਹਨਾਂ ਨੇ ਨਰਸਿਸ ਨੂੰ ਐਕਨੋਲੇਜਮੈਂਟ ਦੇਣ ਲਈ, ਉਹਨਾਂ ਦੇ ਕੰਮ ਨੂੰ ਸਰਾਹਣ ਲਈ, ਅਤੇ ਅਸੀਂ ਕਿਸ ਤਰ੍ਹਾਂ ਉਹਨਾਂ ਦੇ ਕੰਮ ਨੂੰ ਐਪਰੀਸ਼ੀਏਟ ਕਰ ਸਕਦੇ ਹਾਂ, ਉਸ ਲਈ ਇੱਕ ਬਹੁਤ ਪਿਆਰਾ ਜਿਹਾ ਦਿਨ ਜਿਹੜਾ ਹੈ ਸੈਲੀਬ੍ਰੇਟ ਕਰਨਾ ਸ਼ੁਰੂ ਕੀਤਾ। ਅਤੇ ਸਾਨੂੰ ਲੱਗਦਾ ਹੈ ਕਿ ਤੁਸੀਂ ਸਾਰਿਆਂ ਨੂੰ ਵੀ ਉਹਨਾਂ ਦੇ ਕੰਮ ਨੂੰ ਸਰਾਹਣਾ ਦੇਣੀ ਚਾਹੀਦੀ ਹੈ, ਅਤੇ ਇਸ ਦੇ ਨਾਲ ਇੱਕ ਪਿਆਰਾ ਜਿਹਾ ਗੀਤ ਵੀ ਸੁਣ ਲੈਣਾ ਚਾਹੀਦਾ ਹੈ।

FM ਬੈਂਡ 102.7 ਮੈਗਾਹਰਟਜ਼ ਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਵਾਣੀ। ਤੇ ਦੋਸਤੋ, ਗਾਣੇ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਜੁੜ ਚੁੱਕੇ ਹੋ ਪ੍ਰੋਗਰਾਮ ਦੇ ਵਿੱਚ। ਸੋ ਪ੍ਰਿਆ, ਅਸੀਂ ਗੱਲਾਂ ਬਾਤਾਂ ਕਰ ਰਹੇ ਸੀਗੇ ਪ੍ਰੋਗਰਾਮ ਦੇ ਬਾਰੇ, ਤਾਂ ਇਸ ਵਿੱਚ ਇੱਕ ਦੋਸਤੋ ਮੈਸੇਜ ਆਇਆ ਫੇਸਬੁੱਕ ਮੈਸੇਂਜਰ ਦੇ ਉੱਤੇ, ਆਕਾਸ਼ਵਾਣੀ ਦੇ ਪੇਜ ਦੇ ਉੱਤੇ, ਜਿਸ ਦੇ ਵਿੱਚ ਦਿੱਲੀ ਤੋਂ ਰਜਿੰਦਰ ਨਗਰ ਤੋਂ ਜੀ ਵਧਾਈਆਂ ਦੇ ਰਹੇ ਨੇ ਆਕਾਸ਼ਵਾਣੀ ਦੇ 90 ਸਾਲ ਦੀ ਜਿਹੜੀ ਸਾਲਗਿਰਾ

0: ਅਸੀਂ ਮਨਾ ਰਹੇ ਹਾਂ ਉਸ ਦੇ ਉੱਤੇ ਬਹੁਤ ਵਧਾਈਆਂ ਦੇ ਰਹੇ ਨੇ। ਨਾਲ ਹੀ ਸਾਡੇ ਦੋਸਤ ਲਿਖ ਰਹੇ ਨੇ ਕਿ ਤੁਹਾਡਾ ਪ੍ਰੋਗਰਾਮ ਸਾਨੂੰ ਬਹੁਤ ਵਧੀਆ ਲੱਗਦਾ।
1: ਅਤੇ ਮੈਨੂੰ ਲੱਗਦਾ ਹੈ ਇਹ ਬਹੁਤ ਵੱਡੀ ਸਾਡੇ ਲਈ ਖੁਸ਼ੀ ਦੀ ਗੱਲ ਹੈ, ਕਿਉਂਕਿ 90 ਸਾਲ ਆਕਾਸ਼ਵਾਣੀ ਦੇ ਨਾਲ ਹੋ ਗਏ ਨੇ ਸਾਨੂੰ, ਅਤੇ ਇਸ ਦੇ ਨਾਲ ਹੀ ਅਸੀਂ ਕਿੰਨੀਆਂ ਗੱਲਾਂ ਬਾਤਾਂ ਕੀਤੀਆਂ, ਕਿੰਨੀ ਇਨਫੋਰਮੇਸ਼ਨ ਸ਼ੇਅਰ ਕੀਤੀ ਹੈ, ਦੁੱਖ ਸੁੱਖ ਵੰਡੇ ਹੈ, ਅਤੇ ਕਿੰਨੇ ਮੂਮੈਂਟਸ ਨਾਲ ਸੈਲੀਬ੍ਰੇਟ ਕੀਤੇ ਹੈ। ਅਤੇ ਮੈਨੂੰ ਲੱਗਦਾ ਅਸੀਂ ਅੱਗੇ ਵੀ ਇੱਦਾਂ ਹੀ ਕਰਦੇ ਰਹਾਂਗੇ।
0: ਜੀ ਬਿਲਕੁਲ, ਅਤੇ ਮੈਨੂੰ ਪੂਰੀ ਉਮੀਦ ਹੈ ਕਿ ਜਿਹੜੇ ਸਾਡੇ ਲਿਸਨਰ ਨੇ, ਸਾਡੇ ਦੋਸਤ ਹੈ, ਇੱਕ ਪਰਿਵਾਰ ਦੀ ਤਰ੍ਹਾਂ ਜਿਹੜੇ ਸਾਡੇ ਨਾਲ ਜੁੜ ਚੁੱਕੇ ਨੇ, ਉਹ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਡੇ ਨਾਲ ਇਸ ਤਰ੍ਹਾਂ ਹੀ ਜੁੜੇ ਰਹਿਣਗੇ, ਅਤੇ ਸਾਡੇ ਇਸ ਯੁਵਾਣੀ ਪਰਿਵਾਰ ਜਾਂ ਫਿਰ ਆਕਾਸ਼ਵਾਣੀ ਪਰਿਵਾਰ ਦੇ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਉਂਦੇ ਰਹਿਣਗੇ।
1: ਬਿਲਕੁਲ, ਅਤੇ ਸਾਡਾ ਇਹ ਪਿਆਰਾ ਜਿਹਾ ਸਫ਼ਰ ਇਸ ਦੇ ਨਾਲ ਚੱਲਦਾ ਰਹੇਗਾ।
0: ਸੋ ਦੋਸਤੋ, ਫਿਲਹਾਲ ਯੁਵਾਣੀ ਪ੍ਰੋਗਰਾਮ ਦੇ ਵਿੱਚ ਵੇਲਾ ਹੋ ਗਿਆ ਵਰਡ ਐਕਸਪ੍ਰੈਸ ਦਾ,
1: ਅਤੇ ਸਾਡਾ ਪਹਿਲਾ ਸੈਗਮੈਂਟ ਹੈ ਵਰਡ ਐਕਸਪ੍ਰੈਸ, ਜੋ ਜਿਸ ਦੇ ਨਾਲ ਮੈਨੂੰ ਲੱਗਦਾ ਜਿਹੜਾ ਅੱਜ ਦਾ ਸ਼ਬਦ ਹੈ ਉਹ ਵੀ ਕੁਝ ਪਹਿਲਾਂ, ਕੋਈ ਪਹਿਲਾ ਮੂਵਮੈਂਟ ਜਿਹੜਾ ਹੈ ਉਹ ਸੈਲੀਬ੍ਰੇਟ ਕਰਦਾ ਹੈ। ਸਾਡਾ ਅੱਜ ਦਾ ਪਹਿਲਾ ਸ਼ਬਦ ਹੈ ਪ੍ਰਤਿਊਸ਼।
0: ਬਿਲਕੁਲ ਦੋਸਤੋ, ਜੇਕਰ ਅਸੀਂ ਪ੍ਰਤਿਊਸ਼ ਸ਼ਬਦ ਦੀ ਪ੍ਰਿਆ ਗੱਲ ਕਰਦੇ ਹਾਂ, ਤਾਂ ਜਦੋਂ ਸਵੇਰੇ ਉਜਾਲਾ ਹੁੰਦਾ ਜਾਂ ਫਿਰ ਜਦੋਂ ਸਨਰਾਈਜ਼, ਜਦੋਂ ਸੂਰਜ ਚੜ੍ਹਦਾ, ਉਸ ਦੇ ਥੋੜ੍ਹੇ ਦੇ ਪਹਿਲਾਂ ਦੇਰ ਦਾ ਸਮਾਂ, ਉਸਨੂੰ ਅਸੀਂ ਹਿੰਦੀ ਦੇ ਵਿੱਚ ਦੋਸਤੋ ਪ੍ਰਤਿਊਸ਼ ਆਖਦੇ ਹਾਂ।
1: ਬਿਲਕੁਲ, ਮਤਲਬ ਬੜਾ ਸਿੰਪਲ ਜਿਹਾ ਮੀਨਿੰਗ ਹੈ ਜਿਹੜਾ ਸ਼ਬਦ ਹੈ ਪ੍ਰਤਿਊਸ਼ ਇਸ ਦਾ, ਕਿ ਸੂਰਜ ਦੀ ਪਹਿਲੀ ਕਿਰਨ ਯਾਨੀ ਡੌਨ, ਜਿਸਨੂੰ ਅਸੀਂ ਇੰਗਲਿਸ਼ ਵਿੱਚ ਕਹਿ ਦਿੰਦੇ ਹਾਂ, ਜਾਂ ਫਿਰ ਸਨਰਾਈਜ਼ ਦਾ ਜਿਹੜਾ ਪਹਿਲਾ ਜਿਹੜਾ ਮੂਮੈਂਟ ਹੁੰਦਾ ਹੈ ਉਸਨੂੰ ਅਸੀਂ ਪ੍ਰਤਿਊਸ਼ ਕਹਿੰਦੇ ਹਾਂ। ਕਿੰਨਾ ਪਿਆਰਾ ਜਿਹਾ ਸ਼ਬਦ ਹੈ, ਮਤਲਬ ਸਾਨੂੰ ਕਿੰਨੀ ਨਵੀਂ ਊਰਜਾ, ਇੱਕ ਨਵੇਂ ਉਮੰਗ ਦੇ ਨਾਲ ਭਰਨ ਵਾਲਾ ਇਹ ਸ਼ਬਦ ਹੈ, ਕਿ ਜਦੋਂ ਕੋਈ ਵੀ ਨਈ ਬਿਗਨਿੰਗ ਹੁੰਦੀ ਹੈ, ਕੋਈ ਨਵਾਂ ਸਟਾਰਟ ਹੁੰਦਾ ਹੈ, ਉਸਨੂੰ ਅਸੀਂ ਪ੍ਰਤਿਊਸ਼ ਕਹਿ ਸਕਦੇ ਹਾਂ।
0: ਅਤੇ ਪ੍ਰਿਆ, ਮੈਨੂੰ ਲੱਗਦਾ ਜੇ ਇਸ ਤਰ੍ਹਾਂ ਹੀ ਸਾਡੇ ਦੋਸਤ, ਸਾਡੇ ਸਰੋਤੇ ਵਰਡ ਐਕਸਪ੍ਰੈਸ ਦੇ ਥਰੂ ਇੱਕ ਨਾ ਇੱਕ ਵਰਡ ਰੋਜ਼ ਸਿੱਖੀ ਜਾਣਗੇ, ਤਾਂ ਮੈਨੂੰ ਲੱਗਦਾ ਉਹਨਾਂ ਦੀ ਵੋਕੈਬਲਰੀ ਕਾਫੀ ਜ਼ਿਆਦਾ ਇਨਹਾਂਸ ਵੀ ਹੋਏਗੀ, ਅਤੇ ਉਹਨਾਂ ਦੀ ਜਿਹੜੀ ਆਮ ਬੋਲਚਾਲ ਦੀ ਭਾਸ਼ਾ ਹੈ ਉਸ ਦੇ ਵਿੱਚ ਵੀ ਕਾਫੀ ਜ਼ਿਆਦਾ ਸੁਧਾਰ ਦਿਸੇਗਾ।
1: ਅਤੇ ਇਸ ਦੇ ਨਾਲ ਹੀ ਪ੍ਰਤਿਊਸ਼ ਵਰਗੇ ਸ਼ਬਦਾਂ ਦੇ ਨਾਲ ਉਹਨਾਂ ਨੂੰ ਮੋਟੀਵੇਸ਼ਨ ਵੀ ਮਿਲਦਾ ਰਹੇਗਾ, ਅਤੇ ਉਹ ਆਪਣੀ ਲਾਈਫ ਵਿੱਚ, ਆਪਣੀ ਜ਼ਿੰਦਗੀ ਵਿੱਚ ਅੱਗੇ ਵੱਧਦੇ ਵੀ ਰਹਿਣਗੇ।

ਹਾਂ ਜੀ ਦੋਸਤੋ, ਐਫ ਐਮ ਬੈਂਡ 102.7 ਮੈਗਾਹਰਟਸ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੁਸੀਂ ਇੰਜੋਏ ਕਰ ਰਹੇ ਹੋ ਪ੍ਰੋਗਰਾਮ ਯੁਵ ਬਾਣੀ, ਅਤੇ ਹੁਣ ਵਧਣ ਜਾ ਰਹੇ ਹਾਂ ਅਸੀਂ ਆਪਣੇ ਅਗਲੇ ਸੈਗਮੈਂਟ ਚੱਕਦੇ ਇੰਡੀਆ ਵੱਲ, ਜਿਸ ਵਿੱਚ ਤੁਸੀਂ ਸਪੋਰਟਸ ਲਵਰ ਜਿਹੜੇ ਨੇ ਸਾਡੇ

0: ਉਹ ਸਪੋਰਟਸ ਦੀ ਨਵੀਆਂ ਨਵੀਆਂ ਅਪਡੇਟ ਸੁਣਦੇ ਨੇ ਅਤੇ ਅਸੀਂ ਗੱਲਾਂ ਬਾਤਾਂ ਕਰਦੇ ਹਾਂ, ਥੋੜ੍ਹੀ ਜਿਹੀ ਟਿੱਪਣੀ ਕਰਦੇ ਹਾਂ ਖੇਡਾਂ ਬਾਰੇ।
1: ਸੋ ਪ੍ਰੀਆ, ਜੇਕਰ ਅਸੀਂ ਖੇਡਾਂ ਦੀ ਗੱਲ ਕਰੀਏ ਨਾ ਦੋਸਤੋ, ਅਸੀਂ ਜਾਣਦੇ ਹਾਂ ਕਿ ਫਿਲਹਾਲ ਦੇ ਵਿੱਚ ਜਿਹੜੇ IPL ਮੈਚਿਸ ਨੇ, ਯਾਨੀ ਕਿ ਇੰਡੀਅਨ ਪ੍ਰੀਮੀਅਰ ਲੀਗ ਦੇ ਮੈਚਿਸ ਨੇ, ਉਹ ਚੱਲ ਰਹੇ ਨੇ, ਜਿਸ ਦੇ ਵਿੱਚ ਵੱਖ ਵੱਖ ਟੀਮਾਂ ਹਿੱਸਾ ਲੈ ਰਹੀਆਂ ਨੇ ਅਤੇ ਵੱਖ ਵੱਖ ਸਟੇਟਸ ਦੇ ਵਿੱਚ ਵੱਖ ਵੱਖ ਸਟੇਡੀਅਮਸ ਦੇ ਉੱਤੇ ਇਹ ਮੈਚ ਖੇਡੇ ਜਾ ਰਹੇ ਨੇ। ਅਤੇ ਜਦੋਂ ਅਸੀਂ ਗੱਲ ਕਰਦੇ IPL ਦੀ, ਤਾਂ ਸਾਨੂੰ ਪਹਿਲਾਂ ਥੋੜ੍ਹੇ 10 ਕੁ ਮੈਚਾਂ ਦੇ ਵਿੱਚ ਜਿਹੜੀ ਪੰਜਾਬ ਕਿੰਗਸ ਦੀ ਪਰਫੋਰਮੈਂਸ ਹੈ ਤਾਂ ਉਹ ਕਾਫੀ ਜ਼ਿਆਦਾ ਵਧੀਆ ਦੇਖਣ ਨੂੰ ਮਿਲ ਰਹੀ ਸੀ। ਉਹ ਇਸ ਤਰ੍ਹਾਂ ਕਿਉਂਕਿ ਪਹਿਲੇ ਕੁਛ ਮੈਚਿਸ ਦੇ ਵਿੱਚ ਪੰਜਾਬ ਕਿੰਗਸ ਸੀਗੀ ਪਹਿਲੇ ਟੇਬਲ ਦੇ ਉੱਤੇ, ਟੇਬਲ ਦੀ ਪਹਿਲੀ ਪੋਜੀਸ਼ਨ ਦੇ ਉੱਤੇ। ਪਰ ਜੇਕਰ ਅਸੀਂ ਕੱਲ੍ਹ ਦੀ ਗੱਲ ਕਰੀਏ ਤਾਂ ਕੱਲ੍ਹ ਦੀ ਹਾਰ ਨੂੰ ਮਿਲਾ ਕੇ, ਜੋ ਕਿ ਹਾਰੀ ਹੈ ਦਿੱਲੀ ਤੋਂ, ਕੱਲ੍ਹ ਦੀ ਹਾਰ ਨੂੰ ਮਿਲਾ ਕੇ ਦੋਸਤੋ ਪੰਜਾਬ ਕੁੱਲ 4 ਮੈਚਿਸ ਲਗਾਤਾਰ ਹਾਰ ਚੁੱਕੀ ਹੈ ਅਤੇ ਇਸ ਦੇ ਨਾਲ ਹੀ ਟੇਬਲ 'ਤੇ ਵੀ ਪੋਜੀਸ਼ਨ ਦੇ ਵਿੱਚ ਉਹਨਾਂ ਨੂੰ ਗਿਰਾਵਟ ਦੇਖਣ ਨੂੰ ਮਿਲੀ ਹੈ।
0: ਬਿਲਕੁਲ, ਅਕਸ਼ਰ ਪਟੇਲ ਦੇ ਜਿਹੜੇ ਰਨਸ ਰਹਿ ਚੁੱਕੇ ਨੇ ਉਹਨਾਂ ਕਰਕੇ ਹੁਣ ਪੰਜਾਬ ਕਿੰਗਸ ਜਿਹੜੀ ਹੈ ਥੋੜ੍ਹਾ ਜਿਹਾ ਆਪਣਾ ਡਾਊਨਫਾਲ ਦੇ ਵਕਤ ਆ ਚੁੱਕੀ ਹੈ, ਪਰ ਮੈਨੂੰ ਲੱਗਦਾ ਅੱਗੇ ਪਰਫੋਰਮੈਂਸ ਵਧੇਗੀ ਅਤੇ ਇੰਪਰੂਵਮੈਂਟ ਦੇਖਣ ਨੂੰ ਮਿਲੇਗੀ ਸਾਨੂੰ।
1: ਦੇਖੋ ਪ੍ਰੀਆ, ਇੰਪਰੂਵਮੈਂਟ ਕਰਨੀ ਹੀ ਪਏਗੀ ਜੇਕਰ ਤੁਸੀਂ ਟੇਬਲ ਦੇ ਵਿੱਚ ਵੀ ਟਿਕਣਾ ਜਾਂ ਫਿਰ ਇਸ ਸੀਰੀਜ਼ ਦੇ ਵਿੱਚ ਵੀ ਟਿਕਣਾ ਚਾਹੋਗੇ, ਕਿਉਂਕਿ ਇੰਨੀ ਵਧੀਆ ਪਰਫੋਰਮੈਂਸ ਦੇ ਬਾਵਜੂਦ ਵੀ ਜੇਕਰ ਸਾਡੇ ਫੀਲਡਰਸ ਚੰਗੀ ਤਰ੍ਹਾਂ ਫੀਲਡ ਨਹੀਂ ਕਰ ਪਾ ਰਹੇ ਜਾਂ ਫਿਰ ਜਿਹੜੇ ਸਾਡੇ ਬੋਲਰਸ ਨੇ ਉਨੀ ਵਧੀਆ ਤਰੀਕੇ ਦੇ ਨਾਲ ਪਰਫੋਰਮੈਂਸ ਨਹੀਂ ਕਰ ਪਾ ਰਹੇ, ਤਾਂ ਇਸ ਦੇ ਵਿੱਚ ਜਿਹੜਾ ਘਾਟਾ ਹੈ, ਜਿਹੜਾ ਲੋਸ ਹੈ ਪੰਜਾਬ ਦੇ ਟੀਮਸ ਨੂੰ ਤਾਂ ਦੇਖੋ ਹੋਏਗਾ, ਨਾਲ ਹੀ ਨਾਲ ਜਿਹੜੇ ਪੰਜਾਬ ਦੀ ਟੀਮ ਦੇ ਫੈਨਸ ਨੇ ਉਹਨਾਂ ਨੂੰ ਵੀ ਕਾਫੀ ਜ਼ਿਆਦਾ ਹਾਰ ਦੇਖਣ ਨੂੰ ਮਿਲ ਸਕਦੀ ਹੈ।
0: ਬਿਲਕੁਲ, ਅਤੇ ਇਸ ਦੇ ਨਾਲ ਹੀ ਇੱਕ ਹੋਰ ਅਪਡੇਟ ਵੀ ਆ ਚੁੱਕੀ ਹੈ ਕਿ ਟੂਰਨਾਮੈਂਟ ਦਾ ਜਿਹੜਾ ਗ੍ਰੈਂਡ ਫਾਈਨਲ ਹੈ ਹੁਣ ਬੈਂਗਲੋਰ ਨੂੰ ਛੱਡ ਕੇ ਉਸਦੀ ਬਜਾਏ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਹੋਣ ਜਾ ਰਿਹਾ ਹੈ ਅਤੇ ਦੇਖਦੇ ਹਾਂ ਉੱਥੇ ਕੀ ਪਰਫੋਰਮੈਂਸ ਰਹਿਣ ਵਾਲੀ ਹੈ ਟੀਮਸ ਦੀ ਅਤੇ ਹੁਣ ਸਾਨੂੰ ਕਿਸ ਨੂੰ ਹਾਰਨਾ ਪਏਗਾ, ਕਿਸ ਨੂੰ ਜਿੱਤਣਾ ਅਤੇ ਕਿਹੜੇ ਫੈਨਸ ਨੇ ਥੋੜ੍ਹਾ ਜਿਹਾ ਉਦਾਸ ਹੋਣ ਵਾਲੇ ਹੈ ਅਤੇ ਕਿਹੜੇ ਐਕਸਾਈਟਮੈਂਟ ਦੇ ਨਾਲ ਭਰਨ ਵਾਲੇ ਹੈ।
1: ਅਤੇ ਜੇਕਰ ਦੋਸਤੋ ਅੱਜ ਦੇ ਮੈਚ ਦੀ ਗੱਲ ਕਰੀਏ, ਅੱਜ ਦਾ ਮੈਚਕਾਰ ਹੋ ਰਿਹਾ ਹੈ ਗੁਜਰਾਤ ਟਾਈਟਨਸ ਅਤੇ ਸਨਰਾਈਜ਼ਰਸ ਹੈਦਰਾਬਾਦ ਦੇ ਵਿੱਚ, ਅਤੇ ਇਹ ਜਿਹੜਾ ਮੈਚ ਹੋਏਗਾ ਇਹ ਹੋਏਗਾ ਅਹਿਮਦਾਬਾਦ ਦੇ ਸਟੇਡੀਅਮ ਦੇ ਵਿੱਚ।
0: ਅਤੇ ਮੈਨੂੰ ਲੱਗਦਾ ਹੈ ਤੁਹਾਡੇ ਵਿੱਚੋਂ ਕੋਈ ਸਪੋਰਟਰ ਇੱਕ ਟੀਮ ਦਾ ਹੋਏਗਾ ਅਤੇ ਕੋਈ ਹੈਦਰਾਬਾਦ ਦੀ ਟੀਮ ਦਾ, ਅਤੇ ਤੁਸੀਂ ਸਾਰਿਆਂ ਵਿੱਚੋਂ ਕੌਣ ਕਿਸ ਨੂੰ ਸਪੋਰਟ ਕਰਿਆ ਇਹ ਤੁਸੀਂ ਸਾਨੂੰ ਆਕਾਸ਼ਵਾਣੀ ਦੇ ਫੇਸਬੁੱਕ ਮੈਸੇਂਜਰ 'ਤੇ ਦੱਸ ਵੀ ਦੱਸ ਸਕਦੇ ਹੋ ਅਤੇ ਵੇਟ ਕਰਾਂਗੇ ਅਸੀਂ ਤੁਹਾਡੇ ਮੈਸੇਜ ਦੀ। ਤਦ ਤੱਕ ਸੁਣਦੇ ਹਾਂ ਇੱਕ ਪਿਆਰਾ ਜਿਹਾ ਗੀਤ।

0: ਪ੍ਰੋਗਰਾਮ ਵਿੱਚ ਤੇ ਹੁਣ ਸਾਡੀ ਅਗਲੀ ਖਬਰ ਵੱਲ ਵਧਦੇ ਹਾਂ ਜੋ ਕਿ ਆ ਰਹੀ ਹੈ ਵੇਟ ਲਿਫਟਿੰਗ ਤੇ ਬਾਕਸਿੰਗ ਦੇ ਮੈਦਾਨ ਤੋਂ। ਤੇ ਸ਼ਿਕਸ਼ਿਤ, ਤੁਹਾਨੂੰ ਕੀ ਲੱਗਦਾ ਅੱਜ ਦੀ ਨਵੀਂ ਅਪਡੇਟ ਕੀ ਹੋ ਸਕਦੀ ਹੈ ਵੇਟ ਲਿਫਟਿੰਗ ਤੇ ਬਾਕਸਿੰਗ ਦੇ ਮੈਦਾਨ ਤੋਂ?
1: ਦੇਖੋ, ਸੁਣਨ ਦੇ ਵਿੱਚ ਆ ਰਿਹਾ ਕਿ ਜਿਹੜੀ ਇੰਡੀਆ ਹੈ ਇਸ ਵਾਰ ਵੇਟ ਲਿਫਟਿੰਗ ਜਿਹੜੀ ਚੈਂਪੀਅਨਸ਼ਿਪ ਹੈ ਔਰਗਨਾਈਜ਼ ਕਰੇਗਾ ਅਤੇ ਹੋਸਟ ਵੀ ਕਰੇਗਾ ਦੋਸਤੋ। ਤੇ ਇਹ ਮੈਂ ਦੱਸਦਾ, ਇਹ ਹੋਸਟ ਇੰਡੀਆ ਕਰ ਰਿਹਾ ਕੁੱਲ 44 ਸਾਲਾਂ ਦੇ ਵਿੱਚ ਪਹਿਲੀ ਵਾਰ।
0: ਕਿਆ ਬਾਤ ਹੈ, ਮਤਲਬ ਬਹੁਤ ਵੱਡੀ ਖਬਰ ਹੈ ਤੇ ਬਹੁਤ ਮਾਣ ਦੀ ਖਬਰ ਹੈ ਸਾਡੇ ਸਾਰਿਆਂ ਲਈ। ਤੇ ਇਸ ਦੇ ਨਾਲ ਹੀ ਭਾਰਤ ਦੀ ਕੋਮਲ ਕੋਹਰ ਨੇ 48 ਕਿਲੋ ਵਰਗ ਵਿੱਚ ਕੁੱਲ 177 ਕਿਲੋ ਪਾਰ ਚੁੱਕ ਕੇ ਬ੍ਰੋਂਜ਼ ਦਾ ਤਗਮਾ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਹੈ। ਤੇ ਉੱਧਰ ਤਾਸ਼ਕੰਦ ਵਿੱਚ ਸਾਡੀਆਂ ਮੁੱਕੇਬਾਜ਼ ਕੁੜੀਆਂ ਨੇ ਕਮਾਲ ਹੀ ਕਰ ਦਿੱਤਾ ਹੈ। 6 ਮੁੱਕੇਬਾਜ਼ ਅੰਡਰ ਫਾਈਨਲ 15 ਵਿੱਚ ਪਹੁੰਚ ਗਈਆਂ ਹੈ।
1: ਤੇ ਪ੍ਰਿਆ, ਅਸੀਂ ਜਾਣਦੇ ਹਾਂ ਕਿ ਜਦੋਂ ਵੀ ਅਸੀਂ ਜੈਵਲਿਨ ਥਰੋ ਦੀ ਗੱਲ ਕਰਦੇ ਹਾਂ ਤਾਂ ਨੀਰਜ ਚੋਪੜਾ ਨਾਮ ਦਾ ਜੇਕਰ ਜ਼ਿਕਰ ਨਾ ਹੋਵੇ ਤਾਂ ਮੈਨੂੰ ਲੱਗਦਾ ਹੈ ਇੰਡੀਅਨ ਸਪੋਰਟਸ ਦੇ ਵਿੱਚ ਕਾਫੀ ਜ਼ਿਆਦਾ ਇਹ ਅਨਜਸਟਿਸ ਰਹੇਗਾ। ਤੇ ਦੋਸਤੋ, ਜਦੋਂ ਅਸੀਂ ਨੀਰਜ ਚੋਪੜਾ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਦੇ ਹੀ ਸਟੂਡੈਂਟ ਯਾਨੀ ਕਿ ਸਚਿਨ ਯਾਦਵ ਡੈਬਿਊ ਕਰਨ ਜਾ ਰਹੇ ਨੇ ਡਾਇਮੰਡ ਲੀਗ, ਜਿਹੜਾ ਕਿ ਇੱਕ ਜੈਵਲਿਨ ਥਰੋ ਕੰਪੀਟੀਸ਼ਨ ਹੁੰਦਾ ਹੈ ਡਾਇਮੰਡ ਲੀਗ, ਉਸ ਦੇ ਵਿੱਚ ਡੈਬਿਊ ਕਰਨਗੇ। ਹਾਲਾਂਕਿ ਨੀਰਜ ਚੋਪੜਾ ਆਪ ਇਸ ਵਾਰ ਨਹੀਂ ਖੇਡਣਗੇ ਪਰ ਉਹਨਾਂ ਦਾ ਸਟੂਡੈਂਟ ਯਾਨੀ ਕਿ ਸਚਿਨ ਯਾਦਵ ਇਸ ਵਾਰ ਭਾਗ ਜ਼ਰੂਰ ਲਵੇਗਾ।
0: ਬਹੁਤ ਵੱਡੀ ਗੱਲ ਹੈ ਜੋ ਕਿ 4 ਜੂਨ ਨੂੰ ਰੋਮ ਵਿੱਚ ਉਹਨਾਂ ਨੇ ਡਾਇਮੰਡ ਲੀਗ ਵਿੱਚ ਡੈਬਿਊ ਕਰਨਾ ਹੈ। ਅਤੇ ਇਸ ਦੇ ਨਾਲ ਹੀ ਫੁੱਟਬਾਲ ਅਤੇ ਐਥਲੈਟਿਕਸ ਦੇ ਮੈਦਾਨ ਵਿੱਚ ਵੀ ਭਾਰਤ ਬਹੁਤ ਅੱਗੇ ਵੱਧਦਾ ਜਾ ਰਿਹਾ ਹੈ। ਅਤੇ ਅੰਡਰ 17 ਮਹਿਲਾ ਫੁੱਟਬਾਲ ਟੀਮ ਚੀਨ ਦੇ ਸੂਜੋ ਵਿੱਚ ਕੁਆਟਰ ਫਾਈਨਲ ਵਿੱਚ ਮੇਜ਼ਬਾਨ ਚੀਨ ਨਾਲ ਹੀ ਲੋਹਾ ਲੈ ਰਹੀ ਹੈ ਜੋ ਕਿ ਬਹੁਤ ਵੱਡੀ ਗੱਲ ਹੈ। ਅਤੇ ਇਸ ਮਾਣ ਨੂੰ ਸੈਲੀਬ੍ਰੇਟ ਕਰਨਾ ਚਾਹੀਦਾ ਹੈ ਆਪਣੇ ਦੋਸਤਾਂ ਦੇ ਨਾਲ ਅਤੇ ਇੱਕ ਪਿਆਰਾ ਜਿਹਾ ਗੀਤ ਸੁਣ ਲੈਣਾ ਚਾਹੀਦਾ ਹੈ।

0: ਇੰਜੋਏ ਕਰ ਰਹੇ ਹੋਣਗੇ, ਕਿਉਂਕਿ ਜਦੋਂ ਸਾਡਾ ਦੇਸ਼ ਅੱਗੇ ਵੱਧਦਾ ਹੈ, ਇਹੋ ਜਿਹੀਆਂ ਅਪੋਰਚੁਨਿਟੀਜ਼ ਮਿਲਦੀਆਂ ਹੈ, ਖਿਡਾਰੀ ਜਿਹੜੇ ਨੇ ਐਡਾ ਵਧੀਆ ਪ੍ਰਦਰਸ਼ਨ ਕਰਕੇ ਦਿਖਾਉਂਦੇ ਨੇ, ਤਾਂ ਸਾਡਾ ਜਿਹੜਾ ਦਿਲ ਹੈ, ਸਾਡਾ ਜਿਹੜਾ ਹੌਸਲਾ ਹੈ ਉਹ ਵੱਧਦਾ ਜਾਂਦਾ ਹੈ, ਅਤੇ ਸਾਡਾ ਸਿਰ ਜਿਹੜਾ ਹੈ ਉਹ ਮਾਣ ਨਾਲ ਉੱਚਾ ਹੋ ਜਾਂਦਾ ਹੈ।
1: ਬਿਲਕੁਲ ਪ੍ਰਿਆ, ਅਤੇ ਦੋਸਤੋ ਮਾਣ ਵਧਾਉਣ ਵਾਲੀ ਗੱਲ ਇੱਕ ਹੋਰ ਅਸੀਂ ਪੇਸ਼ ਕਰ ਰਹੇ ਹਾਂ। ਅਤੇ ਦੋਸਤੋ ਅਸੀਂ ਜਾਣਦੇ ਹਾਂ ਕਿ ਜਦੋਂ ਕ੍ਰਿਕਟ ਦੀ ਗੱਲ ਹੁੰਦੀ ਹੈ ਤਾਂ ਇੱਕ ਸਟੇਡੀਅਮ ਬਹੁਤ ਫੇਮਸ ਹੈ ਲੰਡਨ ਦੇ ਵਿੱਚ, ਜਿਸ ਦਾ ਨਾਮ ਹੈ ਲਾਰਡਸ ਸਟੇਡੀਅਮ। ਅਤੇ ਇਸ ਲਾਰਡ ਸਟੇਡੀਅਮ ਦੀ ਖਾਸ ਗੱਲ ਇਹ ਹੈ ਕਿ ਇੱਕ ਬਹੁਤ ਸੋਹਣਾ ਸਟੇਡੀਅਮ ਬਣਾਇਆ ਗਿਆ ਅਤੇ ਇੱਕ ਵਰਲਡ ਕਲਾਸ ਫੈਸਿਲਿਟੀਜ਼ ਵੀ ਇਸ ਦੇ ਵਿੱਚ ਪ੍ਰੋਵਾਈਡ ਕੀਤੀਆਂ ਗਈਆਂ ਨੇ। ਤਾਂ ਤੁਸੀਂ ਸੋਚ ਰਹੇ ਹੋਵੋਗੇ ਕਿ ਇਸ ਸਟੇਡੀਅਮ ਦਾ ਅਸੀਂ ਜ਼ਿਕਰ ਕਿਉਂ ਕਰ ਰਹੇ ਹਾਂ, ਕਿਉਂਕਿ ਇਸ ਸਟੇਡੀਅਮ ਦੇ ਵਿੱਚ ਪਹਿਲੀ ਵਾਰ ਟੈਸਟ ਮੈਚ ਖੇਡਿਆ ਜਾਏਗਾ, ਉਹ ਵੀ ਵੁਮੈਨ ਲੀਗ ਦੇ ਵਿੱਚ, ਜੋ ਕਿ ਖੇਡਿਆ ਜਾਏਗਾ ਇੰਡੀਆ ਵੁਮੈਨ ਅਤੇ ਇੰਗਲੈਂਡ ਵੁਮੈਨ ਟੀਮ ਦੇ ਵਿਚਕਾਰ। ਸੋ ਦੋਸਤੋ ਬਹੁਤ ਮਾਣ ਵਾਲੀ ਗੱਲ ਹੈ ਕਿ ਲਾਰਡਸ ਸਟੇਡੀਅਮ ਦੇ ਵਿੱਚ ਪਹਿਲੀ ਵਾਰ ਵੁਮੈਨ ਟੈਸਟ ਮੈਚ ਹੋਏਗਾ ਅਤੇ ਉਸ ਦੇ ਵਿੱਚ ਸਾਡੀ ਭਾਰਤੀ ਜਿਹੜੇ ਖਿਡਾਰਨ ਨੇ ਉਹ ਹਿੱਸਾ ਲੈਣਗੀਆਂ।
0: ਅਤੇ ਮੈਨੂੰ ਲੱਗਦਾ ਹੈ ਬਹੁਤ ਹੀ ਜ਼ਿਆਦਾ ਦਿਲਚਸਪ ਮੈਚ ਹੋਣ ਜਾਣ ਵਾਲਾ ਹੈ, ਕਿਉਂਕਿ ਜਿਹੜਾ ਸਾਡੀ ਭਾਰਤ ਦੀਆਂ ਕੁੜੀਆਂ ਹੈ ਉਹ ਜਦੋਂ ਪ੍ਰਦਰਸ਼ਨ ਕਰਦੀਆਂ ਹੈ ਤਾਂ ਸਾਰੇ ਬਹੁਤ ਜ਼ਿਆਦਾ ਫੈਸੀਨੇਟ ਹੋ ਜਾਂਦੇ ਹੈ, ਬਹੁਤ ਇੰਟਰਸਟ ਦੇ ਨਾਲ ਦੇਖਦੇ ਹੈ, ਅਤੇ ਮਾਣ ਤਾਂ ਮਹਿਸੂਸ ਕਰਦੇ ਹੀ ਹੈ। ਅਤੇ ਇਸ ਦੇ ਨਾਲ ਮੈਨੂੰ ਇਹ ਲੱਗਦਾ ਹੈ ਕਿ ਜਦੋਂ ਖਿਡਾਰੀ ਖੇਡਦੇ ਨੇ ਤਾਂ ਅਸੀਂ ਸਾਰੇ, ਭਾਵੇਂ ਉੱਥੇ ਮੈਦਾਨ ਵਿੱਚ ਮੌਜੂਦ ਹੋਈਏ ਨਾ ਹੋਈਏ, ਅਸੀਂ ਆਪਣੇ ਅੰਦਰੋਂ ਉਹਨਾਂ ਨੂੰ ਜ਼ਰੂਰ ਸਪੋਰਟ ਕਰ ਰਹੇ ਹੁੰਦੇ ਹਾਂ। ਅਤੇ ਇਹੋ ਜਿਹਾ ਸਪੋਰਟ, ਜਦੋਂ ਇਹੋ ਜਿਹੀ ਐਕਨੋਲੇਜਮੈਂਟ ਉਹਨਾਂ ਨੂੰ ਮਿਲਦੀ ਹੈ ਤਾਂ ਉਹਨਾਂ ਦਾ ਪ੍ਰਦਰਸ਼ਨ ਹੋਰ ਵੀ ਬਿਹਤਰ ਹੋ ਜਾਂਦਾ ਹੈ। ਅਤੇ ਇਸੇ ਲਈ ਖੋਖੋ ਗੰਗਟੋਕ ਵਿੱਚ ਸਿੱਕਮ ਖੋਖੋ ਐਸੋਸੀਏਸ਼ਨ ਨੇ ਸਥਾਨਕ ਖਿਡਾਰੀਆਂ ਦੇ ਮਨੋਬਲ ਨੂੰ ਵਧਾਉਣ ਲਈ ਵੱਡੇ ਇਨਾਮਾਂ ਦਾ ਐਲਾਨ ਕੀਤਾ ਹੈ, ਜੋ ਕਿ ਮੈਨੂੰ ਲੱਗਦਾ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਜਦੋਂ ਉਹਨਾਂ ਨੂੰ ਇਨਾਮ ਮਿਲਣਗੇ, ਉਹਨਾਂ ਨੂੰ ਸਪੋਰਟ ਮਿਲੇਗਾ, ਤਾਂ ਉਹਨਾਂ ਦਾ ਪ੍ਰਦਰਸ਼ਨ ਹੋਰ ਵੀ ਬਿਹਤਰ ਹੁੰਦਾ ਜਾਏਗਾ।

0: ਜੀ ਹਾਂ ਦੋਸਤੋ, ਇਸ ਦੇ ਨਾਲ ਹੀ ਅਗਲੀ ਖਬਰ ਦੇ ਵੱਲ ਵੱਧਦੇ ਹਾਂ ਅਸੀਂ ਚੱਕਦੇ ਇੰਡੀਆ ਸੈਗਮੈਂਟ ਦੇ ਵਿੱਚ। ਸਾਡਾ ਭਾਰਤ ਦੇਸ਼ ਨਾ ਹੁਣ ਬਹੁਤ ਅੱਗੇ ਵੱਧਦਾ ਜਾ ਰਿਹਾ, ਬਹੁਤ ਜ਼ਿਆਦਾ ਪ੍ਰੋਗਰੈਸ ਕਰ ਰਿਹਾ, ਅਤੇ ਤੀਰਨ ਕਮਾਨੀ ਜਿਹੜਾ ਤੀਰਅੰਦਾਜ਼ੀ ਹੈ ਉਸ ਦੇ ਵਿੱਚ ਵੀ ਸਾਡੇ ਭਾਰਤ ਦੀਆਂ ਕੁੜੀਆਂ ਜਿਹੜਾ ਹੈ ਭਾਰਤ ਦਾ ਨਾਮ ਬਹੁਤ ਜ਼ਿਆਦਾ ਰੋਸ਼ਨ ਕਰ ਰਹੀਆਂ। ਅਤੇ ਇਸ ਦੇ ਨਾਲ ਹੀ ਦੀਪਿਕਾ ਕੁਮਾਰੀ ਨੇ ਵੀ ਸ਼ੰਘਾਈ ਦੇ ਵਿੱਚ ਸਟੇਜ 2 ਦੇ ਵਿੱਚ ਗੋਲਡ ਮੈਡਲ ਜਿਹੜਾ ਹੈ ਹਾਸਿਲ ਕੀਤਾ ਹੈ, ਅਤੇ ਸਾਡੇ ਭਾਰਤ ਦੇਸ਼ ਨੂੰ ਹੋਰ ਵੀ ਜ਼ਿਆਦਾ ਪ੍ਰਾਊਡ ਫੀਲ ਕਰਾਇਆ। ਅਤੇ ਇਸ ਦੇ ਨਾਲ ਹੀ ਮੈਨੂੰ ਲੱਗਦਾ ਅਗਲੀ ਖਬਰ ਸੋਚ ਰਹੇ ਨੇ ਸ਼ਿਕਸ਼ਿਤ
1: ਜੀ। ਬਿਲਕੁਲ ਪ੍ਰਿਆ, ਕਿਉਂਕਿ ਜਿਹੜੇ ਸਾਡੇ ਇਹਨਾਂ ਖੇਡਾਂ ਤੋਂ ਇਲਾਵਾ ਜਿਹੜੇ ਸਾਡੇ ਦੋਸਤ ਫੁੱਟਬਾਲ ਦੇ ਸ਼ੌਕੀਨ ਨੇ ਜਾਂ ਫਿਰ ਫੁੱਟਬਾਲ ਦੇਖਣ ਜਾਂ ਫਿਰ ਖੇਡਣ ਦੇ ਸ਼ੌਕੀਨ ਨੇ, ਉਹ ਵੀ ਕਾਫੀ ਜ਼ਿਆਦਾ ਤਿਆਰ ਹੋਣਗੇ, ਕਿਉਂਕਿ ਜੂਨ ਤੋਂ ਯਾਨੀ ਕਿ 11 ਜੂਨ 2026 ਤੋਂ ਫੀਫਾ ਵਰਲਡ ਕੱਪ 2026 ਦਾ ਆਗਾਜ਼ ਹੋਣ ਜਾ ਰਿਹਾ ਹੈ। ਅਤੇ ਦੋਸਤੋ ਤੁਹਾਨੂੰ ਦੱਸ ਦਈਏ ਕਿ 3 ਦੇਸ਼ ਯਾਨੀ ਕਿ USA, ਕੈਨੇਡਾ ਅਤੇ ਮੈਕਸੀਕੋ ਇਹਨਾਂ ਖੇਡਾਂ ਦੀ ਹੋਸਟ ਕਰਨਗੇ ਇਹਨਾਂ ਖੇਡਾਂ ਨੂੰ। ਅਤੇ ਦੇਖਦੇ ਹਾਂ ਕਿ ਇਸ ਵਾਰ ਜਿਹੜੀ ਟੀਮ ਹੈ ਮੈਨਚੈਸਟਰ ਯੂਨਾਈਟਿਡ ਜਾਂ ਫਿਰ ਕਿਹੜੀ ਟੀਮ ਹੈ ਜਿਹੜੀ ਫੀਫਾ ਵਰਲਡ ਕੱਪ ਦੇ ਵਿੱਚ ਟੌਪ ਉੱਤੇ ਰਹੇਗੀ।
0: ਕਿਆ ਬਾਤ ਹੈ, ਮਤਲਬ ਕਾਫੀ ਜ਼ਿਆਦਾ ਕਿਊਰੀਅਸ ਹੋਣ ਵਾਲਾ ਹੈ ਮਾਹੌਲ। ਅਤੇ ਹੁਣ ਤੁਸੀਂ ਸਾਰਿਆਂ ਨੇ ਤਿਆਰ ਰਹਿਣਾ, ਇੱਕ ਪਿਆਰਾ ਜਿਹਾ ਗੀਤ ਸੁਣਨਾ ਹੈ, ਅਤੇ ਵੱਧਦੇ ਹਾਂ ਆਪਣੇ ਅਗਲੇ ਸੈਗਮੈਂਟ ਦੇ ਵੱਲ।

0: ਸ਼ਿਕਸ਼ਕ, ਮੈਨੂੰ ਇਹ ਲੱਗਦਾ ਹੈ ਅਸੀਂ ਹਜੇ ਖੇਡਾਂ ਬਾਰੇ ਗੱਲ ਕਰ ਰਹੇ ਸੀ ਅਤੇ ਖੇਡਾਂ ਬਹੁਤ ਜ਼ਿਆਦਾ ਜਿਹੜਾ ਹੈ ਇੰਪੋਰਟੈਂਸ ਰੱਖਦੀਆਂ ਸਾਡੀ ਲਾਈਫ ਦੇ ਵਿੱਚ, ਪਰ ਮੈਨੂੰ ਲੱਗਦਾ ਕਿ ਸਿਰਫ ਉਹ ਖਿਡਾਰੀ ਜਿਹੜੇ ਨੈਸ਼ਨਲ ਇੰਟਰਨੈਸ਼ਨਲ ਲੈਵਲ 'ਤੇ ਸਾਨੂੰ ਰਿਪ੍ਰਜੈਂਟ ਕਰ ਰਹੇ ਆ ਉਹਨਾਂ ਲਈ ਹੀ ਜ਼ਰੂਰੀ ਨਹੀਂ ਹੈ ਖੇਡਾਂ, ਸਾਡੇ ਸਾਰਿਆਂ ਲਈ ਵੀ ਜ਼ਰੂਰੀ ਹੈ. ਅਤੇ ਅਸੀਂ ਇਹਨਾਂ ਖੇਡਾਂ ਰਾਹੀਂ ਆਪਣੇ ਆਪ ਨੂੰ ਕਿੱਦਾਂ ਫਿੱਟ ਰੱਖ ਸਕਦੇ ਹਾਂ ਇਸ ਬਾਰੇ ਹੁਣ ਗੱਲ ਕਰਨੀ ਚਾਹੀਦੀ ਹੈ.
1: ਬਿਲਕੁਲ ਦੋਸਤੋ, ਅਤੇ ਇਸ ਬਾਰੇ ਗੱਲਬਾਤ ਕਰਨ ਦੇ ਲਈ ਅਸੀਂ ਲੈ ਕੇ ਆਏ ਹਾਂ ਜੀ ਸੈਗਮੈਂਟ ਗੀਤ ਤੋਂ ਬਾਅਦ ਫਿੱਟ ਐਂਡ ਫਾਈਨ. ਸੋ ਦੋਸਤੋ, ਅਸੀਂ ਜਾਣਦੇ ਹਾਂ ਕਿ ਸਾਡੇ ਫਿਜ਼ੀਕਲ ਹੈਲਥ ਦੇ ਨਾਲ ਨਾਲ ਸਾਡੀ ਮੈਂਟਲ ਹੈਲਥ ਵੀ ਕਾਫੀ ਜ਼ਿਆਦਾ ਜ਼ਰੂਰੀ ਹੈ, ਅਤੇ ਜੇਕਰ ਅਸੀਂ ਆਪਣੀ ਫਿਜ਼ੀਕਲ ਹੈਲਥ ਨੂੰ ਵੀ ਠੀਕ ਰੱਖਾਂਗੇ ਤਾਂ ਸਾਡੀ ਮੈਂਟਲ ਹੈਲਥ ਆਪਣੇ ਆਪ ਠੀਕ ਹੋ ਜਾਏਗੀ. ਤਾਂ ਦੋਸਤੋ, ਇਸ ਸੈਗਮੈਂਟ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਤੁਸੀਂ ਇੱਕ ਆਮ ਜਿਹੀ ਰੂਟੀਨ ਫੋਲੋ ਕਰਕੇ ਵੀ, ਆਪਣੇ ਰੂਟੀਨ ਨੂੰ ਥੋੜ੍ਹਾ ਜਿਹਾ ਮੋਡੀਫਾਈ ਕਰਕੇ ਵੀ ਆਪਣੀ ਸਿਹਤ ਨੂੰ, ਆਪਣੀ ਮੈਂਟਲ ਹੈਲਥ ਨੂੰ ਨਾਲ ਹੀ ਨਾਲ ਆਪਣੇ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਤੁਸੀਂ ਇੱਕ ਬੈਟਰ ਅਚੀਵਮੈਂਟ ਪਾ ਸਕਦੇ ਹੋ.
0: ਬਿਲਕੁਲ, ਜਦੋਂ ਵੀ ਅੱਜ ਕੱਲ੍ਹ ਅਸੀਂ ਫਿਟਨੈਸ ਬਾਰੇ ਸੋਚਦੇ ਹਾਂ ਤਾਂ ਅਸੀਂ ਸੋਚਦੇ ਹਾਂ ਕਿ ਸਾਨੂੰ ਜਿਮ ਜਾਣਾ ਚਾਹੀਦਾ ਹੈ, ਸਾਨੂੰ ਏਅਰ ਕੰਡੀਸ਼ਨਡ ਰੂਮਸ ਜਿਹੜੇ ਨੇ ਉਹਨਾਂ ਦੇ ਵਿੱਚ ਐਕਸਰਸਾਈਜ਼ ਕਰਨੀ ਚਾਹੀਦੀ ਹੈ, ਤਾਂ ਹੀ ਅਸੀਂ ਫਿੱਟ ਹੋ ਸਕਦੇ ਹਾਂ, ਹੈਲਦੀ ਹੋ ਸਕਦੇ ਹਾਂ. ਪਰ ਮੈਨੂੰ ਲੱਗਦਾ ਹੈ ਸਾਡਾ ਇਹ ਜਿਹੜਾ ਪਰਸਪੈਕਟਿਵ ਹੈ ਇਹ ਗਲਤ ਨਹੀਂ ਹੈ ਪਰ ਅਧੂਰਾ ਹੈ.
1: ਜੀ ਪ੍ਰਿਆ, ਅਸੀਂ ਦੇਖਦੇ ਹਾਂ ਕਿ ਅੱਜ ਕੱਲ੍ਹ ਨਾ ਜਿਹੜੀ ਫਿਟਨੈਸ ਹੈ ਉਸਨੂੰ ਕਾਫੀ ਜ਼ਿਆਦਾ ਕੰਪਲੈਕਸ ਕਰ ਦਿੱਤਾ ਗਿਆ, ਨਵੀਂ ਨਵੀਂ ਮਸ਼ੀਨਸ ਦੇ ਨਾਲ ਜਾਂ ਫਿਰ ਨਵੀਂ ਟੈਕਨੀਕਸ ਦੇ ਨਾਲ, ਨਵੀਂ ਕਲਾਸਿਸ ਦੇ ਨਾਲ. ਅਸੀਂ ਦੇਖਦੇ ਹਾਂ ਪਿਲਾਟਿਸ ਹੋ ਗਿਆ, ਜਿਮਨੈਸੀਅਮ ਹੋ ਗਿਆ ਜਾਂ ਫਿਰ ਜਿਮ ਹੋ ਗਿਆ, ਇਹਨਾਂ ਸਭ ਸ਼ਬਦਾਂ ਦੇ ਨਾਲ ਕਾਫੀ ਜ਼ਿਆਦਾ ਫਿਟਨੈਸ ਨੂੰ ਥੋੜ੍ਹਾ ਜਿਹਾ ਮੈਨੂੰ ਲੱਗਦਾ ਕੰਪਲੈਕਸ ਬਣਾ ਦਿੱਤਾ ਗਿਆ. ਪਰ ਜੇਕਰ ਅਸੀਂ ਆਮ ਇੱਕ ਡੈਫੀਨੇਸ਼ਨ ਜੇਕਰ ਫਿਟਨੈਸ ਦੀ ਗੱਲ ਕਰੀਏ ਤਾਂ ਫਿਟਨੈਸ ਕੀ ਹੈ, ਜੇਕਰ ਅਸੀਂ ਆਪਣੇ ਸਰੀਰ ਨੂੰ ਸੰਭਾਲ ਸਕਦੇ ਹਾਂ ਚੰਗੀ ਤਰ੍ਹਾਂ, ਸਾਨੂੰ ਉੱਠਣ ਬੈਠਣ ਜਾਂ ਫਿਰ ਚੱਲਣ ਦੌੜਨ ਦੇ ਵਿੱਚ ਕੋਈ ਤਕਲੀਫ ਨਹੀਂ ਹੁੰਦੀ, ਤਾਂ ਅਸੀਂ ਸਾਡਾ ਸਰੀਰ ਬਿਲਕੁਲ ਫਿੱਟ ਆਖਿਆ ਜਾਂਦਾ ਹੈ.
0: ਬਿਲਕੁਲ, ਅਤੇ ਮੈਨੂੰ ਲੱਗਦਾ ਹੈ ਕਿ ਮੇਰੇ ਵਰਗਾ ਆਲਸੀ ਬੰਦਾ ਜਿਹੜਾ ਹੈ, ਜਿਸ ਨੂੰ ਆਲਸ ਹੁੰਦਾ ਹੈ ਬਾਹਰ ਜਾ ਕੇ ਜਿਮ ਵਿੱਚ ਐਕਸਰਸਾਈਜ਼ ਕਰਨ ਵਿੱਚ ਜਾਂ ਟ੍ਰੇਨ ਕਰਨ ਵਿੱਚ, ਉਹ ਘਰ ਬੈਠੇ ਥੋੜ੍ਹੀ ਜਿਹੀ ਕਸਰਤ ਕਰਕੇ ਜਾਂ ਬਾਹਰ ਗਲੀ ਵਿੱਚ ਖੇਡ ਖੂਡ ਕੇ ਵੀ ਆਪਣੇ ਆਪ ਨੂੰ ਸਿਹਤਮੰਦ ਰੱਖ ਸਕਦਾ ਹੈ. ਇਸ ਬਾਰੇ ਥੋੜ੍ਹੀ ਹੋਰ ਗੱਲਬਾਤ ਕਰਾਂਗੇ, ਪਰ ਉਸ ਤੋਂ ਪਹਿਲਾਂ ਇੱਕ ਪਿਆਰਾ ਜਿਹਾ ਗੀਤ ਸੁਣ ਲੈਂਦੇ ਹਾਂ.

0: ਹਾਂਜੀ ਦੋਸਤੋ, ਅਸੀਂ ਗੱਲ ਕਰ ਰਹੇ ਸੀ ਫਿੱਟ ਐਂਡ ਫਾਈਨ ਸੈਗਮੈਂਟ ਦੇ ਵਿੱਚ ਖੇਡਾਂ, ਪੰਜਾਬੀ ਖੇਡਾਂ ਅਤੇ ਸਾਡੀ ਸਿਹਤ ਬਾਰੇ। ਅਤੇ ਮੈਨੂੰ ਲੱਗਦਾ ਅੱਜ ਕੱਲ੍ਹ ਜਦੋਂ ਅਸੀਂ ਜਿਮ ਵਿੱਚ ਟ੍ਰੇਨ ਕਰਦੇ ਹਾਂ ਅਤੇ ਅਸੀਂ ਕਾਫੀ ਹਾਈ ਇੰਟੈਂਸਿਵ ਟ੍ਰੇਨਿੰਗ ਵਿੱਚ ਬਿਲੀਵ ਕਰਦੇ ਹਾਂ, ਕਾਫੀ ਜ਼ਿਆਦਾ ਸਾਨੂੰ ਵਰਕਆਊਟ ਕਰਨਾ ਪੈਂਦਾ ਹੈ, ਕਾਫੀ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਪਰ ਤੁਸੀਂ ਯਾਦ ਕਰੋ, ਜਿਹੜੇ ਸਾਡੇ ਬਾਪੂ ਸਾਡੇ ਦਾਦੇ ਹੁੰਦੇ ਸੀ ਉਹ ਹਜੇ ਵੀ ਸਹੀ ਤਰ੍ਹਾਂ ਤੁਰ ਪਾਉਂਦੇ ਨੇ, ਸਾਨੂੰ ਹਜੇ ਵੀ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਫੇਸ ਕਰਨੀਆਂ ਪੈਂਦੀਆਂ, ਪਰ ਉਹ ਹਜੇ ਵੀ ਆਪਣੇ ਆਪ ਨੂੰ ਕਾਫੀ ਮੇਨਟੇਨ ਕਰਕੇ ਚੱਲਦੇ ਆ। ਤੇ ਉਹ ਕਿਹੜਾ ਜਿਮ ਕਰਦੇ ਸੀ?
1: ਬਿਲਕੁਲ ਪ੍ਰਿਆ, ਜੇਕਰ ਅਸੀਂ ਗੱਲ ਕਰੀਏ ਅੱਜ ਦੇ ਜਿਹੜੇ ਸਾਡੇ ਯੁਵਾ ਦੋਸਤ ਨੇ ਉਹ ਅਕਸਰ ਜਿਮ ਦੇ ਵਿੱਚ ਜਾਂਦੇ ਨੇ, ਤਾਂ ਜਿਮ ਦੇ ਵਿੱਚ ਦੋਸਤੋ ਮਸ਼ੀਨੀ ਐਕਸਰਸਾਈਜ਼ ਕਰਕੇ, ਦੇਖੋ ਮੈਂ ਨਹੀਂ ਕਹਿੰਦਾ ਕਿ ਜਿਹੜੀ ਮਸ਼ੀਨ ਵਰਤਣੀ ਉਹ ਗਲਤ ਗੱਲ ਹੈ ਜਾਂ ਫਿਰ ਮਸ਼ੀਨਸ ਉੱਤੇ ਐਕਸਰਸਾਈਜ਼ ਕਰਨਾ ਗਲਤ ਹੈ, ਪਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਨਾ ਇਹ, ਦੇਖੋ ਸਾਇੰਸ ਵੀ ਇਸ ਗੱਲ ਨੂੰ ਮੰਨਦੀ ਹੈ ਕਿ ਜਿਹੜੀ ਮਸ਼ੀਨਸ ਦੇ ਨਾਲ ਐਕਸਰਸਾਈਜ਼ ਕਰਨੀ ਹੈ, ਦੇਖੋ ਫਾਇਦੇਮੰਦ ਉਹ ਜ਼ਰੂਰ ਹੁੰਦੀ ਹੈ ਸਾਡੀ ਸਟੈਬਿਲਿਟੀ ਅਤੇ ਪੋਸਚਰ ਦੇ ਲਈ, ਪਰ ਕਿਤੇ ਨਾ ਕਿਤੇ ਜੇਕਰ ਅਸੀਂ ਆਮ ਗਰਾਊਂਡ ਦੇ ਵਿੱਚ ਜਾਂ ਫਿਰ ਆਮ ਸੜਕ ਦੇ ਉੱਤੇ ਜਾਂ ਫਿਰ ਟਰੈਕ ਦੇ ਉੱਤੇ ਜੇਕਰ ਅਸੀਂ ਸੈਰ ਨਾ ਕਰੀਏ, ਦੌੜੀਏ ਨਾ ਨੰਗੇ ਪੈਰ, ਤਾਂ ਕਿਤੇ ਨਾ ਕਿਤੇ ਮੰਨਿਆ ਜਾਂਦਾ ਜਿਹੜੇ ਜਿਮ ਦੀ ਐਕਸਰਸਾਈਜ਼ ਨੇ ਸਾਡੇ ਸਰੀਰ ਨੂੰ ਸਟਿਫ ਬਣਾ ਦਿੰਦੀ ਹੈ, ਯਾਨੀ ਕਿ ਸਾਡੇ ਸਰੀਰ ਦੇ ਵਿੱਚ ਥੋੜ੍ਹੀ ਆਕੜ, ਜਿਹੜੀ ਆਕੜਪਣ ਹੈ ਉਹ ਸਾਨੂੰ ਮਹਿਸੂਸ ਹੁੰਦੀ ਹੈ, ਅਤੇ ਜੇਕਰ ਇਸ ਆਕੜਪਣ ਤੋਂ ਜੇਕਰ ਅਸੀਂ ਛੁਟਕਾਰਾ ਚਾਹੁੰਦੇ ਹਾਂ ਤਾਂ ਮੈਨੂੰ ਲੱਗਦਾ ਜਿਹੜੀ ਗਰਾਊਂਡ ਦੀ ਮਿਹਨਤ ਹੈ, ਜਿਹੜੀ ਇੱਕ ਮੈਦਾਨ ਦੀ ਮਿਹਨਤ ਹੈ, ਉਹ ਸਾਨੂੰ ਜ਼ਰੂਰ ਕਰਨੀ ਚਾਹੀਦੀ ਹੈ।
0: ਬਿਲਕੁਲ, ਅਤੇ ਉਸ ਗਰਾਊਂਡ ਦੀ ਮੇਨ ਤੋਂ ਮੈਨੂੰ ਯਾਦ ਆਇਆ ਕਿ ਕਬੱਡੀ ਵਰਗੀ ਖੇਡ ਜਿਸ ਦੇ ਵਿੱਚ ਕਿਆ ਕੰਸੈਂਟਰੇਸ਼ਨ ਸਾਨੂੰ ਚਾਹੀਦਾ ਹੈ, ਕਿਆ ਰਫਤਾਰ ਹੁੰਦੀ ਹੈ ਸਾਡੇ ਪੈਰਾਂ ਦੀ ਧਮਕ, ਉਸਦੇ ਨਾਲ ਉਸ ਤੋਂ ਵਧੀਆ ਕੋਈ ਵਰਕਆਊਟ ਹੋ ਹੀ ਨਹੀਂ ਸਕਦਾ। ਉਸਦੇ ਨਾਲ ਜਿਹੜੀ ਸਾਡੀ ਸਿਹਤ ਬਣੇਗੀ, ਸਾਡਾ ਜਿਹੜਾ ਸਟੈਮਿਨਾ ਡਿਵੈਲਪ ਹੋਏਗਾ, ਉਹ ਤੁਸੀਂ ਜ਼ਰੂਰ ਤੁਹਾਨੂੰ ਟਰਾਈ ਕਰਨੀ ਚਾਹੀਦੀ ਹੈ। ਤੁਸੀਂ ਬਚਪਨ ਵਿੱਚ ਖੇਡੀ ਜ਼ਰੂਰ ਹੋਏਗੀ, ਪਰ ਮੈਨੂੰ ਲੱਗਦਾ ਇੱਕ ਵਾਰੀ ਫਿਰ ਟਰਾਈ ਕਰੋ, ਤੁਸੀਂ ਹੋਰ ਜ਼ਿਆਦਾ ਬੈਟਰ ਫੀਲ ਕਰੋਗੇ।

0: ਹਾਂਜੀ ਦੋਸਤੋ, ਅਸੀਂ ਗੱਲ ਕਰ ਰਹੇ ਸੀ ਖੇਡਾਂ ਅਤੇ ਸਾਡੀ ਸਿਹਤ ਬਾਰੇ, ਪਰ ਮੈਨੂੰ ਲੱਗਦਾ ਹੈ ਸ਼ਿਕਸ਼ਿਤ ਕਿ ਖੇਡਾਂ ਖੇਡਣਾ ਤਾਂ ਬਹੁਤ ਜ਼ਰੂਰੀ ਹੈ, ਪਰ ਇਸ ਦੇ ਨਾਲ ਸਾਨੂੰ ਡਾਈਟ ਵੀ ਆਪਣੀ ਦੇਖਣੀ ਚਾਹੀਦੀ ਹੈ ਕਿ ਅਸੀਂ ਕੀ ਖਾ ਰਹੇ ਹਾਂ, ਕਿਸ ਤਰ੍ਹਾਂ ਖਾ ਰਹੇ ਹਾਂ ਅਤੇ ਕਿੰਨਾ ਖਾ ਰਹੇ ਹਾਂ, ਤਾਂ ਕਿ ਸਾਡੀ ਸਿਹਤ ਜਿਹੜੀ ਹੈ ਉਹ ਠੀਕ ਰਹੇ ਅਤੇ ਸਾਡਾ ਸਵਾਦ ਵੀ ਨਾ ਵਿਗੜੇ।
1: ਬਿਲਕੁਲ ਪ੍ਰਿਆ, ਅਤੇ ਮੈਨੂੰ ਲੱਗਦਾ ਜਿਹੜੇ ਅੱਜ ਕੱਲ੍ਹ ਦੇ ਸਾਡੇ ਯੁਵਾ ਦੋਸਤ ਨੇ ਜਾਂ ਫਿਰ ਜਿਹੜੇ ਅੱਜ ਕੱਲ੍ਹ ਉਹਨਾਂ ਦੇ ਪੇਰੈਂਟਸ ਵੀ ਨੇ, ਕਾਫੀ ਜ਼ਿਆਦਾ ਕੌਨਸ਼ੀਅਸ ਨੇ ਡਾਈਟ ਨੂੰ ਲੈ ਕੇ। ਅਸੀਂ ਦੇਖਦੇ ਹਾਂ ਕਿ ਮਾਰਕੀਟ ਦੇ ਵਿੱਚ ਦੋਸਤੋ ਕਈ ਤਰ੍ਹਾਂ ਦੇ ਸੈਲਡਸ ਆਉਂਦੇ ਨੇ, ਕਈ ਤਰ੍ਹਾਂ ਦੇ ਇੱਦਾਂ ਦੇ ਆਟੇ ਆਉਂਦੇ ਨੇ ਜਿਸ ਨਾਲ ਤੁਸੀਂ ਖਾਣਾ ਬਣਾ ਸਕਦੇ ਹੋ, ਪਰ ਮੈਨੂੰ ਲੱਗਦਾ ਅਤੇ ਜਿਹੜੀ ਸਾਇੰਸ ਹੈ ਜਾਂ ਫਿਰ ਆਮ ਚਾਰ ਦੀ ਜਿਹੜੀ ਐਨਾਲਿਟਿਕਸ ਨੇ, ਇਹ ਵੀ ਸ਼ੋਅ ਕਰਦੇ ਨੇ ਕਿ ਜੇਕਰ ਅਸੀਂ ਜ਼ਿਆਦਾ ਕੌਨਸ਼ੀਅਸ ਹੋਈਏ ਆਪਣੀ ਡਾਈਟ ਨੂੰ ਲੈ ਕੇ ਜਾਂ ਫਿਰ ਜ਼ਿਆਦਾ ਕੀ ਹੈ ਜੇਕਰ ਅਸੀਂ ਜ਼ਿਆਦਾ ਚੂਜ਼ੀ ਹੋ ਜਾਈਏ ਆਪਣੀ ਡਾਈਟ ਨੂੰ ਲੈ ਕੇ, ਤਾਂ ਜਿਹੜੇ ਸਾਡੇ ਬੋਡੀ ਦੇ ਐਸੈਂਸ਼ੀਅਲ ਨਿਊਟ੍ਰੀਐਂਟਸ ਨੇ ਉਹ ਕਿਤੇ ਨਾ ਕਿਤੇ ਸਾਨੂੰ ਪੂਰੇ ਕਰਨ ਦੇ ਵਿੱਚ ਦਿੱਕਤ ਆ ਸਕਦੀ ਹੈ।
0: ਬਿਲਕੁਲ, ਅਤੇ ਮੈਨੂੰ ਲੱਗਦਾ ਹੈ ਜਦੋਂ ਅਸੀਂ ਗੱਲ ਕਰਦੇ ਹਾਂ ਹੈਲਦੀ ਡਾਈਟ ਦੀ, ਤਾਂ ਅਸੀਂ ਕਿਹੜਾ ਆਟਾ ਖਾ ਰਹੇ ਹਾਂ ਜਿੱਦਾਂ ਤੁਸੀਂ ਕਿਹਾ ਬਹੁਤ ਜ਼ਿਆਦਾ ਜ਼ਰੂਰੀ ਹੈ। ਸਿਰਫ ਜਿਹੜਾ ਗੇਹੂੰ ਦਾ ਆਟਾ ਹੈ ਜਿਹੜੀ ਸਾਡੀ ਕਣਕ ਹੈ ਉਹ ਹੀ ਨਹੀਂ, ਸਾਨੂੰ ਮਿਲਟ ਜ਼ਰੂਰ ਖਾਣੇ ਚਾਹੀਦੇ। ਅੱਜ ਕੱਲ੍ਹ ਤਾਂ ਡਾਕਟਰਸ ਵੀ ਇਸ ਗੱਲ 'ਤੇ ਬਿਲੀਵ ਕਰਦੇ ਹੈ ਕਿ ਜਿਹੜਾ ਬਾਜਰਾ, ਜੌ ਜਾਂ ਰਾਈ ਜਿਹੜੇ ਕਿ ਸਾਡੇ ਪੰਜਾਬੀਆਂ ਦੀ ਸ਼ਾਨ ਹੁੰਦੀ ਸੀ ਪਹਿਲੇ, ਹੁਣ ਅਸੀਂ ਕਣਕ 'ਤੇ ਜ਼ਿਆਦਾ ਡਿਪੈਂਡ ਕਰ ਗਏ, ਪਰ ਪਹਿਲਾਂ ਅਸੀਂ ਇਹੋ ਜਿਹੀਆਂ ਚੀਜ਼ਾਂ ਜ਼ਿਆਦਾ ਖਾਂਦੇ ਸੀ। ਬਾਜਰੇ ਦੀ ਰੋਟੀ ਜ਼ਰੂਰ ਖਾਈਦੀ ਸੀ ਅਸੀਂ, ਮੱਕੀ ਦੀ ਰੋਟੀ ਦੇ ਨਾਲ ਸਰਸੋਂ ਦਾ ਸਾਗ ਖਾਈਦਾ ਸੀ, ਉਹ ਜ਼ਿਆਦਾ ਸਾਡੀ ਸਿਹਤ ਬਣਾਉਂਦੇ ਨੇ ਕਿਉਂਕਿ ਉਹ ਸਾਨੂੰ ਫਾਈਬਰ ਦਿੰਦੇ ਆ।
1: ਬਿਲਕੁਲ, ਜੇ ਤੁਸੀਂ ਗੱਲ ਕੀਤੀ ਮੱਕੀ ਦੀ ਰੋਟੀ ਦੀ, ਤਾਂ ਮੈਨੂੰ ਯਾਦ ਹੈ ਕਿ ਜਦੋਂ ਮੱਕੀ ਦੀ ਰੋਟੀ ਸਾਡੇ ਘਰ ਬਣਾਈ ਜਾਂਦੀ ਸੀਗੀ, ਤਾਂ ਉਸ ਦੇ ਨਾਲ ਜਿਹੜੀ ਚੂਰੀ ਸੀਗੀ ਉਹ ਵੀ ਸਾਡੇ ਜਿਹੜੇ ਵੱਡੇ ਸੀਗੇ ਜ਼ਰੂਰ ਕੁੱਟ ਕੇ ਸਾਨੂੰ ਖਵਾਉਂਦੇ ਸੀਗੇ। ਅਤੇ ਦੋਸਤੋ, ਜੇਕਰ ਅਸੀਂ ਅੱਜ ਦੀ ਪ੍ਰਿਆ ਗੱਲ ਕਰੀਏ, ਤਾਂ ਮੈਨੂੰ ਲੱਗਦਾ ਨਹੀਂ ਕਿ ਕਈ ਸਾਡੇ ਯੁਵਾ ਦੋਸਤ ਇੱਦਾਂ ਦੇ ਵੀ ਹੋਣਗੇ ਜਿਨ੍ਹਾਂ ਨੇ ਅੱਜ ਤੱਕ ਸ਼ੱਕਰ ਜਾਂ ਫਿਰ ਗੁੜ ਹੀ ਨਹੀਂ ਖਾਧੇ ਹੋਣਗੇ।
0: ਬਿਲਕੁਲ, ਸਾਡੇ ਜਿਹੜੇ ਗੁੜ ਅਤੇ ਸ਼ੱਕਰ ਹੈ ਉਹ ਸਾਡੀ ਗਰਮੀ ਚੁੱਕਣ ਵਿੱਚ ਵੀ ਬੜੀ ਹੈਲਪ ਕਰਦੇ ਆ। ਹੁਣ ਗਰਮੀਆਂ ਦਾ ਮੌਸਮ ਆ ਰਿਹਾ ਅਤੇ ਜਿਹੜੇ ਖੇਤਾਂ ਵਿੱਚ ਕੰਮ ਕਰਦੇ ਸੀ ਸਾਡੇ ਕਿਸਾਨ ਭਰਾ, ਉਹ ਜ਼ਰੂਰ ਗੁੜ ਅਤੇ ਸ਼ੱਕਰ ਦਾ ਜਿਹੜਾ ਹੈ ਉਸਨੂੰ ਕੰਜ਼ਿਊਮ ਕਰਦੇ ਸੀ, ਕਿਉਂਕਿ ਉਸ ਵਿੱਚ ਜਿਹੜੀ ਜ਼ਿਆਦਾ ਸਾਡੀ ਤਾਕਤ ਲੱਗਦੀ ਹੈ, ਉਸ ਵਿੱਚ ਸਾਨੂੰ ਗਰਮੀ ਵੀ ਕਾਫੀ ਜ਼ਿਆਦਾ ਲੱਗਦੀ ਹੈ, ਅਤੇ ਉਸਨੂੰ ਚੱਕਣ ਵਿੱਚ ਹੈਲਪ ਕਰਦੀ ਸੀ।
1: ਬਿਲਕੁਲ ਪ੍ਰਿਆ, ਅਤੇ ਅਸੀਂ ਦੋਸਤੋ ਜੇਕਰ ਇਸ ਕੁੱਲ ਮਿਲਾ ਕੇ ਇਸ ਗੱਲ ਦੀ ਜੇਕਰ ਅਸੀਂ ਨਿਚੋੜ ਕੱਢੀਏ, ਤਾਂ ਦੇਖੋ ਸਾਡਾ ਕਹਿਣਾ ਇਹ ਹੈ ਸਾਨੂੰ ਜਾਂ ਫਿਰ ਇੱਕ ਸਲਾਹ ਇੱਕ ਦੋਸਤ ਦੇ ਨਾਤੇ ਅਸੀਂ ਇਹ ਦੇਵਾਂਗੇ ਕਿ ਦੇਖੋ ਡਾਈਟ ਕਰਨੀ ਬਿਲਕੁਲ ਵਧੀਆ ਗੱਲ ਹੈ, ਅਤੇ ਮੈਨੂੰ ਲੱਗਦਾ ਡਾਈਟ ਕਰਨੀ ਵੀ ਜ਼ਰੂਰ ਚਾਹੀਦੀ ਹੈ ਜੇਕਰ ਤੁਸੀਂ ਆਪਣੇ ਆਪ ਨੂੰ ਫਿੱਟ ਰੱਖਣਾ ਚਾਹੁੰਦੇ ਹੋ, ਪਰ ਜ਼ਿਆਦਾ ਪਰਹੇਜ਼ ਕਰਨਾ ਵੀ ਸਾਡੇ ਸਿਹਤ ਦੇ ਲਈ ਕਿਤੇ ਨਾ ਕਿਤੇ ਨੁਕਸਾਨਦਾਇਕ ਹੋ ਸਕਦਾ।
0: ਅਤੇ ਇਸ ਲਈ ਰੱਜ ਕੇ ਖਾਓ ਅਤੇ ਆਪਣਾ ਧਿਆਨ ਰੱਖੋ
1: ਜੀ,
0: ਸਿਹਤ ਬਹੁਤ ਜ਼ਿਆਦਾ ਜ਼ਰੂਰੀ ਹੈ ਤੁਹਾਡੀ ਸਾਡੇ ਲਈ ਵੀ। ਅਤੇ ਹੁਣ ਇੱਕ ਪਿਆਰਾ ਜਿਹਾ ਗੀਤ ਸੁਣ ਲੈਂਦੇ ਹਾਂ।

0: ਜੀ ਹਾਂ ਦੋਸਤੋ, ਅੱਜ ਮਜ਼ਾ ਤਾਂ ਬਹੁਤ ਜ਼ਿਆਦਾ ਆਇਆ ਮੈਨੂੰ ਅਤੇ ਸ਼ਿਕਸ਼ਿਤ ਨੂੰ, ਅਤੇ ਮੈਨੂੰ ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਵੀ ਬਹੁਤ ਜ਼ਿਆਦਾ ਮਜ਼ਾ ਆਏਗਾ, ਤੁਸੀਂ ਬਹੁਤ ਜ਼ਿਆਦਾ ਇੰਜੋਏ ਕੀਤਾ ਹੋਏਗਾ ਸਾਡਾ ਸ਼ੋਅ, ਅਤੇ ਸਪੋਰਟਸ ਬਾਰੇ ਗੱਲਾਂ ਕਰਕੇ ਤਾਂ ਬਹੁਤ ਹੀ ਜ਼ਿਆਦਾ ਚੰਗਾ ਲੱਗਿਆ ਹੋਏਗਾ ਤੁਹਾਨੂੰ ਸਾਰਿਆਂ ਨੂੰ। ਅਤੇ ਹੁਣ ਸਮਾਂ ਜਿਹੜਾ ਹੈ ਉਹ ਬੀਤਦਾ ਜਾ ਰਿਹਾ ਅਤੇ ਇਜਾਜ਼ਤ ਦੇਣ ਤੋਂ ਕਤਰਾ ਰਿਹਾ, ਅਤੇ ਹੁਣ ਅੱਗੇ ਵਧਣ ਦਾ ਸਮਾਂ ਹੈ ਹੀ ਨਹੀਂ ਸਾਡੇ ਕੋਲ, ਗੱਲਾਂ ਤਾਂ ਬਹੁਤ ਕਰਨੀਆਂ ਸੀ।
1: ਬਿਲਕੁਲ ਪ੍ਰਿਆ, ਅਤੇ ਮੈਨੂੰ ਲੱਗਦਾ ਹੈ ਜਿਹੜੇ ਸਾਡੇ ਅੱਜ ਦੇ ਲਿਸਨਰਸ ਨੇ ਉਹਨਾਂ ਨੇ ਕਾਫੀ ਜ਼ਿਆਦਾ ਸ਼ੋਅ ਨੂੰ ਇੰਜੋਏ ਤਾਂ ਕੀਤਾ ਹੋਏਗਾ, ਨਾਲ ਹੀ ਨਾਲ ਜਿਹੜੀ ਇਨਫੋਰਮੇਸ਼ਨ ਅਸੀਂ ਸਾਂਝੀ ਕੀਤੀ ਹੈ ਉਹ ਵੀ ਕਿਤੇ ਨਾ ਕਿਤੇ ਜ਼ਰੂਰ ਆਪਣੀ ਡੇਲੀ ਰੂਟੀਨ ਦੇ ਵਿੱਚ ਅਪਣਾਉਣ ਦੀ ਕੋਸ਼ਿਸ਼ ਕਰਨਗੇ। ਸੋ ਦੋਸਤੋ, ਇਸੇ ਆਖਰੀ ਗੀਤ ਦੇ ਨਾਲ ਸਾਡਾ ਅੱਜ ਦਾ ਯੁਵਾਣੀ ਪ੍ਰੋਗਰਾਮ ਇੱਥੇ ਹੀ ਸਮਾਪਤ ਹੁੰਦਾ ਹੈ, ਅਤੇ ਅਸੀਂ ਉਮੀਦ ਕਰਦੇ ਹਾਂ ਤੁਸੀਂ ਇਸ ਤਰ੍ਹਾਂ ਹੀ ਯੁਵਾਣੀ ਪ੍ਰੋਗਰਾਮ ਸੁਣਦੇ ਰਹੋਗੇ। ਹੁਣ ਮੈਨੂੰ ਆਰਜੇ ਸ਼ਿਕਸ਼ਿਤ ਨੂੰ
0: ਅਤੇ ਮੈਨੂੰ ਆਰਜੇ ਪ੍ਰਿਆ ਨੂੰ
1: ਦਿਓ ਇਜਾਜ਼ਤ। ਨਮਸਕਾਰ।

ਤੁਸੀਂ ਟਿਊਨ ਕੀਤਾ ਹੋਇਆ 102.7 ਮੈਗਾਹਰਟਸ ਤੇ ਪ੍ਰੋਗਰਾਮ ਦਾ ਵੇਲਾ ਹੋ ਗਿਆ ਹੈ ਜੀ ਲਵ ਯੂ ਜ਼ਿੰਦਗੀ।

ਲਵ ਯੂ ਜ਼ਿੰਦਗੀ ਪ੍ਰੋਗਰਾਮ, ਜਿੱਥੇ ਗੱਲ ਹੋਵੇਗੀ ਜ਼ਿੰਦਗੀ ਦੀਆਂ ਖੁਸ਼ੀਆਂ ਦੀ, ਸੁਪਨਿਆਂ ਦੀ, ਪੋਜ਼ਿਟਿਵ ਐਨਰਜੀ ਦੀ। ਕੁਝ ਕਹਾਣੀਆਂ ਤੁਹਾਡੇ ਨਾਲ ਛੋਟੀ ਛੋਟੀ ਸਾਂਝੀ ਕੀਤੀ ਜਾਏਗੀ। ਜ਼ਿੰਦਗੀ ਸਾਨੂੰ ਸਿਖਾਉਂਦੀ ਹੈ ਹਰ ਮੋੜ 'ਤੇ, ਇਸ ਦੇ ਨਾਲ ਜ਼ਿੰਦਗੀ ਨੂੰ ਲੈ ਕੇ ਕਿੰਨੀਆਂ ਹੀ ਗੱਲਬਾਤ ਆਪਾਂ ਕਰਾਂਗੇ ਪੋਜ਼ਿਟਿਵ ਅੰਦਾਜ਼ ਦੇ ਵਿੱਚ। ਜ਼ਿੰਦਗੀ ਕਦੇ ਸਾਨੂੰ

ਵਸਾਉਂਦੀ ਹੈ, ਕਦੇ ਰੁਲਾਉਂਦੀ ਹੈ, ਲੇਕਿਨ ਜ਼ਿੰਦਗੀ ਸਾਨੂੰ ਪਿਆਰ ਕਰਨਾ ਵੀ ਸਿਖਾਉਂਦੀ ਹੈ। ਕਈ ਵਾਰ ਅਸੀਂ ਸੋਚਦੇ ਹਾਂ ਜ਼ਿੰਦਗੀ ਸਿਰਫ ਪ੍ਰੋਬਲਮ ਦਾ ਨਾਮ ਹੈ। ਬਹੁਤ ਸਾਰੀਆਂ ਸਾਨੂੰ ਸਾਰਿਆਂ ਨੂੰ ਮੁਸ਼ਕਲਾਂ ਆਉਂਦੀਆਂ ਨੇ। ਜਦੋਂ ਜ਼ਿੰਦਗੀ 'ਚ ਉਤਾਰ ਚੜਾਵ ਆਉਂਦੇ ਰਹਿੰਦੇ ਨੇ, ਸਾਨੂੰ ਲੋਸ ਹੋ ਜਾਂਦਾ ਹੈ, ਕਈ ਵਾਰ ਹੈਲਥ ਇਸ਼ੂ ਹੋ ਜਾਂਦੇ ਨੇ, ਵੈਲਥ ਇਸ਼ੂ ਹੋ ਜਾਂਦੇ ਨੇ, ਅਤੇ ਹੋਰ ਵੀ ਕੋਈ ਨਾ ਕੋਈ ਕਿਸੇ ਨਾ ਕਿਸੇ ਚੀਜ਼ ਦੀ ਸਾਨੂੰ ਟੈਨਸ਼ਨ ਰਹਿੰਦੀ ਹੈ, ਜਿਸ ਨਾਲ ਸਟ੍ਰੈਸ, ਡਿਪਰੈਸ਼ਨ, ਐਨਜ਼ਾਇਟੀ ਦੀ ਪ੍ਰੋਬਲਮਸ ਆ ਜਾਂਦੀਆਂ ਨੇ। ਅਤੇ ਇਹ ਜਿਹੜੀਆਂ ਛੋਟੀ ਛੋਟੀ ਪ੍ਰੋਬਲਮਸ ਨੇ ਨਾ, ਅੱਜ ਦੇ ਟਾਈਮ 'ਤੇ ਤਾਂ ਵੈਸੇ ਇਹ ਬਹੁਤ ਵੱਡੀਆਂ ਪ੍ਰੋਬਲਮਸ ਬਣ ਚੁੱਕੀਆਂ ਨੇ। ਇਸ ਤੋਂ ਬਾਅਦ ਸਾਨੂੰ ਬਹੁਤ ਸਾਰੇ ਹੈਲਥ ਦੇ ਇਸ਼ੂਜ਼ ਆਉਣ ਲੱਗ ਜਾਂਦੇ ਨੇ। ਲੇਕਿਨ ਜ਼ਿੰਦਗੀ ਦਾ ਹਰ ਚੈਪਟਰ ਸਾਨੂੰ ਕੁਝ ਨਾ ਕੁਝ ਸਿਖਾਉਂਦਾ ਹੈ। ਕਦੇ ਹਿੰਮਤ ਨਾ ਹਾਰੋ, ਉਮੀਦ ਨਾ ਛੱਡੋ। ਜਿਵੇਂ ਸਾਨੂੰ ਕੋਈ ਦੁੱਖ ਹੋਵੇ ਤਾਂ ਉਸ ਦੇ ਪਿੱਛੇ ਸਾਨੂੰ ਸਬਕ, ਯਾਨੀ ਕਿ ਕੋਈ ਨਾ ਕੋਈ ਸਾਡੇ ਵਾਸਤੇ ਇੱਕ ਲੈਸਨ ਹੁੰਦਾ ਹੈ, ਜੋ ਸਾਨੂੰ ਸਿਖਾਉਂਦਾ ਹੈ ਕਿ ਜਿਹੜੀ ਗਲਤੀ ਅਸੀਂ ਅੱਜ ਕਰ ਰਹੇ ਹਾਂ, ਆਉਣ ਵਾਲੇ ਟਾਈਮ ਦੇ ਵਿੱਚ ਇਸ ਮੁਸ਼ਕਲ ਤੋਂ ਆਪਾਂ ਕੀ ਸਿੱਖਿਆ ਹੈ।

ਇਦਾਂ ਹੀ ਲਵ ਯੂ ਜ਼ਿੰਦਗੀ ਪ੍ਰੋਗਰਾਮ ਦੇ ਵਿੱਚ ਵੀ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ, ਕੋਈ ਪੋਜ਼ਿਟਿਵ ਜ਼ਿੰਦਗੀ ਦੇ ਨਾਲ ਜੁੜਿਆ ਹੋਇਆ ਕੋਈ ਇੱਦਾਂ ਦਾ ਕੋਟ, ਇੱਦਾਂ ਦੀ ਕੋਈ ਲਾਈਨ ਜਿਹੜੀ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਦਿਲ ਲਵ ਯੂ ਜ਼ਿੰਦਗੀ ਪ੍ਰੋਗਰਾਮ ਦੇ ਵਿੱਚ, ਲਓ ਜੀ ਬਹੁਤ ਬਹੁਤ ਵੈਲਕਮ ਹੈ ਤੁਹਾਡਾ ਸਾਰਿਆਂ ਦਾ। ਫਟਾਫਟ ਸਾਨੂੰ ਮੈਸੇਜ ਕਰੋ 9855-10-10-27 ਸਾਡੇ ਵਟਸਐਪ ਨੰਬਰ 'ਤੇ। ਫਿਲਹਾਲ ਤੁਸੀਂ ਇੰਜੋਏ ਕਰੋ ਕੈਲਾਸ਼ ਖੇਰਜੀ ਦੀ ਆਵਾਜ਼ ਦੇ ਵਿੱਚ ਇਹ ਗੀਤ ਤੁਹਾਡੇ ਸਾਰਿਆਂ ਦੇ ਰੇਡੀਓ ਸੈੱਟ 'ਤੇ।

ਪ੍ਰੋਗਰਾਮ ਚੱਲ ਰਿਹਾ ਜੀ ਲਵ ਯੂ ਜ਼ਿੰਦਗੀ। ਤੁਸੀਂ ਬਣੇ ਹੋਏ ਹੋ ਆਪਣੀ ਦੋਸਤ ਆਚੀ ਸ਼ਾਹਿਨ ਦੇ ਨਾਲ। ਕਿਸੇ ਨੇ ਬੜੀ ਕਮਾਲ ਦੀ ਗੱਲ ਕਹੀ ਹੈ, ਖੋਕਰ ਪਾਣੀ ਕਾ ਮਜ਼ਾ ਹੀ ਕੁਛ ਔਰ ਹੈ, ਰੋਕਰ ਮੁਸਕੁਰਾਨੇ ਕਾ ਮਜ਼ਾ ਹੀ ਕੁਛ ਔਰ ਹੈ, ਹਾਰ ਤੋ ਜ਼ਿੰਦਗੀ ਕਾ ਹਿੱਸਾ ਹੈ ਮੇਰੇ ਦੋਸਤ, ਕਿਉਂਕਿ ਹਾਰ ਕਰ ਜੀਤ ਜਾਣੇ ਕਾ ਮਜ਼ਾ ਹੀ ਕੁਛ ਔਰ ਹੈ। ਕਈ ਵਾਰ ਜਦੋਂ ਅਸੀਂ ਕੋਈ ਕੰਮ ਕਰਦੇ ਹਾਂ ਆਪਣਾ 100% ਦਿੰਦੇ ਹਾਂ, ਕਿਤੇ ਨਾ ਕਿਤੇ ਕੋਈ ਕਮੀ ਰਹਿ ਜਾਂਦੀ ਹੈ, ਜਿਹੜਾ ਰਿਜ਼ਲਟ ਆਉਂਦਾ ਹੈ ਅਸੀਂ ਸੈਟਿਸਫਾਈਡ ਨਹੀਂ ਹੁੰਦੇ। ਕਈ ਵਾਰ ਇਦਾਂ ਹੁੰਦਾ ਹੈ ਕਿ ਅਸੀਂ ਡੀਮੋਟੀਵੇਟ ਹੋ ਜਾਂਦੇ ਹਾਂ, ਆਪਣਾ ਰਾਹ ਬਦਲ ਲੈਂਦੇ ਹਾਂ, ਗਿਵਅਪ ਕਰ ਦਿੰਦੇ ਹਾਂ। ਬਟ ਸਾਨੂੰ ਟਰਾਈ ਕਰਦੇ ਰਹਿਣਾ ਚਾਹੀਦਾ ਹੈ, ਜੋ ਮਾੜੀ ਮੋਟੀ ਕਮੀ ਰਹਿ ਜਾਂਦੀ ਹੈ ਉਸਨੂੰ ਦੂਰ ਕਰਕੇ ਉਦੋਂ ਸਾਨੂੰ ਫਿਰ ਤੋਂ ਟਰਾਈ ਕਰਨਾ ਚਾਹੀਦਾ ਹੈ। ਇੱਦਾਂ ਦੀ ਜਿਹੜੀ ਗੱਲ ਹੈਗੀ ਹੈ ਨਾ, ਸਾਡੇ ਸਾਰਿਆਂ ਦੇ ਵਿੱਚ ਇਹ ਹੁੰਦਾ ਹੈ, ਜਦੋਂ ਆਪਾਂ ਕੋਈ ਵੀ ਕੰਮ ਕਰਦੇ ਹਾਂ ਅਤੇ ਸਾਨੂੰ ਰਿਜ਼ਲਟ ਨਹੀਂ ਮਿਲਦਾ, ਬਹੁਤ ਜ਼ਿਆਦਾ ਆਪਾਂ ਹਤਾਸ਼ ਹੋ ਜਾਂਦੇ ਹਾਂ, ਨਿਰਾਸ਼ ਹੋ ਜਾਂਦੇ ਹਾਂ। ਸਾਨੂੰ ਇੱਦਾਂ ਲੱਗਦਾ ਕਿ ਹਾਂ, ਜ਼ਿੰਦਗੀ ਦੇ ਵਿੱਚ ਜੋ ਅਸੀਂ ਕਰਨਾ ਸੀ ਹੁਣ ਕਰ ਲਿਆ, ਜੇ ਰਿਜ਼ਲਟ ਨਹੀਂ ਸਾਨੂੰ ਮਿਲਿਆ, ਜ਼ਿੰਦਗੀ ਵਿੱਚ ਕਰਨ ਨੂੰ ਹੋਰ ਕੁਝ ਵੀ ਬਾਕੀ ਨਹੀਂ ਹੈ। ਲੇਕਿਨ ਇੱਦਾਂ ਦੀ ਕੋਈ ਗੱਲ ਨਹੀਂ ਹੈ, ਜ਼ਿੰਦਗੀ ਜਦੋਂ ਤੱਕ ਸਾਡੇ ਨਾਲ ਹੈਗੀ ਹੈ ਨਾ, ਬਹੁਤ ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਆਪਾਂ ਟਰਾਈ ਕਰ ਸਕਦੇ ਹਾਂ।

0: ਹੁਣ ਤੁਸੀਂ ਸੁਣੋਗੇ ਪੰਜਾਬੀ ਚ ਖਬਰਾਂ ਸਾਡੇ ਪ੍ਰਦੇਸ਼ਿਕ ਚੈਨਲ ਤੋਂ।
1: ਨਮਸਕਾਰ, ਇਹ ਆਕਾਸ਼ਵਾਣੀ ਏ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਮੈਡੀਕਲ ਦਾਖਲਿਆਂ ਲਈ ਨੀਟ UG ਪ੍ਰੀਖਿਆ ਪੇਪਰ ਲੀਕ ਹੋਣ ਦੇ ਇਲਜ਼ਾਮਾਂ ਕਾਰਨ ਰੱਦ, CBI ਜਾਂਚ ਦੇ ਦਿੱਤੇ ਗਏ ਹੁਕਮ। CBI ਨੇ ਪੰਜਾਬ ਵਿਜੀਲੈਂਸ ਬਿਊਰੋ ਦੇ ਮੁਲਾਜ਼ਮਾਂ ਨਾਲ ਜੁੜੇ 20 ਲੱਖ ਰੁਪਏ ਦੀ ਰਿਸ਼ਵਤਖੋਰੀ ਮਾਮਲੇ ਵਿੱਚ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ। ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਅੱਜ ਸਨਅਤ ਤੇ ਵਪਾਰ ਮੰਤਰੀ ਦਾ ਵਾਧੂ ਚਾਰਜ ਸੰਭਾਲਿਆ। ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਮੇਰਾ ਘਰ ਮੇਰੇ ਨਾਂ ਯੋਜਨਾ ਤਹਿਤ 393 ਪਰਿਵਾਰਾਂ ਨੂੰ ਮਾਲਕਾਨਾ ਹੱਕ ਸੌਂਪਦਿਆਂ ਮਲਕੀਅਤ ਦੇ ਦਸਤਾਵੇਜ਼ ਵੰਡੇ। ਅਤੇ IPL ਕ੍ਰਿਕਟ ਵਿੱਚ ਅੱਜ ਗੁਜਰਾਤ ਟਾਈਟਨਸ ਦਾ ਮੁਕਾਬਲਾ ਸ਼ਾਮੀ 7:30 ਸਨਰਾਈਜ਼ਰਸ ਹੈਦਰਾਬਾਦ ਨਾਲ ਹੋਏਗਾ। ਹੁਣ ਖਬਰਾਂ ਵਿਸਥਾਰ ਨਾਲ। ਰਾਸ਼ਟਰੀ ਟੈਸਟਿੰਗ ਏਜੰਸੀ NTA ਨੇ ਮੈਡੀਕਲ ਦਾਖਲਿਆਂ ਲਈ 3 ਮਈ ਨੂੰ ਹੋਈ NEET UG 2026 ਪ੍ਰੀਖਿਆ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਏਜੰਸੀ ਨੇ ਕਿਹਾ ਕਿ ਇਹ ਫੈਸਲਾ ਵਿਦਿਆਰਥੀਆਂ ਦੇ ਹਿੱਤਾਂ ਅਤੇ ਰਾਸ਼ਟਰੀ ਪ੍ਰੀਖਿਆ ਪ੍ਰਣਾਲੀ ਵਿੱਚ ਵਿਸ਼ਵਾਸ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਹੈ। NTA ਨੇ ਦੱਸਿਆ ਹੈ ਕਿ ਸਰਕਾਰ ਨੇ ਪੇਪਰ ਲੀਕ ਦੇ ਇਲਜ਼ਾਮਾਂ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਮਾਮਲੇ ਨੂੰ ਕੇਂਦਰੀ ਜਾਂਚ ਬਿਊਰੋ CBI ਕੋਲ ਭੇਜਣ ਦਾ ਫੈਸਲਾ ਕੀਤਾ ਹੈ। ਏਜੰਸੀ ਨੇ ਇਹ ਵੀ ਕਿਹਾ ਹੈ ਕਿ ਇਹ ਫੈਸਲਾ NTA ਵੱਲੋਂ ਕੇਂਦਰੀ ਏਜੰਸੀਆਂ ਨਾਲ ਤਾਲਮੇਲ ਕਰਕੇ ਜਾਂਚ ਦੇ ਨਤੀਜਿਆਂ ਦਾ ਮੁਲਾਂਕਣ ਕਰਨ ਤੋਂ ਬਾਅਦ ਲਿਆ ਗਿਆ ਸੀ। ਪ੍ਰੀਖਿਆ ਲਈ ਇੱਕ ਨਵੀਂ ਤਰੀਕ ਵੱਖਰੇ ਤੌਰ 'ਤੇ ਨੋਟੀਫਾਈ ਕੀਤੀ ਜਾਏਗੀ। ਰਜਿਸਟ੍ਰੇਸ਼ਨ ਵੇਰਵੇ, ਉਮੀਦਵਾਰਾਂ ਦੀ ਜਾਣਕਾਰੀ ਅਤੇ ਮਈ 2026 ਲਈ ਚੁਣੇ ਗਏ ਪ੍ਰੀਖਿਆ ਕੇਂਦਰਾਂ ਵਿੱਚ ਕੋਈ ਬਦਲਾਅ ਨਹੀਂ ਹੈ। ਪ੍ਰੀਖਿਆ ਲਈ ਦੁਬਾਰਾ ਰਜਿਸਟਰ ਕਰਨ ਦੀ ਕੋਈ ਜ਼ਰੂਰਤ ਨਹੀਂ ਹੋਏਗੀ ਅਤੇ ਕੋਈ ਵਾਧੂ ਪ੍ਰੀਖਿਆ ਫੀਸ ਨਹੀਂ ਲਈ ਜਾਏਗੀ। ਕੇਂਦਰੀ ਜਾਂਚ ਬਿਊਰੋ CBI ਨੇ ਪੰਜਾਬ

ਵਿਜੀਲੈਂਸ ਬਿਊਰੋ ਦੇ ਮੁਲਾਜ਼ਮਾਂ ਨਾਲ ਜੁੜੇ 20 ਲੱਖ ਰੁਪਏ ਦੇ ਰਿਸ਼ਵਤਖੋਰੀ ਮਾਮਲੇ ਵਿੱਚ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇੱਕ ਹੋਰ ਮੁਲਜ਼ਮ DGP ਵਿਜੀਲੈਂਸ ਪੰਜਾਬ ਦਾ ਰੀਡਰ OP ਰਾਣਾ ਫਰਾਰ ਹੈ ਅਤੇ ਉਸਨੂੰ ਗ੍ਰਿਫਤਾਰ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਨੇ। ਇਹ ਗ੍ਰਿਫਤਾਰੀਆਂ ਪੰਜਾਬ ਰਾਜ ਟੈਕਸ ਅਧਿਕਾਰੀ ਦੀ ਸ਼ਿਕਾਇਤ ਤੋਂ ਬਾਅਦ ਕੀਤੀਆਂ ਗਈਆਂ, ਜਿਸ ਨੇ ਇਲਜ਼ਾਮ ਲਾਇਆ ਕਿ ਮੁਲਜ਼ਮ ਨੇ ਡਾਇਰੈਕਟਰ ਜਨਰਲ ਵਿਜੀਲੈਂਸ ਪੰਜਾਬ ਦੇ ਦਫ਼ਤਰ ਵਿੱਚ ਉਸ ਵਿਰੁੱਧ ਵਿਚਾਰ ਗੋਚਰੇ ਪਈ ਸ਼ਿਕਾਇਤ ਨੂੰ ਬੰਦ ਕਰਨ ਲਈ ਰਿਸ਼ਵਤ ਦੀ ਮੰਗ ਕੀਤੀ ਸੀ। CBI ਮੁਤਾਬਿਕ ਮੁਕਤਸਰ ਜ਼ਿਲ੍ਹੇ ਦੇ ਮਲੋਟ ਦੇ 2 ਮੁਲਜ਼ਮ ਕਥਿਤ ਤੌਰ 'ਤੇ ਸੀਨੀਅਰ ਵਿਜੀਲੈਂਸ ਅਧਿਕਾਰੀਆਂ ਲਈ ਵਿਚੋਲੇ ਵਜੋਂ ਕੰਮ ਕਰ ਰਹੇ ਸਨ, ਜਿਨ੍ਹਾਂ ਵਿੱਚ DGP ਵਿਜੀਲੈਂਸ ਦਾ ਰੀਡਰ ਵੀ ਸ਼ਾਮਿਲ ਸੀ। ਉਹਨਾਂ ਨੇ ਕਥਿਤ ਤੌਰ 'ਤੇ ਸ਼ਿਕਾਇਤਕਰਤਾ ਨੂੰ ਭਰੋਸਾ ਦਿੱਤਾ ਕਿ ਰਿਸ਼ਵਤ ਦੀ ਰਕਮ ਦੀ ਅਦਾਇਗੀ ਤੋਂ ਬਾਅਦ ਮਾਮਲਾ ਸੁਲਝਾਇਆ ਜਾ ਸਕਦਾ ਹੈ। CBI ਕਥਿਤ ਤੌਰ 'ਤੇ ਵੱਡੇ ਭ੍ਰਿਸ਼ਟਾਚਾਰ ਦੇ ਗੱਠਜੋੜ ਵਿੱਚ ਹੋਰ ਵਿਅਕਤੀਆਂ ਦੀ ਸੰਭਾਵਿਤ ਸ਼ਮੂਲੀਅਤ ਦੀ ਵੀ ਜਾਂਚ ਕਰ ਰਹੀ ਹੈ। ਇਸ ਤੋਂ ਪਹਿਲਾਂ ਏਜੰਸੀ ਨੇ ਕੱਲ੍ਹ ਦੀ ਰਾਤ ਮੋਹਾਲੀ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਦੇ ਦਫ਼ਤਰ 'ਤੇ ਛਾਪਾ ਮਾਰਿਆ ਸੀ। ਇਸ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਦੇ ਹਲਕਿਆਂ ਨੇ ਕਿਹਾ ਕਿ ਏਜੰਸੀ CBI ਜਾਂਚ ਵਿੱਚ ਪੂਰਾ ਸਹਿਯੋਗ ਕਰੇਗੀ ਅਤੇ ਜੇਕਰ ਕੋਈ ਅਧਿਕਾਰੀ ਸ਼ਾਮਲ ਪਾਇਆ ਜਾਂਦਾ ਹੈ ਤਾਂ ਢੁਕਵੀਂ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਅੱਜ ਸਨਅਤ ਤੇ ਵਪਾਰ ਮੰਤਰੀ ਦਾ ਭਾਤੂ ਚਾਰ ਸੰਭਾਲਿਆ। ਉਹ ਪਹਿਲਾਂ ਹੀ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ, ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ, ਸੁਸ਼ਾਸਨ ਅਤੇ ਸੂਚਨਾ ਤਕਨਾਲੋਜੀ ਅਤੇ ਪ੍ਰਿੰਟਿੰਗ ਅਤੇ ਸਟੇਸ਼ਨਰੀ ਦੇ ਵਿਭਾਗ ਸੰਭਾਲ ਰਹੇ ਨੇ। ਹਾਲ ਹੀ ਵਿੱਚ ਮਨੀ ਲਾਂਡਰਿੰਗ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ED ਵੱਲੋਂ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਨੂੰ ਸਨਅਤ ਅਤੇ ਵਪਾਰ ਮੰਤਰਾਲੇ ਦਾ ਚਾਰਜ ਦਿੱਤਾ ਗਿਆ ਹੈ। ਹੋਰ 2 ਮੰਤਰੀ ਜਿਨ੍ਹਾਂ ਨੂੰ ਵਾਧੂ ਚਾਰਜ ਸੌਂਪੇ ਗਏ ਨੇ, ਉਹਨਾਂ 'ਚ ਤਰਨਪ੍ਰੀਤ ਸਿੰਘ ਸੌਨ, ਜਿਨ੍ਹਾਂ ਨੂੰ ਬਿਜਲੀ ਵਿਭਾਗ ਸੌਂਪਿਆ ਗਿਆ, ਅਤੇ ਹਰਜੋਤ ਸਿੰਘ ਪੈਂਸ, ਜਿਨ੍ਹਾਂ ਨੂੰ ਸਥਾਨਕ ਸਰਕਾਰਾਂ ਵਿਭਾਗ ਦਾ ਚਾਰਜ ਦਿੱਤਾ ਗਿਆ, ਸ਼ਾਮਿਲ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ @ AIR RNU ਜਲੰਧਰ, ਸਾਡਾ ਫੇਸਬੁੱਕ ਪੇਜ AIR ਜਲੰਧਰ, ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਪਟਿਆਲਾ ਦੇ ਪਿੰਡ ਰੋੜਗੜ੍ਹ ਵਿਖੇ ਅੱਜ ਪੰਜਾਬ ਸਰਕਾਰ ਦੀ ਲੋਕਾਂ ਪੱਖੀ ਯੋਜਨਾ ਮੇਰਾ ਘਰ ਮੇਰੇ ਨਾਂ ਤਹਿਤ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ 393 ਪਰਿਵਾਰਾਂ ਨੂੰ ਮਾਲਕਾਨਾ ਹੱਕ ਸੌਂਪੇ ਤੇ ਲਾਭਪਾਤਰੀਆਂ ਨੂੰ ਮਲਕੀਅਤ ਦੇ ਦਸਤਾਵੇਜ਼ ਵੰਡੇ। ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਮੇਰਾ ਘਰ ਮੇਰੇ ਨਾਂ ਯੋਜਨਾ ਪੰਜਾਬ ਸਰਕਾਰ ਦੀ ਇੱਕ ਇਤਿਹਾਸਕ ਅਤੇ ਲੋਕ ਕੇਂਦਰਿਤ ਪਹਿਲ ਹੈ, ਜਿਸ ਦਾ ਮਕਸਦ ਉਹਨਾਂ ਲੋਕਾਂ ਨੂੰ ਕਾਨੂੰਨੀ ਮਾਲਕਾਨਾ ਹੱਕ ਪ੍ਰਦਾਨ ਕਰਨਾ ਜੋ ਕਈ ਪੀੜ੍ਹੀਆਂ ਤੋਂ ਆਪਣੇ ਘਰਾਂ ਵਿੱਚ ਰਹਿ ਰਹੇ ਸਨ ਪਰ ਕਾਨੂੰਨੀ ਦਸਤਾਵੇਜ਼ਾਂ ਤੋਂ ਵਾਂਝੇ ਸਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੇਠ ਪੰਜਾਬ ਸਰਕਾਰ ਲੋਕਾਂ ਨੂੰ ਉਹਨਾਂ ਦੇ ਹੱਕ ਦੇਣ ਅਤੇ ਪ੍ਰਸ਼ਾਸਨਿਕ ਪਾਰਦਰਸ਼ਿਤਾ ਯਕੀਨੀ ਬਣਾਉਣ ਲਈ ਵਚਨਬੱਧ ਹੈ। ਸਿਹਤ ਮੰਤਰੀ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਪੂਰੀ ਪ੍ਰਕਿਰਿਆ ਪਾਰਦਰਸ਼ੀ ਢੰਗ ਨਾਲ ਅਮਲ ਵਿੱਚ ਲਿਆਂਦੀ ਗਈ ਹੈ। ਘਰਾਂ ਦਾ ਵਿਸਥਾਰਪੂਰਵਕ ਸਰਵੇਖਣ, ਰਿਕਾਰਡ ਦੀ ਜਾਂਚ ਅਤੇ ਤਸਦੀਕ ਤੋਂ ਬਾਅਦ ਹੀ ਯੋਗ ਪਰਿਵਾਰਾਂ ਨੂੰ ਮਲਕੀਅਤ ਦੇ ਅਧਿਕਾਰ ਦਿੱਤੇ ਗਏ ਨੇ। ਇਸ ਨਾਲ ਹੁਣ ਲੋਕਾਂ ਨੂੰ ਨਾ ਸਿਰਫ ਕਾਨੂੰਨੀ ਸੁਰੱਖਿਆ ਮਿਲੇਗੀ ਸਗੋਂ ਆਪਣੇ ਘਰਾਂ ਨਾਲ ਜੁੜੀਆਂ ਹੋਰ ਸਰਕਾਰੀ ਸਹੂਲਤਾਂ ਅਤੇ ਯੋਜਨਾਵਾਂ ਦਾ ਵੀ ਆਸਾਨੀ ਨਾਲ ਲਾਭ ਲੈ ਸਕਣਗੇ। ਕੱਲ੍ਹ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਜਮਾਤ ਦੇ ਨਤੀਜੇ ਐਲਾਨੇ ਗਏ। ਇਹਨਾਂ ਨਤੀਜਿਆਂ ਵਿੱਚ ਹਰਲੀਨ ਸ਼ਰਮਾ ਨੇ 650 ਵਿੱਚੋਂ 646 ਭਾਵ 99.38% ਫੀਸਦੀ ਅੰਕਾਂ ਨਾਲ ਪੰਜਾਬ ਭਰ ਵਿੱਚ ਪਹਿਲਾ ਸਥਾਨ ਅਤੇ ਮਣੀ ਮਹੇਸ਼ ਸ਼ਰਮਾ ਅਤੇ ਰੀਆ ਰਾਣੀ ਨੇ 650 ਵਿੱਚੋਂ 645 ਭਾਵ 99.23% ਫੀਸਦੀ ਅੰਕਾਂ ਨਾਲ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਇਹਨਾਂ ਤਿੰਨਾਂ ਵਿਦਿਆਰਥੀਆਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਇਹਨਾਂ ਹੁਣ ਹਰ ਬੱਚਿਆਂ ਦੀ ਅਣਥੱਕ ਮਿਹਨਤ, ਉਹਨਾਂ ਦੇ ਮਾਤਾ ਪਿਤਾ ਦੀਆਂ ਪ੍ਰਾਰਥਨਾਵਾਂ ਅਤੇ ਅਧਿਆਪਕਾਂ ਦੇ ਸਹੀ ਮਾਰਗਦਰਸ਼ਨ ਸਦਕਾ ਪੂਰੇ ਪੰਜਾਬ ਦਾ ਸਿਰ ਮਾਣ ਨਾਲ ਉੱਚਾ ਹੋਇਆ ਹੈ। ਉਹਨਾਂ ਕਿਹਾ ਕਿ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਲਗਾਤਾਰ ਮਿਹਨਤ ਅਤੇ ਲਗਨ ਨਾਲ ਪੰਜਾਬ ਦਾ ਨਾਂ ਦੇਸ਼ ਭਰ ਵਿੱਚ ਰੌਸ਼ਨ ਕਰ ਰਹੇ ਨੇ, ਜੋ ਕਿ ਮਾਣ ਵਾਲੀ ਗੱਲ ਹੈ। ਅਬੋਹਰ ਹਨੂਮਾਨਗੜ੍ਹ ਸੜਕ 'ਤੇ ਰਾਮਸਰਾ ਪਿੰਡ ਨੇੜੇ ਅੱਜ ਇੱਕ ਦਰਦਨਾਕ ਹਾਦਸੇ ਵਿੱਚ 3 ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਔਰਤ ਅਤੇ ਇੱਕ ਬੱਚਾ ਜ਼ਖਮੀ ਹੋ ਗਏ। ਖਬਰ ਮੁਤਾਬਿਕ ਇੱਕ ਬੋਲੇਰੋ ਗੱਡੀ ਇੱਕ ਈ ਰਿਕਸ਼ਾ ਨਾਲ ਟਕਰਾ ਗਈ। ਈ ਰਿਕਸ਼ਾ ਚਾਲਕ ਅਤੇ ਈ ਰਿਕਸ਼ਾ ਸਵਾਰ 60 ਸਾਲਾ ਔਰਤ ਅਤੇ ਇੱਕ 4 ਸਾਲ ਦੇ ਬੱਚੇ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇੱਕ ਹੋਰ ਔਰਤ ਅਤੇ ਇੱਕ ਬੱਚਾ ਜ਼ਖਮੀ ਹੋ ਗਏ ਅਤੇ ਉਹਨਾਂ ਨੂੰ ਇਲਾਜ ਲਈ ਅਬੋਹਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਬੋਲੇਰੋ ਦੇ ਚਾਲਕ ਨੇ ਦੱਸਿਆ ਕਿ ਸੜਕ 'ਤੇ ਟੋਏ ਕਾਰਨ ਵਾਹਨ ਅਚਾਨਕ ਕੰਟਰੋਲ ਗੁਆ ਬੈਠਾ ਅਤੇ ਸਾਹਮਣੇ ਆ ਰਹੇ ਈ ਰਿਕਸ਼ਾ ਨਾਲ ਟਕਰਾ ਗਿਆ, ਜਿਸ ਨਾਲ ਇਹ ਹਾਦਸਾ ਵਾਪਰਿਆ। ਅੱਜ ਸਰਹੰਦ ਫਤਿਹ ਦਿਵਸ ਮਨਾਇਆ ਜਾ ਰਿਹਾ ਹੈ। ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸੰਨ 1710 ਵਿੱਚ ਅੱਜ ਦੇ ਹੀ ਦਿਨ ਸਰਹੰਦ ਫਤਿਹ ਕਰਨ ਦੀ ਯਾਦ ਵਿੱਚ ਸਰਹੰਦ ਫਤਿਹ ਦਿਵਸ ਮਨਾਇਆ ਜਾਂਦਾ ਹੈ। ਇਸ ਮੌਕੇ

ਮੋਹਾਲੀ ਦੇ ਪਿੰਡ ਚੱਪੜਚਿੜੀ ਤੋਂ ਸਰਹੰਦ ਫਤਿਹ ਮਾਰਚ ਰਵਾਨਾ ਹੋਇਆ। ਇਸ ਤੋਂ ਪਹਿਲਾਂ ਚੱਪੜਚਿੜੀ ਸਥਿਤ ਗੁਰਦੁਆਰਾ ਸ਼੍ਰੀ ਫਤਿਹ ਜੰਗ ਸਾਹਿਬ ਵਿੱਚ ਅਖੰਡ ਪਾਠ ਸਾਹਿਬ ਤੇ ਭੋਗ ਪਾ ਕੇ ਅਰਦਾਸ ਕੀਤੀ ਗਈ। ਢਾਡੀ ਜਥਿਆਂ ਨੇ ਵਾਰਾ ਗਾ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਫਤਿਹ ਗਾਥਾ ਸੁਣਾਈ। ਇਸ ਦੌਰਾਨ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਅੜਗਸ਼ ਤੇ ਹੋਰ ਸ਼ਖਸੀਅਤਾਂ ਮੌਜੂਦ ਸਨ। ਫਤਿਹ ਮਾਰਚ ਵਿੱਚ ਦੂਰੋਂ ਦੂਰੋਂ

ਦਾਖਲ ਕਰਵਾਇਆ ਗਿਆ ਹੈ। ਬੋਲੇਰੋ ਦੇ ਚਾਲਕ ਨੇ ਦੱਸਿਆ ਕਿ ਸੜਕ ਤੇ ਟੋਏ ਕਾਰਨ ਵਾਹਨ ਅਚਾਨਕ ਕੰਟਰੋਲ ਗੁਆ ਬੈਠਾ ਅਤੇ ਸਾਹਮਣੇ ਆ ਰਹੇ ਈ ਰਿਕਸ਼ਾ ਨਾਲ ਟਕਰਾ ਗਿਆ, ਜਿਸ ਨਾਲ ਇਹ ਹਾਦਸਾ ਵਾਪਰਿਆ। ਅੱਜ ਸਰਹੰਦ ਫਤਿਹ ਦਿਵਸ ਮਨਾਇਆ ਜਾ ਰਿਹਾ ਹੈ। ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸੰਨ 1710 ਵਿੱਚ ਅੱਜ ਦੇ ਹੀ ਦਿਨ ਸਰਹੰਦ ਫਤਿਹ ਕਰਨ ਦੀ ਯਾਦ ਵਿੱਚ ਸਰਹੰਦ ਫਤਿਹ ਦਿਵਸ ਮਨਾਇਆ ਜਾਂਦਾ ਹੈ। ਇਸ ਮੌਕੇ ਮੋਹਾਲੀ ਦੇ ਪਿੰਡ ਚੱਪੜਚਿੜੀ ਤੋਂ ਸਰਹੰਦ ਫਤਿਹ ਮਾਰਚ ਰਵਾਨਾ ਹੋਇਆ। ਇਸ ਤੋਂ ਪਹਿਲਾਂ ਚੱਪੜਚਿੜੀ ਸਥਿਤ ਗੁਰਦੁਆਰਾ ਸ਼੍ਰੀ ਫਤਿਹ ਜੰਗ ਸਾਹਿਬ ਵਿੱਚ ਅਖੰਡ ਪਾਠ ਸਾਹਿਬ ਤੇ ਭੋਗ ਪਾ ਕੇ ਅਰਦਾਸ ਕੀਤੀ ਗਈ। ਢਾਡੀ ਜਥਿਆਂ ਨੇ ਵਾਰਾ ਗਾ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਫਤਿਹ ਗਾਥਾ ਸੁਣਾਈ। ਇਸ ਦੌਰਾਨ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗਸ਼ ਅਤੇ ਹੋਰ ਸ਼ਖਸੀਅਤਾਂ ਮੌਜੂਦ ਸਨ। ਫਤਿਹ ਮਾਰਚ ਵਿੱਚ ਦੂਰੋਂ ਦੂਰੋਂ ਆਈ ਸੰਗਤ ਵੱਡੀ ਗਿਣਤੀ 'ਚ ਪਹੁੰਚੀ ਅਤੇ ਗੁਰਬਾਣੀ ਦੇ ਸਮੂਹਕ ਗਾਇਨ ਨਾਲ ਮਾਹੌਲ ਸ਼ਰਧਾਮਈ ਹੋ ਗਿਆ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਹਾਨ ਸਿੱਖ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਰਹੰਦ ਫਤਿਹ ਦਿਵਸ 'ਤੇ ਦੇਸ਼ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਬੇਇਨਸਾਫੀ ਵਿਰੁੱਧ ਸੰਘਰਸ਼ ਦੀ ਅਗਵਾਈ ਕੀਤੀ, ਮੁਗਲਾਂ ਨੂੰ ਹਰਾਇਆ ਅਤੇ ਸਵੈਮਾਣ, ਹਿੰਮਤ ਅਤੇ ਧਰਮ ਦੀ ਰੱਖਿਆ ਦਾ ਸੰਦੇਸ਼ ਦਿੱਤਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਸਰਹੰਦ ਫਤਿਹ ਦਿਵਸ 'ਤੇ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਅਤੇ ਸਮੂਹ ਸ਼ਹੀਦਾਂ ਨੂੰ ਨਮਨ ਕੀਤਾ। ਚੰਡੀਗੜ੍ਹ ਪ੍ਰਸ਼ਾਸਨ ਏਸ਼ੀਆਈ ਰਿਲੇਅ ਚੈਂਪੀਅਨਸ਼ਿਪ 2027 ਅਤੇ 21ਵੀਂ ਏਸ਼ੀਅਨ ਰੋਲਰ ਸਕੇਟਿੰਗ ਚੈਂਪੀਅਨਸ਼ਿਪ 2027 ਦੀ ਮੇਜ਼ਬਾਨੀ ਲਈ ਦਾਅਵੇਦਾਰੀ ਪੇਸ਼ ਕਰ ਰਿਹਾ ਹੈ। ਦੋਵਾਂ ਮੁਕਾਬਲਿਆਂ ਵਿੱਚ ਕਈ ਏਸ਼ੀਆਈ ਦੇਸ਼ਾਂ ਤੋਂ ਹਿੱਸੇਦਾਰੀ ਆਕਰਸ਼ਿਤ ਹੋਣ ਦੀ ਉਮੀਦ ਹੈ। ਦੂਜੀ ਚੰਡੀਗੜ੍ਹ ਅੰਤਰਰਾਸ਼ਟਰੀ ਮੈਰਾਥੋਨ ਦੀ ਵੀ ਨਵੰਬਰ 2026 'ਚ ਕਰਾਉਣ ਦੀ ਤਜਵੀਜ਼ ਹੈ। ਇਸ ਗੱਲ ਦਾ ਖੁਲਾਸਾ ਚੰਡੀਗੜ੍ਹ ਦੇ ਮੁੱਖ ਸਕੱਤਰ ਐਚ ਰਾਜੇਸ਼ ਪ੍ਰਸਾਦ ਦੀ ਪ੍ਰਧਾਨਗੀ 'ਚ ਚੰਡੀਗੜ੍ਹ ਖੇਡ ਵਿਭਾਗ ਦੀ ਇੱਕ ਸਮੀਖਿਆ ਮੀਟਿੰਗ ਦੌਰਾਨ ਕੀਤਾ ਗਿਆ। ਮੀਟਿੰਗ ਵਿੱਚ ਦੇਸ਼ ਵਿੱਚ ਇੱਕ ਮੋਹਰੀ ਖੇਡ ਸਥਾਨ ਵਜੋਂ ਚੰਡੀਗੜ੍ਹ ਦੀ ਸਥਿਤੀ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਚੱਲ ਰਹੇ ਖੇਡ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ, ਪ੍ਰਮੁੱਖ ਖੇਡ ਪਹਿਲਕਦਮੀਆਂ ਅਤੇ ਭਵਿੱਖ ਦੀਆਂ ਯੋਜਨਾਵਾਂ ਦੀ ਪ੍ਰਗਤੀ ਦਾ ਮੁਲਾਂਕਣ ਕੀਤਾ ਗਿਆ। ਮੁੱਖ ਸਕੱਤਰ ਨੇ ਵਿਭਾਗ ਨੂੰ ਇੱਕ ਵਿਆਪਕ ਖੇਡ ਕੈਲੰਡਰ ਤਿਆਰ ਕਰਨ ਅਤੇ ਲਾਗੂ ਕਰਨ ਦੇ ਨਿਰਦੇਸ਼ ਦਿੱਤੇ, ਜਿਸ ਵਿੱਚ ਰਾਸ਼ਟਰੀ ਪੱਧਰ ਦੇ ਮੁਕਾਬਲੇ ਅਤੇ ਅੰਤਰਰਾਸ਼ਟਰੀ ਪ੍ਰੋਗਰਾਮ ਸ਼ਾਮਲ ਹੋਣ। IPL ਕ੍ਰਿਕਟ ਵਿੱਚ ਅੱਜ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਖੇ ਗੁਜਰਾਤ ਟਾਈਟਨਸ ਦਾ ਮੁਕਾਬਲਾ ਸਨਰਾਈਜ਼ਰਸ ਹੈਦਰਾਬਾਦ ਨਾਲ ਹੋਏਗਾ। ਇਹ ਮੈਚ ਸ਼ਾਮੀ 7:30 ਵਜੇ ਸ਼ੁਰੂ ਹੋਏਗਾ। ਆਖਿਰ ਵਿੱਚ ਬੁਲੇਟਿਨ ਦੀਆਂ ਖਾਸ ਖਾਸ ਖਬਰਾਂ ਇੱਕ ਵਾਰ ਫੇਰ। ਮੈਡੀਕਲ ਦਾਖਲਿਆਂ ਲਈ ਨੀਟ UG ਪ੍ਰੀਖਿਆ ਪੇਪਰ ਲੀਕ ਹੋਣ ਦੇ ਇਲਜ਼ਾਮਾਂ ਕਾਰਨ ਰੱਦ, CBI ਜਾਂਚ ਦੇ ਦਿੱਤੇ ਗਏ ਹੁਕਮ। CBI ਨੇ ਪੰਜਾਬ ਵਿਜੀਲੈਂਸ ਬਿਊਰੋ ਦੇ ਮੁਲਾਜ਼ਮਾਂ ਨਾਲ ਜੁੜੇ 20 ਲੱਖ ਰੁਪਏ ਦੇ ਰਿਸ਼ਵਤਖੋਰੀ ਮਾਮਲੇ ਵਿੱਚ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਅੱਜ ਸਨਅਤ ਤੇ ਵਪਾਰ ਮੰਤਰੀ ਦਾ ਵਾਧੂ ਚਾਰ ਸੰਭਾਲਿਆ। ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਮੇਰਾ ਘਰ ਮੇਰੇ ਨਾਂ ਯੋਜਨਾ ਤਹਿਤ 393 ਪਰਿਵਾਰਾਂ ਨੂੰ ਮਾਲਕਾਨਾ ਹੱਕ ਸੌਂਪਦਿਆਂ ਮਲਕੀਅਤ ਦੇ ਦਸਤਾਵੇਜ਼ ਵੰਡੇ ਤੇ IPL ਕ੍ਰਿਕਟ ਵਿੱਚ ਅੱਜ ਗੁਜਰਾਤ ਟਾਈਟਨਸ ਦਾ ਮੁਕਾਬਲਾ ਸ਼ਾਮੀ 7:30 ਵਜੇ ਸਨਰਾਈਜ਼ਰਸ ਹੈਦਰਾਬਾਦ ਨਾਲ ਹੋਏਗਾ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7:30 ਵਜੇ ਹੋਏਗਾ। ਨਮਸਕਾਰ।

ਲਓ ਜੀ, ਜਿਵੇਂ ਮੈਂ ਕਿਹਾ ਸੀ, ਤੁਸੀਂ ਵੀ ਸਾਨੂੰ ਮੈਸੇਜ ਕਰ ਸਕਦੇ ਹੋ ਲਵ ਯੂਰ ਜ਼ਿੰਦਗੀ ਪ੍ਰੋਗਰਾਮ ਦੇ ਵਿੱਚ, ਕੋਈ ਮੋਟੀਵੇਸ਼ਨਲ ਪੋਜ਼ਿਟਿਵ ਥਾਟ ਸਾਡੇ ਨਾਲ ਸਾਂਝਾ ਕਰ ਸਕਦੇ ਹੋ 9855 10 10 27 'ਤੇ। ਇੱਦਾਂ ਹੀ ਸਾਡੇ ਇੱਕ ਦੋਸਤ ਨੇ ਸਾਨੂੰ ਮੈਸੇਜ ਕੀਤਾ ਹੈ ਜੀ, ਉਹਨਾਂ ਦਾ ਨਾਮ ਹੈ ਇਕਬਾਲ ਸਿੰਘ ਚੌਹਾਨ। ਬਹੁਤ ਸਾਰੇ ਬਹੁਤ ਬਹੁਤ ਬਹੁਤ ਬਹੁਤ ਸਾਰੇ ਇਹਨਾਂ ਨੇ ਸਾਨੂੰ ਮੈਸੇਜਿਸ ਕਰ ਦਿੱਤੇ ਨੇ। ਇਕਬਾਲ ਜੀ ਬਸ ਕਰੋ, ਹੁਣ ਬਹੁਤ ਸਾਰੇ ਮੈਸੇਜਿਸ ਨੇ, ਮੈਂ ਤਾਂ ਇੰਨੀ ਕਨਫਿਊਜ਼ ਹੋ ਰਹੀ ਹਾਂ ਕਿ ਕਿਹੜਾ ਮੈਸੇਜ ਤੁਹਾਡਾ ਰੀਡ ਕਰਾਂ, ਕਿਹੜਾ ਮੈਸੇਜ ਤੁਹਾਡਾ ਪੜ੍ਹਾਂ। ਇਹਨਾਂ ਨੇ ਲਿਖਿਆ ਹੈ ਕੋਈ ਮੋਟੀਵੇਸ਼ਨਲ ਲੱਭਦੇ ਹਾਂ, ਆਈ ਗੈਸ ਇਹਨਾਂ ਨੇ ਨਾ ਸਾਨੂੰ 10 ਤੋਂ 15 ਮੈਸੇਜਿਸ ਭੇਜ ਦਿੱਤੇ ਨੇ, ਇਹਨਾਂ ਵਿੱਚੋਂ ਮੋਟੀਵੇਸ਼ਨਲ ਆਪਾਂ ਪੜ੍ਹਦੇ ਹਾਂ। ਜ਼ਿੰਦਗੀ ਨੇ ਸਿਖਾਇਆ ਖਾਮੋਸ਼ੀ ਕਾ ਮਤਲਬ, ਹਰ ਜਵਾਬ ਲਫ਼ਜ਼ੋਂ ਮੇਂ ਨਹੀਂ ਹੋਤਾ, ਜੋ ਆਂਖੋਂ ਸੇ ਸਮਝ ਲੇ ਬਾਤ ਵਹਿ ਰਿਸ਼ਤਾ ਅਕਸਰ ਖਾਸ ਹੋਤਾ ਹੈ। ਅਗਲਾ ਇਹਨਾਂ ਨੇ ਸਾਨੂੰ ਭੇਜਿਆ, ਨਦੀ ਵਿੱਚ ਡਿੱਗਣ ਨਾਲ ਕਿਸੇ ਦੀ ਮੌਤ ਨਹੀਂ ਹੁੰਦੀ, ਮੌਤ ਉਦੋਂ ਹੁੰਦੀ ਹੈ ਜਦੋਂ ਬੰਦੇ ਨੂੰ ਤੈਰਨਾ ਨਹੀਂ ਆਉਂਦਾ। ਠੀਕ ਉਸੇ ਤਰ੍ਹਾਂ ਮਾੜੇ ਹਾਲਾਤ ਕਦੇ ਵੀ ਸਾਡੇ ਕਈ ਲਈ ਸਮੱਸਿਆ ਨਹੀਂ ਹੁੰਦੇ, ਸਮੱਸਿਆ ਉਦੋਂ ਹੁੰਦੀ ਹੈ ਜਦੋਂ ਮਾੜੇ ਹਾਲਾਤਾਂ ਨਾਲ ਲੜਨਾ ਨਹੀਂ ਆਉਂਦਾ। ਬਿਲਕੁਲ ਸਹੀ ਗੱਲ ਹੈ, ਸਾਡੀ ਜ਼ਿੰਦਗੀ ਦੇ ਵਿੱਚ ਭਾਵੇਂ ਜਿੰਨੇ ਮਰਜ਼ੀ ਮਾੜੇ ਹਾਲਾਤ ਹੋਣ, ਜੇ ਅਸੀਂ ਨਿਰਾਸ਼ ਹੋ ਕੇ ਬਹਿ ਗਏ ਨਾ, ਜੇ ਅਸੀਂ ਥੱਕ ਕੇ ਬਹਿ ਗਏ, ਅਸੀਂ ਲੜੇ ਹੀ ਨਹੀਂ, ਫਿਰ ਸਾਡੀ ਅਸਲੀ ਹਾਰ ਮੰਨੀ ਜਾਂਦੀ ਹੈ। ਤਾਂ ਹੀ ਤਾਂ ਕਹਿੰਦੇ ਆ ਕਿ ਕੋਈ ਵੀ ਮੁਸ਼ਕਿਲ ਹੋ, ਉਸਦਾ ਸਾਹਮਣਾ ਸਾਨੂੰ ਸਾਰਿਆਂ ਨੂੰ ਜ਼ਰੂਰ ਕਰਨਾ ਚਾਹੀਦਾ। ਬਹੁਤ ਬਹੁਤ ਧੰਨਵਾਦ ਸਾਨੂੰ ਮੈਸੇਜ ਕਰਨ ਵਾਸਤੇ ਲਵ ਯੂ ਜ਼ਿੰਦਗੀ ਪ੍ਰੋਗਰਾਮ ਦੇ ਵਿੱਚ।

ਤੁਸੀਂ ਟਿਊਨ ਕੀਤਾ ਹੋਇਆ 102.7 ਮੈਗਾਹਰਟਜ਼ ਦੀ ਪ੍ਰੋਗਰਾਮ ਜੋ ਚੱਲ ਰਿਹਾ ਹੈ ਲਵ ਯੂ ਜ਼ਿੰਦਗੀ। ਚਲ ਪੜੀ ਹੈ ਤੋ ਅਬ ਰੁਕੇਂਗੇ ਨਹੀਂ, ਚਲ ਪੜੇ ਹੈ ਤੋ ਅਬ ਰੁਕੇਂਗੇ ਨਹੀਂ, ਹਾਰ ਕੇ ਡਰ ਸੇ ਝੁਕੇਂਗੇ ਨਹੀਂ, ਮੰਜ਼ਿਲ ਚਾਹੇ ਜਿਤਨੀ ਵੀ ਦੂਰ ਹੋ, ਹੌਸਲਾ ਹਮਾਰਾ ਕਭੀ ਝੁਕੇਗਾ ਨਹੀਂ। ਇਹ ਜਿਹੜੀਆਂ ਲਾਈਨਸ ਨੇ ਇਹ ਸਾਨੂੰ ਸਿਖਾਉਂਦੀਆਂ ਨੇ ਜੇ ਅਸੀਂ ਇੱਕ ਰਾਹ 'ਤੇ ਚੱਲ ਰਹੇ ਹਾਂ ਤਾਂ ਅਸੀਂ ਰੁਕਣਾ ਨਹੀਂ ਹੈ, ਮੰਜ਼ਿਲ ਚਾਹੇ ਕਿੰਨੀ ਵੀ ਦੂਰ ਹੋਵੇ, ਜੇ ਹੌਸਲੇ ਉੱਚੇ ਹੋਣ ਤਾਂ ਰਾਹ ਆਪਣੇ ਆਪ ਬਣ ਜਾਂਦੇ ਨੇ। ਥੋੜ੍ਹੀ ਹੌਲੀ ਚਲੋ ਪਰ ਰੁਕਣਾ ਨਹੀਂ ਹੈ।

ਵਾਲਾ 102.7 ਮੈਗਾਹਰਟਸ ਤੇ ਲਵ ਯੂ ਜ਼ਿੰਦਗੀ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਆਪਣੀ ਦੋਸਤ ਆਰਜੀ ਸ਼ਾਹਿਨ ਦੇ ਨਾਲ। ਜ਼ਿੰਦਗੀ ਚਿਹਰੇ ਤੋਂ ਥੋੜ੍ਹੀ ਥਕਾਵਟ ਜ਼ਰੂਰ ਲਿਆਉਂਦੀ ਹੈ, ਪਰ ਅੰਦਰ ਦੀ ਹਿੰਮਤ ਕਦੀ ਮੁੱਕਦੀ ਨਹੀਂ। ਕਦੇ ਵੀ ਹਾਰ ਨਾ ਮੰਨੋ, ਕਿਉਂਕਿ ਅਸੀਂ ਬਹੁਤ ਅੱਗੇ ਵਧਣਾ। ਰੱਬ ਸਾਨੂੰ ਇਮਤਿਹਾਨਾਂ 'ਚ ਲਗਾਉਂਦਾ ਹੈ, ਜਦੋਂ ਮੰਜ਼ਿਲ ਤੱਕ ਪਹੁੰਚ ਜਾਈਏ ਤਾਂ ਉਸਦੀ ਕਦਰ ਕਰਨੀ ਚਾਹੀਦੀ ਹੈ। ਹਰ ਦਿਨ ਇੱਕ ਨਵਾਂ ਮੌਕਾ, ਹਰ ਮੁਸ਼ਕਲ ਇੱਕ ਨਵਾਂ ਸਬਕ। ਆਪਣੇ ਅੰਦਰ ਦੀ ਉਡਾਨ ਨੂੰ ਕਦੇ ਮਰਨ ਨਾ ਦਿਓ। ਜ਼ਿੰਦਗੀ ਦੀ ਇਹ ਜੰਗ ਹੌਸਲੇ ਨਾਲ ਸਾਨੂੰ ਲੜਨੀ ਚਾਹੀਦੀ ਹੈ, ਲੜਨੀ ਆਉਣੀ ਚਾਹੀਦੀ ਹੈ। ਲਾਈਫ ਵਿੱਚ ਕੋਈ ਵੀ ਇਮਤਿਹਾਨ ਹੋਵੇ, ਪੂਰੀ ਇਮਾਨਦਾਰੀ ਦੇ ਨਾਲ, ਮਿਹਨਤ ਨਾਲ ਉਸਨੂੰ ਟਰਾਈ ਕਰਨਾ ਚਾਹੀਦਾ। ਅਤੇ ਮੈਨੂੰ ਲੱਗਦਾ ਹੈ ਕੋਈ ਵੀ ਇੱਦਾਂ ਦਾ ਇਮਤਿਹਾਨ ਹੈ ਜਿਹੜਾ ਆਪਾਂ ਪੂਰੀ ਇਮਾਨਦਾਰੀ ਦੇ ਨਾਲ ਟਰਾਈ ਕਰਦੇ ਹਾਂ ਉਸਨੂੰ ਪਾਸ ਕਰਨ ਦੀ, ਤਾਂ ਜ਼ਰੂਰ ਆਪਾਂ ਪਾਸ ਹੁੰਦੇ ਹਾਂ। ਕਈ ਵਾਰ ਆਪਾਂ ਫੇਲ ਹੋ ਜਾਂਦੇ ਹਾਂ, ਲੇਕਿਨ ਫੇਲ ਹੋਣ ਤੋਂ ਸਾਨੂੰ ਡਰਨਾ ਨਹੀਂ ਚਾਹੀਦਾ। ਐਟਲੀਸਟ ਆਪਾਂ ਟਰਾਈ ਤਾਂ ਕੀਤਾ, ਕੀ ਪਤਾ ਨੈਕਸਟ ਟਾਈਮ ਜਦੋਂ ਆਪਾਂ ਫੇਰ ਟਰਾਈ ਕਰਾਂਗੇ ਤਾਂ ਆਪਾਂ ਫਸਟ ਪੁਜ਼ੀਸ਼ਨ ਹੀ ਨਾ ਹਾਸਲ ਕਰ ਲਈਏ। ਪਾਸ ਤਾਂ ਆਪਾਂ ਪਾਸ ਹੋਣ ਦਾ ਸੋਚਿਆ ਸੀ, ਲੇਕਿਨ ਜਦੋਂ ਅਗਲੀ ਵਾਰ ਪੂਰੀ ਮਿਹਨਤ ਦੇ ਨਾਲ ਆਪਾਂ ਟਰਾਈ ਕਰਾਂਗੇ ਤਾਂ ਆਪਾਂ ਫਸਟ ਪੁਜ਼ੀਸ਼ਨ ਵੀ ਹਾਸਲ ਕਰ ਸਕਦੇ ਹਾਂ। ਪਰਿੰਦੇ ਰੁਕ ਮਤ, ਤੁਝਮੇ ਜਾਨ ਬਾਕੀ ਹੈ, ਮੰਜ਼ਿਲ ਦੂਰ ਹੈ, ਬਹੁਤ ਉਡਾਨ ਬਾਕੀ ਹੈ। ਯੂੰ ਹੀ ਨਹੀਂ ਮਿਲਤੀ ਰੱਬ ਕੀ ਮਿਹਰਬਾਨੀਆਂ, ਏਕ ਸੇ ਬੜਕਰ ਏਕ ਇਮਤਿਹਾਨ ਬਾਕੀ ਹੈ। ਜ਼ਿੰਦਗੀ ਕੀ ਜੰਗ ਮੇਂ ਹੌਸਲਾ ਜ਼ਰੂਰੀ ਹੈ, ਜੀਤਨੇ ਕੇ ਲੀਏ ਸਾਰਾ ਜਹਾਨ ਬਾਕੀ ਹੈ।

ਗਾਣਾ ਹੀ ਇੰਨਾ ਸੈਡ ਸੀ, ਮੈਂ ਕਹਿੰਦੀ ਹਾਂ ਕਿ ਜਿਹੜੀ ਵਾਈਬ ਹੈ ਨਾ ਉਹ ਵੀ ਥੋੜ੍ਹੀ ਸੈਡ ਜਿਹੀ ਹੋ ਗਈ ਹੈ, ਹੈ ਨਾ। ਚਲੋ, ਜ਼ਿੰਦਗੀ ਨੂੰ ਕਈ ਵਾਰ ਜਦੋਂ ਆਪਾਂ ਸਮਝਦੇ ਹਾਂ ਨਾ, ਸਮਝਣ ਵੇਲੇ ਆਪਣਾ ਦਿਮਾਗ ਘੱਟ ਲਗਾਉਂਦੇ ਹਾਂ, ਦਿਲ ਬਹੁਤ ਜ਼ਿਆਦਾ ਲਗਾਉਂਦੇ ਹਾਂ, ਦਿਲ ਬਹੁਤ ਜ਼ਿਆਦਾ ਯੂਜ਼ ਕਰਦੇ ਹਾਂ, ਦਿਲ ਦੀ ਸੁਣਦੇ ਹਾਂ, ਦਿਲ ਦੀ ਮੰਨਦੇ ਹਾਂ, ਅਤੇ ਦਿਲ ਦੀ ਸੁਣਨ ਅਤੇ ਮੰਨਣ 'ਤੇ ਜਦੋਂ ਮੰਨ ਲੈਂਦੇ ਹਾਂ ਤਾਂ ਕਈ ਵਾਰ ਸਾਡਾ ਨੁਕਸਾਨ ਵੀ ਹੋ ਜਾਂਦਾ। ਜ਼ਿੰਦਗੀ ਨੂੰ ਸਮਝਣ ਲਈ ਕਦੇ ਕਦੇ ਦਿਲ ਨਾਲ ਨਹੀਂ ਤਜ਼ਰਬੇ ਨਾਲ ਸੁਣਨਾ ਪੈਂਦਾ ਹੈ। ਕਈ ਵਾਰ ਸਾਨੂੰ ਲੱਗਦਾ ਹੈ ਕਿ ਸਾਡੀਆਂ ਮਿਹਨਤਾਂ ਕਿਉਂ ਰੰਗ ਨਹੀਂ ਲਾ ਰਹੀਆਂ, ਕਿਉਂ ਰਾਹ ਰੁਕਦੇ ਜਾ ਰਹੇ ਨੇ, ਪਰ ਅਸਲ ਵਿੱਚ ਰਾਹ ਬਦਲ ਰਹੇ ਹੁੰਦੇ ਨੇ ਤਾਂ ਜੋ ਅਸੀਂ ਸਹੀ ਮੰਜ਼ਿਲ ਤੱਕ ਪਹੁੰਚ ਸਕੀਏ। ਕਈ ਵਾਰ ਉਮੀਦ ਜ਼ਰੂਰ ਟੁੱਟ ਜਾਂਦੀ ਹੈ, ਪਰ ਸਾਡੇ ਵਾਸਤੇ ਸਾਡੀ ਕਿਸਮਤ ਇੱਕ ਹੋਰ ਦਰਵਾਜ਼ਾ ਖੋਲ੍ਹ ਦਿੰਦੀ ਹੈ, ਜਿਸ ਦਰਵਾਜ਼ੇ ਦਾ ਸਾਨੂੰ ਪਤਾ ਹੀ ਨਹੀਂ ਹੁੰਦਾ। ਉਹਦਾ ਰੈਂਡਮ ਸਾਨੂੰ ਦੱਸਦਾ ਹੈ ਕਿ ਜਦੋਂ ਬਹੁਤ ਸਾਰੀ ਮੁਸ਼ਕਲਾਂ ਹੁੰਦੀਆਂ ਨੇ, ਸਾਡੇ ਕੋਲ ਕੋਈ ਰਾਹ ਨਹੀਂ ਹੁੰਦਾ, ਉਸ ਟਾਈਮ ਅਚਾਨਕ ਹੀ ਉਹ ਜਿਹੜਾ ਦਰਵਾਜ਼ਾ ਹੈ ਸਾਡੇ ਲਈ ਖੁੱਲ੍ਹਦਾ ਹੈ। ਜੇ ਬਿਹਤਰ ਨਾ ਮਿਲਿਆ ਸਾਨੂੰ ਤਾਂ ਨਿਰਾਸ਼ ਨਹੀਂ ਹੋਣਾ ਚਾਹੀਦਾ, ਕੀ ਪਤਾ ਕਿਸਮਤ ਬਿਹਤਰ ਦੀ ਥਾਂ ਬਿਹਤਰੀਨ ਲਿਖਿਆ ਹੋਵੇ। ਬਹੁਤ ਵਾਰ ਅਸੀਂ ਇਸ ਚੀਜ਼ ਦਾ ਅਫਸੋਸ ਕਰਦੇ ਹਾਂ ਕਿ ਸਾਡੇ ਕੋਲ ਜੋ ਚੀਜ਼ ਸੀ ਜਾਂ ਫਿਰ ਸਾਨੂੰ ਜੋ ਚਾਹੀਦੀ ਸੀ ਉਹ ਸਾਨੂੰ ਜਦੋਂ ਨਹੀਂ ਮਿਲਦੀ ਤਾਂ ਆਪਾਂ ਸੋਚਦੇ ਹਾਂ ਕਿ ਸਾਡੀ ਕਿਸਮਤ ਵਿੱਚ ਇਹ ਚੀਜ਼ ਨਹੀਂ ਲਿਖੀ। ਬਟ ਉਸ ਤੋਂ ਬਾਅਦ ਜਦੋਂ ਬਹੁਤ ਬਿਹਤਰੀਨ ਚੀਜ਼ ਸਾਡੇ ਲਈ ਲਿਖੀ ਹੁੰਦੀ ਹੈ ਕਿਸਮਤ ਦੇ ਵਿੱਚ ਅਤੇ ਸਾਨੂੰ ਮਿਲ ਵੀ ਜਾਂਦੀ, ਉਸ ਟਾਈਮ ਸਾਨੂੰ ਰਿਅਲਾਈਜ਼ ਹੁੰਦਾ ਹੈ ਕਿ ਹਾਂ, ਜੋ ਹੁੰਦਾ ਐਟ ਦੀ ਐਂਡ ਚੰਗੇ ਲਈ ਹੀ ਹੁੰਦਾ ਹੈ। ਅਤੇ ਬਸ ਜ਼ਿਆਦਾ ਸੋਚਣਾ ਨਹੀਂ ਚਾਹੀਦਾ, ਜੋ ਚੀਜ਼ ਸਾਡੇ ਕੋਲ ਹੈਗੀ ਹੈ ਉਹਦੇ ਵਿੱਚ ਸਾਨੂੰ ਸੰਤੁਸ਼ਟ ਰਹਿਣਾ ਚਾਹੀਦਾ ਹੈ। ਬਾਕੀ ਸਭ ਤਾਂ ਟਾਈਮ ਸਿਰ ਸਾਨੂੰ ਮਿਲ ਹੀ ਜਾਏਗਾ,

ਕਦੇ ਕੋਈ ਇੱਦਾਂ ਦੀ ਸਿਚੁਏਸ਼ਨ ਦੇ ਵਿੱਚ, ਮੁਸ਼ਕਿਲ ਦੇ ਵਿੱਚ ਆਪਣੇ ਆਪ ਨੂੰ ਦਿਲ 'ਤੇ ਹੱਥ ਰੱਖ ਕੇ ਕਿਹਾ ਹੈ ਆਲ ਇਜ਼ ਵੈਲ? ਜਦੋਂ ਸਾਨੂੰ ਕੋਈ ਦਿਲਾਸਾ ਦੇਣ ਵਾਲਾ ਨਹੀਂ ਹੁੰਦਾ ਨਾ, ਉਸ ਟਾਈਮ ਅਸੀਂ ਆਪਣੀ ਤਾਕਤ ਆਪ ਹੀ ਹੁੰਦੀ ਹਾਂ। ਆਪਣੇ ਦਿਲ 'ਤੇ ਹੱਥ ਰੱਖ ਕੇ ਸਾਨੂੰ ਆਪ ਹੀ ਕਹਿਣਾ ਪੈਂਦਾ ਹੈ ਕਿ ਆਲ ਇਜ਼ ਵੈਲ, ਮੈਂ ਸਭ ਕੁਝ ਕਰ ਲਵਾਂਗਾ, ਮੈਂ ਕਰ ਸਕਦਾ ਹਾਂ, ਮੈਂ ਕਰ ਲਵਾਂਗਾ। ਇੱਕ ਛੋਟੀ ਜਿਹੀ ਸਟੋਰੀ ਹੈ ਤੁਹਾਡੇ ਸਾਰਿਆਂ ਦੇ ਨਾਲ ਮੈਂ ਸਾਂਝਾ ਕਰਦੀ ਹਾਂ। ਇੱਕ ਪਿੰਡ ਦੇ ਵਿੱਚ ਦੋ ਦੋਸਤ ਰਹਿੰਦੇ ਸੀ। ਇੱਕ ਵਾਰ ਦੋਵੇਂ ਬੈਠੇ ਹੋਏ ਸੀ, ਦੋਹਾਂ ਦੇ ਵਿੱਚ ਗੱਲਬਾਤ ਹੋ ਰਹੀ ਸੀ। ਇੱਕ ਹਰ ਵੇਲੇ ਕਹਿੰਦਾ ਸੀ ਕਿ ਮੈਂ ਕੁਝ ਵੱਡਾ ਕਰਾਂਗਾ, ਬਸ ਸਹੀ ਮੌਕੇ ਦੀ ਉਡੀਕ ਕਰ ਰਿਹਾ। ਦੂਜਾ ਕਹਿੰਦਾ ਸੀ ਮੌਕਾ ਆਪ ਨਹੀਂ ਆਉਂਦਾ, ਜਦੋਂ ਵੀ ਛੋਟਾ ਜਿਹਾ ਚਾਂਸ ਮਿਲੇ ਤਾਂ ਉਸਨੂੰ ਫੜ ਲੈਣਾ ਚਾਹੀਦਾ, ਉਸ ਓਪਰਚੁਨਿਟੀ ਨੂੰ ਗ੍ਰੈਬ ਕਰ ਲੈਣਾ ਚਾਹੀਦਾ। ਇੱਕ ਦਿਨ ਪਿੰਡ ਵਿੱਚ ਛੋਟਾ ਜਿਹਾ ਪ੍ਰੋਗਰਾਮ ਹੋਇਆ, ਲੋਕਾਂ ਨੂੰ ਸਟੇਜ 'ਤੇ ਬੋਲਣ ਦਾ ਮੌਕਾ ਮਿਲਿਆ। ਪਹਿਲੇ ਦੋਸਤ ਨੇ ਸੋਚਿਆ ਇਹ ਤਾਂ ਛੋਟਾ ਮੌਕਾ ਹੈ, ਮੈਨੂੰ ਤਾਂ ਵੱਡੇ ਮੌਕੇ ਦੀ ਤਲਾਸ਼ ਸੀ, ਮੈਂ ਤਾਂ ਵੱਡੀ ਸਟੇਜ 'ਤੇ ਬੋਲਾਂਗਾ। ਅਤੇ ਦੂਜਾ ਸਟੇਜ 'ਤੇ ਚੜ੍ਹ ਗਿਆ, ਘਬਰਾਇਆ, ਗਲਤੀਆਂ ਹੋਈਆਂ, ਪਰ ਲੋਕਾਂ ਨੇ ਉਸਦੀ ਹਿੰਮਤ ਨੂੰ ਤਾਲੀਆਂ ਦਿੱਤੀਆਂ, ਉਸਦੇ ਲਈ ਤਾਲੀਆਂ ਵਜਾਈਆਂ। ਉਹੀ ਛੋਟਾ ਮੌਕਾ ਉਸਦੀ ਪਹਿਚਾਣ ਬਣ ਗਿਆ ਪਿੰਡ ਦੇ ਵਿੱਚ। ਅਤੇ ਜੋ ਵੱਡੇ ਮੌਕੇ ਦੀ ਉਡੀਕ ਕਰ ਰਿਹਾ ਸੀ, ਉਹ ਅੱਜ ਵੀ ਵੇਟ ਹੀ ਕਰ ਰਿਹਾ ਹੈ। ਅਤੇ ਦੋਸਤੋ, ਜ਼ਿੰਦਗੀ ਵਿੱਚ ਮੌਕੇ ਕਦੇ ਪਰਫੈਕਟ ਨਹੀਂ ਹੁੰਦੇ, ਕਈ ਵਾਰ ਉਹ ਛੋਟੀ ਜਿਹੀ ਨੌਕ ਬਣ ਜਾਂਦੇ ਨੇ। ਨੱਕ ਨੱਕ ਕਰਕੇ ਜਦੋਂ ਦਰਵਾਜ਼ਾ ਖਟਖਟਾਉਂਦੇ ਨੇ ਤਾਂ ਦਰਵਾਜ਼ਾ ਖੋਲ੍ਹ ਦੇਣਾ ਚਾਹੀਦਾ ਸਾਨੂੰ, ਆਲਸ ਨਹੀਂ ਕਰਨਾ ਚਾਹੀਦਾ। ਜੇ ਉਸ ਵੇਲੇ ਡਰ ਜਾਂਦਾ, ਛੱਡ ਕੇ ਕਦਮ ਪਿੱਛੇ ਉਹ ਪਰਸਨ ਕਰ ਲੈਂਦਾ, ਤਾਂ ਉਸਨੂੰ ਮੈਨੂੰ ਲੱਗਦਾ ਉਹ ਮੌਕਾ ਮਿਲਦਾ। ਮੌਕੇ ਦਾ ਇੰਤਜ਼ਾਰ ਨਾ ਕਰੋ, ਜਦੋਂ ਵੀ ਮੌਕਾ ਮਿਲੇ ਗ੍ਰੈਬ ਕਰ ਲਓ। ਜਦੋਂ ਅਸੀਂ ਕਈ ਵਾਰ ਬੈਠੇ ਬੈਠੇ ਸਹੀ ਮੌਕੇ ਦਾ, ਵਕਤ ਦਾ ਇੰਤਜ਼ਾਰ ਕਰਦੇ ਹਾਂ, ਸਮਾਂ ਬੀਤ ਜਾਂਦਾ, ਸਿਰਫ ਉਡੀਕ ਕਰਦੇ ਰਹਿੰਦੇ ਹਾਂ, ਸੁੱਖ ਕਾਮਯਾਬੀ ਮੰਜ਼ਿਲ ਨਹੀਂ ਮਿਲਦੀ, ਹੱਥ ਪੈਰ ਮਾਰਨੇ ਪੈਂਦੇ ਨੇ। ਤੱਟ ਪਰ ਬੈਠੇ ਬੈਠੇ ਹਾਥ ਕਹਾਂ ਕੁਛ ਆਏਗਾ, ਕਿ ਤੱਟ ਪਰ ਬੈਠੇ ਬੈਠੇ ਹਾਥ ਕਹਾਂ ਕੁਛ ਆਏਗਾ, ਰਤਨ ਮਿਲੇਂਗੇ ਤੁਝਕੋ ਜਬ ਸਾਗਰ ਕੇ ਤਹਿ ਮੇਂ ਜਾਏਗਾ। ਕੁਛ ਨਾ ਆਏ ਹਾਥ ਸਮਝਣਾ ਡੁਬਕੀ ਅਭੀ ਅਧੂਰੀ ਹੈ, ਕਿ ਕੁਛ ਨਾ ਆਏ ਹਾਥ ਤੋ ਸਮਝਣਾ ਡੁਬਕੀ ਅਭੀ

अधूरी है, चाहे कितना भी हो मुश्किल, पहला कदम लेना जरूरी है। ਸਾਨੂੰ ਸਾਰਿਆਂ ਨੂੰ ਪਹਿਲਾ ਕਦਮ ਚੁੱਕਣਾ ਚਾਹੀਦਾ ਹੈ। ਪਹਿਲਾ ਕਦਮ ਹੀ ਸਾਡੀ ਸਾਰਿਆਂ ਦੀ ਕਹਾਣੀ ਦੀ ਸ਼ੁਰੂਆਤ ਹੁੰਦਾ ਹੈ। ਜਦ ਤੱਕ ਕਿਨਾਰੇ 'ਤੇ ਬੈਠੇ ਬੈਠੇ ਆਪਾਂ ਸੋਚਦੇ ਰਹਾਂਗੇ ਕਿ ਸੁਪਨੇ ਜਿਹੜੇ ਨੇ ਉਹ ਕਿਸ ਤਰ੍ਹਾਂ ਪੂਰੇ ਹੋਣਗੇ, ਸੋਚਣ ਨਾਲ ਨਹੀਂ ਕੁਝ ਕਰਨ ਨਾਲ, ਸੁਪਨੇ ਰੇਤ ਵਾਂਗ ਹੱਥੋਂ ਨਿਕਲ ਜਾਣਗੇ ਜੇ ਆਪਾਂ ਬੈਠੇ ਬੈਠੇ ਸਿਰਫ ਸੋਚਦੇ ਰਹਾਂਗੇ। ਜੇ ਅਸੀਂ ਸਕੂਲ ਦੇ ਵਿੱਚ ਪੜ੍ਹ ਰਹੇ ਹਾਂ ਇਸ ਟਾਈਮ, ਜਾਂ ਆਪਾਂ ਕੋਲਜ ਦੇ ਵਿੱਚ ਪੜ੍ਹ ਰਹੇ ਹਾਂ, ਜਾਂ ਤੁਹਾਡੇ ਬੱਚੇ ਇਸ ਟਾਈਮ ਸਕੂਲ ਦੇ ਵਿੱਚ ਪੜ੍ਹ ਰਹੇ ਨੇ, ਕੋਲਜ ਦੇ ਵਿੱਚ ਪੜ੍ਹ ਰਹੇ ਨੇ, ਤਾਂ ਉਹਨਾਂ ਕੋਲ ਬਹੁਤ ਵੱਡੀ ਇਸ ਟਾਈਮ ਓਪਰਚੁਨਿਟੀ ਹੈ। ਕੋਈ ਵੀ ਇੱਦਾਂ ਦਾ ਫੰਕਸ਼ਨ ਹੁੰਦਾ ਹੈ, ਕੋਈ ਇਵੈਂਟ ਹੁੰਦਾ ਹੈ, ਤਾਂ ਉਹਨਾਂ ਨੂੰ ਪਾਰਟੀਸਪੇਟ ਕਰਨ ਲਈ ਮੋਟੀਵੇਟ ਕਰਨਾ ਚਾਹੀਦਾ। ਜੇ ਸਾਨੂੰ ਵੀ ਇਸ ਟਾਈਮ ਕੋਈ ਮੌਕਾ ਮਿਲ ਰਿਹਾ, ਕੋਈ ਪਲੈਟਫਾਰਮ ਇੱਦਾਂ ਦਾ ਮਿਲ ਰਿਹਾ, ਜਿਵੇਂ ਰੇਡੀਓ ਦੇ ਮਾਧਿਅਮ ਦੇ ਨਾਲ ਤੁਹਾਨੂੰ ਇੱਕ ਪਲੈਟਫਾਰਮ ਮਿਲਦਾ ਹੈ, ਤੁਸੀਂ ਸਾਡੇ ਨਾਲ ਜੁੜਦੇ ਹੋ, ਗੱਲਾਂ ਹੁੰਦੀਆਂ ਨੇ, ਆਪਣਾ ਟੈਲੈਂਟ ਕਈ ਵਾਰ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ੋਅ ਕਰਦੇ ਹੋ, ਸਾਨੂੰ ਵੀ ਬਹੁਤ ਖੁਸ਼ੀ ਹੁੰਦੀ ਹੈ। ਸਾਨੂੰ ਪਤਾ ਲੱਗਦਾ ਹੈ ਕਿ ਸਾਡੇ ਜਿਹੜੇ ਲਿਸਨਰਸ ਨੇ ਸਾਡਾ ਪ੍ਰੋਗਰਾਮ ਸੁਣਦੇ ਨੇ, ਉਹ ਵੀ ਵਾਕਈ ਬਹੁਤ ਜ਼ਿਆਦਾ ਟੈਲੈਂਟਿਡ ਨੇ।

ਬਿਲਕੁਲ ਇਸੇ ਤਰ੍ਹਾਂ ਜਦੋਂ ਵਕਤ ਨਿਕਲ ਜਾਂਦਾ ਹੈ, ਜਦੋਂ ਆਪਾਂ ਸਕੂਲ ਤੋਂ ਕਾਲਜ ਦੇ ਵਿੱਚ ਜਾਂਦੇ ਹਾਂ ਅਤੇ ਸਾਨੂੰ ਲੱਗਦਾ ਹੈ ਕਿ ਕਾਸ਼ ਆਪਾਂ ਸਕੂਲ ਦੇ ਵਿੱਚ ਉਸ ਇਵੈਂਟ ਦੇ ਵਿੱਚ ਪਾਰਟੀਸਪੇਟ ਕੀਤਾ ਹੁੰਦਾ ਅਤੇ ਅੱਜ ਸਾਨੂੰ ਇੰਨੀ ਹੈਜ਼ੀਟੇਸ਼ਨ ਨਾ ਹੁੰਦੀ, ਅੱਜ ਆਪਾਂ ਵੀ ਸਟੇਜ 'ਤੇ ਚੜ੍ਹ ਕੇ ਕੁਝ ਬੋਲ ਸਕਦੇ। ਅਤੇ ਫਿਰ ਜਦੋਂ ਕਾਲਜ ਦੇ ਵਿੱਚ ਵੀ ਉਸ ਮੌਕੇ ਨੂੰ ਆਪਾਂ ਗ੍ਰੈਬ ਨਹੀਂ ਕਰਦੇ, ਸਾਡਾ ਦਿਲ ਹੀ ਨਹੀਂ ਕਰਦਾ, ਉਸ ਤੋਂ ਬਾਅਦ ਜਦੋਂ ਆਪਾਂ ਕਿਸੇ ਹੋਰ ਥਾਂ 'ਤੇ ਜਾਂਦੇ ਹਾਂ ਨਾ, ਫਿਰ ਸਾਨੂੰ ਲੱਗਦਾ ਹੈ ਕਿ ਕਾਸ਼ ਆਪਾਂ ਕਾਲਜ ਦੇ ਵਿੱਚ ਹੀ ਪਾਰਟੀਸਪੇਟ ਕਰ ਲੈਂਦੇ, ਥੋੜ੍ਹੇ ਕਿ ਬੰਦਿਆਂ ਦੇ ਸਾਹਮਣੇ ਆਪਾਂ ਬੋਲ ਲੈਂਦੇ ਖੁੱਲ੍ਹ ਕੇ, ਗਲਤੀਆਂ ਹੁੰਦੀਆਂ, ਲੇਕਿਨ ਉੱਥੇ ਸਾਨੂੰ ਸਮਝਾਉਣ ਵਾਲੇ ਸਾਡੇ ਟੀਚਰ ਸੀ, ਸਾਡੇ ਮੈਂਟੋਰ ਸੀ। ਜਦੋਂ ਆਪਾਂ ਬਾਹਰਲੀ ਦੁਨੀਆਂ ਦੇ ਵਿੱਚ ਨਿਕਲਦੇ ਹਾਂ, ਉੱਥੇ ਸਿਰਫ ਕਈ ਵਾਰ ਚਾਰ ਲੋਕ ਮਜ਼ਾਕ ਉਡਾਉਂਦੇ ਆ, ਸਮਝਾਉਂਦੇ ਨਹੀਂ, ਬੁਲੀ ਕਰਦੇ ਆ, ਅਤੇ ਉਸ ਟਾਈਮ ਕਿਤੇ ਨਾ ਕਿਤੇ ਸਾਡੇ ਦਿਮਾਗ ਦੇ ਵਿੱਚ ਇੱਕ ਡਰ ਬਹਿ ਜਾਂਦਾ, ਸਾਨੂੰ ਲੱਗਦਾ ਹੈ ਕਿ ਉਸ ਟਾਈਮ ਜੇ ਕਰ ਲੈਂਦੇ ਤਾਂ ਕਰ ਲੈਂਦੇ, ਹੁਣ ਨਹੀਂ। ਉਮੀਦ ਕਰਦੀ ਹਾਂ ਦੋਸਤੋ, ਲਵ ਯੂ ਜ਼ਿੰਦਗੀ ਪ੍ਰੋਗਰਾਮ ਤੁਸੀਂ ਮੇਰੇ ਨਾਲ ਇੰਜੋਏ ਕੀਤਾ ਹੋਏਗਾ। ਦਿਲ ਅੱਛਾ ਹੈ ਪ੍ਰੋਗਰਾਮ ਵੀ ਆਪਾਂ ਬਹੁਤ ਸਾਰੀਆਂ ਸ਼ਾਇਰੀਆਂ ਗੱਲਾਂ ਕੀਤੀਆਂ, ਉਸ ਤੋਂ ਬਾਅਦ ਹੈਲੋ ਜਲੰਧਰ ਬਹੁਤ ਐਂਟਰਟੇਨਿੰਗ ਹਿਊਮਰਸ ਟੱਚ ਦੇ ਨਾਲ ਆਪਾਂ ਜਿਹੜਾ ਪ੍ਰੋਗਰਾਮ ਤੁਹਾਡੇ ਨਾਲ, ਤੁਹਾਡੇ ਜਿਹੜੇ ਤੁਸੀਂ ਫੋਨ ਕਾਲ 'ਤੇ ਸਾਡੇ ਨਾਲ ਜੁੜੇ ਸੀ, ਬਹੁਤ ਸਾਰੀਆਂ ਗੱਲਾਂ ਹੋਈਆਂ, ਮੈਨੂੰ ਬਹੁਤ ਮਜ਼ਾ ਆਇਆ ਸੀ। ਅਤੇ ਲਵ ਯੂ ਜ਼ਿੰਦਗੀ ਪ੍ਰੋਗਰਾਮ ਦੇ ਵਿੱਚ ਆਪਾਂ ਬਹੁਤ ਸਾਰੀ ਮੋਟੀਵੇਸ਼ਨਲ ਗੱਲਾਂ ਕੀਤੀਆਂ, ਅਤੇ ਉਮੀਦ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਮਜ਼ਾ ਆਇਆ ਹੋਏਗਾ, ਤੁਸੀਂ ਇੰਜੋਏ ਕੀਤਾ ਹੋਏਗਾ। ਲਓ ਜੀ, ਅਗਲੇ ਜਿਹੜੇ ਆਰ ਜੇ ਨੇ ਪ੍ਰੋਗਰਾਮ ਪੇਸ਼ ਕਰਨ ਲਈ ਆਲਰੇਡੀ ਸਟੂਡੀਓ ਦੇ ਗੇੜੇ ਮਾਰ ਰਹੇ ਨੇ, ਮੈਂ ਤੁਹਾਡੇ ਤੋਂ ਇਜਾਜ਼ਤ ਲੈ ਰਹੀ ਹਾਂ, ਫਿਰ ਤੁਹਾਨੂੰ ਮਿਲਾਂਗੀ ਮੈਂ ਹੁਣ ਪਰਸੋਂ ਮਾਰਨਿੰਗ ਦੇ ਸ਼ੋਅ ਦੇ ਵਿੱਚ। ਫਿਲਹਾਲ ਜੀ ਮੈਨੂੰ ਦਿਓ ਇਜਾਜ਼ਤ, ਨਮਸਕਾਰ।

ਐਫਐਮ ਰੇਨਬੋ ਦੀ ਘੜੀ ਦੇ ਉੱਤੇ ਇਸ ਸਮੇਂ 7 ਵਜ ਰਹੇ ਨੇ ਤੇ ਹੁਣ ਸਮਾਂ ਹੋ ਗਿਆ ਹੈ ਐਫਐਮ ਨਿਊਜ਼ ਹੈਡਲਾਈਨਸ ਦਾ। ਮੈਡੀਕਲ ਦਾਖਲਿਆਂ ਲਈ ਨੀਟ ਯੂਜੀ ਪ੍ਰੀਖਿਆ ਪੇਪਰ ਲੀਕ ਹੋਣ ਦੇ ਇਲਜ਼ਾਮਾਂ ਕਾਰਨ ਹੋਈ ਰੱਦ, ਸੀਬੀਆਈ ਜਾਂਚ ਦੇ ਦਿੱਤੇ ਗਏ ਹੁਕਮ। ਅੱਜ ਅੰਤਰਰਾਸ਼ਟਰੀ ਨਰਸ ਦਿਵਸ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ 15 ਨਰਸਿੰਗ ਪੇਸ਼ੇਵਰਾਂ ਨੂੰ ਸਾਲ 2026 ਲਈ ਰਾਸ਼ਟਰੀ ਫਲੋਰੈਂਸ ਨਾਈਟਿੰਗੇਲ ਅਵਾਰਡ ਪ੍ਰਦਾਨ ਕੀਤੇ। ਸੀਬੀਆਈ ਨੇ ਪੰਜਾਬ ਵਿਜੀਲੈਂਸ ਬਿਊਰੋ ਦੇ ਮੁਲਾਜ਼ਮਾਂ ਦੇ ਨਾਲ ਜੁੜੇ 20 ਲੱਖ ਰੁਪਏ ਦੇ ਰਿਸ਼ਵਤਖੋਰੀ ਮਾਮਲੇ ਦੇ ਵਿੱਚ 3 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ। ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਨੇ ਅੱਜ ਸਨਅਤ ਅਤੇ ਵਪਾਰ ਮੰਤਰੀ ਵਜੋਂ ਚਾਰਜ ਸਾਂਭਿਆ। ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਮੇਰਾ ਘਰ ਮੇਰੇ ਨਾਂ ਯੋਜਨਾ ਤਹਿਤ 393 ਪਰਿਵਾਰਾਂ ਨੂੰ ਮਾਲਕਾਨਾ ਹੱਕ ਸੌਂਪਦਿਆਂ ਮਲਕੀਅਤ ਦੇ ਦਸਤਾਵੇਜ਼ ਵੀ ਵੰਡੇ। ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸੰਨ

1710 ਵਿੱਚ ਅੱਜ ਹੀ ਦੇ ਦਿਨ ਸਰਹੰਦ ਫਤਿਹ ਕਰਨ ਦੀ ਯਾਦ ਵਿੱਚ ਅੱਜ ਸਰਹੰਦ ਫਤਿਹ ਦਿਵਸ ਮਨਾਇਆ ਜਾ ਰਿਹਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ ਵਿੱਚ ਪੰਜਾਬ ਭਰ ਵਿੱਚ ਪਹਿਲਾ ਸਥਾਨ ਹਾਸਿਲ ਕਰਨ ਵਾਲੀ ਹਰਲੀਨ ਸ਼ਰਮਾ ਅਤੇ ਦੂਜਾ ਅਤੇ ਤੀਜਾ ਸਥਾਨ ਹਾਸਿਲ ਕਰਨ ਵਾਲੇ ਮਨੀ ਮਹੇਸ਼ ਸ਼ਰਮਾ ਅਤੇ ਰੀਆ ਰਾਣੀ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਅਬੋਹਰ ਹਨੂਮਾਨਗੜ੍ਹ ਸੜਕ ਉੱਤੇ ਰਾਮਸਰਾ ਪਿੰਡ ਨੇੜੇ ਇੱਕ ਦਰਦਨਾਕ ਹਾਦਸੇ ਵਿੱਚ 3 ਲੋਕਾਂ ਦੀ ਮੌਤ ਹੋ ਗਈ। ਇੱਕ ਔਰਤ ਅਤੇ ਇੱਕ ਬੱਚਾ ਜ਼ਖਮੀ ਹੋਏ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਲੋਕਾਂ ਦੀਆਂ ਮੁਸ਼ਕਲਾਂ ਅਤੇ ਮੰਗਾਂ ਨੂੰ ਸੁਣਨ ਲਈ ਅੱਜ ਕੋਟਕਪੁਰ ਦੇ ਵਿੱਚ ਪਿੰਡ ਟਹਿਣਾ ਅਤੇ ਪਾਰਟੀ ਦਫ਼ਤਰ ਕੋਟਕਪੁਰਾ ਵਿਖੇ ਲੋਕ ਮਿਲਣੀ ਕੀਤੀ ਗਈ। ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਵੱਲੋਂ ਪਿੰਡ ਬਹਿਮਣ ਕੌਰ ਸਿੰਘ ਵਾਲਾ ਵਿਖੇ ਦਾਲਾਂ ਦੀ ਸਾਂਭ ਸੰਭਾਲ ਅਤੇ ਮੁੱਲ ਵਧਾਊ ਉਤਪਾਦ ਤਿਆਰ ਕਰਨ ਸੰਬੰਧੀ ਇੱਕ ਰੋਜ਼ਾ ਸਿਖਲਾਈ ਕੈਂਪ ਲਗਾਇਆ ਗਿਆ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

FM 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ। ਮੈਂ ਹਾਂ ਤੁਹਾਡੇ ਨਾਲ ਆਰ ਜੇ ਰਾਜਵੀਰ ਤੇ ਲੈ ਕੇ ਪੇਸ਼ ਹੋ ਗਏ ਹਾਂ ਤੁਹਾਡੇ ਪਸੰਦੀਦਾ ਪ੍ਰੋਗਰਾਮ ਜਿਸਦਾ ਨਾਮ ਹੈ ਫਿਲਮੀ ਦੁਨੀਆ। ਹਰ ਰੋਜ਼ ਫਿਲਮੀ ਦੁਨੀਆ ਦੇ ਵਿੱਚ ਨਵੇਂ ਨਵੇਂ ਪਰਸਨੈਲਿਟੀਜ਼ ਨਾਲ ਇੰਟਰੋਡਿਊਸ ਹੁੰਦਾ, ਕੁਝ ਫਿਲਮਾਂ ਦੇ ਬਾਰੇ ਗੱਲਾਂ ਕੀਤੀਆਂ ਜਾਂਦੀਆਂ ਆ। ਲੇਕਿਨ ਅੱਜ ਦਾ ਜੋ ਇਹ ਅੱਧਾ ਘੰਟਾ ਪਹਿਲੇ ਦੀ ਗੱਲ ਕਰਦੇ ਹਾਂ, ਜੋ ਹਾਫ ਐਨ ਆਰ ਹੈ, ਇਸ ਦੇ ਵਿੱਚ ਹਟਕੇ ਗੱਲ ਹੋਵੇਗੀ। ਕੀ ਹੋਵੇਗੀ ਦੱਸਦੇ ਹਾਂ। ਅੱਜ ਗੱਲ ਕਰਾਂਗੇ ਕਵਾਲੀ ਦੀ। ਜਿੰਨੇ ਵੀ ਸਾਡੀਆਂ ਬਾਲੀਵੁੱਡ ਮੂਵੀਜ਼ ਆ, ਠੀਕ ਹੈ ਪੋਪ ਸਿੰਗਿੰਗ ਹੈਗੀ ਆ, ਫਿਰ ਕਿਤੇ ਨਾ ਕਿਤੇ ਜਵਾ ਕੇ ਸਾਡੇ ਕੋਲ ਕਲਾਸੀਕਲ ਵੀ ਹੈਗਾ ਆ, ਫਿਰ ਬਹੁਤ ਸਾਰੇ ਹੋਰ ਵੀ ਬਹੁਤ ਸਾਰੀਆਂ ਜੋਨਰਸ ਮੈਚ ਕੀਤੇ ਜਾਂਦੇ ਆ, ਲੇਕਿਨ ਕਵਾਲੀ ਦੀ ਜਿਹੜੀ ਥਾਂ ਹੈ ਉਹ ਅੱਜ ਤੱਕ ਕੋਈ ਨਹੀਂ ਲੈ ਸਕਿਆ। ਅਤੇ ਹੁਣ ਗੱਲ ਕਰਦੇ ਹਾਂ ਕਵਾਲੀ ਦੇ ਬਾਰੇ। ਬਾਲੀਵੁੱਡ ਦੀ ਉਸ ਸੰਗੀਤਕ ਰੂਹ ਦੀ ਗੱਲ ਕਰਾਂਗੇ ਜੋ ਸਿਰਫ ਗਾਣਾ ਨਹੀਂ, ਇੱਕ ਜਜ਼ਬਾਤ, ਇੱਕ ਮਹਿਫਲ ਅਤੇ ਇੱਕ ਰੂਹਾਨੀ ਅਨੁਭਵ ਹੈ, ਉਸਨੂੰ ਅਸੀਂ ਕਹਿੰਦੇ ਹਾਂ ਕਵਾਲੀ। ਜਦੋਂ ਹਾਰਮੋਨੀਅਮ ਦੀ ਧੁਨ ਚੱਲਦੀ ਹੈ, ਤਬਲੇ ਦੀ ਥਾਪ ਵੱਜਦੀ ਹੈ ਅਤੇ ਕਵਾਲ ਇੱਕੋ ਸੁਰ ਦੇ ਵਿੱਚ ਹਾਂ ਕਰਕੇ ਅਲਾਪ ਲੈਂਦੇ ਨੇ ਤਾਂ ਮਹਿਫਲ ਦਾ ਰੰਗ ਹੀ ਬਦਲ ਜਾਂਦਾ ਹੈ। ਸੁਣਨ ਵਾਲਿਆਂ ਨੂੰ ਇੱਕ ਗੱਲ ਤਾਂ ਜ਼ਰੂਰ ਸਾਫ਼ ਹੋਣੀ ਚਾਹੀਦੀ ਹੈ ਕਿ ਅਸਲ 'ਚ ਕਵਾਲੀ ਹੁੰਦੀ ਕੀ ਆ, ਦੱਸਦੇ ਹਾਂ। ਕਵਾਲੀ ਇੱਕ ਰਵਾਇਤੀ ਸੂਫੀਆਨਾ ਸੰਗੀਤਕ ਅੰਦਾਜ਼ ਹੈ ਜਿਸ ਦੀ ਸ਼ੁਰੂਆਤ ਸੂਫੀ ਦਰਗਾਹਾਂ ਅਤੇ ਖਾਨਗਾਹਾਂ ਦੇ ਵਿੱਚ ਹੋਈ ਸੀ। ਇਸਦਾ ਮਕਸਦ ਸਿਰਫ ਮਨੋਰੰਜਨ ਨਹੀਂ ਸਗੋਂ ਰੂਹ ਨੂੰ ਖੁਦਾ ਦੇ ਨਾਲ ਜੋੜਨਾ ਹੁੰਦਾ ਸੀ। ਕਵਾਲ ਉਹਨਾਂ ਗਾਇਕਾਂ ਨੂੰ ਕਹਿੰਦੇ ਨੇ ਜੋ ਇਹ ਕਲਾਮ ਗਾਉਂਦੇ ਨੇ। ਕਵਾਲੀ ਵਿੱਚ ਆਮ ਤੌਰ 'ਤੇ ਹਾਰਮੋਨੀਅਮ, ਤਬਲਾ,

ਢੋਲਕ ਤਾਲੀਆਂ ਅਤੇ ਕੋਰਸ ਗਾਇਕੀ ਵਰਤੀ ਜਾਂਦੀ ਹੈ। ਬਹੁਤ ਸਾਰੀਆਂ ਗੱਲਾਂ ਅਜੇ ਵੀ ਨੇ ਕਵਾਲੀ ਦੇ ਬਾਰੇ, ਲੇਕਿਨ ਹੁਣ ਸਮਾਂ ਹੋ ਗਿਆ ਹੈ ਕਿ ਸਭ ਤੋਂ ਪਹਿਲਾਂ ਇੱਕ ਕਵਾਲੀ ਸੁਣ ਲਈ ਜਾਏ ਇਸ ਪੂਰੇ ਆਰ ਤੋਂ ਵਿੱਚੋਂ। ਲੇਕਿਨ ਬਿਗਨਿੰਗ ਕਰਦੇ ਹਾਂ ਮੂਵੀ ਤੋਂ। ਕਿਹੜੀ ਮੂਵੀ? ਮੁਗਲੇ ਆਜ਼ਮ। ਸਾਰਿਆਂ ਨੂੰ ਪਤਾ ਹੈ ਕਿ ਪਹਿਲਾਂ ਬਲੈਕ ਐਂਡ ਵਾਈਟ ਦੇ ਵਿੱਚ ਸ਼ੂਟ ਹੋਈ ਸੀ, ਅਤੇ ਸ਼ੂਟ ਹੋਣ ਨੂੰ ਸਟੋਰੀ ਮੇਕਿੰਗ ਨੂੰ ਬਹੁਤ ਟਾਈਮ ਲੱਗਾ ਸੀਗਾ। ਉਸਦੇ ਹੀ ਮੂਵੀ ਦੇ ਵਿੱਚੋਂ ਗਾਣਾ ਸੁਣਦੇ ਹਾਂ ਕਿ ਤੇਰੀ ਮਹਿਫਿਲ ਮੇਂ ਆਜ ਕਿਸਮਤ ਅਜ਼ਮਾ ਕਰ ਹਮ ਵੀ ਦੇਖੇਂਗੇ। ਜ਼ਿਆਦਾ ਗੱਲਾਂ ਨਹੀਂ ਕਰਦੇ, ਸੁਣਦੇ ਹਾਂ ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ ਇੱਕ ਵਾਲੀ।

ਗੱਲ ਕਰ ਲੈਂਦੇ ਹਾਂ ਹੁਣ ਕਿ ਕਵਾਲੀ ਦੇ ਕਿਹੜੇ ਕਿਹੜੇ ਇੱਦਾਂ ਦੀਆਂ ਵਿਸ਼ੇਸ਼ਤਾਵਾਂ ਹੈ ਜਿਹਦੇ ਕਰਕੇ ਕਵਾਲੀ ਐਵਰਗ੍ਰੀਨ ਹੈ, ਕਦੋਂ ਵੀ ਗਾਈ ਜਾਵੇ, ਕਦੋਂ ਵੀ ਰਿਕਾਰਡ ਹੋ ਜਾਏ, ਉਹਨੂੰ ਪਲੇ ਕਰੋ ਅਤੇ ਬਸ ਉਹਦੇ ਰੰਗ ਦੇ ਵਿੱਚ ਰੰਗ ਜਾਓ। ਪਹਿਲੀ ਗੱਲ, ਸੂਫੀਆਨਾ ਰੰਗ। ਕਵਾਲੀ ਦਾ ਅਸਲ ਰੰਗ ਸੂਫੀ ਵਿਚਾਰਧਾਰਾ ਦੇ ਨਾਲ ਜੁੜਿਆ ਹੋਇਆ। ਇਸ ਵਿੱਚ ਇਸ਼ਕ ਹਕੀਕੀ, ਖੁਦਾ ਦੀ ਮਹਿਮਾ ਅਤੇ ਰੂਹਾਨੀਅਤ ਦੀ ਗੱਲ ਹੁੰਦੀ ਹੈ। ਦੂਸਰੀ ਗੱਲ, ਸਵਾਲ ਜਵਾਬ ਅੰਦਾਜ਼। ਕਵਾਲੀ ਚੱਲਦੀ ਹੀ ਇਸੇ ਗੱਲ ਦੇ ਉੱਤੇ ਆ, ਸਵਾਲ ਜਵਾਬ ਅਤੇ ਅੰਦਾਜ਼ ਦੇ ਉੱਤੇ। ਕਵਾਲੀ ਵਿੱਚ ਅਕਸਰ ਇੱਕ ਗਾਇਕ ਸਵਾਲੀਆ ਲਾਈਨ ਗਾਉਂਦਾ ਹੈ ਅਤੇ ਦੂਜਾ ਜਵਾਬ ਦਿੰਦਾ ਹੈ। ਇਹ ਅੰਦਾਜ਼ ਤਾਂ ਹੁੰਦਾ ਆ ਜਿਹੜਾ ਮਹਿਫਿਲ ਦੇ ਵਿੱਚ ਜਾਨ ਪਾਈ ਰੱਖਦਾ ਆ। ਅਗਲੀ ਗੱਲ, ਤਾੜੀਆਂ ਅਤੇ ਜੋਸ਼। ਕਵਾਲੀ ਦੀ ਸਭ ਤੋਂ ਵੱਡੀ ਪਛਾਣ ਉਸਦੀਆਂ ਤਾੜੀਆਂ ਅਤੇ ਜੋਸ਼ ਨੇ। ਜਿਵੇਂ ਗਾਣਾ ਅੱਗੇ ਵੱਧਦਾ ਆ, ਜੋਸ਼ ਵੀ ਫਿਰ ਹੌਲੀ ਹੌਲੀ ਵੱਧਦਾ ਜਾਂਦਾ। ਅਗਲੀ ਗੱਲ, ਸ਼ਾਇਰੀ ਅਤੇ ਕਲਾਮ। ਕਵਾਲੀ ਵਿੱਚ ਉਰਦੂ, ਪੰਜਾਬੀ, ਹਿੰਦੀ ਅਤੇ ਫਾਰਸੀ ਸ਼ਾਇਰੀ ਦੀ ਵਰਤੋਂ ਹੁੰਦੀ ਹੈ। ਬੁੱਲੇ ਸ਼ਾਹ, ਅਮੀਰ ਖੁਸਰੋ ਅਤੇ ਵਾਰਿਸ ਸ਼ਾਹ ਵਰਗੇ ਕਵੀਆਂ ਦੇ ਕਲਾਮ ਵੀ ਗਾਏ ਜਾਂਦੇ ਨੇ। ਹੁਣ ਗੱਲ ਕਰਦੇ ਹਾਂ ਕਿ ਬਾਲੀਵੁੱਡ ਦੇ ਵਿੱਚ ਕਵਾਲੀ ਦੀ ਐਂਟਰੀ ਕਦੋਂ ਹੋਈ, ਦਾਖਲਾ ਕਦੋਂ ਹੋਇਆ ਸੀ। ਬਾਲੀਵੁੱਡ ਨੇ 1950 ਤੋਂ ਕਵਾਲੀ ਨੂੰ ਫਿਲਮਾਂ ਵਿੱਚ ਬਹੁਤ ਖਾਸ ਜਗ੍ਹਾ ਦਿੱਤੀ ਹੈ। ਫਿਲਮਾਂ ਵਿੱਚ ਕਵਾਲੀ ਸਿਰਫ ਗਾਣਾ ਨਹੀਂ ਹੁੰਦੀ ਸੀ, ਇਹ ਕਹਾਣੀ ਦਾ ਮੋੜ ਬਣਦੀ ਸੀ। ਕਈ ਵਾਰ ਇਸ਼ਕ ਦੀ ਟੱਕਰ, ਕਈ ਵਾਰ ਮਜ਼ਾਕੀਆ ਮੁਕਾਬਲਾ ਅਤੇ ਕਈ ਵਾਰ ਰੂਹਾਨੀ ਮਹਿਫਿਲ ਵਜੋਂ ਕਵਾਲੀ ਗਾਈ ਜਾਂਦੀ ਸੀਗੀ। ਗੱਲ ਕਰਦੇ ਹਾਂ ਹੁਣ ਬਾਲੀਵੁੱਡ ਦੀਆਂ ਕੁਛ ਮਸ਼ਹੂਰ ਕਵਾਲੀਆਂ ਦੀ, ਜਿਹੜੀ ਮੈਂ ਅੱਗੇ ਪਲੇ ਵੀ ਕਰਾਂਗੀ। ਉਹਦੇ ਬਾਰੇ ਗੱਲ ਕਰਦੇ ਹਾਂ, ਪਰਦਾ ਹੈ ਪਰਦਾ। ਫਿਲਮ ਦਾ ਨਾਮ ਹੈ ਅਮਰ ਅਕਬਰ ਐਂਥਨੀ, ਗਾਇਕ ਨੇ ਮੁਹੰਮਦ ਰਫੀ। ਇਹ ਕਵਾਲੀ ਅੱਜ ਵੀ ਹਰ ਮਹਿਫਲ ਦੀ ਸ਼ਾਨ ਮੰਨੀ ਜਾਂਦੀ ਹੈ। ਇਸ ਦੀ ਐਨਰਜੀ, ਅਦਾਕਾਰੀ ਅਤੇ ਸ਼ਬਦ ਲੋਕਾਂ ਨੂੰ ਝੂਮਣ ਦੇ ਲਈ ਮਜਬੂਰ ਕਰ ਦਿੰਦੇ ਨੇ। ਤੁਸੀਂ ਵੀ ਝੂਮਣ ਦੇ ਲਈ ਤਿਆਰ ਹੋ ਨਾ? ਠੀਕ ਹੈ, ਪਲੇ ਕਰਦੇ ਹਾਂ ਇਹ ਕਵਾਲੀ।

ਫਿਲਮ ਆਈ ਸੀ ਬਰਸਾਤ ਕੀ ਰਾਤ, ਉਸਦੇ ਵਿੱਚ ਕਵਾਲੀ ਸੀ ਨਾ ਤੋ ਕਾਰਵਾਂ ਕੀ ਤਲਾਸ਼ ਹੈ। ਇਸ ਨੂੰ ਬਾਲੀਵੁੱਡ ਇਤਿਹਾਸ ਦੀਆਂ ਸਭ ਤੋਂ ਮਹਾਨ ਕਵਾਲੀਆਂ ਦੇ ਵਿੱਚੋਂ ਇੱਕ ਗਿਣਿਆ ਜਾਂਦਾ ਹੈ। ਲੰਬੀ ਮਹਿਫਿਲ, ਸ਼ਾਨਦਾਰ ਸ਼ਾਇਰੀ ਅਤੇ ਕਲਾਸੀਕਲ ਅੰਦਾਜ਼ ਇਸ ਕਵਾਲੀ ਦੀ ਖਾਸੀਅਤ ਬਣੀ। ਉਸ ਤੋਂ ਬਾਅਦ ਫਿਲਮ ਆਈ ਸੀ ਬਜਰੰਗੀ ਭਾਈਜਾਨ, ਜਿਸ ਦੇ ਵਿੱਚ ਗਾਇਕ ਅਦਨਾਨ ਸੈਮੀ ਨੇ ਕਵਾਲੀ ਗਾਈ ਸੀ ਭਰ ਦੋ ਜੋਲੀ ਮੇਰੀ ਯਾ ਮੁਹੰਮਦ। ਇਹ ਕਵਾਲੀ ਰੂਹਾਨੀਅਤ ਦੇ ਨਾਲ ਭਰਪੂਰ ਹੈ ਅਤੇ ਦਰਗਾਹੀ ਮਾਹੌਲ ਨੂੰ ਬਹੁਤ ਹੀ ਖੂਬਸੂਰਤੀ ਦੇ ਨਾਲ ਪੇਸ਼ ਕਰਦੀ ਹੈ। ਕਵਾਲੀ ਸੁਣਨ ਦਾ ਇੱਕ ਮਕਸਦ ਇਹ ਵੀ ਹੁੰਦਾ ਹੈ ਕਿ ਕਦੀ ਨਾ ਕਦੀ ਬੰਦਾ ਟੁੱਟ ਜਾਂਦਾ ਜ਼ਿੰਦਗੀ ਦੇ ਵਿੱਚ, ਰੱਬ 'ਤੇ ਯਕੀਨ ਕਈ ਵਾਰ ਨਹੀਂ ਆਉਂਦਾ, ਉਸ ਟਾਈਮ ਦੇ ਉੱਤੇ ਬਜਰੰਗੀ ਭਾਈਜਾਨ ਵਾਲੀ ਇਹ ਕਵਾਲੀ ਸੁਣੀ ਜਾ ਸਕਦੀ ਹੈ। ਰਣਵੀਰ ਕਪੂਰ, ਜਿਹਨੂੰ ਅਸੀਂ ਚੋਕਲੇਟੀ ਬੋਏ ਵੀ ਕਹਿੰਦੇ ਹਾਂ, ਉਹਨਾਂ ਦੀ ਫਿਲਮ ਆਈ ਸੀ ਰੌਕ ਸਟਾਰ। ਰੌਕ ਸਟਾਰ ਦੇ ਵਿੱਚ ਏ ਆਰ ਰਹਿਮਾਨ, ਜਿਹਨਾਂ ਨੂੰ ਅਸੀਂ ਮਿਊਜ਼ਿਕ ਇੰਡਸਟਰੀ ਦਾ ਤੁਸੀਂ ਬਾਦਸ਼ਾਹ ਵੀ ਕਹਿ ਸਕਦੇ ਹੋ, ਉਹਨਾਂ ਨੇ ਕਵਾਲੀ ਗਾਈ ਸੀ ਕੁਨ ਫਾਇਆ ਕੁਨ। ਇਸ ਤੋਂ ਬਾਅਦ ਪਲੇ ਕਰਾਂਗੀ ਰੌਕ ਸਟਾਰ ਮੂਵੀ ਦੀ ਹੀ ਕਵਾਲੀ। ਇਹ ਗੀਤ ਆਧੁਨਿਕ ਕਵਾਲੀ ਦਾ ਬਿਹਤਰੀਨ ਉਦਾਹਰਣ ਹੈ। ਸੂਫੀਆਨਾ ਅੰਦਾਜ਼ ਅਤੇ ਆਧੁਨਿਕ ਸੰਗੀਤ ਦਾ ਇੱਕ ਕਮਾਲ ਦਾ ਮਿਸ਼ਰਣ ਹੈ। ਹੁਣ ਗੱਲ ਕਰਦੇ ਹਾਂ ਕਿ ਅੱਜ ਦੇ ਸਮੇਂ ਨੇ ਕਵਾਲੀ ਨੂੰ ਕਿਸ ਤਰ੍ਹਾਂ ਮੋਲਡ ਕੀਤਾ। ਯੂਟਿਊਬ, ਰੀਲਸ, ਮਿਊਜ਼ੀਕਲ ਪਲੇਟਫਾਰਮਸ ਨੇ ਇਸ ਨੂੰ ਨਵੀਂ ਪੀੜ੍ਹੀ ਤੱਕ ਕਿਵੇਂ ਪਹੁੰਚਾਇਆ। ਆਧੁਨਿਕ ਸੰਗੀਤਕਾਰ ਹੁਣ ਕਵਾਲੀ ਨੂੰ EDM, ਫਿਊਜ਼ਨ ਅਤੇ ਰੌਕ ਮਿਊਜ਼ਿਕ ਦੇ ਨਾਲ ਵੀ ਜੋੜ ਰਹੇ ਨੇ, ਪਰ ਉਸਦੀ ਰੂਹ ਅੱਜ ਵੀ ਉਹੀ ਹੈ, ਇਸ਼ਕ, ਰੂਹਾਨੀਅਤ ਅਤੇ ਮਹਿਫਿਲ। ਸੋ ਕਵਾਲੀ ਸਿਰਫ ਇੱਕ ਗਾਇਕੀ ਨਹੀਂ, ਇਹ ਦਿਲ ਤੋਂ ਨਿਕਲਣ ਵਾਲੀ ਉਹ ਆਵਾਜ਼ ਹੈ ਜੋ ਸਿੱਧੀ ਰੂਹ ਤੱਕ ਪਹੁੰਚਦੀ ਹੈ। ਬਾਲੀਵੁੱਡ ਨੇ ਇਸ ਕਲਾ ਨੂੰ ਦੁਨੀਆ ਤੱਕ ਪਹੁੰਚਾਇਆ ਅਤੇ ਹਰ ਪੀੜ੍ਹੀ ਨੂੰ ਇਹ ਸਿਖਾਇਆ ਕਿ ਸੰਗੀਤ ਸਿਰਫ ਸੁਣਿਆ ਨਹੀਂ ਜਾਂਦਾ, ਮਹਿਸੂਸ ਵੀ ਕੀਤਾ ਜਾਂਦਾ ਹੈ।

ਪੰਜਾਬ ਦੀ ਸ਼ੇਰਨੀ, ਇਨਾਮ ਕਿਸ ਨੂੰ ਦਿੱਤਾ ਗਿਆ ਆ, ਗੱਲ ਕਰਦੇ ਹਾਂ। ਪੰਜਾਬ ਦੀ ਸ਼ੇਰਨੀ ਤੋਂ ਬਾਲੀਵੁੱਡ ਦੀ ਚਮਕ ਤੱਕ, ਜੀ ਹਾਂ, ਨੀਰੂ ਬਾਜਵਾ ਇੱਕ ਇੱਦਾਂ ਦਾ ਨਾਮ ਜਿਨ੍ਹਾਂ ਨੇ ਟੀਵੀ ਸੀਰੀਅਲ ਤੋਂ ਸ਼ੁਰੂਆਤ ਕਰਕੇ ਫਿਰ ਉਸ ਤੋਂ ਬਾਅਦ ਬਾਲੀਵੁੱਡ, ਪੋਲੀਵੁੱਡ, ਈਵਨ ਕਿ ਬਹੁਤ ਸਾਰੇ ਸ਼ੋਜ਼ ਦੇ ਵਿੱਚ ਵੀ ਆਪਣਾ ਲੋਹਾ ਮਨਵਾਇਆ। ਇੱਕ ਸਮਾਂ ਸੀ ਜਦੋਂ ਇੱਕ ਪੰਜਾਬੀ ਕੁੜੀ ਨੂੰ ਬਾਲੀਵੁੱਡ ਦੇ ਵਿੱਚ ਸਿਰਫ ਸਾਈਡ ਰੋਲ ਲਈ ਦੇਖਿਆ ਜਾਂਦਾ ਸੀ, ਪਰ ਉਸ ਕੁੜੀ ਨੇ ਆਪਣੀ ਮਿਹਨਤ, ਹਿੰਮਤ ਅਤੇ ਟੈਲੈਂਟ ਨਾਲ ਨਾ ਸਿਰਫ ਪੰਜਾਬੀ ਸਿਨੇਮਾ ਨੂੰ ਨਵੀਂ ਪਛਾਣ ਦਿੱਤੀ, ਸਗੋਂ ਬਾਲੀਵੁੱਡ ਵਿੱਚ ਵੀ ਆਪਣਾ ਨਾਮ ਬਣਾਇਆ। ਜੀ ਹਾਂ, ਨੀਰੂ ਬਾਜਵਾ। ਨੀਰੂ ਬਾਜਵਾ ਦਾ ਜਨਮ ਕੈਨੇਡਾ ਦੇ ਵਿੱਚ ਇੱਕ ਪੰਜਾਬੀ ਪਰਿਵਾਰ ਦੇ ਵਿੱਚ ਹੋਇਆ ਸੀ। ਬਚਪਨ ਤੋਂ ਹੀ ਅਦਾਕਾਰੀ ਅਤੇ ਡਾਂਸ ਦੇ ਵਿੱਚ ਬਹੁਤ ਜ਼ਿਆਦਾ ਇੰਟਰਸਟ ਸੀ ਉਹਨਾਂ ਦਾ, ਪਰ ਬਾਲੀਵੁੱਡ ਦਾ ਰਸਤਾ ਆਸਾਨ ਨਹੀਂ ਸੀ, ਕਿਉਂਕਿ ਕੈਨੇਡੀਅਨ ਬੋਰਨ ਅਤੇ ਬਾਲੀਵੁੱਡ, ਡਿਫਰੈਂਸ ਤਾਂ ਵੀ ਬਣਦਾ ਆ। ਕੈਨੇਡਾ ਦੇ ਵਿੱਚ ਰਹਿੰਦੇ ਹੋਏ ਉਹਨਾਂ ਨੇ ਸੁਪਨਾ ਦੇਖਿਆ ਕਿ ਇੱਕ ਦਿਨ ਉਹ ਇੰਡੀਆ ਦੇ ਵੱਡੇ ਪਰਦੇ 'ਤੇ ਨਜ਼ਰ ਆਵੇਗੀ। ਇਸ ਸੁਪਨੇ ਨੂੰ ਪੂਰਾ ਕਰਨ ਦੇ ਲਈ ਬੋਂਬੇ ਆਏ, ਪਰ ਬੋਂਬੇ ਵਿੱਚ ਹਜ਼ਾਰਾਂ ਲੋਕ ਸਟਾਰ ਬਣਨ ਦੇ ਲਈ ਹਰ ਰੋਜ਼ ਆਉਂਦੇ ਨੇ, ਅਤੇ ਉੱਥੇ ਟਿਕਣਾ ਸਭ ਤੋਂ ਵੱਡੀ ਲੜਾਈ ਹੁੰਦੀ ਜ਼ਿੰਦਗੀ ਦੀ। ਪੰਜਾਬੀ ਸਿਨੇਮਾ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਅਦਾਕਾਰ ਨੀਰੂ ਬਾਜਵਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1998 ਦੇ ਵਿੱਚ ਦੇਵਾਨੰਦ ਦੀ ਹਿੰਦੀ ਫਿਲਮ ਮੈਂ 16 ਬਰਸ ਕੀ ਦੇ ਨਾਲ ਕੀਤੀ, ਅਤੇ ਫਿਰ ਹਿੰਦੀ ਟੈਲੀਵਿਜ਼ਨ ਅਤੇ ਪੰਜਾਬੀ ਫਿਲਮਾਂ ਦੇ ਵਿੱਚ ਹੌਲੀ ਹੌਲੀ ਕੰਮ ਕਰਨਾ ਸ਼ੁਰੂ ਕੀਤਾ। ਗੱਲਾਂ ਹੋਣਗੀਆਂ ਨੀਰੂ ਬਾਜਵਾ ਦੀਆਂ ਇਸ ਹਾਫ ਐਨ ਆਰ ਦੇ ਵਿੱਚ, ਲੇਕਿਨ ਸਭ ਤੋਂ ਪਹਿਲਾਂ ਜੱਟ ਐਂਡ ਜੂਲੀਅਟ ਮੂਵੀ ਦੇ ਵਿੱਚੋਂ ਕਮਲ ਖਾਨ ਦੀ ਆਵਾਜ਼ ਦੇ ਵਿੱਚ ਸੁਣਦੇ ਹਾਂ ਨੀਰੂ ਬਾਜਵਾ ਦੀ ਹੀ ਫਿਲਮ ਦਾ ਇਹ ਗੀਤ।

ਮੁੰਬਈ ਆ ਕੇ ਨੀਰੂ ਬਾਜਵਾ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਪਹਿਲੀ ਗੱਲ, ਭਾਸ਼ਾ ਦੀ ਸਮੱਸਿਆ। ਕੈਨੇਡਾ ਦੇ ਵਿੱਚ ਵੱਡੀ ਹੋਣ ਕਰਕੇ ਹਿੰਦੀ ਉੱਤੇ ਉਸਦੀ ਪਕੜ ਬਹੁਤ ਘੱਟ ਸੀਗੀ। ਆਡੀਸ਼ਨ ਦੇ ਦੌਰਾਨ ਕਈ ਵਾਰ ਰਿਜੈਕਸ਼ਨ ਵੀ ਹੋਈ, ਫਿਰ ਉਸ ਤੋਂ ਬਾਅਦ ਪੰਜਾਬੀ ਹੋਣ ਦਾ ਟੈਗ। ਬਾਲੀਵੁੱਡ ਵਿੱਚ ਉਸ ਸਮੇਂ ਪੰਜਾਬੀ ਐਕਟ੍ਰੈਸਿਸ ਨੂੰ ਜ਼ਿਆਦਾ ਗੰਭੀਰਤਾ ਦੇ ਨਾਲ ਨਹੀਂ ਲਿਆ ਜਾਂਦਾ ਸੀ। ਕਿਹਾ ਜਾਂਦਾ ਸੀ ਕਿ ਤੁਸੀਂ ਸਿਰਫ ਪੰਜਾਬੀ ਰੋਲਾਂ ਦੇ ਲਈ ਹੀ ਠੀਕ ਹੋ, ਤੁਹਾਡੇ ਕੋਲ ਹਿੰਦੀ ਨਹੀਂ ਬੋਲੀ ਜਾਣੀ। ਛੋਟੇ ਰੋਲ, ਸ਼ੁਰੂ ਵਿੱਚ ਉਹਨਾਂ ਨੂੰ ਟੀਵੀ ਸੀਰੀਅਲ ਅਤੇ ਛੋਟੇ ਕਿਰਦਾਰ ਹੀ ਮਿਲੇ। ਕਈ ਵਾਰ ਉਹ ਸਿਰਫ ਕੁਝ ਸੀਨਸ ਦੇ ਲਈ ਹੀ ਸਕਰੀਨ 'ਤੇ ਦਿਖਾਈ ਦਿੰਦੇ ਸੀ। ਡਾਇਲੋਗ ਹੋਵੇ ਚਾਹੇ ਨਾ ਹੋਵੇ, ਥੋੜ੍ਹੀ ਜਿਹੀ ਅਪੀਅਰੈਂਸ ਵੀ ਉਸ ਸਮੇਂ ਦੇ ਉੱਤੇ ਬਹੁਤ ਮਾਇਨੇ ਰੱਖਦੀ ਸੀ। ਫਿਰ ਕਈ ਸਾਲਾਂ ਤੱਕ ਕੋਈ ਵੱਡੀ ਫਿਲਮ ਨਹੀਂ ਮਿਲੀ ਅਤੇ ਨਾ ਹੀ ਕੋਈ ਵੱਡਾ ਬ੍ਰੇਕ, ਲੇਕਿਨ ਸਾਡੀ ਪੰਜਾਬ ਦੀ ਸ਼ੇਰਨੀ ਨੇ ਹਿੰਮਤ ਨਹੀਂ ਹਾਰੀ। ਟੀਵੀ ਤੋਂ ਕਰੀਅਰ ਦੀ ਸ਼ੁਰੂਆਤ ਹੋਈ। ਨੀਰੂ ਬਾਜਵਾ ਨੇ ਟੀਵੀ ਸ਼ੋਜ਼ ਤੋਂ ਸਟਾਰਟਿੰਗ ਪੁਆਇੰਟ ਤਾਂ ਸ਼ੁਰੂ ਕਰ ਲਿਆ, ਕਈ ਹਿੰਦੀ ਸੀਰੀਅਲਸ ਦੇ ਵਿੱਚ ਨਜ਼ਰ ਆਈ। ਬਹੁਤ ਪਾਪੂਲਰ ਸ਼ੋਅ ਹੋਏ ਜਿਵੇਂ ਕਿ ਅਸਤਿਤਵ, ਏਕ ਪ੍ਰੇਮ ਕਹਾਣੀ, ਜੀਤ, ਗਨਸ ਐਂਡ ਰੋਜ਼ਜ਼, ਹਰੀ ਮਿਰਚੀ ਲਾਲ ਮਿਰਚੀ। ਟੀਵੀ ਨੇ ਉਹਨਾਂ ਨੂੰ ਇੰਡਸਟਰੀ ਦੇ ਵਿੱਚ ਪਹਿਚਾਣ ਤਾਂ ਦਿੱਤੀ, ਪਰ ਫਿਰ ਵੀ ਉਡੀਕ ਸੀਗੀ ਕਿ ਕਦੋਂ ਬਿੱਗ ਸਕਰੀਨ, ਵੱਡਾ ਪਰਦਾ ਉੱਥੇ ਮੈਂ ਨਜ਼ਰ ਆਵਾਂਗੀ। ਕਰਦੇ ਹਾਂ ਅੱਗੇ ਗੱਲ ਕਿ ਸੰਘਰਸ਼ ਭਰੀ ਦਾਸਤਾਨ ਕਿੱਦਾਂ ਦੀ ਰਹੀ, ਲੇਕਿਨ ਸੁਣਦੇ ਹਾਂ ਮੰਨਤ ਨੂਰ ਦੀ ਆਵਾਜ਼ ਦੇ ਵਿੱਚ ਲੌਂਗ ਲਾਚੀ ਫਿਲਮ ਦਾ ਇਹ ਗੀਤ।

0: ਪਹਿਲਾਂ ਤਾਂ ਰੋਲ ਮਿਲੇ ਟੀਵੀ ਸੀਰੀਅਲਸ ਤੋਂ, ਫਿਰ ਉਸ ਤੋਂ ਬਾਅਦ ਗੱਲ ਕਰਦੇ ਹਾਂ ਕਿ ਬਾਲੀਵੁੱਡ ਦੇ ਵਿੱਚ ਨੀਰੂ ਬਾਜਵਾ ਦੀ ਐਂਟਰੀ ਕਿਵੇਂ ਹੁੰਦੀ ਹੈ। ਪਹਿਲੀ ਫਿਲਮ ਮਿਲੀ ਪ੍ਰਿੰਸ, ਇਸ ਫਿਲਮ ਦੇ ਵਿੱਚ ਉਹਨਾਂ ਨੂੰ ਇੱਕ ਗਲੈਮਰਸ ਰੋਲ ਮਿਲਿਆ, ਭਾਵੇਂ ਰੋਲ ਛੋਟਾ ਸੀ ਪਰ ਲੋਕਾਂ ਨੂੰ ਸਕਰੀਨ ਪ੍ਰੈਜੈਂਸ ਦਾ ਅਹਿਸਾਸ ਹੋ ਗਿਆ। ਉਸ ਤੋਂ ਬਾਅਦ ਫਿਲਮ ਮਿਲੀ ਫੋਂਕ 2, ਹੋਰਰ ਫਿਲਮ ਦੇ ਵਿੱਚ ਉਹਨਾਂ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ। ਇਸ ਦੇ ਨਾਲ ਉਹਨਾਂ ਨੇ ਦਿਖਾਇਆ ਕਿ ਉਹ ਸਿਰਫ ਗਲੈਮਰ ਹੀ ਨਹੀਂ ਐਕਟਿੰਗ ਵੀ ਕਰ ਸਕਦੇ ਨੇ। ਉਸ ਤੋਂ ਬਾਅਦ ਬਾਲੀਵੁੱਡ ਫਿਲਮ ਸਪੈਸ਼ਲ 26 ਰੇਡ ਦੇ ਉੱਤੇ ਫਿਲਮ ਬਣੀ ਸੀਗੀ ਅਤੇ ਇਸ ਫਿਲਮ ਦੇ ਵਿੱਚ ਛੋਟਾ ਰੋਲ ਮਿਲਿਆ ਸੀ ਪਰ ਵੱਡੇ ਬੈਨਰ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਸੀ। ਐਕਸਪੀਰੀਅੰਸ ਬਹੁਤ ਮੈਟਰ ਕਰਦਾ ਹੈ ਜ਼ਿੰਦਗੀ ਦੇ ਵਿੱਚ। ਅਨੁਪਮ ਖੇਰ, ਫਿਰ ਇਸ ਤੋਂ ਵਿੱਚ ਅਕਸ਼ੇ ਕੁਮਾਰ ਅਤੇ ਹੋਰ ਵੀ ਬਹੁਤ ਸਾਰੇ ਲੈਜੈਂਡਰੀ ਐਕਟਰ ਨੇ। ਜਦੋਂ ਬਾਲੀਵੁੱਡ ਦੇ ਵਿੱਚ ਵੱਡੇ ਮੌਕੇ ਨਹੀਂ ਮਿਲੇ ਉਸ ਵੇਲੇ ਨੀਰੂ ਬਾਜਵਾ ਨੇ ਪੰਜਾਬੀ ਇੰਡਸਟਰੀ ਵੱਲ ਧਿਆਨ ਦਿੱਤਾ। ਇੱਥੇ ਉਹਨਾਂ ਦੀ ਜ਼ਿੰਦਗੀ ਨੇ ਇੱਕ ਨਵਾਂ ਮੋੜ ਲੈ ਕੇ ਆਉਂਦਾ। ਫਿਲਮ ਸੁਪਰ ਹਿੱਟ ਕਿਹੜੀਆਂ ਰਹੀਆਂ? ਜੱਟ ਐਂਡ ਜੂਲੀਅਟ। ਇਹ ਫਿਲਮ ਨੀਰੂ ਬਾਜਵਾ ਦੇ ਕਰੀਅਰ ਦਾ ਸਭ ਤੋਂ ਵੱਡਾ ਟਰਨਿੰਗ ਪੁਆਇੰਟ ਬਣੀ। ਉਹਨਾਂ ਦੀ ਕਾਮੇਡੀ ਟਾਈਮਿੰਗ, ਸਕਰੀਨ ਪ੍ਰੈਜੈਂਸ ਨੇ ਲੋਕਾਂ ਨੂੰ ਦੀਵਾਨਾ ਕਰ ਦਿੱਤਾ ਅਤੇ ਨਾਲ ਹੀ ਦਲਜੀਤ ਦੋਸਾਂਝ ਦੇ ਨਾਲ ਤਾਂ ਇਹਨਾਂ ਦੀ ਜੋੜੀ ਖੂਬ ਹਿੱਟ ਰਹੀ। ਜੱਟ ਐਂਡ ਜੂਲੀਅਟ 1, 2, 3 ਅਤੇ ਲੱਗਦਾ ਹੈ ਕਿ ਲੜੀਵਾਰ ਸਿਲਸਿਲਾ ਚੱਲਦਾ ਰਹੇਗਾ ਅਜੇ। ਲੇਕਿਨ ਗੱਲ ਕਰੀਏ ਸ਼ੁਰੂਆਤੀ ਦੀ ਤਾਂ ਮੇਲ ਕਰਾ ਦੇ ਰੱਬਾ ਇਸ ਫਿਲਮ ਦੇ ਨਾਲ ਪੰਜਾਬੀ ਦਰਸ਼ਕਾਂ ਦੀ ਫੇਵਰੇਟ ਹੀਰੋਇਨ ਬਣ ਗਈ। ਲੌਂਗ ਲਾਚੀ ਇਸ ਫਿਲਮ ਦੇ ਵਿੱਚ ਉਹਨਾਂ ਦੀ ਸਾਦਗੀ ਅਤੇ ਇਮੋਸ਼ਨਲ ਅਦਾਕਾਰੀ ਨੂੰ ਬਹੁਤ ਪਸੰਦ ਕੀਤਾ ਗਿਆ। ਹਾਲਾਂਕਿ ਆਪਾਂ ਮੰਨਤ ਨੂਰ ਦੀ ਆਵਾਜ਼ ਦੇ ਵਿੱਚ ਗਾਣਾ ਵੀ ਸੁਣ ਕੇ ਹਟੇ ਹਾਂ। ਫਿਰ ਉਸ ਤੋਂ ਬਾਅਦ ਫਿਲਮ ਇਹਨਾਂ ਨੇ ਦਲਜੀਤ ਦੋਸਾਂਝ ਦੇ ਨਾਲ ਕੀਤੀ ਛੜਾ। ਫਿਲਮ ਨੇ ਬਾਕਸ ਆਫਿਸ 'ਤੇ ਧਮਾਲ ਮਚਾ ਦਿੱਤੀ ਕਿਉਂਕਿ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਕੰਸੈਪਟ ਬੇਸਡ ਮੂਵੀਜ਼ ਨੂੰ ਪ੍ਰਜੈਂਟ ਕਰਨਾ, ਉਹ ਵੀ ਬਖੂਬੀ ਤਰੀਕੇ ਦੇ ਨਾਲ, ਸਭ ਤੋਂ ਵੱਡਾ ਚੈਲੰਜ ਸੀ ਅਤੇ ਛੜਾ ਮੂਵੀ ਨੇ ਉਹ ਪ੍ਰੂਵ ਕੀਤਾ। ਨੀਰੂ ਬਾਜਵਾ ਦੀ ਕਾਮੇਡੀ ਐਨਰਜੀ ਨੇ ਫੈਨਸ ਦਾ ਦਿਲ ਜਿੱਤ ਲਿਆ। ਫਿਰ ਉਸ ਤੋਂ ਬਾਅਦ ਸਤਿੰਦਰ ਸਰਤਾਜ ਦੇ ਨਾਲ ਇੱਕ ਫਿਲਮ ਆਈ ਸੀ ਕਲੀ ਜੋਟਾ, ਉਸਦੇ ਬਾਰੇ ਗੱਲ ਕਰਾਂਗੇ। ਲੇਕਿਨ ਹੁਣ ਸਮਾਂ ਹੋ ਗਿਆ ਇੱਕ ਗੀਤ ਤੁਹਾਡੇ ਲਈ ਪਲੇਅ ਕਰਨ ਦਾ। ਪਲੇਅ ਕਰਦੇ ਹਾਂ ਸਰਦਾਰ ਜੀ ਮੂਵੀ ਦੇ ਵਿੱਚੋਂ ਦਲਜੀਤ ਦੋਸਾਂਝ ਦੀ ਆਵਾਜ਼ ਦੇ ਵਿੱਚ ਇਹ ਗੀਤ।
1: ਇਹ ਗੱਲ ਦੱਸ, ਸਪੋਜ਼ ਮੈਂ ਤੇਰੇ ਨਾਲ ਪੰਜਾਬ ਚਲੀ ਜਾਵਾਂ,
2: ਹੈ
1: ਮੈਨੂੰ ਕਿੱਥੇ ਲੈ ਕੇ ਜਾਵੇਂਗਾ?
2: ਮਹਿਲ ਚ।
1: ਓ, ਤੇਰੇ ਕੋਲ ਵੀ ਮਹਿਲ ਹੈਗਾ?
2: ਇਦੋਂ ਵੱਡਾ ਮਹਿਲ?
1: ਅੱਛਾ,
2: ਵੈਸੇ ਮੈਂ 2 ਕੁ ਕਮਰੇ ਛੱਤੇ ਆ, ਬਾਕੀ ਖੁੱਲਾ ਛੱਡਿਆ।
3: ਇੱਕ ਤਾਂ ਮੈਨੂੰ ਨੀਂਦ ਨਹੀਂ ਆਉਂਦੀ, ਰਹਿੰਦੀ ਤੁਹਾਡੀ ਯਾਦ ਸਤਾਉਂਦੀ।
1: ਜੇ ਕੋਈ ਕੁੜੀ ਪਸੰਦ ਆ ਗਈ?

ਸਤਿੰਦਰ ਸਰਤਾਜ ਦੇ ਨਾਲ ਫਿਲਮ ਆਈ ਇਹਨਾਂ ਦੀ ਫਿਰ ਕਲੀ ਜੋਟਾ। ਇਸ ਫਿਲਮ ਦੇ ਵਿੱਚ ਇੱਕ ਗੰਭੀਰ ਅਤੇ ਭਾਵਕ ਕਿਰਦਾਰ ਨਿਭਾਇਆ। ਕਈ ਲੋਕਾਂ ਨੇ ਬਹੁਤ ਤਾਰੀਫ ਕੀਤੀ ਅਤੇ ਕਈਆਂ ਨੇ ਤਾਂ ਬੈਸਟ ਪਰਫੋਰਮੈਂਸ ਟਿਲ ਐਵਰ ਦਾ ਅਵਾਰਡ ਵੀ ਦੇ ਦਿੱਤਾ। ਇਸ ਫਿਲਮ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਇੱਦਾਂ ਦੀਆਂ ਦਿਖਾਈਆਂ ਗਈਆਂ ਕਿ ਨੀਰੂ ਬਾਜਵਾ, ਸਤਿੰਦਰ ਸਰਤਾਜ ਦੋਵਾਂ ਦੀ ਆਪਸ 'ਚ ਟਿਊਨਿੰਗ ਹੁੰਦੀ ਹੈ, ਅੰਡਰਸਟੈਂਡਿੰਗ ਹੁੰਦੀ ਆ, ਲੇਕਿਨ ਹਾਲਾਤ ਕੁਛ ਇੱਦਾਂ ਦੇ ਹੋ ਜਾਂਦੇ ਆ ਕਿ ਦੋਵੇਂ ਇੱਕ ਦੂਸਰੇ ਨੂੰ ਕੁਛ ਕਹਿ ਨਹੀਂ ਪਾਉਂਦੇ। ਨੀਰੂ ਬਾਜਵਾ ਦਾ ਵਿਆਹ ਕਿਤੇ ਹੋਰ ਹੋ ਜਾਂਦਾ, ਲੇਕਿਨ ਉਹ ਕੁੱਟਮਾਰ ਦਾ ਸ਼ਿਕਾਰ ਹੁੰਦੀ ਆ ਬਹੁਤ ਜ਼ਿਆਦਾ, ਫਿਰ ਉਸ ਤੋਂ ਬਾਅਦ ਡਿਪਰੈਸ਼ਨ 'ਚ ਚਲੀ ਜਾਂਦੀ ਆ। ਸਤਿੰਦਰ ਸਰਤਾਜ ਸਾਰੀ ਉਮਰ ਦੇ ਲਈ ਉਡੀਕ ਕਰਦਾ ਹੈ, ਫਿਰ ਜਦੋਂ ਅਖੀਰ 'ਤੇ ਮਿਲਦਾ ਹੈ ਤਾਂ ਨੀਰੂ ਬਾਜਵਾ ਵੀ ਆਪਣੀ ਉਮਰ ਟੱਪ ਚੁੱਕੇ ਹੁੰਦੇ ਆ ਕਿਉਂਕਿ ਬਜ਼ੁਰਗ ਹੋ ਚੁੱਕੇ ਹੁੰਦੇ ਆ, ਅਤੇ ਫਿਰ ਉਸ ਤੋਂ ਬਾਅਦ ਉਹਨੂੰ ਸਾਰਾ ਕੁਛ ਯਾਦ ਦਿਵਾਉਂਦਾ ਹੈ, ਉਹ ਸਾਰੇ ਮੂਮੈਂਟਸ ਕ੍ਰੀਏਟ ਕੀਤੇ ਜਾਂਦੇ ਆ। ਇਹ ਸੀ ਕਲੀ ਜੋਟਾ। ਇਸ ਦੀ ਇੱਕ ਸਟੋਰੀ ਬਹੁਤ ਜ਼ਿਆਦਾ ਗੰਭੀਰ ਸੀ ਅਤੇ ਇਹ ਵੀ ਕਿਹਾ ਗਿਆ ਹੈ ਕਿ ਇਸ ਦੇ ਵਿੱਚ ਨੀਰੂ ਬਾਜਵਾ ਨੇ ਡਿਪਰੈਸ਼ਨ ਦਾ ਰੋਲ ਦਿਖਾਉਣ ਦੇ ਲਈ ਉਹਨਾਂ ਨੇ ਕਿੰਨੇ ਦਿਨ ਲਗਾਤਾਰ ਕੁਛ ਨਹੀਂ ਖਾਧਾ ਸੀਗਾ। ਸਿਰਫ ਅਤੇ ਸਿਰਫ ਉਹ ਪਾਣੀ ਦੇ ਉੱਤੇ ਰਹੇ ਸੀਗੇ, ਲਿਕੁਇਡ ਡਾਇਟ 'ਤੇ ਰਹੇ ਸੀਗੇ, ਕਿਉਂਕਿ ਉਹਨਾਂ ਨੂੰ ਸੀਗਾ ਕਿ ਮੈਂ ਐਕਚੁਅਲ ਐਕਟਿੰਗ ਜੋ ਲੋਕ ਮਹਿਸੂਸ ਕਰਦੇ ਨੇ ਫੂਡ ਤੋਂ ਬਿਨਾਂ ਡਿਪਰੈਸ਼ਨ 'ਚ ਆ ਜਾਂਦੇ ਨੇ, ਉਹਨਾਂ ਨੇ ਉਹ ਹੀ ਐਕਟਿੰਗ ਸਾਰਿਆਂ ਦੇ ਸਾਹਮਣੇ ਬਖੂਬੀ ਤਰੀਕੇ ਦੇ ਨਾਲ ਬਿਆਨ ਕੀਤੀ। ਸੋ ਗੱਲ ਕਰਾਂਗੇ, ਲੇਕਿਨ ਸੁਣਦੇ ਹਾਂ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਕਲੀ ਜੋਟਾ ਫਿਲਮ ਦਾ ਇਹ ਗੀਤ।

ਐਫਐਮ ਰੇਨਬੋ ਦੇ ਸਟੂਡੀਓ ਦੀ ਘੜੀ ਦੇ ਉੱਤੇ ਇਸ ਸਮੇਂ 7:54 ਹੋ ਗਏ ਨੇ ਅਤੇ ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ ਕਿ ਫਿਲਮੀ ਦੁਨੀਆ ਨੂੰ ਅੱਗੇ ਇਸੇ ਤਰ੍ਹਾਂ ਆਪਾਂ ਜਾਰੀ ਰੱਖੀਏ। ਲੇਕਿਨ ਪੂਰਾ ਇਹਸਾਰ ਕਵਾਲੀ ਦਾ ਅਸੀਂ ਮਜ਼ਾ ਲਿਆ, ਕਵਾਲੀ ਦੀ ਰੂਹਾਨੀਅਤ ਨੂੰ ਇੰਜੋਏ ਕੀਤਾ, ਨੀਰੂ ਬਾਜਵਾ ਦੀ ਜ਼ਿੰਦਗੀ ਦੇ ਉੱਤੇ ਥੋੜ੍ਹਾ ਜਿਹਾ ਚਾਨਣਾ ਪਾਇਆ, ਹਾਲਾਂਕਿ ਸਾਡੇ ਕੋਲ ਸਮਾਂ ਜਿਹੜਾ ਹੈ ਸੀਮਿਤ ਸੀਗਾ, ਲੇਕਿਨ ਫਿਰ ਵੀ ਨੀਰੂ ਬਾਜਵਾ ਨੇ ਹਿੰਮਤ ਨਹੀਂ ਹਾਰੀ। ਉਸ ਤੋਂ ਬਾਅਦ ਜਦੋਂ ਆਪਣੇ ਕਰੀਅਰ ਦੀ ਗੱਲ ਕਰੀਏ ਤਾਂ ਉਹਨਾਂ ਨੇ ਪ੍ਰੋਡਿਊਸਰ ਵਜੋਂ ਆਪਣਾ ਸਫ਼ਰ ਸ਼ੁਰੂ ਕੀਤਾ। ਨੀਰੂ ਬਾਜਵਾ ਸਿਰਫ ਐਕਟਿੰਗ ਵਿੱਚ ਹੀ ਨਹੀਂ ਰਹੇ, ਉਹਨਾਂ ਨੇ ਕਿਹਾ ਕਿ ਪ੍ਰੋਡਕਸ਼ਨ ਵਿੱਚ ਵੀ ਮੈਂ ਆਪਣਾ ਹੱਥ ਅਜ਼ਮਾਵਾਂਗੀ, ਪੰਜਾਬੀ ਸਿਨੇਮਾ ਨੂੰ ਨਵੀਆਂ ਉਚਾਈਆਂ 'ਤੇ ਲੈ ਕੇ ਜਾਣ ਵਾਲੀਆਂ ਬਾਲੀਵੁੱਡ ਐਕਟ੍ਰੈਸਿਸ ਦੇ ਵਿੱਚੋਂ ਨੰਬਰ 1 ਬਣੇ ਨੇ ਨੀਰੂ ਬਾਜਵਾ। ਸਫਲਤਾ ਦੇ ਕਾਰਨ ਦੀ ਗੱਲ ਕਰ ਲਈਏ, ਮਿਹਨਤ, ਰਿਜੈਕਸ਼ਨ ਦੇ ਬਾਵਜੂਦ ਕਦੇ ਹਾਰ ਨਹੀਂ ਮੰਨੀ। ਦੂਸਰਾ, ਸੈਲਫ ਕੌਨਫੀਡੈਂਸ, ਆਪਣੇ ਆਪ ਨੂੰ ਪੰਜਾਬੀ ਹੋਣਾ ਕਮਜ਼ੋਰੀ ਨਹੀਂ, ਸਗੋਂ ਆਪਣੀ ਤਾਕਤ ਬਣਾਓ। ਫਿਰ ਉਸ ਤੋਂ ਬਾਅਦ ਵਰਸਟੈਲਿਟੀ, ਕਾਮੇਡੀ, ਰੋਮਾਂਸ, ਇਮੋਸ਼ਨਲ ਰੋਲ, ਹਰ ਕਿਰਦਾਰ ਦੇ ਵਿੱਚ ਖੁਦ ਨੂੰ ਸਾਬਿਤ ਕੀਤਾ ਉਹਨਾਂ ਨੇ। ਇੱਕ ਸਮਾਂ ਸੀ ਜਦੋਂ ਨੀਰੂ ਬਾਜਵਾ ਨੂੰ ਛੋਟੇ ਰੋਲ ਮਿਲਦੇ ਸਨ, ਅੱਜ ਉਹ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਹੀਰੋਇਨਾਂ ਦੇ ਵਿੱਚੋਂ ਇੱਕ ਹੈ। ਉਸ ਦੀ ਕਹਾਣੀ ਸਿਖਾਉਂਦੀ ਹੈ ਸਾਨੂੰ ਕਿ ਜੇ ਹਿੰਮਤ ਅਤੇ ਮਿਹਨਤ ਹੋਵੇ ਤਾਂ ਰਿਜੈਕਸ਼ਨ ਵੀ ਇੱਕ ਦਿਨ ਸਫਲਤਾ ਦੀ ਪੌੜੀ ਬਣ ਜਾਂਦੀ ਹੈ।

ਐਫਐਮ ਰੇਨਬੋ ਦੇ ਸਟੂਡੀਓ ਦੀ ਘੜੀ ਦੇ ਉੱਤੇ ਇਸ ਸਮੇਂ 8 ਵਜ ਗਏ ਨੇ ਤੇ ਹੁਣ ਸਮਾਂ ਹੋ ਗਿਆ ਹੈ ਐਫਐਮ ਨਿਊਜ਼ ਹੈਡਲਾਈਨਸ ਦਾ। ਭਾਰਤ 14 ਅਤੇ 15 ਮਈ ਨੂੰ ਬ੍ਰਿਕਸ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੀ ਕਰੇਗਾ ਮੇਜ਼ਬਾਨੀ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਭਾਰਤ ਆਰਥਿਕ, ਤਕਨੀਕੀ ਅਤੇ ਭੂ ਰਾਜਨੀਤਿਕ ਸਮੇਤ ਸਭ ਤਰ੍ਹਾਂ ਦੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਦੇ ਸਮਰੱਥ ਹੈ। ਕੇਂਦਰੀ ਜਾਂਚ ਬਿਊਰੋ CBI ਨੇ 3 ਮਈ ਨੂੰ ਹੋਈ ਨੀਟ UG 2026 ਪ੍ਰੀਖਿਆ ਦੇ ਸੰਚਾਲਨ ਵਿੱਚ ਕਥਿਤ ਬੇਨਿਯਮੀਆਂ ਅਤੇ ਪੇਪਰ ਲੀਕ ਹੋਣ ਦੇ ਸੰਬੰਧ ਵਿੱਚ ਇੱਕ FIR ਦਰਜ ਕੀਤੀ ਹੈ। CBI ਨੇ ਪੰਜਾਬ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਦੇ ਨਾਲ ਜੁੜੇ 20 ਲੱਖ ਰੁਪਏ ਦੇ ਕਥਿਤ ਰਿਸ਼ਵਤਖੋਰੀ ਦੇ ਮਾਮਲੇ ਵਿੱਚ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਹੇਮੰਤ ਬਿਸਵਾ ਸ਼ਰਮਾ ਨੇ ਲਗਾਤਾਰ ਦੂਜੀ ਵਾਰ ਅਸਾਮ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਨੇ ਅੱਜ ਸਨਅਤ ਅਤੇ ਵਪਾਰ ਮੰਤਰੀ ਦਾ ਵਾਧੂ ਚਾਰਜ ਸੰਭਾਲਿਆ। ਪੰਜਾਬ ਦੇ ਸਿਹਤ ਅਤੇ ਭਲਾਈ ਵਿਭਾਗ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਮੇਰਾ ਘਰ ਮੇਰੇ ਨਾਂ ਯੋਜਨਾ ਤਹਿਤ 393 ਪਰਿਵਾਰਾਂ ਨੂੰ ਮਾਲਕਾਨਾ ਹੱਕ ਸੌਂਪਦਿਆਂ ਮਲਕੀਅਤ ਤੇ ਦਸਤਾਵੇਜ਼ ਵੰਡੇ। ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ ਵਿੱਚ ਪੰਜਾਬ ਭਰ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਹਰਲੀਨ ਸ਼ਰਮਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਮਨੀ ਮਹੇਸ਼ ਸ਼ਰਮਾ ਅਤੇ ਰੀਆ ਰਾਣੀ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵਿਸ਼ੇਸ਼ ਤੌਰ ਦੇ ਉੱਤੇ ਸਨਮਾਨਿਤ ਕੀਤਾ ਗਿਆ। ਮਾਤਾ ਭਦਰਕਾਲੀ ਜੀ ਦਾ ਮੇਲਾ ਭਲਕੇ ਕਪੂਰਥਲਾ ਦੇ ਪਿੰਡ ਸ਼ੇਖੂਪੁਰ ਵਿਖੇ ਪੂਰੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਵੇਗਾ। ਮੇਲੇ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਕਪੂਰਥਲਾ ਅਧੀਨ ਪੈਂਦੇ ਸਰਕਾਰੀ ਅਦਾਰਿਆਂ, ਨਿਗਮ ਬੋਰਡਾਂ, ਵਿੱਦਿਅਕ ਅਦਾਰਿਆਂ ਅਤੇ ਹੋਰ ਸਰਕਾਰੀ ਸੰਸਥਾਵਾਂ ਵਿੱਚ ਭਲਕੇ ਲੋਕਲ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਅਬੋਹਰ ਹਨੂਮਾਨਗੜ੍ਹ ਸੜਕ ਉੱਤੇ ਰਾਮਸਰਾਂ ਪਿੰਡ ਨੇੜੇ ਇੱਕ ਦਰਦਨਾਕ ਹਾਦਸੇ ਵਿੱਚ 3 ਲੋਕਾਂ ਦੀ ਮੌਤ ਹੋ ਗਈ, ਇੱਕ ਔਰਤ ਅਤੇ ਇੱਕ ਬੱਚਾ ਜ਼ਖਮੀ ਹੋ ਗਏ। IPL

ਕ੍ਰਿਕਟ ਵਿੱਚ ਅੱਜ ਅਹਿਮਦਾਬਾਦ ਗੁਜਰਾਤ ਟਾਈਟਨਸ ਦਾ ਮੁਕਾਬਲਾ ਸਨਰਾਈਜ਼ਰਸ ਹੈਦਰਾਬਾਦ ਦੇ ਨਾਲ ਹੋ ਰਿਹਾ ਹੈ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

ਐਫਮੈਟਿਕਸ ਤੋਂ 2.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ। ਮੈਂ ਹਾਂ ਅਜੇ ਰਾਜਵੀਰ ਤੇ ਪੇਸ਼ ਹੈ ਤੁਹਾਡੇ ਸਾਹਮਣੇ ਇਸ ਪੂਰੇ ਆਰ ਦਾ ਪ੍ਰੋਗਰਾਮ ਜਿਸਦਾ ਨਾਮ ਹੈ ਰੰਗਲਾ ਪੰਜਾਬ। ਸਭ ਤੋਂ ਪਹਿਲਾਂ ਇਸ ਹਾਫ ਐਨ ਆਰ ਦੇ ਵਿੱਚ ਗੱਲ ਕਰਾਂਗੇ ਲੁੱਡੀ ਦੇ ਬਾਰੇ। ਮੇਰੇ ਨਾਲ ਇੱਕ ਬਹੁਤ ਹੀ ਵਿਸ਼ੇਸ਼ ਮਹਿਮਾਨ ਵੀ ਜੁੜਨਗੇ ਜਿਹੜੇ ਕਿ ਲੁੱਡੀ ਦੇ ਉੱਤੇ ਚਾਨਣਾ ਪਾਉਣਗੇ। ਤੁਸੀਂ ਸੁਣਨਾ ਨਾ ਭੁੱਲਣਾ ਉਹਨਾਂ ਦੇ ਨਾਲ ਮੇਰੀ ਵਾਰਤਾਲਾਪ। ਫਿਰ ਉਸ ਤੋਂ ਬਾਅਦ ਠੀਕ 8:30 ਤੋਂ 9 ਵਜੇ ਗੱਲ ਕਰਾਂਗੇ ਸੰਗਰੂਰ ਦੇ ਬਾਰੇ ਵੀ। ਜਿਹੜੇ ਸੰਗਰੂਰ ਤੋਂ ਨੇ ਉਹਨਾਂ ਨੂੰ ਤਾਂ ਸਪੈਸ਼ਲੀ ਪਤਾ ਹੀ ਹੈ ਕਿ ਹਾਂਜੀ ਕਿ ਕੀ ਸਪੈਸ਼ੈਲਿਟੀ ਹੈ, ਜਾਂ ਫਿਰ ਉਹਨਾਂ ਦਾ ਬਚਪਨ ਉੱਥੇ ਪਲਿਆ, ਜਾਂ ਫਿਰ ਕਈਆਂ ਨੂੰ ਨਹੀਂ ਪਤਾ ਕਿ ਘੁੰਮਣਗੇ ਕਿ ਟੂਰ ਕਰਨਗੇ ਨੇ। ਗੱਲਬਾਤ ਦੀ 8:30 ਤੋਂ ਬਾਅਦ ਹੋਵੇਗੀ। ਲੇਕਿਨ ਹੁਣ ਗੱਲ ਕਰਦੇ ਹਾਂ ਲੁੱਡੀ ਦੀ। ਲੁੱਡੀ ਪੰਜਾਬ ਦਾ ਇੱਕ ਪ੍ਰਸਿੱਧ ਲੋਕ ਨਾਚ ਹੈ ਜੋ ਖੁਸ਼ੀ, ਜਿੱਤ ਅਤੇ ਉਤਸ਼ਾਹ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਹ ਨਾਚ ਮੁੱਖ ਤੌਰ ਦੇ ਉੱਤੇ ਮਰਦਾਂ ਦੇ ਵੱਲੋਂ ਕੀਤਾ ਜਾਂਦਾ ਸੀ, ਪਰ ਅੱਜ ਕੱਲ੍ਹ ਕੁੜੀਆਂ ਵੀ ਇਸ ਨੂੰ ਬਹੁਤ ਚਾਅ ਦੇ ਨਾਲ ਪੇਸ਼ਕਾਰੀ ਕਰਦੀਆਂ ਨੇ। ਲੁੱਡੀ ਦੀ ਸ਼ੁਰੂਆਤ ਉਸ ਸਮੇਂ ਨਾਲ ਜੋੜੀ ਜਾਂਦੀ ਹੈ ਜਦੋਂ ਜੰਗ ਜਾਂ ਕਿਸੇ ਮੁਕਾਬਲੇ ਦੇ ਵਿੱਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਲੋਕ ਖੁਸ਼ੀ ਮਨਾਉਂਦੇ ਹੋਏ ਇਹ ਨਾਚ ਕਰਦੇ ਸਨ। ਇਸ ਵਿੱਚ ਨਰਤਕ ਇੱਕ ਹੱਥ ਕੰਨ ਦੇ ਪਿੱਛੇ ਰੱਖਦੇ ਨੇ ਅਤੇ ਦੂਜਾ ਹੱਥ ਹਵਾ ਵਿੱਚ ਲਹਿਰਾਉਂਦੇ ਹੋਏ ਢੋਲ ਦੀ ਧੁੰਨ 'ਤੇ ਘੁੰਮਦੇ ਨੇ। ਇਸ ਨਾਚ ਦੀ ਸਭ ਤੋਂ ਵੱਡੀ ਖਾਸੀਅਤ ਇਸ ਦੀ ਜੋਸ਼ ਭਰੀ ਅਦਾਕਾਰੀ, ਸਾਦਗੀ ਅਤੇ ਰਵਾਇਤੀ ਪੰਜਾਬੀ ਅੰਦਾਜ਼ ਹੈ। ਅੱਜ ਲੁੱਡੀ ਪੰਜਾਬੀ ਸੱਭਿਆਚਾਰ, ਯੂਥ ਫੈਸਟੀਵਲ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਦਾ ਮਹੱਤਵਪੂਰਨ ਹਿੱਸਾ ਬਣ ਚੁੱਕੀ ਹੈ।

0: ਜਦੋਂ ਤੈਨੂੰ ਤੱਕਿਆ ਤਾਂ ਹੋਸ਼ ਭੁੱਲ ਗਈ ਜੀ। ਨਹੀਂ ਜੀ, ਭੁੱਲਣ ਨਹੀਂ ਦੇਣੀ ਆਪਾਂ ਹੋਸ਼। ਫਿਲਹਾਲ ਮੇਰੇ ਨਾਲ ਫੋਨ ਦੇ ਉੱਤੇ ਜੁੜ ਚੁੱਕੇ ਨੇ ਡਾਕਟਰ ਏਕਜੋਤ ਕੌਰ, ਜਿਹੜੇ ਕਿ ਡੀ ਏ ਵੀ ਕਾਲਜ ਦੇ ਵਿੱਚ ਕਮਰਸ ਡਿਪਾਰਟਮੈਂਟ ਦੇ ਵਿੱਚ ਨੇ, ਲੇਕਿਨ ਇਹਨਾਂ ਦੀ ਇੱਕ ਖਾਸੀਅਤ ਹੈ ਕਿ ਗਿੱਧਿਆਂ ਦੀ ਰਾਣੀ ਨੇ। ਵੀ ਗਿੱਧਿਆਂ ਦੀ ਰਾਣੀ ਤੋਂ ਜੇਕਰ ਲੁੱਡੀ ਦੇ ਬਾਰੇ ਨਾ ਗੱਲ ਕੀਤੀ ਜਾਏ, ਇੱਦਾਂ ਹੋ ਹੀ ਨਹੀਂ ਸਕਦਾ। ਸਤਿ ਸ਼੍ਰੀ ਅਕਾਲ ਮੈਮ, ਸਵਾਗਤ ਹੈ ਤੁਹਾਡਾ ਬਹੁਤ ਬਹੁਤ।
1: ਸਤਿ ਸ਼੍ਰੀ ਅਕਾਲ ਰਾਜਵੀਰ, ਥੈਂਕ ਯੂ। ਪਹਿਲਾਂ ਤਾਂ ਬਹੁਤ ਆਲ ਇੰਡੀਆ ਰੇਡੀਓ ਜਲੰਧਰ ਦਾ ਮੈਂ ਮੁਬਾਰਕਬਾਦ ਦਿਆਂਗੀ ਇਹੋ ਜਿਹੇ ਕਲਚਰਲ ਸ਼ੋਅ ਕਰਾਉਣ ਲਈ ਔਰ ਮੈਨੂੰ ਨਾਲ ਜੋੜਨ ਵਾਸਤੇ। ਬਹੁਤ ਬਹੁਤ ਧੰਨਵਾਦ ਮੈਡਮ।
0: ਮੈਡਮ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਜਿਹੜਾ ਸਭ ਤੋਂ ਪਹਿਲਾਂ ਸਾਡੇ ਲਿਸਨਰ ਨੂੰ ਇਹ ਦੱਸੋ ਕਿ ਤੁਸੀਂ ਪੰਜਾਬੀ ਲੋਕ ਨਾਚ ਲੁੱਡੀ ਦੀ ਸ਼ੁਰੂਆਤ ਕਿਵੇਂ ਹੋਈ ਸੀ?
1: ਇਹ ਲੁੱਡੀ ਦਾ ਜਿਹੜਾ ਸ਼ਬਦ ਹੈ ਨਾ, ਮੂਲ ਸ਼ਬਦ ਲੁੱਟ ਤੋਂ ਲਿਆ ਗਿਆ ਹੈ, ਜਿਸ ਦਾ ਅਰਥ ਹਿੱਲਣਾ, ਘੁੰਮਣਾ ਤੇ ਝੂਮਣਾ। ਸੋ ਇਹ ਹਮੇਸ਼ਾ ਜਿੱਤ ਦੀ ਖੁਸ਼ੀ ਵਿੱਚ ਨੱਚਿਆ ਜਾਣ ਵਾਲਾ ਨਾਚ ਹੈ। ਸੋ ਸਾਡੇ ਜਿਹੜੇ ਅਨਵੰਡੇ ਪੰਜਾਬ ਵਿੱਚ ਲੁੱਡੀ ਜਿਹੜੀ ਹੈ ਨਾ, ਕਾਫੀ ਪੁਰਾਣੇ ਸਮੇਂ ਤੋਂ ਨੱਚਿਆ ਜਾਣ ਵਾਲਾ ਨਾਚ ਹੈ
0: ਜੀ।
1: ਸੋ ਜਿਹੜੀ ਲੁੱਡੀ ਹੈ ਉਹ ਨਾਚ ਪੰਜਾਬ ਦੇ ਵਿੱਚ ਨਾ ਨਿੰਮ ਪਹਾੜੀ ਖਿੱਤੇ ਵਿੱਚ ਨੱਚਿਆ ਜਾਂਦਾ ਰਿਹਾ ਹੈ
0: ਜੀ।
1: ਔਰ ਇਹ ਨਾਚ ਪੋਟੋਹਾਰ ਦੇ ਇਲਾਕੇ ਵਿੱਚ, ਗੁਜਰਾਂਵਾਲਾ ਤੇ ਸਿਆਲਕੋਟ ਵਿੱਚ ਵੀ ਨੱਚਿਆ ਜਾਂਦਾ ਰਿਹਾ ਹੈ
0: ਜੀ।
1: ਸੋ ਜਦੋਂ ਸਾਡੀ ਵੰਡ ਹੋਈ ਉਸ ਤੋਂ ਬਾਅਦ ਇਹ ਨਾਚ ਜਿਹੜਾ ਹੈ ਨਾ ਉਹ ਅਲੋਪ ਹੋ ਗਿਆ ਸੀ। ਸੋ ਅਸੀਂ ਇਹਨੂੰ ਭੰਗੜੇ ਦੇ ਵਿੱਚ ਇਸ ਨੂੰ ਸ਼ਾਮਿਲ ਕਰਕੇ ਇਸ ਨਾਚ ਨੂੰ ਜਿਹੜਾ ਹੈ ਉਹ ਕੰਟੀਨਿਊ ਰੱਖਿਆ ਭੰਗੜੇ ਦੇ ਵਿੱਚ ਰਹਿ ਕੇ
0: ਜੀ। ਬਹੁਤ ਸੋਹਣੀ ਗੱਲ ਹੈ। ਤੇ ਮੈਡਮ ਗੱਲ ਕਰ ਲੈਂਦੇ ਹਾਂ ਕਿ ਪੁਰਾਣੇ ਸਮੇਂ ਦੀ ਹੋਏਗੀ ਕਿ ਲੁੱਡੀ ਜਿਹੜੀ ਆ ਪਹਿਲਾਂ ਦੇ ਸਮਿਆਂ 'ਚ ਕਿਹੜੇ ਮੌਕਿਆਂ ਦੇ ਉੱਤੇ ਕੀਤੀ ਜਾਂਦੀ ਸੀ?
1: ਸੋ ਕਿਸੇ ਵੀ ਜਿੱਤ ਦੀ ਖੁਸ਼ੀ, ਜਿਵੇਂ ਮੈਂ ਤੁਹਾਨੂੰ ਦੱਸਿਆ, ਸੋ ਕਈ ਵਾਰੀ ਕਬੱਡੀ ਜਿੱਤਣ, ਜਿਹੜਾ ਭਲਵਾਨੀ ਘੋਲਾਂ ਦੀ ਜਿੱਤਣ ਤੇ ਵਿਆਹ

0: ਖੁਸ਼ੀ ਦੇ ਵਿੱਚ ਜਿਹੜੇ ਨੇ ਮਰਦ ਲੁੱਟੀ ਪਾਉਂਦੇ ਸਨ। ਤੋ ਸੋ ਤੁਸੀਂ ਇੱਕ ਕਹਾਵਤ ਵੀ ਉਹ ਜਿਹੜੀ ਪੁਰਾਣੀ ਆਪਣੀਆਂ ਬੋਲੀਆਂ ਦੇ ਵਿੱਚ ਵੀ ਜਿਹੜੀ ਆਮ ਤੌਰ ਤੇ ਆਪਾਂ ਸੁਣਨੇ ਆ ਕਿ ਵਿਆਹ ਵਿੱਚ ਬੜਾ ਲੁੱਡੀਆਂ ਪਾਉਂਦਾ ਰਹਿ ਫਿਰਦਾ ਸੀ। ਸੋ
1: ਹਾਂਜੀ
0: ਜਿਹੜੀ ਸਾਡੀ ਲੁੱਡੀ ਹੈ ਨਾ, ਉਹਦਾ ਜ਼ਿਕਰ ਜਿਹੜਾ ਹੈ ਉਹ ਸਾਡੇ ਬੋਲੀਆਂ ਦੇ ਵਿੱਚ ਵੀ ਪੁਰਾਣੇ ਸਮੇਂ ਤੋਂ ਦਰਜ ਹੈ।
1: ਓਕੇ, ਤੇ ਲੁੱਡੀ ਤੇ ਭੰਗੜੇ 'ਚ ਕੋਈ ਡਿਫਰੈਂਸ ਜੇ ਦੱਸਣਾ ਹੋਵੇ ਤੇ ਇਹਦੇ ਵਿੱਚ? ਵੈਸੇ ਤਾਂ ਸਾਨੂੰ ਇੰਨਾ ਸੁਣਨ ਵਾਲਿਆਂ ਨੂੰ ਵੀ ਚਾਨਣਾ ਪਾਓ ਕਿ ਭੰਗੜੇ ਦੇ ਤਾਂ ਆਪਾਂ ਚਲੋ ਸਟੈਪ ਚੱਕੇ ਜਾਂਦੇ ਨਾ, ਤੇ ਲੁੱਡੀ ਦੇ ਵਿੱਚ ਤੇ ਭੰਗੜੇ 'ਚ ਡਿਫਰੈਂਸ ਕੀ ਹੈਗਾ ਆ?
0: ਦੇਖੋ, ਵੰਡ ਹੋਈ ਤਾਂ ਲੁੱਡੀ ਨਾਚ, ਮੈਂ ਤੁਹਾਨੂੰ ਹੁਣੇ ਦੱਸਿਆ ਕਿ ਪੰਜਾਬ ਵਿੱਚ ਅਲੋਪ ਹੋ ਗਿਆ ਸੀ, ਸੋ ਇਹਨੂੰ ਅਸੀਂ ਭੰਗੜੇ ਦੇ ਵਿੱਚ ਸ਼ਾਮਿਲ ਕਰ ਲਿਆ।
1: ਜੀ
0: ਸੋ ਭੰਗੜੇ ਵਾਂਗ ਇਸ ਵਿੱਚ ਨਾ ਤਾਂ ਛਾਲਾਂ, ਛੜੱਪੇ, ਲਲਕਾਰੇ, ਬੱਕਰੇ, ਬਲਾਉਣੇ, ਇਹ ਚੀਜ਼ਾਂ ਇਹਦੇ ਵਿੱਚ ਸ਼ਾਮਿਲ ਨਹੀਂ ਕੀਤੀਆਂ ਜਾਂਦੀਆਂ, ਨਾ ਹੀ ਹੁੰਦੀਆਂ ਨੇ।
1: ਜੀ
0: ਸੋ ਲੁੱਡੀ ਦੀ ਜਿਹੜੀ ਖੂਬਸੂਰਤੀ ਹੈ ਨਾ, ਉਹ ਸਿਰਫ ਇੱਕ ਤਾੜੀ, ਮੋਢਿਆਂ
1: ਜੀ
0: ਤੇ ਹਿੱਲਾਂ ਤੇ ਪੈਰਾਂ ਦੀ ਹਰਕਤ ਹੈ, ਔਰ ਚਾਰ ਮਾਤਰਾ ਦੇ ਵਿੱਚ ਜਿਹੜੀ ਹੈ ਉਹ ਨੱਚੀ ਜਾਂਦੀ ਹੈ।
1: ਜੀ
0: ਸੋ ਇਹਦੇ ਵਿੱਚ ਮੋਟੇ ਘੁੰਗਰੂ ਬਣ ਕੇ
1: ਹਾਂਜੀ
0: ਤਾਲ ਦੇ ਵਿੱਚ ਘੁੰਗਰੂਆਂ ਦੀ ਆਵਾਜ਼ ਨਾਲ ਨਾਚ ਨੂੰ ਨੱਚਿਆ ਜਾਂਦਾ ਹੈ, ਜਿਹਦੇ ਵਿੱਚ ਤੁਹਾਡੇ 'ਚ ਨਖਰਾ, ਮੜਕ ਤੇ
1: ਜੀ
0: ਮਸਤੀ ਜਿਹੜੀ ਹੈ ਉਹ ਜਿਹੜੀ ਹੈ ਉਹ ਕੀਤੀ ਨਾਲ, ਉਸ ਦੇ ਨਾਲ ਝੂਮ ਕੇ ਉਹ ਨਾਚ ਹੁੰਦਾ ਹੈ। ਸੋ ਜੋ ਜਿਹੜਾ ਭੰਗੜਾ ਤੇ ਝੂਮਰ ਉਸੇ ਵਾਂਗ ਹੀ ਇਹ ਨਾਚ ਖੁੱਲੇ ਪਿੜਾਂ ਦੇ ਵਿੱਚ ਨਾ, ਚਾਨਣੀਆਂ ਰਾਤਾਂ ਵਿੱਚ,
1: ਹਾਂਜੀ
0: ਪਿੰਡਾਂ ਵਿੱਚ ਨੱਚਿਆ ਜਾਣ ਵਾਲਾ ਨਾਚ ਸੀ। ਸੋ ਜੇ ਆਪਾਂ ਕਹੀਏ ਕਿ ਅਸੀਂ ਆਪਣੇ ਜਦੋਂ ਬਹੁਤ ਖੁਸ਼ੀ ਦੇ ਵਿੱਚ ਹੁੰਦੇ ਹਾਂ ਤਾਂ ਜਦੋਂ ਅਸੀਂ ਸਿੰਪਲ ਇੱਕ ਤਾੜੀ ਨਾਲ ਨਾਚ ਨੱਚਦੇ ਹਾਂ ਨਾ,
1: ਹਾਂਜੀ
0: ਉਸ ਢੰਗ ਦਾ ਜਿਹੜਾ ਹੈ ਉਹ ਲੁੱਡੀ ਨਾਚ ਹੈ।
1: ਜੀ, ਤੇ ਚਲੋ ਤੁਸੀਂ ਬਹੁਤ ਸੋਹਣਾ ਚਾਨਣਾ ਪਾਇਆ ਕਿ ਇਨੀਸ਼ੀਅਲ ਸਟੇਜ, ਫਿਰ ਹੁਣ, ਤੇ ਕਿਹਦੀ ਕੀ ਸਟੈਪ ਆ। ਗੱਲ ਕਰਦੇ ਹਾਂ ਅੱਜ ਦੇ ਜ਼ਮਾਨੇ ਦੀ, ਅੱਜ ਦੀ ਜਿਹੜੇ ਜੈਨਜੀ ਜਨਰੇਸ਼ਨ ਹੈ ਜੁੜੀ ਹੋਈ ਹੈ ਲੁੱਡੀ ਨਾਲ ਜਾਂ ਫਿਰ ਨਹੀਂ? ਕਿਉਂ ਕਹਿੰਦੇ ਕਿ ਨਹੀਂ ਅਸੀਂ ਫੋਨ 'ਚ ਹੀ ਸਹੀ ਹਾਂ?
0: ਨਹੀਂ, ਜੇ ਦੇਖੋ ਬਹੁਤ ਹੱਦ ਤੱਕ ਸਾਡੇ ਜਿਹੜੇ ਯੂਥ ਫੈਸਟੀਵਲਸ ਹੈ,
1: ਜੀ
0: ਕਾਲਜਿਸ ਨੇ ਔਰ ਮੀਡੀਆ ਹੈ,
1: ਜੀ
0: ਉਹਨੇ ਵੀ ਬਹੁਤ ਜ਼ਿਆਦਾ ਸਾਡੇ ਇਸ ਤੇ ਪ੍ਰਭਾਵ ਪਾਇਆ। ਔਰ ਬੱਚੇ, ਕਿਉਂਕਿ ਜਿਵੇਂ ਤੁਹਾਨੂੰ ਪਤਾ ਹੈ ਕਿ ਸਾਡਾ ਅਸੀਂ ਮੀਡੀਆ ਦੇ ਵਿੱਚ ਤਾਂ ਹੈਗੇ ਹਾਂ, ਨਵੇਂ
1: ਹਾਂਜੀ
0: ਜ਼ਮਾਨੇ ਦੇ ਵਿੱਚ ਵੀ ਹਾਂ, ਸਾਨੂੰ ਉਹਦੇ ਨਾਲ ਚੱਲਣਾ ਵੀ ਪਏਗਾ,
1: ਹਾਂਜੀ
0: ਪਰ ਨਾਲ ਦੀ ਨਾਲ ਜਿਹੜਾ ਸਾਡਾ ਭੰਗੜਾ ਹੈ ਉਹ ਇੰਨਾ ਲੋਕਪ੍ਰਿਯ ਹੈ, ਸਾਡੇ ਲੋਕ ਨਾਚ ਇੰਨੇ ਲੋਕਪ੍ਰਿਯ ਹੈ,
1: ਹਾਂਜੀ
0: ਸਾਡੇ ਸੱਭਿਆਚਾਰ ਨੂੰ ਪੂਰੇ ਵਰਲਡ ਦੇ ਵਿੱਚ ਸਾਡੇ ਕਲਾਕਾਰਾਂ ਨੇ, ਸਾਡੀ ਪੰਜਾਬੀ ਲਿਟਰੇਚਰ ਨੇ ਉਸ ਨੂੰ ਇਸ ਮੁਕਾਮ ਤੇ ਪਹੁੰਚਾਇਆ ਕਿ ਲੋਕ ਇਹਦੇ ਲੋਕਪ੍ਰਿਯ ਹੈ। ਕਿਉਂਕਿ ਜਦੋਂ ਹੀ ਢੋਲ ਦੀ ਆਵਾਜ਼ ਹੁੰਦੀ ਹੈ ਤਾਂ ਹਰ ਜਿਹੜਾ ਹੈ ਨਾ, ਭਾਵੇਂ ਬੱਚਾ ਹੈ, ਵੱਡਾ ਹੈ, ਮੁੰਡਾ ਹੈ,
1: ਇਹ
0: ਉਹ
1: ਤਾਂ
0: ਨਾਲ
1: ਗੱਲ
0: ਹੀ।
1: ਹੈ।
0: ਹਾਂ, ਸੋ ਜੇ ਤੁਸੀਂ ਕਹੋ ਕਿ ਸਾਡੇ ਜਿਹੜੇ ਨਵੀਂ ਜਨਰੇਸ਼ਨ ਹੈ ਉਹ ਸਗੋਂ ਜ਼ਿਆਦਾ ਜੁੜ ਗਈ ਹੈ, ਉਹ ਸਿੱਖਣਾ ਚਾਹੁੰਦੀ ਹੈ, ਉਹ ਕਰਨਾ ਚਾਹੁੰਦੀ ਹੈ, ਸੋ ਉਹਦੇ ਵੀ ਮੈਂ ਉਹਦੇ ਹੋਰ ਗੱਲਾਂ ਨੇ ਵੀ ਜਿਹੜੀਆਂ ਅਸੀਂ ਕੀ ਸਿੱਖ ਰਹੇ ਹਾਂ ਉਹਦੇ
1: ਬਿਲਕੁਲ।
0: ਤੇ ਜਿਹੜਾ ਉਹ ਡਿਫਰੈਂਟ ਹੈ ਇਸ਼ੂ।
1: ਸੋ ਮੈਡਮ, ਤੁਸੀਂ ਯੂਥ ਫੈਸਟੀਵਲ ਦੇ ਵਿੱਚ ਸਾਰਿਆਂ ਨੂੰ ਸਿਖਾਉਂਦੇ ਹੋ, ਸਿਖਲਾਈ ਦਿੰਦੇ ਹੋ, ਜਿਹਨੂੰ ਨਹੀਂ ਵੀ ਆਉਂਦਾ ਉਹਨੂੰ ਵੀ ਤੁਸੀਂ ਪੈਰ ਚੱਕਣਾ ਸਿਖਾ ਦਿੰਦੇ ਹੋ। ਯੂਥ ਫੈਸਟੀਵਲ ਦੇ ਵਿੱਚ ਪੰਜਾਬੀ ਲੋਕ ਨਾਚਾਂ ਦੀ ਜੇ ਗੱਲ ਕਰੀਏ ਤੇ ਕਿੰਨਾ ਕੁ ਜ਼ਿਆਦਾ ਆਪਣਾ ਮਹੱਤਵ ਰੱਖਦੇ ਨੇ?
0: ਨਹੀਂ ਦੇਖੋ, ਸਾਂਭ ਸੰਭਾਲ ਦੇ ਵਿੱਚ, ਕਿਉਂਕਿ ਅੱਗੇ ਕੀ ਹੁੰਦਾ ਸੀ ਕਿ ਪਿੰਡਾਂ ਦੇ ਵਿੱਚ ਸਾਡੀ ਨਿਊਕਲੀਅਰ ਫੈਮਿਲੀਜ਼ ਨਹੀਂ ਹੁੰਦੀਆਂ ਸੀ, ਜੁਆਇੰਟ
1: ਹਾਂਜੀ
0: ਫੈਮਿਲੀਜ਼ ਹੁੰਦੀਆਂ ਸੀ। ਅਗਰ ਵਿਆਹ ਸ਼ਾਦੀ ਹੈ ਤੇ ਸਾਡੇ ਸਾਰੇ ਵੱਡੇ ਵਡੇਰੇ ਇਕੱਠੇ ਹੋ ਗਏ, ਇਕੱਠੇ ਹੋ ਕੇ ਉਹਨਾਂ ਨੇ ਪਿੰਡ ਦੇ ਵਿੱਚ ਉਹ ਰਵਾਇਤੀ ਜਿਹੜਾ ਚੱਲਦਾ ਕਲਚਰ ਸੀ ਉਸਨੂੰ ਨਵੀਂ ਜਨਰੇਸ਼ਨ ਵੀ ਦੇਖਦੀ ਸੀ।
1: ਹਾਂਜੀ,
0: ਪਰ ਹੁਣ ਕੀ ਹੋਇਆ ਕਿ ਫੈਮਿਲੀਜ਼ ਨਿਊਕਲੀਅਰ ਹੋ ਗਈ, ਰਿਸ਼ਤੇਦਾਰੀ ਉਨੀ ਜਿਹੜੀ ਹੈ ਹੁਣ ਸਾਰਿਆਂ ਦੇ ਵਿੱਚ ਨਹੀਂ, ਇੰਨੇ ਇਕੱਠੇ ਨਹੀਂ ਹੁੰਦੇ, ਨਾ ਉਨਾ ਸਮਾਂ ਹੈ,
1: ਬਿਲਕੁਲ,
0: ਕਿਉਂਕਿ ਸਮੇਂ ਦੇ ਨਾਲ ਬੱਚੇ ਵੀ ਅੱਗੇ ਨਾਲੋਂ ਸਭ ਦੇ ਘੱਟ ਗਏ, ਸੋ
1: ਹਾਂਜੀ
0: ਕਿਸੇ ਦਾ ਇੱਕ ਹੈ, ਕਿਸੇ ਦਾ ਦੋ ਹੈ, ਕਿਸੇ ਦੇ ਬਾਹਰ ਚਲੇ ਗਏ।
1: ਬਿਲਕੁਲ।
0: ਸੋ ਕੀ ਹੁੰਦਾ ਕਿ ਸਾਡੀ ਜਿਹੜੀ ਜਨਰੇਸ਼ਨ ਟੂ ਜਨਰੇਸ਼ਨ ਅੱਗੇ ਜਾਂਦੀ ਹੈ ਚੀਜ਼, ਕਲਚਰ ਜਿਹੜਾ ਅੱਗੇ ਫੋਲੋ ਹੁੰਦਾ ਹੈ,
1: ਜੀ
0: ਉਹਦੇ ਵਿੱਚ ਥੋੜਾ ਕਹਿ ਲਓ ਕਿ ਘੱਟ ਗਿਆ। ਬੱਚਿਆਂ ਨੂੰ ਪਿੰਡਾਂ ਦੇ ਬਾਰੇ ਬਹੁਤਾ ਨਹੀਂ, ਤਾਂ ਹੀ ਤੁਸੀਂ ਦੇਖੋਗੇ ਹਵੇਲੀ ਬਣੀ ਜਾਂ ਕਲਚਰ ਨੂੰ ਦਿਖਾਉਣ ਵਾਸਤੇ ਅਸੀਂ ਬੜਾ
1: ਹਾਂਜੀ
0: ਕੁਛ ਕਰ ਰਹੇ ਹਾਂ,
1: ਬਿਲਕੁਲ,
0: ਪਰ ਜਿਹੜੇ ਕਾਲਜਿਸ ਨੇ
1: ਹਾਂਜੀ
0: ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਯੂਥ ਫੈਸਟੀਵਲ ਦਾ, ਯੂਨੀਵਰਸਿਟੀਜ਼ ਦਾ, ਪੰਜਾਬੀ ਯੂਨੀਵਰਸਿਟੀ ਹੋਵੇ, ਪੰਜਾਬ ਹੋਵੇ, PAU ਹੋਵੇ, ਹਰ ਸਾਲ ਅਸੀਂ ਆਪਣੀ ਨਵੀਂ ਜਨਰੇਸ਼ਨ ਨੂੰ ਅਸੀਂ ਆਪਣਾ ਸਾਰੇ ਤਰ੍ਹਾਂ ਦੇ ਜਿਹੜੇ ਲੋਕ ਨਾਚ ਨੇ ਪੰਜਾਬ ਦੇ ਉਹ ਸਟੇਜੀਕਰਨ ਤੇ ਕਰਾਏ ਜਾਂਦੇ ਨੇ। ਸੋ ਸਟੇਜੀਕਰਨ ਨਾਲ ਬੱਚਿਆਂ ਨੂੰ ਸਿੱਖਣ ਦਾ ਮੌਕਾ ਮਿਲਦਾ ਹੈ, ਉਹ ਉਹੀ ਜਿਹੜੀ ਰਵਾਇਤ ਹੈ ਫਿਰ ਉਹ ਸਾਡੀ ਸਟੇਜ ਤੇ ਆ ਜਾਂਦੀ ਹੈ। ਪਰ ਹਾਂ, ਸਮਾਂ ਜਿਹੜਾ ਹੈ ਉਹ 10 ਮਿੰਟ ਦਾ ਕਰ ਦਿੱਤਾ ਗਿਆ, ਜਾਂ ਅਸੀਂ ਖੁੱਲੇ ਨਾਚ ਦੀ ਬਜਾਏ ਇੱਕ ਸੀਮਾ ਦੇ ਵਿੱਚ ਤੈਅ ਕਰ ਲਏ ਗਏ।
1: ਮੈਡਮ, ਗੱਲ ਕਰਦੇ ਹਾਂ ਕਿ ਹੁਣ ਜਦੋਂ ਲੁੱਡੀ ਦੀ ਟੀਮ ਤਿਆਰ ਕਰਨੀ ਆ, ਸਮਾਂ, ਪ੍ਰੈਕਟਿਸ ਤੇ ਮਿਹਨਤ ਕਿੰਨੀ ਕੁ ਲੱਗਦੀ ਆ?

0: ਉਹਦੇ ਵਾਸਤੇ ਇੱਕ ਵਧੀਆ ਟੀਚਰ ਜਾਂ ਕੋਚ, ਇੱਕ
1: ਹਾਂਜੀ
0: ਵਧੀਆ ਢੋਲ ਵਾਲਾ,
1: ਜੀ
0: ਔਰ ਉਸ ਬੰਦੇ ਨੂੰ ਕਰਾਉਣ ਦੀ ਜ਼ਰੂਰਤ ਹੈ ਜਿਹੜਾ ਆਪਣੀ ਮੌਲਿਕਤਾ ਜਿਹੜੀ ਸਾਡੀ ਲੁੱਟੀ ਦੀ ਹੈ ਉਹਨੂੰ ਨਾ
1: ਜੀ
0: ਭੁੱਲੇ, ਉਸ ਨੂੰ ਬਰਕਰਾਰ ਰੱਖ ਕੇ ਜਿਹੜੀ ਮਾਤਰਾ ਦੇ ਵਿੱਚ ਕਰਾਇਆ ਜਾਂਦਾ ਹੈ ਜਾਂ ਉਹਦੀ ਜਿਹੜੀ ਸਿੰਗਿੰਗ ਹੈ ਜਿਹੜੀ ਗਾਇਕੀ ਹੈ ਉਹਨੂੰ ਬਰਕਰਾਰ ਰੱਖਦੇ ਹੋਏ ਜੇ ਤਿਆਰ ਕਰਾਇਆ ਜਾਵੇ, ਤੇ ਮਿਹਨਤ ਦੇਖੋ ਹਰ ਚੀਜ਼ ਦੇ ਵਿੱਚ ਲੱਗਦੀ ਹੈ।
1: ਹਾਂਜੀ
0: ਸੋ ਯੂਥ ਫੈਸਟੀਵਲ ਦੇ ਵਿੱਚ ਲੁੱਡੀ ਥੋੜੀ ਜੀ ਮੈਂ ਕਹਾਂਗੀ ਕਿ ਜਲਦੀ ਤਿਆਰ ਹੋ ਸਕਦੀ ਹੈ, ਕਿਉਂਕਿ ਉਹਦੇ ਵਿੱਚ ਸਾਡੇ ਕੀ ਹੁੰਦਾ ਕਿ ਅਸੀਂ ਸਾਡੇ ਕੋਲ ਇੱਕ ਸਿੰਗਰ ਵੀ ਹੈ, ਲੋਕ ਸਾਜ਼ ਵੀ ਹੈ, ਸਿਰਫ ਬੱਚਿਆਂ ਨੇ ਜਿਹੜਾ ਉਹਨੂੰ ਨਾਚ ਦੇ ਪ੍ਰਗਟਾਵਾ ਕਰਨਾ, ਪਰ ਮੈਨੂੰ ਲੱਗਦਾ ਕਿ 15 ਦਿਨ ਦੇ ਵਿੱਚ ਤਿਆਰੀ ਹੋ ਜਾਂਦੀ ਹੈ,
1: ਜੀ
0: ਪਰ ਮਹੀਨਾ ਜਿਹੜਾ ਹੈ ਇੱਕ ਮਹੀਨਾ ਜ਼ਰੂਰ ਲੱਗਦਾ ਹੈ, ਉਹਦੀ ਮਿਹਨਤ ਲੱਗਦੀ ਹੈ, ਔਰ ਘੱਟੋ ਘੱਟ ਦਿਨ ਦੇ ਵਿੱਚ 2-3 ਘੰਟੇ ਜਿਹੜੇ ਉਹਦੇ ਤੇ ਸਮਾਂ ਲਗਾਉਣਾ ਜ਼ਰੂਰੀ ਹੁੰਦਾ।
1: ਤੇ ਮੈਡਮ ਲੁੱਡੀ ਵਿੱਚ ਜਿਹੜਾ ਲਾਈਵ ਢੋਲ ਵਜਾਇਆ ਜਾਂਦਾ ਹੈ ਤੇ ਜਿਹੜਾ ਵੀ 뮤직 ਉਦੋਂ ਹੀ ਲਾਈਵ ਕੀਤਾ ਜਾਂਦਾ ਆ, ਕਿੰਨਾ ਕੁ ਜ਼ਿਆਦਾ ਸਿਨੈਰੀਓ ਨੂੰ ਹੋਰ ਜ਼ਿਆਦਾ ਵਧੀਆ ਬਣਾ ਦਿੰਦਾ ਆ।
0: ਬਿਲਕੁਲ ਸਹੀ, ਬਿਲਕੁਲ ਸਹੀ, ਕਿਉਂਕਿ ਉਹਦਾ ਉਠਾਈ ਜਿਹੜਾ ਹੈ,
1: ਜੀ
0: ਕਿਉਂਕਿ ਮੈਂ ਤੁਹਾਨੂੰ ਕਿਹਾ ਕਿ ਜਦੋਂ ਰਿਦਮ ਜਾਂ ਢੋਲ ਵੱਜਦਾ ਹੈ ਤੇ ਹਰ ਬੰਦਾ ਝੂਮਣ ਲੱਗ ਜਾਂਦਾ ਹੈ,
1: ਬਿਲਕੁਲ
0: ਤੇ
1: ਜੀ
0: ਇਹ ਡਾਂਸ ਹੀ ਝੂਮਣ ਦਾ ਹੈ, ਇਹ ਨਾਚ ਹੀ ਉਹ ਹੈ ਜਿਹਦੇ ਵਿੱਚ ਤੁਸੀਂ ਤਾੜੀ ਦੇ ਤੁਹਾਡੇ ਮੋਢੇ ਜਿਹੜੇ ਨੇ,
1: ਜੀ
0: ਤਾੜੀ ਹੈ, ਪੈਰ ਹੈ, ਰਿਦਮ ਨੂੰ ਸਿੰਕਰੋਨਾਈਜ਼ ਕਰਕੇ ਅਸੀਂ ਇਸ ਨੂੰ ਜਿਹੜਾ ਹੈ ਉਹ ਨਾਚ ਨੂੰ ਨੱਚਦੇ ਹਾਂ।
1: ਆਪਾਂ ਕਹਿ ਹੀ ਸਕਦੇ ਹਾਂ ਨਾ ਕਿ ਢੋਲ ਵੱਜੇ ਤਾਂ ਜ਼ਰੂਰੀ ਨਹੀਂ ਕਿ ਪੰਜਾਬੀ ਨੱਚਦਾ ਆ, ਢੋਲ ਦੀ ਤਾਲ ਹੀ ਇੱਦਾਂ ਦੀ ਆ, ਧੋਨੀ ਇੱਦਾਂ ਦੀ ਆ ਕਿ ਨੌਨ ਪੰਜਾਬੀ ਜਿਹੜਾ ਉਹ ਵੀ ਫਿਰ ਨੱਚਣ ਲੱਗ ਪੈਂਦਾ ਹੈ।
0: ਬਿਲਕੁਲ ਬਿਲਕੁਲ, ਕਿਉਂਕਿ ਸਾਡਾ ਸੁਭਾਅ ਹੀ ਖੁੱਲ੍ਹਾ ਸੁਭਾਅ ਹੈ ਨਾ,
1: ਬਿਲਕੁਲ।
0: ਸੋ ਖੁੱਲ੍ਹੇ ਸੁਭਾਅ ਦੇ ਵਿੱਚ ਨਾਚ ਵੀ ਜਿਹੜੇ ਸਾਡੇ ਨੇ ਉਹ ਉਸੇ ਨੂੰ ਪ੍ਰਗਟਾਵਾ ਕਰਦੇ ਨੇ।
1: ਵੈਸੇ ਤਾਂ ਸਮਾਂ ਮੈਂ ਤੁਹਾਡਾ ਜ਼ਿਆਦਾ ਲੈ ਰਹੀ ਹਾਂ, ਪਰ ਫਿਰ ਵੀ ਇੱਕ ਆਖਰੀ ਕੁਐਸਚਨ ਤੁਹਾਡੇ ਸਾਹਮਣੇ ਸਾਰਿਆਂ ਸਾਹਮਣੇ ਕਰਦੀ ਹਾਂ ਕਿ ਲੁੱਡੀ ਸਿੱਖਣ ਵਾਲੇ ਜਿਹੜੇ ਨੌਜਵਾਨ ਆ ਉਹਨਾਂ ਦੇ ਲਈ ਤੁਹਾਡਾ ਖਾਸ ਸੁਨੇਹਾ, ਸਬਰ, ਕਾਲੀ ਜਾਂ ਫਿਰ ਜੋ ਚੱਲ ਰਿਹਾ ਆ ਉਹਨੂੰ ਫੋਲੋ ਕਰਨਾ?
0: ਦੇਖੋ ਸਮੇਂ ਦੇ ਨਾਲ ਸਾਨੂੰ ਹਰ ਚੀਜ਼ ਕੋਰੀਓਗ੍ਰਾਫੀ ਦੇ ਵਿੱਚ ਵੀ ਚੇਂਜਸ ਆਈਆਂ, ਜਦੋਂ ਨਵੀਂ ਪਨੀਰੀ ਕਰਦੀ ਹੈ ਉਹਨੂੰ ਹੋਰ ਢੰਗ ਨਾਲ ਕਰਦੀ ਹੈ, ਪਰ ਸਾਨੂੰ ਕਿਹੜੀਆਂ ਚੀਜ਼ਾਂ ਜ਼ਿਆਦਾ ਜ਼ਰੂਰੀ ਨੇ? ਇੱਕ ਮਿਹਨਤ,
1: ਹਾਂਜੀ,
0: ਸਿੱਖਣ ਦੀ ਲਾਲਸਾ
1: ਜੀ।
0: ਜਿਹੜਾ ਅਸੀਂ ਨਾਚ ਨੱਚ ਰਹੇ ਹਾਂ ਭਾਵੇਂ ਉਹ ਕੋਈ ਵੀ ਹੋਵੇ, ਝੂਮਰ ਹੋਵੇ, ਲੁੱਡੀ ਹੋਵੇ, ਗਿੱਧਾ ਹੋਵੇ, ਭੰਗੜਾ ਹੋਵੇ, ਉਸ ਦਾ ਲਿਟਰੇਚਰ ਜ਼ਰੂਰ ਪੜ੍ਹੋ, ਉਹਦੀ ਜਿਹੜੀ ਮੌਲਿਕਤਾ ਹੈ ਉਹਨੂੰ ਬਰਕਰਾਰ ਰੱਖਦਿਆਂ ਹੋਇਆਂ ਨਵੇਂ ਹਿਸਾਬ ਨਾਲ ਤੁਸੀਂ ਦੇਖੋ, ਜਦੋਂ ਵੀ ਸਮਾਂ ਬਦਲਦਾ ਹੈ ਉਹਦੇ ਵਿੱਚ ਚੇਂਜਸ ਆਉਂਦੀਆਂ ਨੇ,
1: ਬਿਲਕੁਲ,
0: ਪਰ ਅਸੀਂ ਆਪਣੀ ਜਿਹੜੀ ਸੱਭਿਆਚਾਰ ਦੀ ਲੁੱਡੀ ਦੀ ਮੌਲਿਕਤਾ ਨੂੰ ਨਹੀਂ ਛੱਡਣਾ ਚਾਹੀਦਾ। ਸਾਡੇ ਜਿਹੜੇ ਵੱਡੇ ਵਡੇਰੇ ਹੈ ਉਹਨਾਂ ਕੋਲੋਂ ਹਰ ਚੀਜ਼ ਸਿੱਖਣ ਦੀ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ, ਔਰ ਬਿਨਾਂ ਮਿਹਨਤ ਤੋਂ ਜ਼ਿੰਦਗੀ 'ਚ ਕੁਛ ਨਹੀਂ ਮਿਲਦਾ। ਸੋ ਉਸ ਕਰਕੇ ਮੈਂ ਚਾਹਾਂਗੀ ਕਿ ਬੱਚਿਆਂ ਨੂੰ ਮਿਹਨਤ ਔਰ ਸ਼ਿੱਦਤ ਨਾਲ ਜਿਹੜਾ ਉਹ ਹਰ ਨਾਚ ਜਿਹੜਾ ਉਹ ਸਿੱਖਣਾ ਚਾਹੀਦਾ।
1: ਸੋ ਮੈਡਮ ਤੁਸੀਂ ਬਹੁਤ ਸੋਹਣੇ ਤਰੀਕੇ ਦੇ ਨਾਲ ਚਾਨਣਾ ਪਾਇਆ, ਹਾਲੀ 10 ਮਿੰਟ ਦੇ ਵਿੱਚ ਤੁਸੀਂ ਬਿਗਨਿੰਗ ਤੋਂ ਲੈ ਕੇ ਕਰੰਟ ਸਿਨੈਰੀਓ ਐਕਸਪਲੇਨ ਕਰ ਦਿੱਤਾ, ਤੇ ਐਵੇਂ ਤੁਹਾਡੇ ਨਾਮ ਦੇ ਮੋਹਰੇ ਫਿਰ ਡਾਕਟਰ ਨਹੀਂ ਲੱਗਿਆ ਹੋਇਆ।
0: ਬਹੁਤ ਬਹੁਤ ਧੰਨਵਾਦ,
1: ਬਹੁਤ ਬਹੁਤ ਧੰਨਵਾਦ ਮੈਡਮ ਤੁਹਾਡਾ, ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਤੇ ਸਾਰੇ ਲਿਸਨਰ ਨੂੰ ਬਹੁਤ ਸੋਹਣੀ ਜਾਣਕਾਰੀ ਦਿੱਤੀ।
0: ਥੈਂਕ ਯੂ ਮੈਡਮ, ਧੰਨਵਾਦ ਜੀ।
1: ਓਕੇ ਜੀ। ਸੋ ਇਹ ਸੀਗੇ ਸਾਡੇ ਨਾਲ ਜੁੜੇ ਹੋਏ ਸਪੈਸ਼ਲਿਸਟ ਗਿੱਧਿਆਂ ਦੀ ਰਾਣੀ ਡਾਕਟਰ ਏਕਜੋਤ ਕੌਰ। ਇਹਨਾਂ ਨੇ ਬਹੁਤ ਸਾਰੇ ਬੱਚਿਆਂ ਨੂੰ ਟ੍ਰੇਨ ਕੀਤਾ, ਤੁਸੀਂ ਬਖੂਬੀ ਤਰੀਕੇ ਦੇ ਨਾਲ ਗੱਲਬਾਤ ਸੁਣੀ, ਲੁੱਡੀ ਕੀ, ਨੀਸ਼ੀਅਲ ਕੀ, ਸਟੈਪ ਕਿੱਦਾਂ ਚੱਕਣੇ ਨੇ, ਪੇਸ਼ੈਂਸ ਦਾ ਹੋਣਾ ਕਿੰਨਾ ਜ਼ਰੂਰੀ ਆ, ਅਤੇ ਢੋਲ ਤਾਲ ਸਾਰੀਆਂ ਚੀਜ਼ਾਂ ਤੁਸੀਂ ਐਕਸਪਲੇਨ ਸੁਣ ਚੁੱਕੇ ਹੋ। ਫਿਲਹਾਲ ਹੁਣ ਸੁਣਦੇ ਹਾਂ ਗੀਤ ਐਮੀ ਵਿਰਕ ਦੀ ਆਵਾਜ਼ ਦੇ ਵਿੱਚ, ਫਿਰ ਉਸ ਤੋਂ ਬਾਅਦ ਗੱਲ ਕਰਾਂਗੇ।

ਗੱਲਬਾਤ ਸੁਣੀ ਲੁੱਡੀ ਦੇ ਬਾਬਤ, ਲੇਕਿਨ ਗੱਲ ਕਰਦੇ ਹੁਣ ਕਿ ਲੁੱਡੀ ਵਿੱਚ ਵਰਤੇ ਜਾਣ ਵਾਲੇ ਰਵਾਇਤੀ ਪਹਿਰਾਵੇ ਦੀ, ਯਾਨੀ ਕਿ ਪੰਜਾਬੀ ਸੱਭਿਆਚਾਰ ਜਿਹੜਾ ਕਿ ਹੌਲੀ ਹੌਲੀ ਕੁਛ ਲੋਕ ਭੁੱਲਦੇ ਜਾ ਰਹੇ ਨੇ, ਲੇਕਿਨ ਯੂਥ ਫੈਸਟੀਵਲ ਦੇ ਜ਼ਰੀਏ ਲੁੱਡੀ ਨੂੰ ਨਵੀਂ ਪਛਾਣ ਮਿਲੀ ਹੈ। ਰੀਲਸ ਬਣਦੀਆਂ ਨੇ, ਸਲੋਮੋ ਬਣਦਾ ਹੈ, ਰਿਵਰਬ ਬਣਦਾ ਹੈ, ਸਭ ਕੁਛ ਬਣਦਾ ਹੈ, ਅਤੇ ਲੋਕ ਫਿਰ ਇਹਦੇ ਨਾਲ ਜੁੜ ਰਹੇ ਨੇ। ਹਾਲਾਂਕਿ ਸਾਡੇ ਬਜ਼ੁਰਗਾਂ ਨੂੰ ਤਾਂ ਪਤਾ ਹੈ ਕਿ ਹੈ ਕੀ, ਲੇਕਿਨ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਜੋ ਨਵੀਂ ਪਨੀਰੀ ਆ ਉਹਨੂੰ ਇਸ ਦੇ ਨਾਲ ਜੋੜਨਾ, ਅਤੇ ਜਦੋਂ ਨਵੀਂ ਪਨੀਰੀ ਜੁੜ ਜਾਵੇ ਤਾਂ ਫਿਰ ਸੱਭਿਆਚਾਰ ਕਿਤੇ ਨਹੀਂ ਗਵਾ ਸਕਦੇ ਆਪਾਂ। ਰੰਗ ਬਿਰੰਗੇ ਕੁੜਤੇ, ਚਾਦਰੇ, ਫੁਲਕਾਰੀ ਅਤੇ ਪੱਗ ਇਸ ਦੀ ਸ਼ਾਨ ਵਧਾਉਂਦੇ ਨੇ। ਅੱਜ ਦੇ ਸਮੇਂ ਵਿੱਚ ਲੁੱਡੀ ਯੂਥ ਫੈਸਟੀਵਲ, ਕਾਲਜ ਮੁਕਾਬਲੇ, ਵਿਆਹ ਸਮਾਗਮ ਅਤੇ ਅੰਤਰਰਾਸ਼ਟਰੀ ਪੰਜਾਬੀ ਪ੍ਰੋਗਰਾਮਾਂ ਦਾ ਬਹੁਤ ਜ਼ਿਆਦਾ ਇੰਪੋਰਟੈਂਟ ਪਾਰਟ ਬਣ ਚੁੱਕੀ ਹੈ। ਨਵੀਂ ਪੀੜ੍ਹੀ ਇਸ ਨੂੰ ਸਿਰਫ ਮਨੋਰੰਜਨ ਹੀ ਨਹੀਂ, ਸਗੋਂ ਆਪਣੀ ਸੱਭਿਆਚਾਰਕ ਵਿਰਾਸਤ ਵਜੋਂ ਵੀ ਅਪਣਾ ਰਹੀ ਹੈ। ਭਾਵੇਂ ਆਧੁਨਿਕ ਡਾਂਸ ਫੋਰਮ ਬਹੁਤ ਤੇਜ਼ੀ ਨਾਲ ਪ੍ਰਸਿੱਧ ਹੋ ਰਹੇ ਨੇ, ਪਰ ਲੁੱਡੀ ਅੱਜ ਵੀ ਪੰਜਾਬ ਦੀ ਮਿੱਟੀ ਦੀ ਖੁਸ਼ਬੂ ਅਤੇ ਲੋਕ ਨਾਚ ਨੂੰ ਜਿਉਂਦਾ ਰੱਖ ਰਹੀ ਹੈ। ਫਿਲਹਾਲ ਅੱਜ ਹਾਫ ਐਨ ਆਰ ਦੇ ਵਿੱਚ ਲੁੱਡੀ ਦੇ ਬਾਬਤ ਗੱਲਬਾਤ ਕੀਤੀ ਹੈ ਆਪਾਂ, ਫਿਰ ਉਸ ਤੋਂ ਬਾਅਦ ਇਸ ਅਮਰਿੰਦਰ ਗਿੱਲ ਦਾ ਗਾਣਾ ਪਲੇ ਕਰਾਂਗੇ, ਉਸ ਤੋਂ ਬਾਅਦ ਗੱਲ ਕਰਾਂਗੇ ਸੰਗਰੂਰ ਦੇ ਬਾਰੇ ਕਿ ਜਿੱਦਾਂ ਜਲੰਧਰ ਨੂੰ ਅਸੀਂ ਕਹਿੰਦੇ ਨਾ ਸਪੋਰਟਸ ਹੱਬ, ਸੰਗਰੂਰ ਨੂੰ ਕਿਉਂ ਸਪੈਸ਼ਲ ਹੈ, ਕੀ ਉਹਦੇ ਵਿੱਚ ਖਾਸੀਅਤ ਆ, ਸੰਗਰੂਰ ਪੂਰਾ ਘੁੰਮ ਕੇ ਆਵਾਂਗੇ ਅੱਧੇ ਘੰਟੇ ਦੇ ਵਿੱਚ। ਘੁੰਮਣਾ ਚਾਹੁੰਦੇ ਹੋ ਤਾਂ ਬਣੇ ਰਹੋ 102.7 ਮੈਗਾਹਰਟਜ਼। ਅੱਜ ਰਾਜਵੀਰ ਦੇ ਨਾਲ ਪ੍ਰੋਗਰਾਮ ਚੱਲ ਰਿਹਾ ਹੈ ਰੰਗਲਾ ਪੰਜਾਬ।

ਇੱਕ ਨੰਬਰ ਨੋਟ ਕਰ ਲਓ 0181 23 42 174। ਲੇਕਿਨ ਇਹ ਹੈ ਉਹਨਾਂ ਦੇ ਲਈ ਜਿਹੜੇ ਸੰਗਰੂਰ ਘੁੰਮ ਆਏ ਨੇ, ਜਿਨ੍ਹਾਂ ਦੀ ਸੰਗਰੂਰ ਦੇ ਨਾਲ ਯਾਦ ਜੁੜੀ ਹੋਈ ਹੈ ਅਤੇ ਜਿਹੜੇ ਸੰਗਰੂਰ ਦੇ ਦਿਲ ਤੋਂ ਫੈਨ ਨੇ ਅਤੇ ਜਿਨ੍ਹਾਂ ਨੂੰ ਪਤਾ ਹੈ ਕਿ ਅਸਲ ਦੇ ਵਿੱਚ ਸੰਗਰੂਰ ਉਹਨਾਂ ਦੇ ਦਿਲ ਦੀ ਧੜਕਣ ਹੈ। ਚਲੋ ਲੈ ਕੇ ਚੱਲੀਏ ਤੁਹਾਨੂੰ ਪੰਜਾਬ ਦੇ ਉਸ ਜ਼ਿਲ੍ਹੇ ਦੇ ਵਿੱਚ ਜਿਸ ਦੀ ਧਰਤੀ ਨੇ ਇਤਿਹਾਸ ਵੀ ਲਿਖਿਆ, ਸਾਹਿਤ ਵੀ ਦਿੱਤਾ, ਰਾਜਨੀਤੀ ਦੇ ਵਿੱਚ ਨਾਮ ਵੀ ਕਮਾਇਆ ਅਤੇ ਖੇਤੀਬਾੜੀ ਵਿੱਚ ਪੰਜਾਬ ਦਾ ਮਾਣ ਵੀ ਵਧਾਇਆ। ਜੀ ਹਾਂ, ਅੱਜ ਸਫ਼ਰ ਹੈ ਸੰਗਰੂਰ ਦਾ ਸਫ਼ਰ। ਇੱਕ ਐਸਾ ਜ਼ਿਲ੍ਹਾ ਜਿੱਥੇ ਰਿਆਸਤਾਂ ਦੀ ਸ਼ਾਨ ਵੀ ਮਿਲਦੀ ਹੈ, ਪਿੰਡਾਂ ਦੀ ਮਿਠਾਸ ਵੀ ਅਤੇ ਪੰਜਾਬੀ ਸੱਭਿਆਚਾਰ ਦੀ ਖੁਸ਼ਬੂ ਵੀ। ਤਾਂ ਬਣੇ ਰਹੋ ਸਾਡੇ ਨਾਲ, ਕਿਉਂਕਿ ਅੱਜ ਆਪਾਂ ਚੱਲਾਂਗੇ ਸੰਗਰੂਰ ਦੇ ਇਤਿਹਾਸ, ਮਸ਼ਹੂਰ ਖਾਣੇ, ਘੁੰਮਣ ਵਾਲੀਆਂ ਜਗ੍ਹਾ, ਮੇਲੇ, ਲੋਕ ਸੱਭਿਆਚਾਰ ਅਤੇ ਹੋਰ ਵੀ ਬਹੁਤ ਕੁਛ। ਪਰ ਜੀ, ਸਭ ਤੋਂ ਪਹਿਲਾਂ ਗਾਣਾ ਹੋ ਜਾਏ, ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ ਸੁਣਦੇ ਹਾਂ ਇਹ ਗੀਤ, ਫਿਰ ਉਸ ਤੋਂ ਬਾਅਦ ਚੱਲਦੇ ਹਾਂ ਸੰਗਰੂਰ ਦੇ ਅਲੱਗ ਅਲੱਗ ਸਟੋਪਸ 'ਤੇ।

ਗੱਲ ਹੋਈ ਹੈ ਸੰਗਰੂਰ ਦੀ, ਅਤੇ ਸੰਗਰੂਰ ਦਾ ਇਤਿਹਾਸ ਕਾਫੀ ਜ਼ਿਆਦਾ ਰੋਚਕ ਹੈ। ਇਹ ਇਲਾਕਾ ਪਹਿਲਾਂ ਜਿੰਦ ਰਿਆਸਤ ਦਾ ਹਿੱਸਾ ਸੀ। ਜਿੰਦ ਦੇ ਮਹਾਰਾਜਿਆਂ ਨੇ ਸੰਗਰੂਰ ਨੂੰ ਬਹੁਤ ਸੋਹਣੇ ਢੰਗ ਨਾਲ ਵਿਕਸਿਤ ਕੀਤਾ। ਸ਼ਹਿਰ ਦੀ ਯੋਜਨਾ ਜੈਪੁਰ ਸ਼ਹਿਰ ਤੋਂ ਪ੍ਰਭਾਵਿਤ ਮੰਨੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਸੰਗਰੂਰ ਦੇ 4 ਮੁੱਖ ਦਰਵਾਜ਼ੇ ਬਣਾਏ ਗਏ ਸਨ ਜੋ ਸ਼ਹਿਰ ਦੀ ਰੱਖਿਆ ਅਤੇ ਸੁੰਦਰਤਾ ਦਾ ਪ੍ਰਤੀਕ ਸਨ। ਇਹ ਧਰਤੀ ਸਿਰਫ ਰਾਜਸੀ ਇਮਾਰਤਾਂ ਲਈ ਨਹੀਂ, ਸਗੋਂ ਆਜ਼ਾਦੀ ਦੀ ਲਹਿਰ ਅਤੇ ਪੰਜਾਬੀ ਸੱਭਿਆਚਾਰ ਦੇ ਲਈ ਵੀ ਮਸ਼ਹੂਰ ਰਹੀ ਹੈ। ਗੱਲ ਕਰਦੇ ਹਾਂ ਉਹਨਾਂ ਜਗ੍ਹਾਵਾਂ ਦੀ, ਉਹਨਾਂ ਸਪੋਟਸ ਦੀ ਜਿਹੜੇ ਕਿ ਬਹੁਤ ਮਸ਼ਹੂਰ ਨੇ। ਪਹਿਲਾ ਬਨਾਰਸ ਬਾਗ। ਜੇ ਤੁਸੀਂ ਸੰਗਰੂਰ ਜਾਓ ਤਾਂ ਬਨਾਰਸ ਬਾਗ ਜ਼ਰੂਰ ਦੇਖੋ। ਇਹ ਬਾਗ ਮਹਾਰਾਜਾ ਰਘਵੀਰ ਸਿੰਘ ਵੱਲੋਂ ਬਣਾਇਆ ਗਿਆ ਸੀ। ਇੱਥੇ ਹਰਿਆਲੀ, ਪੁਰਾਣੀਆਂ ਵਸਤੂ ਕਲਾ ਅਤੇ ਸ਼ਾਂਤ ਮਾਹੌਲ ਲੋਕਾਂ ਨੂੰ ਆਪਣੇ ਵੱਲ ਅਟਰੈਕਟ ਕਰਦਾ ਹੈ। ਸਵੇਰ ਦੀ ਸੈਰ ਲਈ ਇਹ ਥਾਂ ਸਭ ਤੋਂ ਜ਼ਿਆਦਾ ਮਸ਼ਹੂਰ ਹੈ ਅਤੇ ਲੋਕ ਜਾਂਦੇ ਵੀ ਨੇ। ਉਸ ਤੋਂ ਬਾਅਦ ਹੈ ਗੁਰਦੁਆਰਾ ਨਨਕਾਣਾ ਸਾਹਿਬ। ਇਹ ਗੁਰਦੁਆਰਾ ਸਿੱਖ ਇਤਿਹਾਸ ਦੇ ਨਾਲ ਜੁੜਿਆ ਮਹੱਤਵਪੂਰਨ ਸਥਾਨ ਹੈ। ਗੁਰਦੁਆਰੇ ਦਾ ਨਾਮ ਹੈ ਨਾਨਕਿਆਣਾ ਸਾਹਿਬ। ਦੂਰ ਦੂਰ ਤੋਂ ਸੰਗਤ ਇੱਥੇ ਨਤਮਸਤਕ ਆਉਣ ਆਉਂਦੀ ਹੈ। ਇੱਥੇ ਦਾ ਆਤਮਿਕ ਮਾਹੌਲ ਮਨ ਨੂੰ ਸ਼ਾਂਤੀ ਦਿੰਦਾ ਆ। ਉਸ ਤੋਂ ਬਾਅਦ ਹੈ ਸਾਡੇ ਕੋਲ ਜਿੰਦ ਰਿਆਸਤ ਦੀਆਂ ਪੁਰਾਣੀਆਂ ਇਮਾਰਤਾਂ। ਸੰਗਰੂਰ ਵਿੱਚ ਅੱਜ ਵੀ ਕਈ ਪੁਰਾਣੀਆਂ ਇਮਾਰਤਾਂ ਅਤੇ ਰਾਜਸੀ ਢਾਂਚੇ ਮੌਜੂਦ ਨੇ ਜੋ ਰਿਆਸਤੀ ਸ਼ਾਨ ਦੀ ਸਾਨੂੰ ਯਾਦ ਦਿਵਾਉਂਦੇ ਨੇ। ਇਹਨਾਂ ਇਮਾਰਤਾਂ ਦੀ ਬਣਾਵਟ ਦੇਖ ਕੇ ਪੁਰਾਣੇ ਪੰਜਾਬ ਦੀ ਝਲਕ ਮਿਲਦੀ ਹੈ। ਅਹਿਸਾਸ ਹੁੰਦਾ ਹੈ ਕਿ ਰਾਜਿਆਂ ਦੇ ਦੇਸ਼ ਦੇ ਵਿੱਚ ਅਸੀਂ ਰਹਿੰਦੇ ਸੀ ਅਤੇ ਸਾਡਾ ਖੂਨ ਵੀ ਕਿਤੇ ਨਾ ਕਿਤੇ ਰਾਜਸੀ ਰਾਜ ਅਤੇ ਸਾਰੀ ਕੌਮ ਦੇ ਉੱਤੇ ਜਿਹਨਾਂ ਲੋਕਾਂ ਨੇ ਰਾਜ ਕੀਤਾ ਆ ਉਹ ਵੀ ਪ੍ਰਗਟ ਕਰਦਾ ਹੈ। ਵੀ ਇਸ ਤੋਂ ਬਾਅਦ ਗੱਲ ਕਰਾਂਗੇ ਹੁਣ ਸੰਗਰੂਰ ਦੇ ਵਿੱਚ ਖਾਣੇ ਕਿਹੜੇ ਮਸ਼ਹੂਰ ਨੇ, ਕਿਉਂਕਿ ਦੇਖੋ ਪੰਜਾਬ ਦੀ ਗੱਲ ਹੋਵੇ ਤਾਂ ਖਾਣੇ ਦੀ ਗੱਲ ਨਾ ਹੋਵੇ ਬਿਲਕੁਲ ਨਹੀਂ ਹੋ ਨਹੀਂ ਸਕਦਾ। ਹਰ 10 ਕਿਲੋਮੀਟਰ 'ਤੇ ਜਾਈਏ ਭਾਸ਼ਾ ਬਦਲਦੀ ਆ, ਖਾਣ ਪਾਣ ਵੀ ਬਦਲਦਾ ਆ, ਜਾਂ ਫਿਰ ਖਾਣ ਪੀਣ ਵਾਲੀਆਂ ਵਸਤੂਆਂ ਦੇ ਨਾਮ ਵੀ ਬਦਲ ਜਾਂਦੇ ਨੇ। ਗੱਲ ਕਰਦੇ ਹਾਂ ਬਾਅਦ ਦੇ ਵਿੱਚ, ਲੇਕਿਨ ਪਹਿਲਾਂ ਸੁਣਦੇ ਹਾਂ ਆਪਾਂ ਗੁਰਨਾਮ ਭੁੱਲਰ ਦੀ ਆਵਾਜ਼ ਦੇ ਵਿੱਚ ਇਹ ਗੀਤ, ਫਿਰ ਉਸ ਤੋਂ ਬਾਅਦ ਖਾਣ ਪੀਣ ਦੀਆਂ ਗੱਲਾਂ ਹੋਣਗੀਆਂ।

0: ਹੁਣ ਗੱਲ ਕਰਦੇ ਹਾਂ ਸੰਗਰੂਰ ਦੇ ਸਵਾਦ ਦੀ, ਕਿਉਂਕਿ ਪੰਜਾਬ ਦੀ ਗੱਲ ਖਾਣੇ ਤੋਂ ਬਿਨਾਂ ਵੀ ਕਿਵੇਂ ਹੋ ਸਕਦੀ ਹੈ। ਇਹ ਤਾਂ ਤੋਹੀਨ ਹੋਏਗੀ ਜੇਕਰ ਕਿਸੇ ਜ਼ਿਲ੍ਹੇ ਦੀ ਗੱਲ ਹੋਵੇ ਅਤੇ ਉੱਥੇ ਦੇ ਸਪੈਸ਼ਲ ਖਾਣੇ ਦੀ ਗੱਲ ਨਾ ਕੀਤੀ ਜਾਵੇ। ਗੱਲ ਕਰਦੇ ਹਾਂ ਸਭ ਤੋਂ ਜ਼ਿਆਦਾ ਪੋਪੂਲਰ ਫੂਡ ਆਈਟਮਸ ਇਨ ਦਾ ਸੰਗਰੂਰ। ਸਭ ਤੋਂ ਪਹਿਲਾਂ ਮੱਖਣ ਵਾਲੇ ਪਰਾਂਠੇ, ਉਸ ਤੋਂ ਬਾਅਦ ਆ ਸਰੋਂ ਦਾ ਸਾਗ ਅਤੇ ਮੱਕੀ ਦੀ ਰੋਟੀ, ਇਹ ਤਾਂ ਵੀ ਆਲ ਓਵਰ ਪੰਜਾਬ ਦੀ ਸ਼ਾਨ ਹੈ। ਫਿਰ ਉਸ ਤੋਂ ਬਾਅਦ ਆ ਲੱਸੀ ਦਾ ਵੱਡਾ ਗਲਾਸ, ਜੀ ਹਾਂ, ਦੇਸੀ ਘਿਓ ਵਾਲੀ ਪਿੰਨੀ, ਤੰਦੂਰੀ ਕੁਲਚੇ, ਬਿਲਕੁਲ ਜੀ, ਕੜਾਹ ਪ੍ਰਸ਼ਾਦ ਅਤੇ ਲੰਗਰ ਦਾ ਸਵਾਦ, ਜੀ ਬਿਲਕੁਲ, ਜਿਹੜਾ ਅਖੀਰ 'ਤੇ ਬੋਲਿਆ ਆ ਇਹ ਤਾਂ ਰੂਹਾਨੀਅਤ ਭਰਿਆ ਹੈ ਅਤੇ ਇਹ ਕਿਤੇ ਨਹੀਂ ਹੋਰ ਮਿਲ ਸਕਦਾ। ਅਤੇ ਪਿੰਡਾਂ ਵਿੱਚ ਅੱਜ ਵੀ ਚੁੱਲ੍ਹੇ ਦੀ ਰੋਟੀ ਅਤੇ ਮਿੱਟੀ ਦੀ ਖੁਸ਼ਬੂ ਵਾਲਾ ਖਾਣਾ ਲੋਕਾਂ ਨੂੰ ਬਹੁਤ ਪਸੰਦ ਆਉਂਦਾ। ਹਾਲਾਂਕਿ ਕੰਟਰੋਵਰਸੀ ਚੱਲਦੀ ਰਹਿੰਦੀ ਹੈ ਕਿ ਨਹੀਂ ਮੈਂ ਨਹੀਂ ਕਰਨਾ, ਤੂੰ ਕਰ, ਇੱਦਾਂ ਕਰ, ਉੱਦਾਂ ਕਰ, ਲੇਕਿਨ ਜਦੋਂ ਖਾਧਾ ਜਾਂਦਾ ਆ ਤਾਂ ਫਿਰ ਫਰਕ ਤਾਂ ਥੋੜ੍ਹਾ ਬਹੁਤਾ ਪਤਾ ਲੱਗਦਾ ਹੀ ਆ ਸਾਡੀ ਜੀਭ ਦੇ ਸਵਾਦ ਨੂੰ ਕਿ ਹਾਂਜੀ ਫਰਕ ਹੀ ਹੁੰਦਾ ਆ। ਲੇਕਿਨ ਜਿੱਥੇ ਮਿਹਨਤ ਜ਼ਿਆਦਾ ਲੱਗਦੀ ਆ ਠੀਕ ਆ ਸਵਾਦ ਮਿਲਦਾ ਆ, ਪਰ ਥੋੜ੍ਹਾ ਬਹੁਤਾ ਨਵੀਂ ਟੈਕਨੋਲੋਜੀ ਨੂੰ ਵੀ ਸਾਨੂੰ ਅਪਣਾ ਲੈਣਾ ਚਾਹੀਦਾ। ਲੇਕਿਨ ਸਭ ਤੋਂ ਜ਼ਿਆਦਾ ਮਸ਼ਹੂਰ ਹੈ ਜੀ ਮੱਖਣ ਵਾਲੇ ਪਰਾਂਠੇ, ਕਿਉਂਕਿ ਇਹ ਸੰਗਰੂਰ ਦੀ ਸ਼ਾਨ ਹੈ, ਉੱਥੇ ਸਭ ਤੋਂ ਜ਼ਿਆਦਾ ਇਹ ਲੋਕ ਆਮ ਖਾਂਦੇ ਨੇ। ਸਰੋਂ ਦਾ ਸਾਗ ਮੱਕੀ ਦੀ ਰੋਟੀ ਤਾਂ ਤੁਹਾਨੂੰ ਪਤਾ ਹੀ ਆ ਕਿ ਆਲ ਓਵਰ ਸਾਰੇ ਪੰਜਾਬ ਦੇ ਵਿੱਚ ਸਾਰਿਆਂ ਦੀ ਫੇਵਰੇਟ ਹੈ। ਜਿਹੜੇ ਪੰਜਾਬੀ ਦੂਸਰੇ ਦੇਸ਼ਾਂ 'ਚ ਜਾ ਕੇ ਵੀ ਆਪਣੇ ਰੈਸਟੋਰੈਂਟ ਖੋਲ੍ਹਦੇ ਨੇ ਉਹਨਾਂ ਨੇ ਗੋਰਿਆਂ ਨੂੰ ਵੀ ਸਰੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਖਾਣ ਲਗਾ ਦਿੱਤਾ ਹੋਇਆ। ਫਿਲਹਾਲ ਚਲੋ ਜੀ, ਵੈਸੇ ਤਾਂ ਰਾਤ ਦਾ ਟਾਈਮ ਹੋ ਗਿਆ ਖਾਣ ਪੀਣ ਦਾ, ਤੁਸੀਂ ਰੋਟੀ ਖਾ ਲਈ ਹੈ ਕਿ ਨਹੀਂ ਖਾ ਲਈ? ਜੇ ਨਹੀਂ ਖਾਧੀ ਤਾਂ ਖਾ ਲਓ, ਕਿਉਂਕਿ ਸਮਾਂ ਹੋ ਗਿਆ ਆ ਅਤੇ ਜ਼ਿਆਦਾ ਲੇਟ ਨਾ ਰੋਟੀ ਖਾਇਆ ਕਰੋ, ਕਿਉਂਕਿ ਫਿਰ ਬਿਮਾਰੀਆਂ ਦਾ ਖਤਰਾ ਵੀ ਵੱਧ ਜਾਂਦਾ ਆ। ਫਿਲਹਾਲ ਸੁਣਦੇ ਹਾਂ ਨਿਮਰਤ ਖਹਿਰਾ ਅਤੇ ਮਿਸ ਪੂਜਾ ਦੀ ਆਵਾਜ਼ ਦੇ ਵਿੱਚ, ਖਾਣ ਪੀਣ ਨਾਲ ਹੀ ਜੁੜਿਆ ਹੋਇਆ ਗੀਤ ਹੈ, ਦੱਸਾਂਗੀ ਨਹੀਂ ਲੇਕਿਨ ਤੁਹਾਡੇ ਲਈ ਪਲੇ ਕਰਾਂਗੀ।
1: ਸਲਾਦ ਖਾਓ, ਹਰੀਆਂ ਸਬਜ਼ੀਆਂ ਖਾਓ, ਹੁਣ ਤੁਹਾਨੂੰ ਦੋਨਾਂ ਨੂੰ ਪਤਲੇ ਕਰਨ ਦੀ ਜ਼ਿੰਮੇਵਾਰੀ ਮੇਰੀ ਹੈ।

ਸੰਗਰੂਰ ਦੀ ਸੈਰ ਹੋ ਰਹੀ ਆ ਤੇ ਗੱਲ ਨਾ ਹੋਵੇ ਖੇਤੀਬਾੜੀ ਤੇ ਪਿੰਡਾਂ ਦੀ ਜ਼ਿੰਦਗੀ ਦੀ, ਏਦਾਂ ਹੋ ਹੀ ਨਹੀਂ ਸਕਦਾ। ਖਾਣੇ ਦੀ ਗੱਲ ਹੋ ਗਈ, ਡਾਇਟਿੰਗ ਵੀ ਅਸੀਂ ਸੁਣ ਲਈ ਆ। ਸੰਗਰੂਰ ਨੂੰ ਪੰਜਾਬ ਦੀ ਖੇਤੀਬਾੜੀ ਦਾ ਕੇਂਦਰ ਕਿਹਾ ਜਾਂਦਾ ਆ। ਇੱਥੇ ਮੁੱਖ ਤੌਰ 'ਤੇ ਕਣਕ, ਝੋਨਾ ਅਤੇ ਕਪਾਹ ਦੀ ਖੇਤੀ ਹੁੰਦੀ ਆ। ਪਿੰਡਾਂ ਦੀ ਸਵੇਰ, ਟਰੈਕਟਰਾਂ ਦੀਆਂ ਆਵਾਜ਼ਾਂ, ਖੇਤਾਂ ਵਿੱਚ ਮਿਹਨਤ ਕਰਦੇ ਕਿਸਾਨ ਅਤੇ ਚਾਹ ਦੇ ਢਾਬਿਆਂ 'ਤੇ ਗੱਲਾਂ ਕੀਤੀਆਂ ਜਾਂਦੀਆਂ, ਇਹ ਸਭ ਸੰਗਰੂਰ ਦੀ ਅਸਲੀ ਪਛਾਣ ਹੈ। ਅਤੇ ਅੱਜ ਵੀ ਕਈ ਸਵਾਣੀਆਂ ਸਵੇਰੇ ਸਵੇਰੇ ਉੱਠ ਕੇ ਖੇਤਾਂ ਦੇ ਵਿੱਚ ਚਾਹ ਲੈ ਕੇ ਜਾਂਦੀਆਂ ਨੇ, ਸਵੇਰ ਦੀ ਰੋਟੀ ਲੈ ਕੇ ਜਾਂਦੀਆਂ ਨੇ। ਹਾਲਾਂਕਿ ਜਿਹੜੇ ਲੋਕ ਅਜੇ ਵੀ ਕਹਿੰਦੇ ਆ ਕਿ ਇਹਨਾਂ ਚੀਜ਼ਾਂ 'ਚ ਕੁਛ ਨਹੀਂ ਰੱਖਿਆ, ਲੇਕਿਨ ਜਿਹਨਾਂ ਨੂੰ ਪਤਾ ਹੈ ਕਿ ਸਕੂਨ ਕੀ ਆ, ਉਹ ਇਹ ਅਜੇ ਵੀ ਨਹੀਂ ਛੱਡਦੇ। ਉਹਨਾਂ ਨੂੰ ਇਹ ਆ ਕਿ ਜੋ ਪਿੰਡ ਦੀ ਸਵੇਰ ਦਾ ਨਜ਼ਾਰਾ ਆ, ਟਰੈਕਟਰ ਅਤੇ ਪਿੱਛੇ ਫਿਰ ਜਿਹੜੇ ਆਪਾਂ ਬਗਲੇ ਕਹਿ ਸਕਦੇ ਉਹਨਾਂ ਨੂੰ, ਜੇਕਰ ਤੁਹਾਨੂੰ ਕਿਸੇ ਨੂੰ ਨਾਮ ਪਤਾ ਹੈ ਤਾਂ ਜ਼ਰੂਰ ਤੁਸੀਂ ਦੱਸ ਸਕਦੇ ਹੋ, ਕਾਲ ਕਰ ਸਕਦੇ ਹੋ 081-83-1174। ਹਾਲਾਂਕਿ ਕਈ ਵਾਰ ਬੰਦਾ ਗਲਤ ਵੀ ਹੋ ਜਾਂਦਾ, ਲੇਕਿਨ ਉਹ ਮਿੱਟੀ ਦੀ ਖੁਸ਼ਬੂ ਬਹੁਤ ਸੋਹਣੀ ਹੁੰਦੀ ਆ। ਅਤੇ ਉਸ ਤੋਂ ਬਾਅਦ ਜਦੋਂ ਤੁਸੀਂ ਸਾਰੇ ਦਿਨ ਆਪਣਾ ਬਿਤਾਉਣਾ ਹੁੰਦਾ, ਭਾਵੇਂ ਸ਼ਹਿਰ ਬਿਤਾਓ ਭਾਵੇਂ ਪਿੰਡ 'ਚ ਬਿਤਾਓ, ਬਹੁਤ ਸਕੂਨਮਈ ਹੁੰਦਾ ਹੈ, ਕਿਉਂਕਿ ਮਿੱਟੀ ਤੋਂ ਇਨਸਾਨ ਬਣਿਆ ਹੈ ਅਤੇ ਜਿਹੜੀ ਮਿੱਟੀ ਦੀ ਖੁਸ਼ਬੂ ਆ ਬਹੁਤ ਵਧੀਆ ਹੁੰਦੀ ਹੈ। ਸੋ ਗੱਲ ਕਰਦੇ ਹਾਂ ਅੱਗੇ ਕਿ ਸੰਗਰੂਰ ਦੇ ਵਿੱਚ ਪੰਜਾਬੀ ਸੱਭਿਆਚਾਰ ਪੂਰੀ ਤਰ੍ਹਾਂ ਜਿਉਂਦਾ ਆ। ਇੱਥੇ ਦੇ ਲੋਕ ਗਿੱਧਾ, ਭੰਗੜਾ, ਲੁੱਡੀ ਅਤੇ ਝੂਮਰ ਨੂੰ ਬਹੁਤ ਪਸੰਦ ਕਰਦੇ ਨੇ। ਵਿਆਹਾਂ ਅਤੇ ਮੇਲਿਆਂ ਦੇ ਵਿੱਚ ਢੋਲ ਦੀ ਥਾਪ 'ਤੇ ਲੋਕਾਂ ਦਾ ਜੋਸ਼ ਦੇਖਣ ਵਾਲਾ ਹੁੰਦਾ ਹੈ। ਫਿਲਹਾਲ ਜੋਸ਼ ਦੀ ਗੱਲ ਹੋ ਹੀ ਗਈ ਹੈ ਅਤੇ ਪੰਮੀ ਬਾਈ ਦਾ ਮੇਲਾ ਗੀਤ ਜ਼ਰੂਰ ਸੁਣਿਆ ਜਾਏ। ਉਸ ਤੋਂ ਬਾਅਦ ਗੱਲ ਕਰਦੇ ਹਾਂ ਕਿ ਸੰਗਰੂਰ ਦੇ ਵਿੱਚ ਹੋਰ ਕਿਹੜੇ ਕਿਹੜੇ ਸਟਾਪ ਹੈ ਜਿਸ 'ਤੇ ਅਸੀਂ ਅਜੇ ਨਹੀਂ ਗਏ।

ਸੰਗਰੂਰ ਦੀ ਸ਼ਾਨ ਦੀ ਗੱਲ ਹੋ ਗਈ, ਖਾਣੇ ਦੀ ਗੱਲ ਹੋ ਗਈ, ਖੇਤੀਬਾੜੀ ਦੀ ਗੱਲ ਹੋ ਗਈ, ਲੇਕਿਨ ਇਸ ਧਰਤੀ ਨੇ ਬਹੁਤ ਸਾਰੇ ਇੱਦਾਂ ਦੀ ਪਰਸਨੈਲਿਟੀਜ਼ ਵੀ ਸਾਨੂੰ ਦਿੱਤੀਆਂ ਨੇ ਕਿ ਜਿਨ੍ਹਾਂ ਨੇ ਦੁਨੀਆਂ ਦੇ ਵਿੱਚ ਆਪਣਾ ਨਾਮ ਬਣਾਇਆ ਅਤੇ ਅਜੇ ਤੱਕ ਉਹਨਾਂ ਦਾ ਨਾਮ ਕਾਇਮ ਹੈ। ਸਭ ਤੋਂ ਪਹਿਲੀ ਗੱਲ, ਮੁੱਖ ਮੰਤਰੀ ਸਾਡੇ ਭਗਵੰਤ ਸਿੰਘ ਮਾਨ ਸਭ ਤੋਂ ਪਹਿਲਾਂ ਸਾਡੀ ਪਰਸਨੈਲਿਟੀ ਦੇ ਵਿੱਚ ਨੰਬਰ 1 ਤੇ ਆਉਂਦੇ ਨੇ। ਭਗਵੰਤ ਮਾਨ ਦਾ ਸੰਬੰਧ ਸੰਗਰੂਰ ਜ਼ਿਲ੍ਹੇ ਦੇ ਨਾਲ ਹੈ। ਉਹਨਾਂ ਨੇ ਕਾਮੇਡੀ ਅਤੇ ਮੰਚ ਕਲਾ ਤੋਂ ਆਪਣਾ ਸਫ਼ਰ ਸ਼ੁਰੂ ਕੀਤਾ ਅਤੇ ਫਿਰ ਰਾਜਨੀਤੀ ਦੇ ਵਿੱਚ ਆ ਕੇ ਵੱਡਾ ਨਾਮ ਬਣਾਇਆ। ਆਪਣੇ ਆਪ ਦੇ ਵਿੱਚ ਹਾਸੇ ਮਜ਼ਾਕ ਵਾਲੇ ਅੰਦਾਜ਼ ਅਤੇ ਲੋਕਾਂ ਨਾਲ ਜੁੜੀ ਭਾਸ਼ਾ ਦੇ ਲਈ ਬਹੁਤ ਮਸ਼ਹੂਰ ਨੇ। ਉਸ ਤੋਂ ਬਾਅਦ

ਕੁਲਦੀਪ ਮਾਣਕ। ਪੰਜਾਬੀ ਲੋਕ ਗਾਇਕੀ ਦੀ ਗੱਲ ਹੋਵੇ ਤੇ ਕੁਲਦੀਪ ਮਾਣਕ ਦਾ ਨਾਮ ਨਾ ਆਵੇ? ਨਹੀਂ ਜੀ, ਇਹ ਹੋ ਨਹੀਂ ਸਕਦਾ। ਕਲੇ ਦਾ ਬਾਦਸ਼ਾਹ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਉਹਨਾਂ ਦਾ ਨਾਮ ਕੁਲਦੀਪ ਮਾਣਕ, ਅਤੇ ਪੰਜਾਬੀ ਲੋਕ ਗੀਤਾਂ ਨੂੰ ਦੁਨੀਆ ਭਰ ਦੇ ਵਿੱਚ ਇਹਨਾਂ ਨੇ ਮਸ਼ਹੂਰ ਕੀਤਾ। ਐਵੇਂ ਨਹੀਂ ਫਿਰ ਕਲੀਆਂ ਦਾ ਬਾਦਸ਼ਾਹ ਕਿਹਾ ਜਾਂਦਾ, ਉਹਨਾਂ ਦੇ ਗੀਤ ਅੱਜ ਵੀ ਲੋਕ ਬੜੇ ਚਾਅ ਦੇ ਨਾਲ ਸੁਣਦੇ ਨੇ। ਸਾਡੇ ਭੱਜੀ ਕ੍ਰਿਕਟਰ ਹਰਭਜਨ ਸਿੰਘ, ਭਾਰਤੀ ਕ੍ਰਿਕਟ ਟੀਮ ਦੇ ਮਸ਼ਹੂਰ ਸਪਿਨਰ, ਭੱਜੀ ਦਾ ਨਾਮ ਵੀ ਪੰਜਾਬ ਦਾ ਮਾਣ ਵਧਾਉਣ ਵਾਲਿਆਂ ਦੇ ਵਿੱਚ ਸ਼ਾਮਿਲ ਹੁੰਦਾ ਆ। ਉਹਨਾਂ ਨੇ ਆਪਣੀ ਗੇਂਦਬਾਜ਼ੀ ਨਾਲ ਦੁਨੀਆ ਭਰ ਦੇ ਵਿੱਚ ਭਾਰਤ ਦਾ ਨਾਮ ਰੋਸ਼ਨ ਕੀਤਾ। ਸੰਗਰੂਰ ਦੀ ਧਰਤੀ ਲੋਕ ਨਾਚ, ਲੋਕ ਗੀਤ ਅਤੇ ਨਾਟਕ ਕਲਾ ਦੇ ਲਈ ਮਸ਼ਹੂਰ ਤਾਂ ਰਹੀ ਹੈ। ਇੱਥੇ ਕਈ ਗਿੱਧਾ ਟੀਮ, ਭੰਗੜਾ ਕਲਾਕਾਰ ਅਤੇ ਲੋਕ ਗਾਇਕ ਪੰਜਾਬੀ ਸੱਭਿਆਚਾਰ ਨੂੰ ਅੱਗੇ ਵੀ ਵਧਾ ਰਹੇ ਨੇ। ਸੰਗਰੂਰ ਦੇ ਲੋਕ ਸਿਰਫ ਰਾਜਨੀਤੀ ਜਾਂ ਕਲਾ ਵਿੱਚ ਹੀ ਨਹੀਂ, ਸਗੋਂ ਖੇਤੀਬਾੜੀ, ਸਮਾਜ ਸੇਵਾ ਵਿੱਚ ਵੀ ਆਪਣਾ ਵੱਡਾ ਯੋਗਦਾਨ ਪਾ ਰਹੇ ਨੇ। ਸੋ ਦੋਸਤੋ, ਇਹ ਸੀ ਸੰਗਰੂਰ ਦੀਆਂ ਕੁਝ ਹਸਤੀਆਂ ਜਿਨ੍ਹਾਂ ਨੇ ਆਪਣੀ ਮਿਹਨਤ ਅਤੇ ਹੁਨਰ ਦੇ ਨਾਲ ਪੰਜਾਬ ਦਾ ਨਾਮ ਦੁਨੀਆ ਭਰ ਦੇ ਵਿੱਚ ਰੋਸ਼ਨ ਕੀਤਾ। ਸੰਗਰੂਰ ਸਿਰਫ ਇੱਕ ਜ਼ਿਲ੍ਹਾ ਨਹੀਂ, ਇਹ ਪ੍ਰਤਿਭਾਵਾਂ ਦੀ ਧਰਤੀ ਹੈ। ਇੱਕ ਐਸਾ ਜ਼ਿਲ੍ਹਾ ਜਿੱਥੇ ਇਤਿਹਾਸ ਵੀ ਬੋਲਦਾ, ਖੇਤ ਵੀ ਗਾਉਂਦੇ ਨੇ ਅਤੇ ਲੋਕਾਂ ਦੇ ਦਿਲਾਂ ਦੇ ਵਿੱਚ ਪੰਜਾਬ ਵੀ ਵਸਦਾ। ਜੇ ਤੁਹਾਨੂੰ ਕਦੀ ਮੌਕਾ ਮਿਲੇ ਸੰਗਰੂਰ ਜਾਣ ਦਾ, ਤਾਂ ਤੁਸੀਂ ਕਿੱਥੇ ਕਿੱਥੇ ਜਾਣਾ ਚਾਹੋਗੇ? ਹੁਣੇ ਡਿਸਾਈਡ ਕਰ ਲਓ, ਜਾਂ ਫਿਰ ਅਜੇ ਵੀ ਤੁਸੀਂ ਕੁਛ ਸੋਚ ਰਹੇ ਹੋ? ਫਿਲਹਾਲ ਕੋਈ ਗੱਲ ਨਹੀਂ, ਸੁਣਦੇ ਹਾਂ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੀ ਆਵਾਜ਼ ਦੇ ਵਿੱਚ ਯਾਰਾਂ ਦਾ ਟਰੱਕ ਗੀਤ। ਫਿਲਹਾਲ ਸਮਾਂ ਹੋ ਗਿਆ 8:54, ਅਤੇ ਇਹ ਸਮਾਂ ਮੈਨੂੰ ਹੋਰ ਇਜਾਜ਼ਤ ਨਹੀਂ ਦੇ ਰਿਹਾ ਕਿ ਹੋਰ ਗੱਲਬਾਤ ਕੀਤੀ ਜਾਵੇ। ਅੱਜ ਦਾ ਇਹ ਪ੍ਰੋਗਰਾਮ ਜਿਸਦਾ ਨਾਮ ਹੈ ਰੰਗਲਾ ਪੰਜਾਬ, ਇੱਥੇ ਹੀ ਖਤਮ ਹੁੰਦਾ ਆ। ਠੀਕ 9 ਵਜੇ ਤੁਸੀਂ ਸੁਣੋਗੇ FM ਨਿਊਜ਼ ਹੈਡਲਾਈਨਸ, ਅਤੇ ਫਿਰ ਉਸ ਤੋਂ ਬਾਅਦ ਦਿਲ ਚਾਹਤਾ ਹੈ ਪ੍ਰੋਗਰਾਮ। ਹਿੰਦੀ ਸੌਂਗਸ ਤੁਹਾਡੇ ਲਈ ਪਲੇ ਕੀਤੇ ਜਾਣਗੇ, ਤੁਸੀਂ ਵਟਸਐਪ ਦੇ ਉੱਤੇ ਲਿਖ ਕੇ ਫਰਮਾਇਸ਼ ਭੇਜ ਸਕਦੇ ਹੋ।

ਐਫਐਮ ਰੇਨਬੋ ਦੀ ਸਟੂਡੀਓ ਦੀ ਘੜੀ ਦੇ ਉੱਤੇ ਇਸ ਸਮੇਂ 9 ਵੱਜ ਗਏ ਨੇ ਤੇ ਹੁਣ ਸਮਾਂ ਹੋ ਗਿਆ ਹੈ ਐਫਐਮ ਨਿਊਜ਼ ਹੈਡਲਾਈਨਸ ਦਾ। ਭਾਰਤ 14 ਅਤੇ 15 ਮਈ ਨੂੰ ਬ੍ਰਿਕਸ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਹੈ ਕਿ ਭਾਰਤ ਆਰਥਿਕ, ਤਕਨੀਕੀ ਅਤੇ ਭੂ ਰਾਜਨੀਤਿਕ ਸਮੇਤ ਸਭ ਤਰ੍ਹਾਂ ਦੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਦੇ ਸਮਰੱਥ ਹੈ। ਕੇਂਦਰੀ ਜਾਂਚ ਬਿਊਰੋ CBI ਨੇ 3 ਮਈ ਨੂੰ ਹੋਈ ਨੀਟ UG 2026 ਪ੍ਰੀਖਿਆ ਦੇ ਸੰਚਾਲਨ ਵਿੱਚ ਕਥਿਤ ਬੇਨਿਯਮੀਆਂ ਅਤੇ ਪੇਪਰ ਲੀਕ ਦੇ ਸੰਬੰਧ ਵਿੱਚ ਇੱਕ FIR ਦਰਜ ਕਰ ਲਈ ਹੈ। CBI ਨੇ ਪੰਜਾਬ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਦੇ ਨਾਲ ਜੁੜੇ 20 ਲੱਖ ਰੁਪਏ ਦੇ ਕਥਿਤ ਰਿਸ਼ਵਤਖੋਰੀ ਦੇ ਮਾਮਲੇ ਵਿੱਚ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਹਿਮੰਤ ਬਿਸਵਾ ਸ਼ਰਮਾ ਨੇ ਲਗਾਤਾਰ ਦੂਜੀ ਵਾਰ ਅਸਾਮ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਅੱਜ ਸਨਅਤ ਅਤੇ ਵਪਾਰ ਮੰਤਰੀ ਦਾ ਚਾਰਜ ਸੰਭਾਲਿਆ। ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਮੇਰਾ ਘਰ ਮੇਰੇ ਨਾਂ ਯੋਜਨਾ ਤਹਿਤ 393 ਪਰਿਵਾਰਾਂ ਨੂੰ ਮਾਲਕਾਨਾ ਹੱਕ ਸੌਂਪਿਆ, ਮਲਕੀਅਤ ਦੇ ਦਸਤਾਵੇਜ਼ ਵੀ ਵੰਡੇ। ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ ਵਿੱਚ ਪੰਜਾਬ ਭਰ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਹਰਲੀਨ ਸ਼ਰਮਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਮਨੀ ਮਹੇਸ਼ ਸ਼ਰਮਾ ਅਤੇ ਰੀਆ ਰਾਣੀ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵਿਸ਼ੇਸ਼ ਤੌਰ ਦੇ ਉੱਤੇ ਸਨਮਾਨਿਤ ਕੀਤਾ ਗਿਆ। ਮਾਤਾ ਭਦਰਕਾਲੀ ਜੀ ਦਾ ਮੇਲਾ ਭਲਕੇ ਕਪੂਰਥਲਾ ਦੇ ਪਿੰਡ ਸ਼ੇਖੂਪੁਰ ਵਿਖੇ ਪੂਰੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ। ਮੇਲੇ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਕਪੂਰਥਲਾ ਅਧੀਨ ਪੈਂਦੇ ਸਰਕਾਰੀ ਅਦਾਰਿਆਂ, ਨਿਗਮ ਬੋਰਡਾਂ, ਵਿਦਿਅਕ ਅਦਾਰਿਆਂ ਅਤੇ ਹੋਰ ਸਰਕਾਰੀ ਸੰਸਥਾਵਾਂ ਦੇ ਵਿੱਚ ਭਲਕੇ ਲੋਕਲ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਅਬੋਹਰ ਹਨੂਮਾਨਗੜ੍ਹ ਸੜਕ ਉੱਤੇ ਰਾਮਸਰਾ ਪਿੰਡ ਨੇੜੇ ਇੱਕ ਦਰਦਨਾਕ ਸੜਕ ਹਾਦਸੇ ਦੇ ਵਿੱਚ 3 ਲੋਕਾਂ ਦੀ ਮੌਤ ਹੋ ਗਈ, ਇੱਕ ਔਰਤ ਅਤੇ ਇੱਕ ਬੱਚਾ ਜ਼ਖਮੀ ਹੋ ਗਏ। IPL ਕ੍ਰਿਕਟ ਵਿੱਚ ਅੱਜ ਅਹਿਮਦਾਬਾਦ ਗੁਜਰਾਤ ਟਾਈਟਨਸ ਦਾ ਮੁਕਾਬਲਾ ਸਨਰਾਈਜ਼ਰਸ ਹੈਦਰਾਬਾਦ ਦੇ ਨਾਲ ਚੱਲ ਰਿਹਾ ਹੈ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

107.7 MHz ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ। ਮੈਂ ਅੱਜ ਰਾਜਵੀਰ ਲੈ ਕੇ ਪੇਸ਼ ਹੋ ਗਈ ਹਾਂ ਤੁਹਾਡੇ ਪਸੰਦੀਦਾ ਪ੍ਰੋਗਰਾਮ ਜਿਸ ਦਾ ਨਾਮ ਹੈ ਦਿਲ ਆਜ ਚਾਹਤਾ ਹੈ। ਤੁਹਾਡਾ ਦਿਲ ਕੀ ਚਾਹੁੰਦਾ ਹੈ, ਇੱਕ ਨੰਬਰ ਨੋਟ ਕਰ ਲਓ, 9855 10 10 27। ਇਹ ਹੈ FM ਰੇਨਬੋ ਜਲੰਧਰ ਦਾ ਵਟਸਐਪ ਨੰਬਰ। ਕੀ ਦਿਲ ਚਾਹੁੰਦਾ ਹੈ ਸੁਣਨਾ, ਇਸ ਨੰਬਰ ਦੇ ਉੱਤੇ ਭੇਜ ਦਿਓ। ਆਪਣਾ ਨਾਮ ਅਤੇ ਆਪਣਾ ਪਤਾ ਵੀ ਜ਼ਰੂਰ ਭੇਜੋ। ਇੰਤਜ਼ਾਰ ਹੈ ਤੁਹਾਡੇ ਮੈਸੇਜਿਸ ਦਾ, ਅਤੇ ਉਸ ਤੋਂ ਪਹਿਲਾਂ ਸੁਣ ਲੈਂਦੇ ਹਾਂ ਅਲਕਾ ਯਾਗਨਿਕ ਦੀ ਆਵਾਜ਼ ਦੇ ਵਿੱਚ ਧੜਕਨ ਮੂਵੀ ਦਾ ਇਹ ਗੀਤ।

ਵਟਸਐਪ ਦੇ ਉੱਤੇ ਫਰਮਾਇਸ਼ ਆਈ ਹੈ, ਲਿਖਿਆ ਹੈ ਕਿ ਗੁੱਡ ਈਵਨਿੰਗ, ਜਨਕਪੁਰੀ ਸਹਾਰਨਪੁਰ ਸੇ ਡੌਨ ਡਿਸਕਰੈਟੋ, ਰੋਜੀ ਡਿਕਰੈਟੋ, ਪਰਲ ਐਂਡ ਵਿਲਿਸ ਡਿਕਰੈਸਟਰੋ, ਇਹਨਾਂ ਨੇ ਫਰਮਾਇਸ਼ ਕੀਤੀ ਹੈ ਸੌਂਗ ਮਜ਼ਕ ਅਲੀ ਫਰੋਮ ਦ ਮੂਵੀ ਦਿੱਲੀ ਸਿਕਸ। ਸਿੰਗਰ ਨੇ ਕਹਿੰਦੇ ਮੋਹਿਤ ਚੌਹਾਨ, ਅਤੇ ਸਾਲ ਆਇਆ ਸੀ 2009, ਅਤੇ 2009 ਦੇ ਵਿੱਚ ਇਹ ਫਿਲਮ ਆਈ ਸੀਗੀ, ਅਤੇ ਸੁਣਦੇ ਹਾਂ ਇਹਨਾਂ ਦੀ ਹੀ ਪਸੰਦ ਦਾ ਇਹ ਗੀਤ।

ਵਟਸਐਪ ਦੇ ਉੱਤੇ ਫਰਮਾਇਸ਼ ਆਈ ਹੈ ਕਿ ਫਿਲਮ ਸੌਦਾਗਰ ਗਾਣਾ ਹੈ ਸਜਨਾ ਹੈ ਮੁਝੇ ਸਜਨਾ ਕੇ ਲੀਏ। ਫਰਮਾਇਸ਼ ਕਰਨ ਵਾਲੇ ਦਾ ਨਾਮ ਹੈ ਰਾਮ ਸਿੰਘਪੁਰ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਸੇ। ਅਸ਼ੋਕ ਬੱਬਰ, ਪਵਨ, ਰਾਜੇਸ਼, ਅਜੇ, ਰਾਹੁਲ ਦ ਮੋਨੂ ਬੱਬਰ। ਠੀਕ ਹੈ ਜੀ, ਤੁਹਾਡੀ ਫਰਮਾਇਸ਼ ਪੂਰੀ ਕੀਤੀ ਜਾਏਗੀ। ਫਿਰ ਉਸ ਤੋਂ ਬਾਅਦ ਸਾਡੇ ਕੋਲ ਅਗਲੀ ਫਰਮਾਇਸ਼ ਆਈ ਹੈ ਕਿ ਸਰਦਾਰ ਪਰਮਜੀਤ ਸਿੰਘ ਬਾਘਾ ਪੁਰਾਣਾ, ਗਗਨਦੀਪ ਕੌਰ, ਗੁਰਪ੍ਰੀਤ ਕੌਰ, ਪਰਮਜੀਤ ਕੌਰ, ਪਾਲ ਸਿੰਘ। ਲੇਕਿਨ ਇਹਨਾਂ ਨੇ ਇੱਕ ਇੱਥੇ ਛੋਟੀ ਜਿਹੀ ਗੱਲ ਕਹੀ ਕਿ ਪੰਜਾਬੀ ਗੀਤ ਸੁਣਨ ਵਾਲੇ ਸਾਰੇ ਧਿਆਨ ਦੇਣ ਕਿ ਇਹ ਆਰ ਹੈ ਹਿੰਦੀ ਸੌਂਗਸ ਦਾ, ਤੁਸੀਂ ਹਿੰਦੀ ਗਾਣਿਆਂ ਦੀ ਫਰਮਾਇਸ਼ ਕਰ ਸਕਦੇ ਹੋ ਇਸ ਦੇ ਵਿੱਚ। ਫਿਰ ਉਸ ਤੋਂ ਬਾਅਦ ਸਾਡੇ ਕੋਲ ਅੱਗੇ ਇਹ ਫਰਮਾਇਸ਼ ਆਈ ਹੈ ਕਿ ਸੁਰੇਸ਼ ਰਾਠੌਰ, ਮੰਜੁਲਾ ਰਾਠੌਰ, ਵਿਸ਼ਾਲ ਨਿਸ਼ਾ, ਗਾਂਧੀਨਗਰ ਗੁਜਰਾਤ ਸੇ। ਅਤੇ ਫਿਰ ਉਸ ਤੋਂ ਬਾਅਦ ਸਾਡੇ ਕੋਲ ਅਗਲਾ ਨਾਮ ਆਇਆ ਸ਼ੰਕਰ ਲਾਲ ਜੈਸਵਾਲ, ਗਣੇਸ਼ ਲਾਲ ਜੈਸਵਾਲ, ਸ਼ੁਭ ਪ੍ਰਸਾਦ ਜੈਸਵਾਲ। ਅਤੇ ਇਹਨਾਂ ਨੇ ਕਿਹਾ ਕਿ ਕੋਈ ਵੀ ਆਪ ਗਾਣਾ ਸੁਣਵਾ ਦੀਜੀਏ। ਠੀਕ ਹੈ ਜੀ, ਕੋਈ ਵੀ ਗਾਣਾ ਸੁਣਵਾ ਦਿੰਦੇ ਹਾਂ। ਸਜਣਾ ਹੈ ਮੁਝੇ ਸਜਣਾ ਕੇ ਲੀਏ, ਜਿਨ੍ਹਾਂ ਨੇ ਪਹਿਲਾਂ ਫਰਮਾਇਸ਼ ਸਾਡੇ ਕੋਲ ਭੇਜੀ ਸੀ, ਉਹਨਾਂ ਦਾ ਗਾਣਾ ਪਲੇ ਕਰਦੇ ਹਾਂ।

ਵਟਸਐਪ ਦੇ ਉੱਤੇ ਅਗਲੀ ਫਰਮਾਇਸ਼ ਆਈ ਹੈ ਕਿ ਫਿਲਮ ਦੋਸਤਾਨਾ 1981 ਦਾ ਗੀਤ ਹੈ ਕਿਸ਼ੋਰ ਅਤੇ ਆਸ਼ਾ ਭੋਂਸਲੇ ਦੀ ਆਵਾਜ਼ ਦੇ ਵਿੱਚ। ਫਰਮਾਇਸ਼ ਕਰਨ ਵਾਲੇ ਦਾ ਨਾਮ ਹੈ ਰਜਿੰਦਰਪਾਲ ਰਾਣਾ, ਰੰਜੂ ਰਾਣਾ, ਸ਼ਰੁਤੀ ਰਾਣਾ, ਸਾਕਸ਼ੀ, ਸ੍ਰਿਸ਼ਟੀ, ਧਰਮਵੀਰ, ਪਿੰਡ ਬੁਲਾਰਾ, ਲੁਧਿਆਣਾ ਤੋਂ। ਜੀ ਹਾਂ, ਬਿਲਕੁਲ, ਤੁਹਾਡੀ ਫਰਮਾਇਸ਼ ਜ਼ਰੂਰ ਪੂਰੀ ਕੀਤੀ ਜਾਏਗੀ।

ਔਰ ਸਹਿ ਖਟਕ ਪਰਿਵਾਰ। ਇਸ ਤੋਂ ਬਾਅਦ ਸਾਡੇ ਕੋਲ ਅਗਲਾ ਨਾਮ ਹੈ ਚੰਡੀਗੜ੍ਹ ਤੋਂ ਸਤੀਸ਼ ਅਨੇਜਾ, ਬਿਮਲਾ ਅਨੇਜਾ ਕਹਿੰਦੇ ਕਿ ਗੀਤ ਸੁਣਵਾ ਦਿਓ। ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਸਾਦੁਲ ਸ਼ਹਿਰ ਰਾਜਸਥਾਨ ਸੇ ਰਾਮ ਕੁਮਾਰ ਰਿਵਾੜ, ਚੰਦਰਕਲਾ ਰਿਵਾੜ, ਇਹਨਾਂ ਨੇ ਵੀ ਕਿਹਾ ਕਿ ਗੀਤ ਸੁਣਾ ਦਿਓ। ਅਤੇ ਫਰਮਾਇਸ਼ ਆਈ ਸੀਗੀ ਪੰਨਾ ਕੀ ਤਮੰਨਾ ਮੂਵੀ ਦੇ ਵਿੱਚੋਂ ਇਸ ਗੀਤ ਦੀ।

ਸੋ ਵਟਸਐਪ ਦੇ ਉੱਤੇ ਅਗਲੀ ਫਰਮਾਇਸ਼ ਆਈ ਹੈ, ਕਹਿੰਦੇ ਕਿ ਕੋਈ ਵੀ ਗੀਤ ਸੁਣਾ ਦਿਓ ਪਰ ਉਹਨਾਂ ਦੇ ਨਾਮ ਜ਼ਰੂਰ ਪੜਾਂਗੀ। ਗਾਉਂ ਜਾਂ ਖੇਤ ਰਾਜਸਥਾਨ ਸੇ ਸ਼ੰਭੂ ਦਿਆਲ ਖਟਕ, ਵਿਮਲਾ ਦੇਵੀ, ਅਮਰਜੀਤ ਖਟਕ, ਸੁੰਦਰ ਲਾਲ ਖਟਕ।

ਵਟਸਐਪ ਦੇ ਉੱਤੇ ਅਗਲੀ ਫਰਮਾਇਸ਼ ਆਈ ਹੈ, ਲਿਖਿਆ ਹੈ ਕਿ ਫਿਲਮ ਬੌਬੀ ਗੀਤ ਮੈਂ ਸ਼ਾਇਰ ਤੋਂ ਨਹੀਂ ਅਨਾਰਕਲੀ ਬਾਜ਼ਾਰ ਜਗਰਾਓਂ ਸੇ, ਅਤੇ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਗਾਵਰਾ ਮਲਹੋਤਰਾ, ਭਾਈ ਸੁੱਚਾ ਸਿੰਘ ਪਾਠਕ, ਵਿਨੋਦ ਪੁਰੀ ਕਹਿੰਦੇ ਕਿ ਇਹ ਗੀਤ ਪਲੇ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਵੇਗਾ। ਧੰਨਵਾਦ ਕਿਹੜੀ ਗੱਲ ਦਾ, ਇਹ ਆਰ ਹੀ ਤੁਹਾਡਾ ਹੈ ਕਿ ਦਿਲ ਤੁਹਾਡਾ ਕੀ ਚਾਹੁੰਦਾ ਹੈ। ਤੋ ਪਲੇ ਕਰਨ ਜਾ ਰਹੀ ਹਾਂ ਤੁਹਾਡੀ ਪਸੰਦ ਦਾ ਇਹ ਗੀਤ।

ਵਟਸਐਪ ਦੇ ਉੱਤੇ ਅਗਲੀ ਫਰਮਾਇਸ਼ ਆਈ ਹੈ, ਲਿਖਿਆ ਹੈ ਕਿ ਹਿੰਦੀ ਗੀਤ ਸੁਣਾ ਦਿਓ। ਫਿਲਮ ਹੈ ਦਿਲ ਲਗੀ, ਕਾਲਾ ਕੰਬੋਜ਼, ਰਜਨੀ ਬਾਲਾ ਕੰਬੋਜ਼, ਸੀਰਤ ਕੰਬੋਜ਼, ਜਪਜੀ ਕੰਬੋਜ਼ ਅਤੇ ਗੁਰਫਤਿਹ ਸਿੰਘ ਕੰਬੋਜ਼, ਪਿੰਡ ਮੋਹਣ ਕੇ ਹਠਾਰ, ਜ਼ਿਲ੍ਹਾ ਫਿਰੋਜ਼ਪੁਰ ਤੋਂ ਇਹ ਸਾਨੂੰ ਲਿਖਦੇ ਨੇ। ਫਿਰ ਉਸ ਤੋਂ ਬਾਅਦ ਪਿੰਡ ਦਾ ਨਾਮ ਹੈ ਖਾਰਿਆ, ਜ਼ਿਲ੍ਹਾ ਸਿਰਸਾ, ਹਰਿਆਣਾ। ਸੋ ਪ੍ਰਤਾਪ, ਜੁਨਾਗਲ, ਇੰਦਰਾ, ਮੁਕੇਸ਼, ਦਿਨੇਸ਼, ਅੰਸ਼ੂ, ਬਲਦੇਵ ਕਟਾਰੀਆ ਕਹਿਤੇ ਹੈ ਕਿ ਕੋਈ ਵੀ ਗੀਤ ਸੁਣਵਾ ਦੀਜੀਏ। ਜੀ ਠੀਕ ਹੈ, ਕੋਈ ਵੀ ਗੀਤ ਸੁਣਵਾ ਦਾਂਗੇ। ਪਿੰਡ ਝੰਜੇੜੀ, ਤਹਿਸੀਲ ਖਰੜ, ਜ਼ਿਲ੍ਹਾ SAS ਨਗਰ ਤੋਂ ਲਿਆਕਤ ਅਲੀ, ਨਿਸ਼ਾ ਸ਼ਾਹੀਨ, ਯਾਸਮੀਨ, ਅਰਮਾਨ ਮਲਿਕ ਕਹਿੰਦੇ ਕਿ ਕੋਈ ਵੀ ਗੀਤ ਸੁਣਾ ਦਿਓ। ਠੀਕ ਹੈ ਜੀ, ਪਲੇ ਕਰਨ ਜਾ ਰਹੇ ਹਾਂ ਫਰਮਾਇਸ਼ੀ ਗੀਤ।

व्हाट्सएप ਦੇ ਉੱਤੇ ਫਰਮਾਇਸ਼ ਆਈ ਹੈ ਫਿਲਮ ਡੌਨ 1979 ਜਿਸਕਾ ਮੁਝੇ ਥਾ ਇੰਤਜ਼ਾਰ ਕਿਸ਼ੋਰ ਕੁਮਾਰ ਅਤੇ ਲਤਾ ਮੰਗੇਸ਼ਕਰ ਦੇ ਵੱਲੋਂ ਗਾਇਆ ਗਿਆ ਇਹ ਗਾਣਾ। ਫਰਮਾਇਸ਼ ਕਰਨ ਵਾਲੇ ਦਾ ਨਾਮ ਹੈ ਰਜਿੰਦਰਪਾਲ ਰਾਣਾ, ਰੰਜੂ ਰਾਣਾ, ਸ਼ਰੂਤੀ ਰਾਣਾ, ਪਿੰਡ ਭੁਲਾਰਾ, ਲੁਧਿਆਣਾ, ਇਹਨਾਂ ਨੇ ਫਰਮਾਇਸ਼ ਕੀਤੀ ਹੈ। ਜ਼ਰੂਰ ਫਰਮਾਇਸ਼ ਪੂਰੀ ਕੀਤੀ ਜਾਵੇਗੀ। ਇਸ ਦੇ ਨਾਲ ਹੀ ਮੈਂ ਦੱਸਦਾ ਕਿ FM ਰੇਨਬੋ ਦੀ ਸਟੂਡੀਓ ਦੀ ਘੜੀ ਦੇ ਉੱਤੇ ਇਸ ਸਮੇਂ 9:55 ਹੋ ਗਏ ਨੇ ਅਤੇ ਪ੍ਰੋਗਰਾਮ ਦਿਲ ਚਾਹਤਾ ਹੈ ਇੱਥੇ ਹੀ ਖਤਮ ਹੁੰਦਾ ਹੈ। ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ। ਠੀਕ 10 ਵਜੇ ਤੁਸੀਂ ਇੰਜੋਏ ਕਰੋਗੇ, ਸੁਣੋਗੇ ਪ੍ਰੋਗਰਾਮ ਸ਼ਾਮੇ ਗਜ਼ਲ RJ ਰਾਜਵੀਰ ਦੇ ਨਾਲ। ਫਿਲਹਾਲ ਪਲੇ ਕਰਨ ਜਾ ਰਹੀ ਹਾਂ ਇਸ ਆਰ ਦਾ ਆਖਰੀ ਗੀਤ।

FM Rainbow ਦੀ ਸਟੂਡੀਓ ਦੀ ਘੜੀ ਤੇ ਇਸ ਸਮੇਂ 10 ਵੱਜ ਰਹੇ ਨੇ ਤੇ ਪ੍ਰੋਗਰਾਮ ਦਾ ਨਾਮ ਹੈ ਤੁਹਾਡਾ ਪਸੰਦੀਦਾ ਪ੍ਰੋਗਰਾਮ ਸ਼ਾਮੇ ਗਜ਼ਲ ਆਰਜੇ ਰਾਜਵੀਰ ਦੇ ਨਾਲ। ਗਜ਼ਲ ਦਾ ਨਾਮ ਹੈ ਜਾਲਿਬ ਸਾਈਂ ਕਦੀ ਕਦਾਈਂ। ਜਾਲਿਬ ਸਾਈਂ ਕਦੀ ਕਦਾਈਂ ਚੰਗੀ ਗੱਲ ਕਹਿ ਜਾਂਦਾ ਏ, ਲੱਖ ਪੂਜੋ ਚੜ੍ਹਦੇ ਸੂਰਜ ਨੂੰ ਆਖਿਰ ਇਹ ਲੈ ਜਾਂਦਾ ਏ। ਬਾਜ ਤੇਰੇ ਉਹ ਦਿਲ ਦੇ ਸਾਥੀ, ਦਿਲ ਦੀ ਹਾਲਤ ਕੀ ਦੱਸਾਂ, ਕਦੀ ਕਦੀ ਇਹ ਥੱਕਿਆ ਰਾਹੀ ਰਸਤੇ ਵਿੱਚ ਬਹਿ ਜਾਂਦਾ ਏ। ਸਾਂਦਲ ਵਾਰ ਵਸੇਂਦੀਏ ਹੀਰੇ, ਵਸਦੇ ਰਹਿਣ ਤੇਰੇ ਹਾਸੇ, ਦੋ ਪਲ ਤੇਰੇ ਗਮ ਦਾ ਪਰਾਉਣਾ ਅੱਖੀਆਂ ਦੇ ਵਿੱਚ ਰਹਿ ਜਾਂਦਾ ਏ।

ਬਾਬੇ ਦੀ ਉਹ ਦੁਨੀਆ ਜਿੱਥੇ ਮੁਹੱਬਤ ਵਸਦੀ ਸੀ, ਹੰਝੂ ਬਣ ਕੇ ਦੁੱਖ ਵਤਨਾ ਦਾ ਅੱਖੀਆਂ ਵਿੱਚੋਂ ਵਹਿ ਜਾਂਦਾ ਏ। ਫਜਰੇ ਉਹ ਚਮਕਾਉਂਦਾ ਡਿੱਠਾ ਜਾਲਿਬ ਸਾਰੀ ਦੁਨੀਆ ਨੂੰ, ਰਾਤੀ ਜਿਹੜਾ ਸੇਕ ਦੁੱਖਾਂ ਦੇ ਹੱਸ ਹੱਸ ਕੇ ਸਹਿ ਜਾਂਦਾ ਏ।

ਜਿੰਦਾਨਾਂ ਦੇ ਦਰ ਕਦੇ ਖੁੱਲ੍ਹਦੇ ਹੰਝੂਆਂ ਹਾਵਾਂ ਨਾਲ, ਸੱਜਣਾ ਏ ਤਾਂ ਖੁੱਲ੍ਹਣਗੇ ਲੋਹੇ ਦੀਆਂ ਬਾਹਾਂ ਨਾਲ। ਵੇਖ ਜ਼ਮਾਨਾ ਗੱਲ ਕਰਦਾ ਏ ਅੱਜ ਹਵਾਵਾਂ ਨਾਲ, ਮੰਜ਼ਿਲ ਤੇਰੇ ਹੱਥ ਨਹੀਂ ਆਉਣੀ ਸਿਰਫ ਦੁਆਵਾਂ ਨਾਲ। ਨਾ ਭੁੱਲ ਸਕਿਆ ਨਾ ਭੁੱਲ ਸਕਦਾ ਸਾਨੂੰ।

ਦੇ ਸਾਹ ਖੁੱਲ ਕੇ ਐਸੀ ਵਾਹ ਵਗਾਈ ਓ ਰੱਬਾ, ਰਹਿ ਗਈ ਜ਼ਿੰਦਗੀ ਰੁੜ ਕੇ। ਚਾਰ ਚੁਫੇਰੇ ਅੰਦਰ ਹਨੇਰੇ, ਹੰਝੂ ਡੇਰੇ ਡੇਰੇ, ਦੁਖਿਆਰੇ ਵਣਜਾਰੇ ਆ ਗਏ, ਕਿੱਧਰ ਰਸਤਾ ਭੁੱਲ ਕੇ। ਯਾਦ ਆਈਆਂ ਕੁਛ ਹੋਰ ਵੀ ਤੇਰੇ ਸ਼ਹਿਰ ਦੀਆਂ ਬਰਸਾਤਾਂ, ਹੋਰ ਵੀ ਚਮਕੇ ਦਾਗ ਦਿਲਾਂ ਦੇ ਨਾਲ ਧੁਲ ਕੇ। ਆਪਣੀ ਗੱਲ ਨਾ ਛੱਡੀ ਜ਼ਾਲਿਬ, ਆਪਣੀ ਗੱਲ ਨਾ ਛੱਡੀ ਜ਼ਾਲਿਬ, ਆਪਣੀ ਰੰਗਤ ਖੋ ਲੈਂਦੇ ਨੇ ਰੰਗਾਂ ਦੇ ਵਿੱਚ ਘੁਲ ਕੇ।

ਕਿੰਨੇ ਮੌਸਮ ਹੰਡਾਏ ਨੇ, ਵੇਖ ਬਹਾਰਾਂ ਲਾਈਆਂ ਨੇ, ਇੱਕ ਤਮੰਨਾ ਹੁਣ ਵੀ ਬਾਕੀ, ਤੂੰ ਨਾ ਸਾਰਾਂ ਲਾਈਆਂ ਨੇ। ਕੱਲ ਇੱਕੋ ਸੁਰਖੀ ਪੜ੍ਹ ਕੇ ਸਾਰੀ ਰਾਤ ਮੈਂ ਸੁੱਤਾ ਨਾ, ਹੋਕਾ ਸੁਣ ਕੇ ਹਾਕਰ ਦਾ, ਅੱਜ ਫੇਰ ਅਖਬਾਰਾਂ ਆਈਆਂ ਨੇ। ਨੀਅਤ ਸਾਡੀ ਦੋਹਾਂ ਦੀ ਬਾਜ਼ਾਰੇ ਜ਼ਾਹਰ ਹੋ ਗਈ ਏ, ਮੈਂ ਤੇ ਫੁੱਲ ਖਰੀਦ

ਤੇਰੇ ਦੀਦਾਰ ਦੇ ਬਾਜੋ ਨਾ ਜਲਵਾ ਤੁਰਦਾ ਰਹਿੰਦਾ, ਖੁਦਾ ਜੇ ਹੋਵੰਦਾ ਜ਼ਾਹਿਰ ਤਾਂ ਕੱਲਾ ਝੂਰਦਾ ਰਹਿੰਦਾ। ਉਹ ਰਾਤੀ ਕੁਮਕੁਮੇ ਬਾਲਣ ਦਿਨੇ ਸੂਰਜ ਰਹੇ ਮਹਿਲੀ, ਹਨੇਰੇ ਦੀ ਪਨਾਹ ਖਾਤਰ ਹੈ ਘਰ ਸੂਰਜ ਦਾ ਰਹਿੰਦਾ। ਡਰਾਕਲ ਜਿਹੀ ਹਯਾਤੀ ਨੇ ਬੜੇ ਹੋਕੇ ਕੰਡਾਏ ਨੇ, ਕਦੀ ਦੁਨੀਆ ਦਾ ਡਰ ਰਹਿੰਦਾ ਕਦੀ ਦਸਤੂਰ ਦਾ ਰਹਿੰਦਾ।

ਐਫ ਐਮ ਰੇਨਬੋ ਦੀ ਸਟੂਡੀਓ ਦੀ ਘੜੀ ਦੇ ਉੱਤੇ ਇਸ ਸਮੇਂ 10:30 ਹੋ ਰਹੇ ਨੇ ਰਾਤ ਦੇ, ਅਤੇ ਪ੍ਰੋਗਰਾਮ ਦਾ ਨਾਮ ਹੈ ਇੱਕ ਪਿਆਰ ਕਾ ਨਗਮਾ ਹੈ। ਕਹਿੰਦੇ ਕਿ ਅੱਖਾਂ ਦੇ ਵਿੱਚ ਇੰਜ ਉਡੀਕਾਂ ਰਹਿ ਗਈਆਂ, ਪੱਥਰਾਂ ਉਤਰੇ ਜਿਸ ਤਰ੍ਹਾਂ ਲੀਕਾਂ ਰਹਿ ਗਈਆਂ। ਲੋਕੀ ਆਖਣ ਚੁੱਪ ਚੁਪੀਤਾ ਰਹਿੰਦਾ ਏ, ਲੋਕੀ ਆਖਣ ਚੁੱਪ ਚੁਪੀਤਾ ਰਹਿੰਦਾ ਏ, ਮੇਰੇ ਅੰਦਰ ਤਾਂ ਕੂਕਾਂ ਚੀਕਾਂ ਰਹਿ ਗਈਆਂ।

ਖਫਾ ਖਫਾ ਰਹਿੰਦੇ ਹਾਂ ਜ਼ਿੰਦਗੀ ਤੋਂ, ਤੂੰ ਮਨਾ ਲੈਂਦਾ ਤਾਂ ਤੇਰਾ ਕੀ ਜਾਂਦਾ ਸੀ, ਸਾਨੂੰ ਚੱਲਿਆਂ ਵਾਂਗ ਸ਼ਿਕਾਇਤਾਂ ਕਰਦਿਆਂ ਨੂੰ, ਤੂੰ ਗਲ ਨਾਲ ਲਾ ਲੈਂਦਾ ਤਾਂ ਤੇਰਾ ਕੀ ਜਾਂਦਾ ਸੀ।

ਐਫਐਮ ਰੇਨਬੋ ਦੀ ਸਟੂਡੀਓ ਦੀ ਘੜੀ ਦੇ ਉੱਤੇ ਇਸ ਸਮੇਂ 10:59 ਹੋ ਗਏ ਨੇ 10:59 ਹੋ ਗਏ ਨੇ ਅਤੇ ਸਾਡੀ ਅੱਜ ਦੀ ਇਸ ਸਭਾ ਦੇ ਪ੍ਰੋਗਰਾਮ ਇੱਥੇ ਹੀ ਖਤਮ ਹੁੰਦੇ ਨੇ। ਮੈਨੂੰ ਆਰ ਜੇ ਰਾਜਵੀਰ ਨੂੰ ਦਿਓ ਇਜਾਜ਼ਤ।

ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਨੇ। ਇਸ ਸਮੇਂ ਰਾਤ ਦੇ 11 ਵੱਜ ਰਹੇ ਨੇ। ਸਾਡੀ ਅੱਜ ਦੀ ਸਭਾ ਦੇ ਪ੍ਰੋਗਰਾਮ ਇੱਥੇ ਹੀ ਖਤਮ ਹੁੰਦੇ ਨੇ। ਸਵੇਰੇ ਫਿਰ ਮਿਲਾਂਗੇ ਨਵੇਂ ਦੋਸਤ ਨਵੇਂ ਪ੍ਰੋਗਰਾਮ ਦੇ ਨਾਲ। ਉਦੋਂ ਤੱਕ ਦੇ ਲਈ ਸ਼ੱਬਾ ਖੈਰ, ਜੈ ਹਿੰਦ।